ਨਮਸਕਾਰ, ਐਫ ਐਮ ਬੈਂਡ 102.7 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਐਫ ਐਮ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਅੱਜ ਮੰਗਲਵਾਰ ਹੈ, ਸ਼ਕ ਸੰਵਤ 1948 ਦੇ ਜੇਸ਼ਠ ਮਹੀਨੇ ਦੀ 12 ਤਾਰੀਖ ਅਤੇ ਇਸਵੇਂ ਸੰਨ 2026 ਦੇ ਜੂਨ ਮਹੀਨੇ ਦੀ 2 ਤਾਰੀਖ ਹੈ। ਇਸ ਵੇਲੇ ਸਟੂਡੀਓ ਘੜੀ ਦੇ ਮੁਤਾਬਿਕ 5:58 ਅਤੇ 37 ਸੈਕਿੰਡ ਹੋ ਰਹੇ ਨੇ ਅਤੇ ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਸਭਾ ਦੀ ਇਸ ਖੂਬਸੂਰਤ ਸ਼ੁਰੂਆਤ ਦੇ ਵਿੱਚ ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ।

FM 102.7 MHz ਤੇ ਤੁਸੀਂ ਸੁਣ ਰਹੇ ਹੋ FM ਰੇਨਬੋ ਚੈਨਲ। ਸਵੇਰ ਦੇ 6 ਵਜ ਰਹੇ ਨੇ। ਆਓ ਦੋਸਤੋ, ਸਭ ਤੋਂ ਪਹਿਲਾਂ ਜਾਣਦੇ ਹਾਂ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਸਾਡੇ ਪ੍ਰੋਗਰਾਮਾਂ ਦਾ ਵੇਰਵਾ ਤੇ ਪ੍ਰਸਾਰਣ ਸਮਾਂ। ਪਰਿਚੇ ਦੇ ਮੁਤਾਬਿਕ ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸਰਵਣ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ। ਸਵੇਰ ਦੇ 7 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। ਸੱਤ ਵਜ ਕੇ 2 ਮਿੰਟ ਤੇ ਸਿਲਸਿਲਾ ਸ਼ੁਰੂ ਹੋਏਗਾ ਇਨਫੋਟੇਨਮੈਂਟ ਦਾ। ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਗੀਤ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਰਾਹੀਂ। 8:30 ਤੇ ਤੁਸੀਂ ਸੁਣੋਗੇ ਪੰਜਾਬੀ ਖਬਰਾਂ। 8:40 ਤੇ ਪੰਜਾਬੀ ਬੀਟ ਸੌਂਗਸ ਦੇ ਨਾਲ ਪ੍ਰੋਗਰਾਮ ਇੰਜੋਏ ਕਰੋਗੇ ਅੱਡੀ ਟੱਪਾ। ਸਵੇਰ ਦੇ 9 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 9:02 ਤੇ ਗੱਲਾਂ ਹੋਣਗੀਆਂ ਦਿਲਾਂ ਤੋਂ ਦਿਲਾਂ ਤੱਕ ਦੀਆਂ, ਪ੍ਰੋਗਰਾਮ ਤੁਹਾਡਾ ਆਪਣਾ ਦਿਲ ਆਪਣਾ ਪੰਜਾਬੀ। ਸਵੇਰੇ 10 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 10:02 ਤੇ ਹਿੰਦੀ ਫਿਲਮੀ ਗੀਤਾਂ ਦਾ ਸਿਲਸਿਲਾ ਸ਼ੁਰੂ ਹੋਏਗਾ ਪ੍ਰੋਗਰਾਮ ਗੀਤ ਬਹਾਰ ਦੇ ਰਾਹੀਂ। 11 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 11:02 ਤੇ ਤੁਹਾਡੀਆਂ ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਪੂਰੀਆਂ ਹੋਣਗੀਆਂ ਪ੍ਰੋਗਰਾਮ ਪੰਜਾਬੀ ਤੜਕਾ ਦੇ ਰਾਹੀਂ। 12:00 FM ਨਿਊਜ਼ ਹੈਡਲਾਈਨਸ। 12:02 ਤੇ ਤੁਹਾਡੇ ਘਰ ਦੀਆਂ ਗੱਲਾਂ, ਆਲੇ ਦੁਆਲੇ ਦੀਆਂ ਗੱਲਾਂ, ਸਿਹਤ ਦੀਆਂ ਜੁੜੀਆਂ ਬਹੁਤ ਸਾਰੀਆਂ ਗੱਲਾਂ, ਪ੍ਰੋਗਰਾਮ ਹੋਏਗਾ ਹੋਮ ਸਵੀਟ ਹੋਮ। 1:00 ਇੰਜੋਏ ਕਰੋਗੇ ਮਿਡ ਡੇ ਮੈਲੋਡੀਜ਼ ਪ੍ਰੋਗਰਾਮ। 1:40 ਤੇ ਤੁਸੀਂ ਸੁਣੋਗੇ ਪੰਜਾਬੀ ਖਬਰਾਂ। ਮਿਡ ਡੇ ਮੈਲੋਡੀਜ਼ ਪ੍ਰੋਗਰਾਮ ਚੱਲਦਾ ਰਹੇਗਾ 2 ਵਜੇ ਤੱਕ ਤੇ 2 ਵਜੇ ਤੁਹਾਡੇ ਲਈ ਪੇਸ਼ ਹੋਏਗਾ ਦਿਲ ਅੱਜ ਸ਼ਾਇਰ ਹੈ ਪ੍ਰੋਗਰਾਮ। 3:00 ਸਿਹਤ ਦੇ ਨਾਲ ਜੁੜੀਆਂ ਖਾਸ ਗੱਲਾਂ ਬਾਤਾਂ ਹੋਣਗੀਆਂ ਖਾਸ ਡਾਕਟਰ ਦੇ ਨਾਲ, ਪ੍ਰੋਗਰਾਮ ਰੇਡੀਓ ਡਾਕਟਰ। ਸ਼ਾਮ 4:00 ਸੁਣੋਗੇ ਇੰਜੋਏ ਕਰੋਗੇ ਹੈਲੋ ਜਲੰਧਰ ਪ੍ਰੋਗਰਾਮ। 5:00 ਯੁਵਾ ਦੋਸਤਾਂ ਦਾ ਪ੍ਰੋਗਰਾਮ ਤੁਸੀਂ ਸੁਣੋਗੇ ਯੁਵਾਨੀ। 6:00 ਜ਼ਿੰਦਗੀ ਨੂੰ ਸਲਾਮ ਕਰਦਾ ਪ੍ਰੋਗਰਾਮ ਲਵ ਯੂ ਜ਼ਿੰਦਗੀ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ। 7:00 FM ਨਿਊਜ਼ ਹੈਡਲਾਈਨਸ। 7:02 ਤੇ ਬਾਲੀਵੁੱਡ ਪੋਲੀਵੁੱਡ ਦੇ ਬਹੁਤ ਸਾਰੇ ਕਿੱਸੇ, ਕਹਾਣੀਆਂ, ਬਹੁਤ ਸਾਰੀਆਂ ਗੱਲਾਂ ਬਾਤਾਂ, ਪ੍ਰੋਗਰਾਮ ਹੋਏਗਾ ਫਿਲਮੀ ਦੁਨੀਆ। ਰਾਤ 8:00 FM ਨਿਊਜ਼ ਹੈਡਲਾਈਨਸ। 8:02 ਤੇ ਸੁਣੋਗੇ ਪੰਜਾਬ ਦਾ ਕਲਚਰ, ਪੰਜਾਬ ਦਾ ਸੱਭਿਆਚਾਰ, ਖਾਸ ਸੈਗਮੈਂਟ ਰੰਗਲਾ ਪੰਜਾਬ। 9:00 FM ਨਿਊਜ਼ ਹੈਡਲਾਈਨਸ। ਰਾਤ 9:02 ਤੇ ਹਿੰਦੀ ਫਿਲਮੀ ਗੀਤਾਂ ਦੀਆਂ ਫਰਮਾਇਸ਼ਾਂ ਪੂਰੀਆਂ ਹੋਣਗੀਆਂ ਤੁਹਾਡੀਆਂ, ਪ੍ਰੋਗਰਾਮ ਦਿਲ ਚਾਹਤਾ ਹੈ ਦੇ ਰਾਹੀਂ। ਰਾਤ 10:00 ਸ਼ਾਮੇ ਗਜ਼ਲ ਪ੍ਰੋਗਰਾਮ। 10:30 ਸੁਣੋਗੇ ਇੱਕ ਪਿਆਰ ਕਾ ਨਗਮਾ ਹੈ। ਦੋਸਤੋ, ਇਹ ਸੀ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਅੱਜ ਦੇ ਸਾਡੇ ਪ੍ਰੋਗਰਾਮਾਂ ਦਾ ਵੇਰਵਾ ਤੇ ਪ੍ਰਸਾਰਣ ਸਮਾਂ।

FMN 102.7 MHz FM ਰੇਨਬੋ ਤੁਸੀਂ ਸੁਣ ਰਹੇ ਹੋ। ਸਵੇਰ ਦੇ 6:05 ਹੋ ਰਹੇ ਨੇ। ਆਓ ਸਰਵਨ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਤੁਸੀਂ ਹਮੇਸ਼ਾ ਰੱਬ ਨੂੰ ਯਾਦ ਕਰਨਾ ਹੁੰਦਾ, ਉਸਨੂੰ ਯਾਦ ਕਰਨ ਦੇ, ਉਸ ਪਰਮਾਤਮਾ ਨੂੰ ਯਾਦ ਕਰਨ ਦੇ ਵੱਖਰੇ ਵੱਖਰੇ ਨਾਮ, ਵੱਖਰੇ ਵੱਖਰੇ ਢੰਗ ਤਰੀਕੇ ਹੋ ਸਕਦੇ ਨੇ। ਪਰ ਇਨਸਾਨ ਜਦੋਂ ਵੀ ਕਹਿੰਦੇ ਨਾ ਸੁੱਖ ਵੇਲੇ ਹੁੰਦਾ ਉਦੋਂ ਤਾਂ ਸ਼ੁਕਰਾਨਾ ਕਰਦਾ, ਦੁੱਖ ਵੇਲੇ ਹਮੇਸ਼ਾ ਹੀ ਉਸ ਰੱਬ ਨੂੰ ਯਾਦ ਕਰਦਾ ਕਿ ਇਹ ਜਿੱਦਾਂ ਦਾ ਵੀ ਸਮਾਂ ਆਇਆ ਉਸਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਕੱਟਿਆ ਜਾਵੇ। ਅਤੇ ਰੱਬ 'ਤੇ ਹਮੇਸ਼ਾ ਯਕੀਨ ਕਰਨਾ ਵੀ ਇਸ ਕਰਕੇ ਵੀ ਜ਼ਰੂਰੀ ਹੋ ਜਾਂਦਾ ਕਿਉਂਕਿ ਉਸ ਰੱਬ ਦੇ ਹੀ ਬਣਾਏ ਹੋਏ ਅਸੀਂ ਸਾਰੇ ਹਾਂ। ਛੋਟੇ ਛੋਟੇ ਕਣ ਤੋਂ ਲੈ ਕੇ ਅਸੀਂ ਵੱਡੇ ਇਨਸਾਨ, ਸਭ ਕੁਛ ਉਸ ਰੱਬ ਦਾ ਸਮੇਂ ਦੇ ਮੁਤਾਬਿਕ ਸਭ ਬਣਾਇਆ ਗਿਆ। ਔਰ ਇਹ ਜੋ ਰੱਬ ਹੈ ਨਾ, ਹਰ ਇੱਕ ਦੇ ਅੰਦਰ ਦੀਆਂ ਗੱਲਾਂ ਜਾਣਦਾ, ਚੰਗਾ ਮਾੜਾ ਸੁੱਖ ਦੁੱਖ ਸਭ ਕੁਛ ਪਛਾਣਦਾ। ਬਸ ਨੀਅਤ ਤੁਹਾਡੀ ਇੱਦਾਂ ਦੀ ਹੋਣੀ ਚਾਹੀਦੀ ਹੈ ਕਿ ਉਹ ਰੱਬ ਤੁਹਾਨੂੰ ਆਪਣੇ ਆਪ ਹੀ ਸਮਝ ਆਵੇ, ਜਦੋਂ ਵੀ ਦੁੱਖ ਦਾ ਵੇਲਾ ਆਵੇ ਉਹ ਤੁਹਾਡੇ ਦੁੱਖ ਨੂੰ ਆਪ ਹੀ ਖਤਮ ਕਰ ਦੇਵੇ।

ਮਿਲਦਾ ਉਹੀ ਹੈ ਜੋ ਮੁਕੱਦਰਾਂ 'ਚ ਹੁੰਦਾ। ਇਨਸਾਨ ਇਨਸਾਨ ਤੋਂ ਕੁਝ ਖੋ ਨਹੀਂ ਸਕਦਾ। ਉਸਦੀ ਮਿਹਰ ਹੋਵੇ, ਰਜ਼ਾ ਹੋਵੇ, ਮਰਜ਼ੀ ਹੋਵੇ ਤਾਂ ਉਹ ਵੀ ਹੋ ਜਾਂਦਾ ਜੋ ਹੋ ਨਹੀਂ ਸਕਦਾ। ਵਾਕਈ ਹੀ ਉਸ ਪਰਮਾਤਮਾ ਦੀ ਨਜ਼ਰ, ਮਿਹਰ, ਰਜ਼ਾ ਜਦੋਂ ਵੀ ਹੋਵੇ, ਜਿਸ ਵੀ ਇਨਸਾਨ 'ਤੇ ਹੋਵੇ, ਤਾਂ ਕਈ ਵਾਰੀ ਅਸੀਂ ਸੋਚ ਲੈਂਦੇ ਹਾਂ ਨਾ ਕਿ ਇਹ ਨਹੀਂ ਹੋ ਸਕਦਾ, ਅਸੀਂ ਕੋਈ ਬਹੁਤ ਹੀ ਔਖਾ ਕੰਮ ਜਿਹਾ ਸੋਚ ਲਿਆ ਹੁੰਦਾ, ਪਰ ਜਦੋਂ ਉਸ ਪਰਮਾਤਮਾ ਦੀ ਮਰਜ਼ੀ ਹੁੰਦੀ ਆ ਤਾਂ ਉਹ ਕੰਮ ਵੀ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਔਰ ਵਧੀਆ ਤਰੀਕੇ ਦੇ ਨਾਲ ਹੁੰਦਾ ਆ। ਸੋ ਵਿਸ਼ਵਾਸ ਉਸ 'ਤੇ ਰੱਖਣਾ ਜ਼ਰੂਰੀ ਹੈ।

FMN 102.7 MHz ਦੇ ਨਾਲ ਨਾਲ ਅਸੀਂ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ FM ਰੇਨਬੋ ਜਲੰਧਰ, ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਦੇ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਨੂੰ ਸੀਮਿਤ ਕਰਨ ਦੀ ਅਪੀਲ ਕੀਤੀ। ਸੁਪਰੀਮ ਕੋਰਟ ਨੇ ਨੀਟ ਯੂਜੀ 2026 ਦੀ ਮੁੜ ਪ੍ਰੀਖਿਆ ਨੂੰ ਮੌਜੂਦਾ ਪੈਨ ਤੇ ਪੇਪਰ ਫਾਰਮੈਟ ਦੀ ਬਜਾਏ ਕੰਪਿਊਟਰ ਆਧਾਰਿਤ ਪ੍ਰੀਖਿਆ ਵਜੋਂ ਕਰਾਉਣ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਢੁਕਵਾਂ ਭੰਡਾਰ ਉਪਲਬਧ ਹੈ। ਮਈ ਮਹੀਨੇ ਚ ਵਸਤੂ ਅਤੇ ਸੇਵਾ ਟੈਕਸ GST ਦਾ ਕੁੱਲ ਸੰਗ੍ਰਹਿ 3.2% ਵੱਧ ਕੇ 1,94,000 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਪੰਜਾਬ ਮੰਤਰੀ ਮੰਡਲ ਦੇ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਦੇ ਲਈ ਚੋਣ ਵਿਭਾਗ ਦੇ ਸੇਵਾ ਨੇਮਾਂ ਦੇ ਵਿੱਚ ਸੋਧ ਨੂੰ ਮਨਜ਼ੂਰੀ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਦੇ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਦੇ ਲਈ ਕਦਮ ਉਠਾਉਣ ਦੇ ਨਿਰਦੇਸ਼। ਪੰਜਾਬ ਵਿਧਾਨ ਸਭਾ ਜਿਸ ਨੂੰ ਕਿ 1 ਮਈ 2026 ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ ਨੂੰ 31 ਮਈ 2026 ਨੂੰ ਪੰਜਾਬ ਦੇ ਰਾਜਪਾਲ ਦੇ ਇੱਕ ਹੁਕਮ ਰਾਹੀਂ ਰਸਮੀ ਤੌਰ ਤੇ ਉਠਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਅੰਮ੍ਰਿਤਸਰ ਦੇ ਫਰੀਦਕੋਟ ਦੇ ਸੀਨੀਅਰ ਪੁਲਿਸ ਸੁਪਰਿੰਟੈਂਡੈਂਟ ਸਮੇਤ 11 IPS ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ। ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਥਾਂ ਲੁਧਿਆਣਾ ਪੁਲਿਸ ਰੇਂਜ ਦੇ DIG ਸਤਿੰਦਰ ਸਿੰਘ ਜਲੰਧਰ ਪੁਲਿਸ ਕਮਿਸ਼ਨਰੇਟ ਦੀ ਕਮਾਂਡ ਸੰਭਾਲਣਗੇ।

नमस्कार, आदाब, सत श्री अकाल, सुप्रभात जी सारिआं नूं। ਸਵੇਰ ਦੀ ਸਤਿ ਸ਼੍ਰੀ ਅਕਾਲ ਬੁਲਾਉਂਦੀ ਹਾਂ ਜੀ। ਮੈਂ ਹਜੇ ਤੁਹਾਡੀ ਆਪਣੀ ਆਸ਼ੀ ਅੰਜਲੀ ਤੇ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਜੀ। ਤੁਹਾਡਾ ਆਪਣਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਸਵੇਰ ਦੀ ਸੋਹਣੀ ਜੀ ਸ਼ੁਰੂਆਤ ਔਰ ਤੁਹਾਡੀ ਆਪਣੀ ਆਸ਼ੀ ਅੰਜਲੀ FM 102.7 ਮੈਗਾਹਰਟਜ਼ ਦੇ ਨਾਲ ਨਾਲ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੀ ਹੈ ਜੀ। ਜੇਕਰ ਮਾਰਨਿੰਗ ਗੁੱਡ ਵਾਲੀ ਆ ਤਾਂ ਅਸੀਂ ਕਿਉਂ ਨਾ ਗੁੱਡ ਗੁੱਡ ਵਾਈਬਸ ਦੇ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਗੁੱਡ ਵਾਈਬਸ ਕਦੋਂ ਆਉਂਦੀਆਂ ਨੇ? ਜਦੋਂ ਅਸੀਂ ਹੈਪੀ ਹੁੰਦੇ ਹਾਂ, ਸਾਡੀ ਸੋਹਣੀ ਜੀ ਖੂਬਸੂਰਤ ਜੀ ਸਵੇਰ ਹੁੰਦੀ ਹੈ, ਦਿਲ ਸਾਡਾ ਖੁਸ਼ ਹੁੰਦਾ ਤਾਂ ਆਪਣੇ ਆਪ ਹੀ ਜਿਹੜੀ ਵਾਈਬਸ ਹੈ ਨਾ, ਸਾਡਾ ਆਲਾ ਦੁਆਲਾ ਔਰਾ ਕਹਿ ਲਓ, ਉਹ ਸਭ ਕੁਛ ਪੋਜ਼ਿਟਿਵ ਹੋ ਜਾਂਦਾ, ਗੁੱਡ ਹੋ ਜਾਂਦਾ। ਔਰ ਉਸ ਦੇ ਨਾਲ ਹੀ ਮੈਂ ਕਿਹਾ ਕਿੰਨੀਆਂ ਸਾਰੀਆਂ ਨੈਗੇਟਿਵ ਚੀਜ਼ਾਂ ਜਿਹੜੀਆਂ ਨੇ ਨਾ, ਆਪਣੇ ਆਪ ਦੂਰ ਦੂਰ ਭੱਜ ਜਾਂਦੀਆਂ ਨੇ। ਜੇਕਰ ਸਵੇਰ ਵੇਲੇ ਸੋਚਣ ਦਾ, ਮੈਂ ਕਿਹਾ ਆਪਣੇ ਦਿਮਾਗ ਦੇ ਘੋੜੇ ਜਿਹੜੇ ਨੇ ਨਾ, ਉਹਨੂੰ ਦੌੜਾ ਲਿਆ ਜਾਵੇ ਨਾ, ਸੋਚਣ ਦੀ ਸ਼ਕਤੀ ਥੋੜ੍ਹੀ ਲਈ ਵਧਾ ਲਈ ਜਾਵੇ, ਸਵੇਰ ਤੋਂ ਹੀ ਥੋੜ੍ਹਾ ਜਿਹਾ ਪਲਾਨਿੰਗ ਕਰ ਲਈ ਜਾਵੇ ਤਾਂ ਆਪਣੇ ਆਪ, ਮੈਂ ਕਿਹਾ ਸਾਰੇ ਦਿਨ ਦੇ ਕੰਮ ਇਉਂ ਮਿੰਟਾਂ ਦੇ ਵਿੱਚ, ਛੁੱਟੀਆਂ ਦੇ ਵਿੱਚ ਹੋ ਜਾਂਦੇ ਨੇ। ਬਸ ਇੱਕ ਸੋਚ ਕਿ ਕੱਲ੍ਹ ਕੀ ਚੰਗਾ ਕੀਤਾ, ਕਿਹੜੀ ਗੱਲ ਨੂੰ, ਕਿਹੜੇ ਕੰਮ ਨੂੰ ਆਪਣੇ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਸੀ ਅਤੇ ਅੱਜ ਨੂੰ ਕਿੱਦਾਂ ਹੋਰ ਵੀ ਸੋਹਣਾ ਬਣਾਇਆ ਜਾ ਸਕਦਾ। ਖਾਸ ਤੌਰ 'ਤੇ ਬੱਚੇ ਜਦੋਂ ਸਕੂਲ ਜਾਂਦੇ ਨੇ ਨਾ, ਸਕੂਲ ਜਾਣ ਵੇਲੇ ਉਹਨਾਂ ਨੂੰ ਫਿਕਰਾਂ ਨਹੀਂ ਹੁੰਦੀਆਂ, ਕਿਉਂਕਿ

ਕਿ ਮਦਰਸ ਨੇ ਮੰਮੀਆਂ ਨੇ ਸਵੇਰੇ ਉੱਠ ਕੇ ਉਹਨਾਂ ਦਾ ਟਿਫਨ ਪੈਕ ਕਰਨਾ, ਬੈਗ ਰੈਡੀ ਕਰਨਾ ਔਰ ਬੱਚਿਆਂ ਨੂੰ ਰੈਡੀ ਕਰਨਾ ਔਰ ਸਕੂਲ ਭੇਜਣਾ। ਬੱਚੇ ਨੂੰ ਬਸ ਉੱਥੇ ਜਾ ਕੇ ਪੜ੍ਹਨ ਦੀ ਟੈਨਸ਼ਨ ਹੁੰਦੀ ਹੈ, ਪਰ ਅੱਜ ਕੱਲ੍ਹ ਦੇ ਪੇਰੈਂਟਸ ਜਿਹੜੇ ਨੇ ਨਾ ਉਹ ਥੋੜ੍ਹਾ ਜਿਹਾ ਸਮਾਰਟਲੀ ਵਰਕ ਕਰਦੇ ਨੇ, ਬੱਚਿਆਂ ਨੂੰ ਆਪ ਉਹਨਾਂ ਦੇ ਛੋਟੇ ਛੋਟੇ ਕੰਮ ਕਰਨ ਦੀ ਜ਼ਿੰਮੇਵਾਰੀ ਦਿੰਦੇ ਨੇ। ਬੱਚੇ ਉੱਠਣ, ਨਹਾਉਣ ਧੋਣ, ਖੁਦ ਰੈਡੀ ਹੋਣ, ਖੁਦ ਆਪਣਾ ਬੈਗ ਪੈਕ ਕਰਨ ਔਰ ਜੇਕਰ ਉਹਨਾਂ ਦਾ ਖਾਣਾ ਬਣ ਗਿਆ ਤਾਂ ਆਪ ਟੇਬਲ 'ਤੇ ਬੈਠ ਕੇ ਆਪਣਾ ਬ੍ਰੇਕਫਾਸਟ ਚੰਗੇ ਤਰੀਕੇ ਦੇ ਨਾਲ ਕਰਨ। ਔਰ ਇਹ ਮੈਂ ਕਿਹਾ ਸਭ ਤੋਂ ਸੋਹਣੀ ਜਿਹੀ ਸ਼ੁਰੂਆਤ ਬੱਚੇ ਦੀ ਰੂਟੀਨ ਦੀ ਹੀ ਬਣ ਜਾਂਦੀ ਹੈ। ਇੱਕ ਤਾਂ ਕਿਸੇ 'ਤੇ ਡਿਪੈਂਡੈਂਟ ਨਹੀਂ ਹੋਏਗਾ, ਇੱਕ ਉਸਨੂੰ ਪਤਾ ਹੋਏਗਾ ਕਿ ਹਾਂ ਮੇਰਾ ਟਾਈਮ ਹੈ, ਮੈਂ ਇਸ ਟਾਈਮ ਦੇ ਵਿੱਚ ਇੰਨੇ ਟਾਈਮ ਦੇ ਵਿੱਚ ਇੱਥੇ ਪਹੁੰਚਣਾ, ਤਾਂ ਆਪਣੇ ਆਪ ਹੀ ਉਸ ਤੋਂ ਰੂਟੀਨ ਜਿਹੜੀ ਹੈ ਨਾ ਉਹ ਇੱਦਾਂ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਯੰਗ ਏਜ ਦੇ ਵਿੱਚ ਜਦੋਂ ਸਾਡਾ ਸਕੂਲ ਖਤਮ ਹੋ ਜਾਂਦਾ, ਕਾਲਜ ਦੀ ਵੀ ਕਹਿ ਦਈਏ ਗੱਲ ਕਿ ਕਾਲਜ ਖਤਮ ਹੋ ਜਾਂਦਾ ਨਾ, ਜਦੋਂ ਅਸੀਂ ਜੋਬ ਵਰਕ ਦੇ ਵਿੱਚ ਆਉਂਦੇ ਹਾਂ ਤਾਂ ਮੈਂ ਕਿਹਾ ਜੀ ਕੰਮ ਡਿਵਾਈਡ ਕਰਨਾ ਸਿੱਖ ਲੈਣਾ ਚਾਹੀਦਾ, ਰਿਸਪੋਂਸੀਬਿਲਟੀਜ਼ ਨੂੰ ਵੰਡਣਾ ਸਿੱਖ ਲੈਣਾ ਚਾਹੀਦਾ ਕਿ ਹਾਂ ਸਿਰਫ ਇੱਕ ਬੰਦੇ ਦੇ ਉੱਤੇ ਕੁਝ ਨਹੀਂ ਸੱਟ ਕੇ ਹੋਣਾ, ਬਲਕਿ ਆਪਣੇ ਛੋਟੇ ਮੋਟੇ ਕੰਮ ਤਾਂ ਅਸੀਂ ਸਵਾਰ ਹੀ ਸਕਦੇ ਹਾਂ ਨਾ। ਜੇਕਰ ਇੱਕ ਬੰਦਾ ਪੂਰੀ ਘਰ ਦੀ ਜ਼ਿੰਮੇਵਾਰੀ ਸਾਂਭ ਲਿਆ ਤਾਂ ਤੁਸੀਂ ਵੀ ਭਾਈ ਸਾਂਭੋ। ਦੇਖੋ ਇਸ ਦੇ ਨਾਲ ਹੀ ਚੰਗੀ ਜਿਹੀ ਸ਼ੁਰੂਆਤ ਹੋ ਸਕਦੀ ਹੈ। ਜੇਕਰ ਦੇਖੋ ਸਵੇਰ ਸੋਹਣੀ ਹੋ ਗਈ, ਸਾਰਾ ਦਿਨ ਹੀ ਆਪਣੇ ਆਪ ਸੋਹਣਾ ਹੋ ਜਾਣਾ। ਬਹੁਤ ਸੋਹਣੀ ਗੱਲ ਇਹ ਕਹਿੰਦੇ ਨੇ ਕਿ ਜੋ ਸਵੇਰ ਨੂੰ ਆਪਣੇ ਦਿਨ ਦਾ ਨਕਸ਼ਾ ਬਣਾ ਲੈਂਦੇ ਨੇ ਨਾ, ਉਹਨਾਂ ਨੂੰ ਸ਼ਾਮ ਤੱਕ ਆਪਣੀ ਮੰਜ਼ਿਲ ਜਿਹੜੀ ਹੈ ਨਾ ਉਹ ਨੇੜੇ ਪਹੁੰਚਦੀ ਹੋਈ ਦੇਖੀ ਜਾਂਦੀ ਹੈ। ਸੱਚੀ ਇੱਦਾਂ ਹੀ ਹੁੰਦਾ, ਤੁਹਾਨੂੰ ਕੀ ਲੱਗਦਾ? ਮੈਨੂੰ ਤਾਂ ਇੱਦਾਂ ਹੀ ਲੱਗਦਾ। ਔਰ ਹਾਂ, ਹਰ ਸਵੇਰ ਇੱਕ ਨਵਾਂ ਸਫ਼ਾ ਹੁੰਦਾ, ਨਵਾਂ ਪੇਜ ਹੁੰਦਾ, ਉਹਨਾਂ ਲਿਖਣਾ ਹੁੰਦਾ, ਕੀ ਲਿਖਣਾ, ਕਿਵੇਂ ਲਿਖਣਾ, ਕਿਸੇ ਤਰੰਗ ਤਰੀਕੇ ਦੇ ਨਾਲ ਲਿਖਣਾ, ਕਿਸ ਪੈਨਸਿਲ ਦੇ ਨਾਲ ਲਿਖਣਾ, ਉਹ ਸਭ ਕੁਝ ਸਾਡੇ 'ਤੇ ਡਿਪੈਂਡ ਹੁੰਦਾ। ਔਰ ਬਸ ਅਸੀਂ ਇਸੇ ਹੀ ਚੀਜ਼ ਦੇ ਨਾਲ ਜਿਹੜਾ ਹੈ ਦੁਨੀਆਂ ਦੀਆਂ ਫਿਕਰਾਂ ਨੂੰ ਛੱਡ ਦੇਣਾ ਚਾਹੀਦਾ। ਬਈ ਦੁਨੀਆਂ ਚੱਲਦੀ ਰਹਿੰਦੀ ਹੈ, ਤੁਹਾਡੇ ਨਾਲ ਵੀ ਚੱਲੂਗੀ, ਤੁਹਾਡੇ ਖਿਲਾਫ਼ ਵੀ ਚੱਲੂਗੀ, ਪਰ ਹਾਂ ਤੁਸੀਂ ਜਦੋਂ ਆਪਣੇ ਆਪ 'ਤੇ ਕੋਨਸਨਟ੍ਰੇਟ ਕਰਨਾ ਸਿੱਖ ਗਏ, ਆਪਣੇ ਆਪ 'ਤੇ ਧਿਆਨ ਦੇਣਾ ਸਿੱਖ ਗਏ ਨਾ, ਮੈਂ ਕਿਹਾ ਅੱਧੀਆਂ ਤੁਹਾਡੀਆਂ ਮੁਸ਼ਕਿਲਾਂ ਨਾ ਉਸੇ ਟਾਈਮ 'ਤੇ ਹੱਲ ਹੋ ਜਾਣੀਆਂ। ਸੋ ਬਸ ਤੁਸੀਂ ਸਵੇਰ ਦੀ ਇਸ ਖੂਬਸੂਰਤ ਜੀ ਸ਼ੁਰੂਆਤ ਦੇ ਨਾਲ ਆਪਣੇ ਦਿਨ ਦੀ ਚੰਗੀ ਸ਼ੁਰੂਆਤ, ਗੁੱਡ ਵਾਈਬਸ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰੋ। ਬੈਸਟ ਵਿਸ਼ਿਜ਼ ਸਾਡੇ ਵੱਲੋਂ ਤੁਹਾਨੂੰ ਨੇ, ਔਰ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਗੁੱਡ ਮਾਰਨਿੰਗ, ਸਾਰਿਆਂ ਨੂੰ ਪਿਆਰ ਭਰੀ ਗੁੱਡ ਮਾਰਨਿੰਗ। ਔਰ ਬਸ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ, ਇਸ ਸਫ਼ਰ ਦੀ ਸ਼ੁਰੂਆਤ ਹੋ ਚੁੱਕੀ ਹੈ। 7:08 ਹੋ ਗਏ ਨੇ ਔਰ 8:30 ਤੱਕ ਆਪਣਾ ਇਹ ਸਫ਼ਰ ਇੱਦਾਂ ਹੀ ਚੱਲਦੇ ਰਹਿਣਾ। 8:30 ਮੰਜ਼ਿਲ 'ਤੇ ਪਹੁੰਚ ਜਾਵਾਂਗੇ, ਮੰਜ਼ਿਲ 'ਤੇ ਨੇੜੇ ਤਾਂ ਪਹੁੰਚ ਹੀ ਜਾਵਾਂਗੇ, ਹੈ ਨਾ। ਹਾਂ ਚਲੋ ਕੋਈ ਗੱਲ ਨਹੀਂ, ਆ ਸਾਡਾ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ 8:30 ਤੱਕ ਚੱਲਣਾ। ਹੋਰ ਵੀ ਬਹੁਤ ਸਾਰੇ ਪ੍ਰੋਗਰਾਮ, ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਗੀਤ ਜਿਹੜਾ ਹੈ ਇਸ ਆਕਾਸ਼ਵਾਣੀ 'ਤੇ ਤੁਸੀਂ ਸੁਣਦੇ ਹੋ। ਪਰ ਹੁਣ ਜਿਹੜਾ ਹੈ ਸਿਰਫ ਤੁਸੀਂ ਸੁਣਨਾ ਹੈ ਜੀ ਆਪਣੀ ਆਰਜੀ ਅੰਜਲੀ ਨੂੰ, ਔਰ ਫਿਕਰਾਂ ਨੂੰ ਛੱਡਦਿਆਂ ਹੋਇਆਂ ਦਿਲ ਜਿਹੜਾ ਬੇਫਿਕਰਾ ਬਣਾ ਦੇਣਾ।

ਬਸ ਨਹੀਂ, ਤੇਰੀ ਹੀ ਇਜਾਜ਼ਤ ਚਾਹੀਦੀ ਹੈ ਔਰ ਸਾਨੂੰ ਵੀ ਤੁਹਾਡੀ ਹੀ ਇਜਾਜ਼ਤ ਚਾਹੀਦੀ ਹੈ ਕਿ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਈਏ। ਇਜਾਜ਼ਤ ਐਕਚੁਲੀ ਮੇਰਾ ਪ੍ਰੋਗਰਾਮ ਹੈ, ਦੇਖੋ ਤੁਹਾਨੂੰ ਹਾਂ ਚਲੋ ਪਰਮਿਸ਼ਨ ਹੈ, ਤੁਸੀਂ ਪ੍ਰੋਗਰਾਮ ਸਾਡਾ FM ਰੇਡੀਓ 'ਤੇ ਸੁਣ ਸਕਦੇ ਹੋ, ਨਿਊਜ਼ ਔਨ ਏਅਰ ਐਪ 'ਤੇ ਸੁਣ ਸਕਦੇ ਹੋ, ਜਿੱਦਾਂ ਤੁਹਾਨੂੰ ਵਧੀਆ ਨਾ ਵਧੀਆ ਲੱਗਦਾ ਉੱਦਾਂ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ, ਇੰਜੋਏ ਕਰ ਸਕਦੇ ਹੋ। ਕਿਸੇ ਕੋਲੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈਗੀ, ਕਿਸੇ ਕੋਲੋਂ ਪਰਮਿਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ, ਪ੍ਰੋਗਰਾਮ ਜਦੋਂ ਤੁਸੀਂ ਸੁਣਨਾ ਉਦੋਂ ਤੁਸੀਂ ਸੁਣਨਾ ਹੀ ਆ, ਜਦੋਂ ਮੈਂ ਪ੍ਰੋਗਰਾਮ ਪੇਸ਼ ਕਰਨਾ ਉਦੋਂ ਮੈਂ ਪੇਸ਼ ਕਰਨਾ ਹੀ ਆ। ਚਲੋ ਜੀ, ਅੱਜ ਦੇ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਔਰ ਹਰ ਇੱਕ ਤਰੀਕ ਦਾ ਤੁਹਾਨੂੰ ਪਤਾ ਹੀ ਹੈ ਕਿ ਇਤਿਹਾਸ ਤਾਂ ਹੁੰਦਾ ਹੀ ਹੈ, ਕਿਉਂਕਿ ਅੱਜ ਦੇ ਦਿਨ ਜੋ ਕਹਾਣੀਆਂ ਲਿਖੀਆਂ ਜਾ ਰਹੀਆਂ ਨੇ ਨਾ, ਅੱਜ ਦੇ ਦਿਨ ਜੋ ਕਹਾਣੀਆਂ ਜੀਆਂ ਜਾ ਰਹੀਆਂ ਨੇ ਔਰ ਉਹ ਜਦੋਂ ਬੀਤਾ ਕਾਲ ਹੋਣਾ ਉਹ ਇਤਿਹਾਸ ਬਣ ਜਾਣਾ, ਖੂਬਸੂਰਤ ਜਿਹਾ ਇਤਿਹਾਸ ਬਣ ਜਾਣਾ। ਅੱਜ 2 ਜੂਨ ਹੈ ਬਈ ਔਰ ਅੱਜ 2 ਜੂਨ ਦੀ ਤਰੀਕ ਹੈ, ਇਸ ਦਾ ਇਤਿਹਾਸ ਕੀ ਹੈ ਇਸ ਬਾਰੇ ਦੱਸਾਂਗੀ। ਭਾਰਤ ਅਤੇ ਦੁਨੀਆ ਭਰ ਦੇ ਵਿੱਚ ਬਹੁਤ ਸਾਰੀਆਂ ਐਸੇ ਖਾਸ ਤਰੀਕ, ਇਸ ਤਰੀਕ ਨੂੰ ਬਹੁਤ ਕੁਛ ਖਾਸ ਹੋਇਆ, ਜਿਸ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤਾਂ ਤੇਲੰਗਾਨਾ ਸਥਾਪਨਾ ਦਿਵਸ ਜਿਹੜਾ ਹੈ ਅੱਜ 2 ਜੂਨ ਦੀ ਤਰੀਕ ਨੂੰ ਸੈਲੀਬ੍ਰੇਟ ਹੋ ਰਿਹਾ ਔਰ 2014 ਦੇ ਵਿੱਚ ਜਿਹੜਾ ਹੈ ਇਹ ਵੱਖਰਾ ਇਸ ਦੀ ਸਥਾਪਨਾ ਹੋਈ ਸੀ। 1953 ਦੇ ਵਿੱਚ 2 ਜੂਨ ਦੀ ਹੀ ਤਰੀਕ ਨੂੰ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ 2 ਜਿਹੜੇ ਨੇ ਉਹ ਅਧਿਕਾਰਿਕ ਤੌਰ ਦੇ ਉੱਤੇ ਜਿਹੜਾ ਹੈ ਰਾਜੇ ਅਭਿਸ਼ੇਕ ਉਹਨਾਂ ਦਾ ਹੋਇਆ ਸੀਗਾ। ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਸਹਿਤ ਕਈ ਦੇਸ਼ਾਂ ਦੀ ਰਾਣੀ ਬਣੇ ਸੀ। ਹੋਰ ਵੱਖਰੀ ਹੁੰਦੀ ਹੈ ਮੈਂ ਕਿਹਾ। ਜੇਕਰ ਗੱਲ ਕੀਤੀ ਜਾਏ ਤਾਂ ਅਮਰੀਕੀ ਅੰਤਰਿਕਸ਼ ਯਾਨ ਸਰਵੇਅਰ 1 ਜਿਹੜਾ ਹੈ ਉਹ ਚੰਨ ਦੀ ਸਤਾਹ ਦੇ ਉੱਤੇ ਸਫਲਤਾਪੂਰਵਕ ਪਹਿਲੀ ਵਾਰ ਉਸਦੀ ਸੋਫਟ ਲੈਂਡਿੰਗ ਹੋਈ ਸੀਗੀ 2 ਜੂਨ ਨੂੰ 1968 ਨੂੰ। ਔਰ 29ਵਾਂ ਸਾਡਾ ਸੂਬਾ ਰਾਜ ਜਿਹੜਾ ਹੈ ਤੇਲੰਗਾਨਾ ਉਸਦੀ ਅਧਿਕਾਰਿਕ ਤੌਰ ਦੇ ਉੱਤੇ ਜਿਹੜੀ ਹੈ ਸਥਾਪਨਾ ਹੁੰਦੀ ਹੈ 2014 ਦੇ ਵਿੱਚ। ਔਰ ਅੱਜ ਮੈਂ ਕਿਹਾ ਜੀ 2 ਜੂਨ ਹੈ ਔਰ ਸ਼ਤਰੂਗਨ ਸਿਨਹਾ ਜੀ ਦੀ, ਸ਼ਤਰੂਗਨ ਸਿਨਹਾ ਇਹਨਾਂ ਦੀ ਧੀ ਰਾਣੀ ਜਿਹੜੀ ਹੈ ਬਈ ਬਾਲੀਵੁੱਡ ਦੀ ਐਕਟਰੈਸ ਸੋਨਾਕਸ਼ੀ ਸਿਨਹਾ ਬਰਥਡੇ ਹੈ ਜੀ। ਥੱਪੜ ਸੇ ਡਰ ਨਹੀਂ ਲੱਗਦਾ ਸਾਹਿਬ, ਪਿਆਰ ਸੇ ਲੱਗਦਾ ਹੈ। ਓਏ ਹੋਏ ਹੋਏ ਹੋਏ, ਡਾਇਲੋਗ ਤਾਂ ਸਾਰਿਆਂ ਨੇ ਸੁਣਿਆ ਹੋਣਾ। ਮੈਂ ਕਿਹਾ ਕੁੜੀਆਂ ਨੇ ਨਾ ਉਸ ਟਾਈਮ ਜਦੋਂ ਮੂਵੀ ਆਈ ਸੀਗੀ ਨਾ ਇਸ ਨੂੰ, ਮੈਂ ਕਿਹਾ ਦਿਲ ਤੋਂ ਇਸ ਨੂੰ ਪਰਫੋਰਮ ਵੀ ਕੀਤਾ ਹੋਣਾ ਜਦੋਂ ਮੌਕਾ ਮਿਲਿਆ ਹੋਣਾ। ਥੱਪੜ ਸੇ ਡਰ ਨਹੀਂ ਲੱਗਦਾ ਸਾਹਿਬ, ਪਿਆਰ ਸੇ ਲੱਗਦਾ ਹੈ। ਔਰ 1955 ਦੇ ਵਿੱਚ 2 ਜੂਨ ਹੀ ਭਾਰਤ ਦੇ ਜਾਣੇ ਮਾਨੇ ਫਿਲਮ ਨਿਰਦੇਸ਼ਕ ਮਨੀ ਰਤਨਮ ਜੀ ਦਾ ਵੀ ਬਰਥ ਅੱਜ ਦੀ ਡੇਟ ਨੂੰ ਸੈਲੀਬ੍ਰੇਟ ਹੋ ਗਿਆ। ਔਰ ਮੈਂ ਕਿਹਾ ਜੀ ਤਰੀਕਾਂ ਬਦਲਦੀਆਂ ਨੇ, ਇਤਿਹਾਸ ਬਣਦੇ ਨੇ ਔਰ ਵੱਖਰਾ ਵੱਖਰਾ ਇਤਿਹਾਸ ਵੱਖਰੀ ਵੱਖਰੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਵੱਖਰਾ ਵੱਖਰਾ ਪ੍ਰਭਾਵ ਪਾਉਂਦਾ। ਬਸ ਅਸੀਂ ਉਸ ਚੀਜ਼ ਤੋਂ ਜਾਣੂ ਹੋਣੇ ਚਾਹੀਦੇ ਹਾਂ ਕੀ ਹੋ ਰਿਹਾ, ਕਿਸ ਤਰ੍ਹਾਂ ਹੋ ਰਿਹਾ, ਸਾਡੇ ਆਲੇ ਦੁਆਲੇ ਕਿੱਦਾਂ ਹੋ ਰਿਹਾ। ਇਸ ਚੀਜ਼ ਦੀ ਜਦੋਂ ਸਾਨੂੰ ਪਤਾ ਲੱਗ ਜਾਂਦਾ ਨਾ, ਇਸ ਚੀਜ਼ ਦਾ ਸਾਨੂੰ ਅਹਿਸਾਸ ਹੋ ਜਾਂਦਾ, ਅੱਧੀਆਂ ਚੀਜ਼ਾਂ ਅੱਧੀਆਂ ਪ੍ਰੋਬਲਮਸ ਉਦੋਂ ਹੀ ਹੱਲ ਹੋ ਜਾਂਦੀਆਂ ਨੇ ਜਦੋਂ ਅਸੀਂ ਅਵੇਅਰ ਹੁੰਦੇ ਹਾਂ ਨਾ। ਖਾਸ ਤੌਰ 'ਤੇ ਇਹੀ ਗੱਲ ਕਹੀ ਜਾਂਦੀ ਹੈ ਕਿ ਜਦੋਂ ਅਸੀਂ ਚੀਜ਼ਾਂ ਤੋਂ ਗੱਲਾਂ ਤੋਂ ਆਪਣੇ ਆਲੇ ਦੁਆਲੇ ਤੋਂ ਅਵੇਅਰ ਹੁੰਦੇ ਹਾਂ, ਅਸੀਂ ਬਹੁਤ ਸਾਰੀਆਂ ਕਿਹੜੇ ਕਹਿੰਦੇ ਨੇ ਨੈਗੇਟਿਵ ਚੀਜ਼ਾਂ ਜਾਂ ਬਹੁਤ ਸਾਰੇ ਐਸੇ ਗੱਲਾਂ ਜਿਹੜੀਆਂ ਕਿ ਸਾਡੇ 'ਤੇ ਨੈਗੇਟਿਵ ਪ੍ਰਭਾਵ ਪਾ ਸਕਦੀਆਂ ਨੇ ਉਸ ਤੋਂ ਦੂਰ ਰਹਿ ਜਾਂਦੇ ਹਾਂ। ਸੋ ਅਸੀਂ ਵੀ ਬਸ ਇਹਨਾਂ ਚੀਜ਼ਾਂ ਤੋਂ, ਇਹਨਾਂ ਗੱਲਾਂ ਤੋਂ ਜਿਹੜਾ ਹੈ ਆਪਣੇ ਆਪ ਨੂੰ ਉੱਪਰ ਉਠਾ ਕੇ ਆਲੇ ਦੁਆਲੇ ਤੋਂ ਅਵੇਅਰ ਹੋਵੋ, ਆਪਣੇ ਆਪ ਦੇ ਲਈ ਅਵੇਅਰ ਹੋਵੋ ਔਰ ਸਭ ਕੁਛ ਚੰਗਾ ਚੰਗਾ ਹੁੰਦਾ ਜਾਏਗਾ। ਔਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੀਆਂ ਗੱਲਾਂ ਬਾਤਾਂ ਮੈਂ ਕਿਹਾ ਜੀ ਤੁਹਾਡੇ ਲਈ ਆਣੀਆਂ ਨੇ। ਫਿਲਹਾਲ ਇੱਕ ਗੀਤ ਆ ਗਿਆ ਜੀ, ਤੁਸੀਂ ਇਸ ਗੀਤ ਨੂੰ ਇੰਜੋਏ ਕਰਨਾ ਔਰ ਬਸ ਇੱਦਾਂ ਹੀ ਮੇਰੇ ਨਾਲ ਬਣੇ ਰਹਿਣਾ। ਬਹੁਤ ਕੁਛ ਹੈਗਾ ਜੀ, ਹੈਗਾ, ਆ ਰਿਹਾ ਜੀ, ਆ ਰਿਹਾ ਤੁਹਾਡੇ ਲਈ।

ਮੇਖੇ ਜੀ ਅੱਖੀਆਂ ਬਰਸ ਬਰਸ ਜਾਣ ਔਰ ਸਾਨੂੰ ਇਸ ਗਰਮੀ ਤੋਂ ਰਾਹਤ ਮਿਲ ਜਾਵੇ। ਤੁਸੀਂ ਦੇਖਿਆ ਕਿ ਇੰਨਾ ਇੰਨਾ ਪਾਣੀ ਅੱਖਾਂ 'ਚ ਹੋਇਆ ਹੋਵੇ ਕਿ ਪੂਰਾ ਸ਼ਹਿਰ ਹੀ ਡੁੱਬ ਗਿਆ ਹੋਵੇ। ਨਹੀਂ ਹੁੰਦਾ ਇੱਦਾਂ, ਜਦੋਂ ਰੱਬ ਰੋਂਦਾ ਨਾ ਗਰਮੀ ਦੇ ਨਾਲ, ਹਾਏ ਗਰਮੀ ਹਾਏ ਗਰਮੀ, ਉਸ ਟਾਈਮ ਦੇ ਉੱਤੇ ਜਿਹੜਾ ਹੈ ਇਹ ਮੌਸਮ, ਇਹ ਜਿਹੜਾ ਨਾ ਸਾਨੂੰ ਸਾਡੀ ਜ਼ਿੰਦਗੀ ਦੇ ਉੱਤੇ ਅਸਰ ਪਾਉਂਦਾ। ਅੱਖੀਆਂ ਬਰਸ ਬਰਸ ਜਾਂਦੀਆਂ ਨੇ, ਪਰ ਇੱਦਾਂ ਗਰਮੀ ਤੋਂ ਰਾਹਤ ਥੋੜ੍ਹੀ ਮਿਲਦੀ ਹੈ, ਉਦੋਂ ਹੋਰ ਗਰਮੀ ਲੱਗਦੀ ਹੈ ਰੋਣ ਦੇ ਨਾਲ। ਤੁਸੀਂ ਕਹਿ ਰਹੇ ਹੋ ਨਾ ਕਿੰਨੇ ਐਕਸਪੀਰੀਅੰਸ ਦੇ ਨਾਲ ਦੱਸ ਰਹੀ ਹੈ ਕਿ ਹਾਂ ਰੋਣ ਦੇ ਨਾਲ ਹੋਰ ਗਰਮੀ ਲੱਗਦੀ ਹੈ। ਕੁਛ ਨਹੀਂ ਹੁੰਦਾ ਬਈ, ਦੇਖੋ ਗਾਣੇ ਬਣੇ ਹੋਏ ਨੇ, ਅਸੀਂ ਗਾਣਿਆਂ ਦੇ ਨਾਲ ਨਾਲ ਜਿਹੜਾ ਹੈ ਆਪਣੀਆਂ ਵੀ ਫੀਲਿੰਗਾਂ ਜਿਹੀਆਂ ਜੋੜ ਲੈਂਦੇ ਹਾਂ, ਔਰ ਫੀਲਿੰਗਾਂ ਜਿਹੜੀਆਂ ਨੇ ਨਾ ਅੱਜ ਕੱਲ੍ਹ ਸਾਨੂੰ ਮੌਸਮ ਜਿਹੜਾ ਨਾ ਉਹ ਵੀ ਦਵਾ ਰਿਹਾ, ਕਦੀ ਗਰਮੀ ਕਦੀ ਠੰਡ ਕਦੀ ਕੁਛ ਕਦੀ ਕੁਛ। ਔਰ ਇਸ ਵੇਲੇ ਜਿਹੜਾ ਹੈ 4 ਜੂਨ ਤੱਕ, ਪਰਸੋਂ ਤੱਕ ਜਿਹੜਾ ਹੈ ਇੱਥੇ ਮੌਸਮ ਵਿਭਾਗ ਦੇ ਦੁਆਰਾ ਭਵਿੱਖਬਾਣੀ ਕਰ ਦਿੱਤੀ ਗਈ ਹੈ ਕਿ ਜਿਹੜਾ ਪੰਜਾਬ ਅਤੇ ਹਰਿਆਣਾ ਦੇ ਵਿੱਚ 4 ਜੂਨ ਤੱਕ ਤੇਜ਼ ਹਵਾ ਚੱਲਣ ਵਾਲੀਆਂ ਨੇ, ਕਿਸੇ ਕਿਸੇ ਥਾਂ ਦੇ ਉੱਤੇ ਮੀਂਹ ਪੈ ਸਕਦਾ ਆ, ਔਰ ਟੈਂਪਰੇਚਰ ਜਿਹੜਾ ਵੈਸੇ ਟੈਂਪਰੇਚਰ ਘੱਟ ਹੋ ਗਿਆ ਬਾਰਿਸ਼ ਦੇ ਨਾਲ, ਪਿਛਲੇ ਦਿਨ ਹੀ ਬਾਰਿਸ਼ ਹੋਣ ਦੇ ਨਾਲ 4 ਡਿਗਰੀ ਤੱਕ ਦਾ ਟੈਂਪਰੇਚਰ ਜਿਹੜਾ ਹੈ ਉਹ ਘੱਟ ਗਿਆ। 5 ਡਿਗਰੀ ਤੱਕ ਗਰਮੀ ਤੋਂ ਜਿਹੜਾ ਕਈ ਥਾਵਾਂ ਦੇ ਉੱਤੇ ਰਾਹਤ ਮਿਲੀ ਹੈ। ਔਰ ਜੇਕਰ ਗੱਲ ਕੀਤੀ ਜਾਏ ਤਾਂ ਪੰਜਾਬ ਅਤੇ ਹਰਿਆਣਾ ਦੇ ਵਿੱਚ 3 ਤੋਂ 5 ਜੂਨ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਗਰਜ ਚਮਕ, ਤੇਜ਼ ਹਵਾਵਾਂ, ਹਲਕੀ ਬਾਰਿਸ਼ ਹੋ ਸਕਦੀ ਹੈ। ਪ੍ਰੀ ਮਾਨਸੂਨ ਐਕਟੀਵਿਟੀਜ਼ ਜਿਹੜੀਆਂ ਨੇ ਤੇਜ਼ ਹੋਣ ਲੱਗੀਆਂ ਨੇ, ਔਰ ਮੌਨਸੂਨ ਸੀਜ਼ਨ ਦੇ ਵਿੱਚ ਮੌਨਸੂਨ

ਸੀਜ਼ਨ ਦੀ ਜਿਹੜੀ ਦਸਤਕ ਹੈ ਉਹ ਮਿਲਣੀ ਤੈਅ ਹੋ ਗਈ ਹੈ। ਔਰ ਪ੍ਰੀ ਮੌਨਸੂਨ ਦੇ ਨਾਲ ਜੂਨ ਮਹੀਨੇ ਦੇ ਵਿੱਚ ਜਿਹੜੀ ਹੈ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ, ਚੰਗੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ। ਔਰ ਮੌਸਮ ਵਿਭਾਗ ਦਾ ਕਹਿਣਾ ਕਿ 24 ਘੰਟਿਆਂ ਦੇ ਦੌਰਾਨ ਸੂਬੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿੱਥੇ ਬੀਤੇ ਕੱਲ੍ਹ ਹਲਕੀ ਬਾਰਿਸ਼ ਹੋਈ ਹੈ, ਤੇਜ਼ ਹਵਾਵਾਂ ਚੱਲੀਆਂ ਨੇ, ਪਰ ਗਰਮੀ ਨੇ ਮੈਂ ਕਿਹਾ ਸੂਰਜ ਦੇਵਤਾ ਜੀ ਉਦਾਂ ਹੀ ਜਿਹੜਾ ਹੈ ਆਪਣੀ ਗਰਮੀ ਬਰਸਾਉਂਦੇ ਰਹੇ ਨੇ। 3 ਤੋਂ 4 ਜੂਨ ਤੱਕ ਪੰਜਾਬ ਦੇ ਕਈ ਥਾਵਾਂ ਦੇ ਉੱਤੇ ਗਰਜ ਚਮਕ ਦੇ ਨਾਲ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ। ਇਸ ਤੋਂ ਇਲਾਵਾ ਕਈ ਥਾਵਾਂ ਦੇ ਉੱਤੇ ਗਰਜ ਚਮਕ ਦੇ ਨਾਲ ਮੀਂਹ ਪੈ ਸਕਦਾ ਆ। ਲੋਕਾਂ ਨੂੰ ਹੁਣ ਜੋ ਗਰਮੀ ਜਿਹੜੀ ਹੈ ਲੱਗ ਰਹੀ ਹੈ, ਉਹਨਾਂ ਨੂੰ ਫੀਲ ਹੋ ਰਿਹਾ ਕਿ ਹੁਣ ਬਹੁਤ ਜ਼ਿਆਦਾ ਗਰਮੀ ਹੈ, ਇਸ ਤੋਂ ਥੋੜ੍ਹੀ ਜਿਹੀ ਰਾਹਤ ਜਿਹਾ ਤੁਹਾਨੂੰ ਮਿਲ ਜਾਏਗੀ, ਉਸ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਜਿਵੇਂ ਕਿ ਹੁਣ ਜਿਹੜਾ ਹੈ ਹੁਣ ਤੋਂ ਹੀ 28 ਡਿਗਰੀ ਟੈਂਪਰੇਚਰ ਜਿਹੜਾ ਹੈ ਇਹ ਚੱਲ ਰਿਹਾ, ਔਰ ਡੇ ਟਾਈਮ ਦੇ ਉੱਤੇ ਤੁਹਾਨੂੰ ਪਤਾ ਹੀ ਹੈ 32-33-34-35 ਵੱਧਦਾ ਹੀ ਰਹਿਣਾ, ਵੱਧਦਾ ਹੀ ਰਹਿਣਾ। ਇਸ ਟਾਈਮ ਦੇ ਉੱਤੇ ਜਿਹੜਾ ਹੈ ਨਾ ਕਈ ਸਾਰੀਆਂ ਹੋਰ ਚੀਜ਼ਾਂ ਨੇ ਨਾ ਉਹ ਵੀ ਸਾਡੇ ਘਰਾਂ ਦੇ ਉੱਤੇ ਬੜਾ ਇਫੈਕਟ ਪਾਉਂਦੀਆਂ ਨੇ। ਤੁਸੀਂ ਦੇਖਿਆ ਹੋਏਗਾ ਨਾ ਕਿ ਜਿੱਦਾਂ ਹੀ ਮੌਸਮ ਚੇਂਜ ਹੁੰਦਾ ਆ, ਥੋੜ੍ਹਾ ਜਿਹਾ ਵੀ ਮੌਸਮ ਬਦਲਦਾ ਆ, ਉਸ ਦੇ ਮੁਤਾਬਿਕ ਸਾਡੇ ਆਲੇ ਦੁਆਲੇ ਹੋ ਗਿਆ, ਹਵਾ ਜਿਹੜੀ ਹੈ ਹੁੰਮਸ ਹਿਊਮਿਡਿਟੀ ਉਹ ਸਾਨੂੰ ਫੀਲ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਕੀੜੇ ਮਕੌੜੇ ਜਿਹੜੇ ਨੇ ਨਾ ਉਹ ਵੀ ਸਾਡੇ ਘਰਾਂ ਦੇ ਵਿੱਚ ਜਿਹੜੇ ਕਿਤੇ ਵਿਚਾਰੇ ਲੁੱਕ ਕੇ ਪਏ ਹੁੰਦੇ ਆ, ਕੋਈ ਗਰਮੀ ਦੇ ਨਾਲ ਕੋਈ ਠੰਡ ਦੇ ਨਾਲ, ਉਹ ਵੀ ਸਾਨੂੰ ਆਪਣਾ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੰਦੇ ਨੇ, ਜਿਹਨਾਂ ਨੂੰ ਦੇਖ ਕੇ ਡਰ ਵੀ ਲੱਗਦਾ ਬਈ ਹਾਂ ਨਹੀਂ ਸਾਡੇ ਸਾਹਮਣੇ ਮੱਤ ਆਓ, ਸਾਡੇ ਸਾਹਮਣੇ ਮੱਤ ਆਓ। ਮੈਂ ਦੇਖੋ ਕਿੱਦਾਂ ਬੋਲ ਰਹੀ ਹਾਂ, ਸਾਡੇ ਸਾਹਮਣੇ ਮੱਤ ਆਓ, ਸਾਡੇ ਸਾਹਮਣੇ ਨਾ ਆਓ, ਸਾਡੇ ਸਾਹਮਣੇ ਨਾ ਆਓ, ਇਹ ਅਸੀਂ ਜ਼ਰੂਰ ਕਹਿੰਦੇ ਹਾਂ ਉਹਨਾਂ ਨੂੰ। ਬਾਕੀ ਦੇਖੋ ਉਹਨਾਂ ਨੂੰ ਭਜਾਉਣ ਦੇ ਤਰੀਕੇ ਵੀ ਮੇਰੇ ਕੋਲ ਹੈਗੇ ਆ, ਟੈਨਸ਼ਨ ਨਹੀਂ ਲੈਣੀ, ਮੈਂ ਹੈਗੀ ਹਾਂ ਨਾ ਇੱਥੇ। ਤੁਹਾਨੂੰ ਮੈਂ ਦੱਸ ਦੂੰਗੀ, ਬੇਸ਼ੱਕ ਮੈਨੂੰ ਵੀ ਮੈਨੂੰ ਆਵੇ ਪਤਾ ਹੋਵੇ, ਮੈਂ ਪੁੱਛ ਕੇ ਦੱਸ ਦੂੰਗੀ, ਕਿਉਂਕਿ ਮੈਂ ਦੇਖੋ ਆਈ ਹੀ ਤੁਹਾਡੇ ਲਈ ਹਾਂ। 7:22 ਹੋ ਗਏ ਨੇ ਔਰ FM ਰੇਨਬੋ ਦੇ ਉੱਤੇ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਆਪਣੀ ਆਰਜੀ ਅੰਸ਼ਲੀ ਦੇ ਨਾਲ। ਗੁੱਡ ਮਾਰਨਿੰਗ ਜਲੰਧਰ, ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਨੇ ਔਰ ਗੱਲਾਂ ਬਾਤਾਂ ਦੇ ਨਾਲ ਨਾਲ ਕੀਰਤਨ ਦਾ ਸਿਲਸਿਲਾ ਵੀ ਚੱਲਦਾ ਰਹਿਣਾ।

ਜੀ ਆਪਾਂ ਤੁਹਾਨੂੰ ਨਹੀਂ ਭੁੱਲਦੇ ਔਰ ਆਪਾਂ ਤੁਹਾਨੂੰ ਭੁੱਲਣਾ ਵੀ ਨਹੀਂ ਹੈਗਾ। ਬਸ ਹਾਂ, ਜਦੋਂ ਕੋਈ ਹੋਰ ਕਹਿੰਦੇ ਤੁਹਾਡੇ ਤੁਸੀਂ ਸਾਹਮਣੇ ਆ ਜਾਂਦੇ ਆ ਨਾ, ਤੁਹਾਨੂੰ ਸਾਨੂੰ ਆਲਾ ਦੁਆਲਾ ਤਾਂ ਜਿਹੜਾ ਹੈ ਉਹ ਭੁੱਲ ਹੀ ਜਾਂਦਾ ਕਿ ਹਾਂ ਅਸੀਂ ਕਿਸੇ ਨਾਲ ਜੇਕਰ

ਕਰਨੀ ਹੋਵੇ, ਸਾਨੂੰ ਇੱਦਾਂ ਫੀਲ ਹੁੰਦਾ ਕਿ ਹਾਂ ਨਹੀਂ ਸਿਰ ਤੁਸੀਂ ਹੋ, ਸਿਰਫ ਤੁਸੀਂ ਹੋ, ਸਿਰਫ ਤੁਸੀਂ ਹੋ। ਔਰ ਮੈਂ ਸਿਰਫ ਤੁਹਾਡੀ ਹੀ ਗੱਲ ਕਰ ਰਹੀ ਹਾਂ, ਕਿਉਂਕਿ ਮੇਰੇ ਸਾਹਮਣੇ ਜੇਕਰ ਮਾਈਕ ਹੁੰਦਾ ਨਾ, ਮੈਂ ਤਾਂ ਸਿਰਫ ਤੁਹਾਡੇ ਨਾਲ ਹੀ ਗੱਲ ਕਰਦੀ ਹਾਂ, ਔਰ ਤੁਸੀਂ ਦੇਖ ਲਓ ਬਸ ਆਪਣਾ ਧਿਆਨ ਭਟਕਾਉਂਦੇ ਰਹਿੰਦੇ ਹੋ, ਇੱਧਰ ਉੱਧਰ ਨਹੀਂ ਭਟਕਣਾ, ਬਸ ਇੱਦਾਂ ਇੱਕ ਜਗ੍ਹਾ 'ਤੇ ਇੱਕ ਗੱਲ ਵੱਲ ਕੋਨਸਨਟ੍ਰੇਟ ਕਰਕੇ ਰੱਖਣਾ। ਔਰ ਜਿਵੇਂ ਕਿ ਇਸ ਗੀਤ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਗੱਲ ਕੀਤੀ ਸੀਗੀ ਕਿ ਬਰਸਾਤ ਦੇ ਮੌਸਮ ਦੇ ਵਿੱਚ ਨਾ ਕੁਝ ਅਣਚਾਹੇ ਮਹਿਮਾਨ ਜਿਹੜੇ ਨੇ ਉਹ ਸਾਡੇ ਘਰਾਂ ਦੇ ਵਿੱਚ ਆ ਜਾਂਦੇ ਨੇ, ਬਰਸਾਤ ਦਾ ਮੌਸਮ ਜਿੱਥੇ ਸਾਨੂੰ ਗਰਮੀ ਕਦੀ ਠੰਡ ਹਿਊਮਿਡਿਟੀ ਹੋ ਜਾਂਦੀ ਹੈ, ਉਸ ਟਾਈਮ ਦੇ ਉੱਤੇ ਅਸੀਂ ਕਈ ਥਾਵਾਂ 'ਤੇ ਦੇਖਿਆ ਕਿ ਸਾਡੇ ਘਰਾਂ ਦੇ ਵਿੱਚ ਨਾ ਕੀੜੇ ਮਕੌੜੇ, ਛਿਪਕਲੀਆਂ ਜਿਹੜੀਆਂ ਹੁੰਦੀਆਂ ਨੇ ਨਾ, ਜਾਂ ਕੋਕਰੋਚ ਕਹਿ ਲਓ, ਇਹ ਬਹੁਤ ਗੰਦੀ ਤਰ੍ਹਾਂ ਦਸਤਕ ਦਿੰਦੇ ਨੇ, ਕਿਤੇ ਵੀ ਆ ਜਾਂਦੇ ਨੇ, ਵਾਸ਼ਰੂਮ ਹੋ ਗਿਆ, ਸਿੰਕ ਹੋ ਗਿਆ, ਰਸੋਈਆਂ ਹੋ ਗਈਆਂ, ਇੱਥੇ ਵੀ ਸਾਨੂੰ ਛੋਟੇ ਛੋਟੇ ਜਿਹੜਾ ਹੈ ਕਿ ਛਿਪਕਲੀਆਂ ਦੇ ਬੱਚੇ ਸਾਨੂੰ ਦੇਖਣ ਨੂੰ ਮਿਲਦੇ ਨੇ। ਅਜੇ ਇਹਦੇ ਵਿੱਚ ਜਿੱਥੇ ਦੇਖਣ ਨੂੰ ਤਾਂ ਥੋੜ੍ਹੇ ਜਿਹੇ ਕ੍ਰਿਪੀ ਜੇ ਲੱਗਦੇ ਨੇ, ਉੱਥੇ ਜਿਹੜਾ ਹੈ ਇਹਨਾਂ ਦੇ ਨਾਲ ਕਈ ਹੋਰ ਸਮੱਸਿਆਵਾਂ ਵੀ ਹੁੰਦੀਆਂ ਨੇ ਬਾਈ। ਦੇਖੋ ਇਸ ਟਾਈਮ ਦੇ ਉੱਤੇ ਨਾ ਕੁਛ ਇੱਕ ਚੀਜ਼ਾਂ ਅਸੀਂ ਘਰੇਲੂ ਉਪਾਅ ਵੀ ਜਿਹੜੇ ਕਰ ਸਕਦੇ ਹਾਂ, ਜਿਸ ਤੋਂ ਹੋ ਸਕਦਾ ਰਾਹਤ ਮਿਲ ਜਾਵੇ ਇਹਨਾਂ ਕੀੜਿਆਂ ਮਕੌੜਿਆਂ ਤੋਂ, ਜਿਹੜਾ ਹੈ ਇਹ ਇਸ ਤੋਂ ਸਾਨੂੰ ਰਾਹਤ ਮਿਲ ਸਕਦੀ ਹੈ। ਦੇਖੋ ਅਸੀਂ ਰੈਗੂਲਰ ਸਫਾਈ ਵੀ ਕਰਦੇ ਹਾਂ ਨਾ, ਫਿਰ ਵੀ ਜਿਹੜਾ ਹੈ ਕਿਤੇ ਨਾ ਕਿਤੇ ਸਾਨੂੰ ਦੇਖੇ ਜਾਂਦੇ ਨੇ। ਅਜੇ ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਚੀਜ਼ਾਂ ਦੀ ਤੁਹਾਨੂੰ ਜ਼ਰੂਰਤ ਪਏਗੀ, ਗਰਮ ਪਾਣੀ ਲੈਣਾ, ਫਿਨਾਇਲ ਦੀਆਂ ਟੈਬਲੇਟਸ, ਫਿਨਾਇਲ ਦੀਆਂ ਗੋਲੀਆਂ ਮਿਲਦੀਆਂ ਨੇ ਉਹ ਤੁਸੀਂ ਲੈਣੀਆਂ ਨੇ, ਔਰ ਫਲੋਰ ਕਲੀਨਰ ਤੁਹਾਡੇ ਘਰ ਦੇ ਵਿੱਚ ਹੁੰਦਾ ਹੀ ਹੋਏਗਾ, ਬੇਕਿੰਗ ਸੋਡਾ ਔਰ ਡਟੋਲ ਜਿਹੜਾ ਹੈ ਇਹ ਸਭ ਇੱਕ ਇੱਕ ਦੀ ਕੁਆਂਟਿਟੀ ਦੇ ਵਿੱਚ, ਇੱਕ ਗਲਾਸ ਗਰਮ ਪਾਣੀ ਲੈ ਲਓ, ਇੱਕ ਫਿਨਾਇਲ ਟੈਬਲੇਟ ਲੈ ਲਓ, ਇੱਕ ਕੱਪ ਜਿਹੜਾ ਹੈ ਫਲੋਰ ਕਲੀਨਰ ਲੈ ਲਓ, ਇੱਕ ਚਮਚ ਬੇਕਿੰਗ ਸੋਡਾ, ਇੱਕ ਕੱਪ ਜਿਹੜਾ ਹੈ ਡਟੋਲ ਲੈ ਕੇ ਇਸ ਸਾਰੇ ਮਿਕਸਚਰ ਨੂੰ ਅਸੀਂ ਬਣਾਉਣਾ ਆ। ਪਹਿਲਾਂ ਕੀ ਕਰਨਾ, ਫਿਨਾਇਲ ਦੀ ਟੈਬਲੇਟਸ ਨੂੰ ਥੋੜ੍ਹਾ ਜਿਹਾ ਕਰਸ਼ ਕਰ ਲੈਣਾ, ਉਸਨੂੰ ਕੁਚਲ ਲੈਣਾ, ਉਸਨੂੰ ਗਰਮ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਉਸਦਾ ਇੱਕ ਘੋਲ ਤਿਆਰ ਕਰ ਲੈਣਾ, ਫਿਰ ਇਸ ਦੇ ਵਿੱਚ ਫਲੋਰ ਕਲੀਨਰ ਹੁੰਦਾ, ਫਰਸ਼ ਕਲੀਨਰ ਹੁੰਦਾ ਉਹ ਤੁਸੀਂ ਐਡ ਕਰਨਾ ਆ, ਬੇਕਿੰਗ ਸੋਡਾ ਐਡ ਕਰਨਾ ਡਟੋਲ ਵਿੱਚ ਪਾ ਕੇ ਇੱਕ ਪੂਰੀ ਤਰ੍ਹਾਂ ਇੱਕ ਚੰਗੀ ਤਰ੍ਹਾਂ ਇਸ ਨੂੰ ਮਿਲਾ ਕੇ ਇੱਕ ਘੋਲ ਤਿਆਰ ਕਰ ਲੈਣਾ। ਫਿਰ ਕੀ ਕਰਨਾ, ਇਸ ਤਿਆਰ ਕੀਤੇ ਹੋਏ ਘੋਲ ਨੂੰ ਸਪਰੇ ਬੋਟਲ ਦੇ ਵਿੱਚ ਪਾ ਕੇ ਉਹਨਾਂ ਥਾਵਾਂ ਦੇ ਉੱਤੇ ਸਪਰੇ ਕਰਨਾ ਜਿੱਥੇ ਕਿ ਤੁਹਾਨੂੰ ਇਹ ਚਿਪਕਲੀ ਕੋਕਰੋਚ ਜਿਹੜੇ ਨੇ ਨਾ ਅਕਸਰ ਤੁਹਾਨੂੰ ਦਿਖਾਈ ਦੇਣਗੇ, ਜਿਵੇਂ ਕਿ ਰਸੋਈਆਂ ਦੇ ਕੋਨੇ ਹੋ ਗਏ, ਸਿੰਕ ਦੇ ਹੇਠਾਂ ਹੋ ਗਿਆ, ਕੈਬਨਿਟਸ ਦੇ ਪਿੱਛੇ ਹੋ ਗਿਆ, ਖਿੜਕੀਆਂ ਦਰਵਾਜ਼ੇ ਦੇ ਆਲੇ ਦੁਆਲੇ ਅਸੀਂ ਦੇਖਿਆ ਹੋਏਗਾ, ਜਾਂ ਫਿਰ ਵਾਸ਼ਰੂਮ ਦੇ ਵਿੱਚ ਵੀ ਸਾਨੂੰ ਕਈ ਵਾਰੀ ਇਹ ਦੇਖਣ ਨੂੰ ਮਿਲ ਜਾਂਦੇ ਨੇ, ਉੱਥੇ ਇਹਨਾਂ ਥਾਵਾਂ ਦੇ ਉੱਤੇ ਤੁਸੀਂ ਸਪਰੇ ਕਰ ਸਕਦੇ ਹੋ। ਇਸ ਨਾਲ ਕੀ ਹੁੰਦਾ ਨਾ ਕਿ ਫਿਨਾਇਲ ਦੀਆਂ ਜਿਹੜੀ ਟੈਬਲੇਟਸ ਅਤੇ ਉਹਦੀ ਸਮੈਲ ਆਉਂਦੀ ਹੈ, ਇੱਕ ਤਾਂ ਹੈ ਕਿ ਫਰਸ਼ ਸਾਫ ਕਰ, ਫਲੋਰ ਕਲੀਨਰ ਜਿਹੜੇ ਹੁੰਦੇ ਨੇ ਉਹਨਾਂ ਦੀ ਜਦੋਂ ਸਮੈਲ ਆਉਂਦੀ ਹੈ ਨਾ, ਤੇਜ਼ ਸਮੈਲ ਆਉਂਦੀ ਹੈ, ਉਸ ਦੇ ਨਾਲ ਸਾਰੇ ਤਾਂ ਇਹ ਕਿ ਕੀੜੇ ਮਕੌੜੇ ਜਿਹੜੇ ਨੇ ਨਾ ਉਹ ਇਸਨੂੰ ਸਮੈਲ ਨੂੰ ਪਹਿਲੀ ਵਾਰ ਬਰਦਾਸ਼ਤ ਨਹੀਂ ਕਰ ਪਾਉਂਦੇ। ਹਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਹੁੰਦੇ ਨੇ ਨਾ ਕੀੜਾ ਮਕੌੜਿਆਂ ਵਰਗੇ। ਨਹੀਂ ਨਹੀਂ ਨਹੀਂ ਟਰੈਕ ਤੋਂ ਨਹੀਂ ਆਪਾਂ ਹਟਣਾ, ਚਲੋ ਇੱਧਰ ਆ ਜਾਂਦੇ ਹਾਂ। ਬੇਕਿੰਗ ਸੋਡਾ ਸਫਾਈ ਜਿਹੜੇ ਕਰਨ ਵਾਲੀ ਜਿੰਨੇ ਵੀ ਜਿਹੜਾ ਅਸੀਂ ਕੈਮੀਕਲ ਪ੍ਰੋਡਕਟਸ ਵਗੈਰਾ ਯੂਜ਼ ਕਰਦੇ ਨਾ, ਉਹ ਸਾਰੇ ਕੀ ਹੁੰਦਾ ਆ, ਇੱਕ ਤੇਜ਼ ਸਾਨੂੰ ਸਮੈਲ ਉਹਨਾਂ ਦੀ ਜ਼ਰੂਰ ਆਉਂਦੀ ਹੈ, ਜਿਸ ਤਰ੍ਹਾਂ ਕੀ ਹੁੰਦਾ ਕੀੜੇ ਮਕੌੜੇ ਅਕਸਰ ਬਾਹਰ ਆ ਜਾਂਦੇ ਨੇ ਜਾਂ ਭੱਜ ਜਾਂਦੇ ਨੇ, ਔਰ ਇਸ ਦੇ ਨਾਲ ਜਦੋਂ ਤੁਸੀਂ ਇਹ ਸਪਰੇ ਕਰੋਗੇ ਤਾਂ ਇਸ ਦੇ ਨਾਲ ਉਹ ਭੱਜ ਜਾਣਗੇ, ਉਹਨਾਂ ਨੂੰ ਭੱਜਣ ਦਾ ਰਾਹ ਨਹੀਂ ਲੱਭਣਾ। ਔਰ ਤੁਸੀਂ ਕੀ ਕਰਨਾ, ਬਸ ਉਹਨਾਂ ਦੇ ਲਈ ਥੋੜ੍ਹਾ ਜਿਹਾ ਰਾਹ ਬਣਾ ਕੇ ਰੱਖਣਾ, ਤਾਂ ਗਲਤ ਰਾਹ ਵੱਲ ਜਾਂਦੇ ਹੋਣਗੇ ਨਾ, ਉਹਨਾਂ ਨੂੰ ਫਟਾਫਟ ਝਾੜੂ ਨਾਲ ਜਾਂ ਪੋਚੇ ਨਾਲ ਉਹਨਾਂ ਨੂੰ ਸਹੀ ਰਾਹ ਦਿਖਾਉਂਦੇ ਹੋਏ ਘਰਾਂ ਤੋਂ ਬਾਹਰ ਭੇਜ ਦੇਣਾ। ਬਈ ਦੇਖੋ ਕੁਝ ਗੱਲਾਂ ਯਾਦ ਕਰਨ ਵਾਲੀਆਂ ਇਹ ਵੀ ਨੇ ਕਿ ਇਹ ਜੇਕਰ ਘੋਲ ਬਣਾਉਂਦੇ ਆ ਨਾ ਤਾਂ ਬੱਚਿਆਂ ਤੋਂ ਥੋੜ੍ਹਾ ਜਿਹਾ ਕਿ ਬਹੁਤ ਜ਼ਿਆਦਾ ਤੁਸੀਂ ਦੂਰ ਰੱਖਣਾ ਇਸ ਘੋਲ ਨੂੰ, ਜਾਂ ਫਿਰ ਤੁਹਾਡੇ ਪੈਟ ਐਨੀਮਲਸ ਨੇ, ਪਾਲਤੂ ਜਾਨਵਰ ਨੇ, ਉਹਨਾਂ ਤੋਂ ਵੀ ਦੂਰ ਰੱਖਣਾ ਹੈ। ਰਸੋਈ ਦੇ ਭਾਂਡੇ ਨੇ ਜਾਂ ਖਾਣ ਪੀਣ ਵਾਲੀਆਂ ਚੀਜ਼ਾਂ ਜਿੱਥੇ ਜ਼ਿਆਦਾਤਰ ਪਈਆਂ ਹੁੰਦੀਆਂ ਨੇ ਉੱਥੇ ਇੰਸਟ ਸਪਰੇ ਨੂੰ ਨਹੀਂ ਕਰਨਾ, ਥੋੜ੍ਹਾ ਦੂਰ ਦੂਰ ਕਰਕੇ ਰੱਖੋ। ਔਰ ਜਿੱਥੇ ਕੀੜਿਆਂ ਦੀ ਪ੍ਰੋਬਲਮ ਹੁੰਦੀ ਹੈ ਉੱਥੇ ਕੀਟਨਾਸ਼ਕ ਜਾਂ ਕੀਟ ਕੰਟਰੋਲ ਕਰਨ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਦਾ ਤੁਸੀਂ ਵੀ ਚੂਜ਼ ਕਰ ਸਕਦੇ ਹੋ ਆਪਸ਼ਨ। ਘਰ ਦੇ ਵਿੱਚ ਰੈਗੂਲਰ ਅਸੀਂ ਸਫਾਈ ਤਾਂ ਰੋਜ਼ ਕਰਦੇ ਹਾਂ, ਔਰ ਨਵੀਂ ਘੱਟ ਰੱਖਣਾ, ਭੋਜਨ ਖਾਣੇ ਦੀਆਂ ਚੀਜ਼ਾਂ ਜਿਹੜੀਆਂ ਨੇ ਉਹਨੂੰ ਘੱਟ ਢੱਕ ਕੇ ਰੱਖਣਾ, ਕਿਰਲੀ ਕੋਕਰੋਚ ਜਿਹੜੇ ਨੇ ਇਹਨਾਂ ਦੀਆਂ ਸਮੱਸਿਆ ਕਾਫੀ ਹੱਦ ਤੱਕ ਇਸੇ ਤਰ੍ਹਾਂ ਹੀ ਘਟਾਈ ਜਾ ਸਕਦੀ ਹੈ। ਆਪਣੀ ਜ਼ਿੰਦਗੀ ਦੇ ਜੋ ਐਸੇ ਚਿਪਕਲੀਆਂ ਕੋਕਰੋਚ ਨੇ ਨਾ ਉਹਨਾਂ ਨੂੰ ਬਸ ਤੁਸੀਂ ਭਜਾ ਕੇ ਬਾਹਰ ਕਰੋ, ਉਹਨਾਂ ਨੂੰ ਖੁੱਲ੍ਹਾ ਆਸਮਾਨ ਦਿਖਾਓ, ਉਹਨਾਂ ਨੂੰ ਖੁੱਲ੍ਹਾ ਆਸਮਾਨ ਦਿਖਾਓ, ਜਾਓ ਜਾਓ ਬਈ ਸਾਡੇ ਘਰ ਨਾ ਆਓ, ਤੁਸੀਂ ਖੁੱਲ੍ਹੇ ਆਸਮਾਨ 'ਤੇ ਉੱਡੋ।

ਉੱਥੇ ਜੀਓ। ਔਰ ਬਸ ਆਪਣੀ ਜ਼ਿੰਦਗੀ ਨੂੰ ਨਾ ਇੱਦਾਂ ਹੀ ਹੱਸੇ ਖਿੜਿਆਂ ਦੇ ਨਾਲ ਇੰਜੋਏ ਕਰਦੇ ਰਹੋ, ਖੁਸ਼ ਰਹੋ, ਆਵਾਜ਼ ਰਹੋ, ਚੂੰਦੇ ਵੱਸਦੇ ਰਹੋ।

0: ਸੁਣੋ, ਕੀ ਤੁਸੀਂ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
1: ਭਾਰਤ ਸਰਕਾਰ ਕਾ ਲਕਸ਼ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
0: ਇਸ ਨਾਲ ਤੁਹਾਡਾ ਘਰ ਸੂਰਿਆ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ। ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ pmsuryaghar.gov.in ਤੇ।
2: ਹਰ ਘਰ ਸੂਰਿਆ ਘਰ।
3: ਮੈਂ ਕਿਹਾ ਜਿਵੇਂ ਹਜੇ ਤੁਹਾਡੀ ਆਪਣੀ ਆਸੈਂਸ ਲਈ ਲੈ ਕੇ ਮੁੜ ਤੋਂ ਹਾਜ਼ਰ ਹੋ ਚੁੱਕੀ ਹਾਂ ਜੀ। ਗਾਣਾ ਤੁਸੀਂ ਇੰਜੋਏ ਕੀਤਾ, ਖੁੱਲ੍ਹੇ ਆਸਮਾਨ ਥੱਲੇ, ਕਿੰਨਾ ਸੋਹਣਾ। ਕਹਿੰਦੇ ਨਾ, ਖੁੱਲ੍ਹਾ ਆਸਮਾਨ ਜਦੋਂ ਸਾਨੂੰ ਮਿਲਦਾ ਹੈ, ਸਾਫ਼ ਹਵਾ ਸਾਨੂੰ ਮਿਲਦੀ ਹੈ, ਤਾਂ ਜਿਉਣ ਦਾ ਮਜ਼ਾ ਜਿਹੜਾ ਨਾ ਹੋਰ ਵੀ ਦੁੱਗਣਾ ਹੋ ਜਾਂਦਾ। ਸਾਫ਼ ਸੁਥਰੀ ਹਵਾ ਮਿਲੇਗੀ, ਖਾਣ ਨੂੰ ਚੰਗਾ ਸਾਫ਼ ਸੁਥਰਾ ਖਾਣਾ ਮਿਲੇਗਾ, ਤਾਂ ਕਿੰਨਾ ਵਧੀਆ ਹੋ ਜਾਏਗਾ ਨਾ। ਇਸ ਮਿਲਾਵਟੀ ਟਾਈਮ ਦੇ ਵਿੱਚ ਸਾਰਾ ਕੁਝ ਜੇਕਰ ਸਾਨੂੰ ਫਰੈਸ਼, ਖੁੱਲ੍ਹਾ ਔਰ ਵਧੀਆ ਤਰੀਕੇ ਦੇ ਨਾਲ ਮਿਲੇ, ਪੌਸ਼ਟਿਕ ਮਿਲੇ, ਤਾਂ ਉਹ ਸਾਡੀ ਹੈਲਥ ਲਈ ਵੀ ਚੰਗਾ ਹੋਏਗਾ, ਬਾਕੀਆਂ ਲਈ ਵੀ ਚੰਗਾ ਹੋਏਗਾ। ਕਿਉਂਕਿ ਜੇ ਇੱਕ ਕੋਸ਼ਿਸ਼ ਤਾਂ ਅਸੀਂ ਕਰ ਹੀ ਸਕਦੇ ਹਾਂ ਨਾ, ਕਿ ਤੁਸੀਂ ਜੇਕਰ ਇੱਦਾਂ ਦੀ ਕੋਈ ਮਿਲਾਵਟੀ ਚੀਜ਼ ਮਿਲਦੀ ਵੀ ਹੈ, ਤਾਂ ਉਸਦੀ ਜਾਣ ਪਛਾਣ ਖੁਦ ਕਰਕੇ ਉਸਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਹੈ ਤੁਸੀਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਉਸਨੂੰ ਸਾਫ਼ ਸੁਥਰਾ ਬਣਾਉਣ ਦੇ ਵਿੱਚ ਮਦਦ ਕਰ ਸਕਦੇ ਹੋ। ਬਾਕੀ ਕਹਿੰਦੇ ਨਾ, ਤੁਹਾਨੂੰ ਫਲ ਉਹੀ ਮਿਲਦਾ ਜੋ ਤੁਸੀਂ ਬੀਜਿਆ ਹੁੰਦਾ, ਜੋ ਤੁਸੀਂ ਬੀਜੋਗੇ ਉਹੀ ਤੁਹਾਨੂੰ ਮਿਲੇਗਾ ਆਉਣ ਵਾਲੇ ਸਾਲਾਂ ਦੇ ਵਿੱਚ। ਔਰ ਇੱਕ ਮਿਸਾਲ ਬਣਨਾ ਦੂਸਰੇ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਜੇਕਰ ਤੁਹਾਨੂੰ ਗੱਲ ਦੱਸਾਂ ਨਾ ਇੱਕ, ਕਿ ਇੱਕ ਐਸੀ ਥਾਂ ਹੈ ਭਾਰਤ ਦੇ ਵਿੱਚ ਜਿੱਥੇ ਕਿ ਜਦੋਂ ਘਰ ਦੇ ਵਿੱਚ ਇੱਕ ਬੱਚਾ ਪੈਦਾ ਹੁੰਦਾ, ਤਾਂ ਉਸਦੇ ਨਾਲ ਇਹ ਉਸਦੇ ਇੱਕ

108 ਭਰਾ ਜਿਹੜੇ ਨੇ ਨਾ ਉਹ ਵੀ ਸੇਮ ਟਾਈਮ ਦੇ ਉੱਤੇ ਪਾਲਦੇ ਨੇ। ਮਾਵਾਂ ਜਿਹੜੀਆਂ ਨੇ ਇਹਨਾਂ ਨਵਜਾਤ ਬੱਚਿਆਂ ਦੇ ਨਾਲ ਨਾਲ ਇਹਨਾਂ 108 ਭਰਾਵਾਂ ਨੂੰ ਵੀ ਪਾਲਦੀਆਂ ਨੇ। ਸੋਚਣ ਵਿੱਚ ਅਜੀਬ ਲੱਗਦਾ ਹੋਏਗਾ ਨਾ, ਇੱਕ ਬੱਚਾ ਜਦੋਂ ਪੈਦਾ ਹੁੰਦਾ ਨਾਲ ਦੀ ਨਾਲ 108 ਭਰਾ ਹੋਰ ਜਿਹੜੇ ਪਾਲਣੇ ਪੈਣਗੇ। ਕਿੱਦਾਂ ਪਾਲੋਗੇ ਔਰ ਕਿਉਂ, ਕਿੱਦਾਂ ਇਹ 108 ਭਰਾ ਕਿੱਦਾਂ ਹੋਣਗੇ? ਐਕਚੁਅਲ ਦੇ ਵਿੱਚ ਸਿੱਕਿਮ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਨਾ ਤਾਂ ਬੱਚੇ ਦੇ ਜਨਮ ਦੇ ਨਾਲ ਹੀ ਪਰਿਵਾਰ ਦੇ ਵੱਲੋਂ 108 ਪੌਦੇ ਲਗਾਏ ਜਾਂਦੇ ਨੇ। ਪੌਦਿਆਂ ਨੂੰ ਲਗਾਇਆ ਜਾਂਦਾ, ਉਸਦੀ ਦੇਖਭਾਲ ਜਿਹੜੀ ਹੈ ਇਹਨਾਂ ਹੀ ਨਵਜਾਤ ਬੱਚਿਆਂ ਦੀ ਤਰ੍ਹਾਂ ਕੀਤੀ ਜਾਂਦੀ ਹੈ। ਔਰ ਪੌਦਿਆਂ ਨੂੰ ਪਾਣੀ ਦੇਣਾ, ਖਾਦ ਪਾਉਣਾ ਉਸਦੀ ਦਿਨ ਚਰਿਆ ਦਾ ਜਿਹੜਾ ਹੈ ਆਮ ਹਿੱਸਾ ਆਪਣਾ ਬਣਾਇਆ ਜਾਂਦਾ। ਬੱਚੇ ਦੇ ਜਨਮ ਦੇ ਨਾਲ ਹੀ ਇਹਨਾਂ ਪੌਦਿਆਂ ਦਾ ਜਨਮ ਦਿਨ ਵੀ ਮਨਾਇਆ ਜਾਂਦਾ। ਰਿਸ਼ਤੇਦਾਰ ਘਰ ਪਰਿਵਾਰ ਦੇ ਲੋਕ ਉੱਥੇ ਪਹੁੰਚਦੇ ਨੇ, ਪੌਦਿਆਂ ਨੂੰ ਪਾਣੀ ਦਿੰਦੇ ਨੇ, ਖਾਦ ਦਿੰਦੇ ਨੇ, ਔਰ ਬਾਅਦ ਦੇ ਵਿੱਚ ਕੇਕ ਵੀ ਕੱਟਿਆ ਜਾਂਦਾ। ਉਹ ਗੱਲ ਵੱਖਰੀ ਹੈ ਕਿ ਉਹਨਾਂ ਨੂੰ ਕੇਕ ਨਹੀਂ ਖਵਾਇਆ ਜਾਂਦਾ, ਇੰਨਾ ਤੁਸੀਂ ਵੀ ਮੈਂ ਕਿਹਾ ਸਮਝਦਾਰ ਹੈਗੇ ਹੋ, ਕੇਕ ਆਪ ਖਾ ਲੈਂਦੇ ਹਾਂ, ਅਸੀਂ ਥੋੜ੍ਹੇ ਹੈਗੇ ਹਾਂ, ਇਨਸਾਨ ਥੋੜ੍ਹੇ ਹੈਗੇ ਹਾਂ, ਤਾਂ ਕੇਕ ਖੁਦ ਖਾ ਲੈਂਦੇ ਨੇ। ਦਰਅਸਲ ਸਿੱਕਮ ਸਰਕਾਰ ਦੇ ਵੱਲੋਂ ਮੇਰੋ ਰੁੱਖ ਮੇਰੋ ਸਤੀ, ਮਤਲਬ ਭਾਵ ਕਿ ਮੇਰਾ ਪੇੜ ਮੇਰੀ ਸੰਤਾਨ ਹੈ, ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਆ। ਲੋਕਾਂ ਨੂੰ ਜਿਹੜਾ ਹੈ ਇਸ ਕੁਦਰਤ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਇੱਕ ਤਰ੍ਹਾਂ ਦੀ ਪਹਿਲੀ ਸਰਕਾਰੀ ਪਹਿਲ ਵੀ ਮੰਨੀ ਜਾਂਦੀ ਹੈ। ਸੋ ਕਿੰਨੀ ਸੋਹਣੀ ਗੱਲ ਹੈ ਨਾ, ਬੱਚਾ ਪੈਦਾ ਹੋਵੇ ਨਾਲ ਹੀ ਇੱਕ ਥੋੜ੍ਹੀ ਜਿਹੀ ਹੋਰ ਜ਼ਿੰਮੇਵਾਰੀ। ਇੰਨੀਆਂ ਸਾਰੀਆਂ ਤੁਸੀਂ ਜ਼ਿੰਮੇਵਾਰੀਆਂ ਤਾਂ ਨਿਭਾ ਹੀ ਰਹੇ ਹੋ, ਇੱਕ ਛੋਟੀ ਜਿਹੀ ਹੋਰ ਜ਼ਿੰਮੇਵਾਰੀ ਜੋ ਕਿ ਤੁਹਾਨੂੰ ਸਰਕਾਰ ਦੇ ਵੱਲੋਂ ਹੀ ਦਿੱਤੀ ਗਈ ਹੈ ਕਿ ਤੁਸੀਂ 108 ਪੌਦੇ ਲਗਾਉਣੇ ਨੇ। ਜਿੱਦਾਂ ਜਿੱਦਾਂ ਤੁਸੀਂ ਆਪਣੇ ਬੱਚੇ ਨੂੰ ਵੱਡਾ ਕਰਨਾ, ਉੱਦਾਂ ਹੁੰਦਾ ਹੀ ਤੁਸੀਂ ਇਸ ਪੌਦੇ ਨੂੰ ਵੀ ਵੱਡਾ ਕਰਨਾ, ਹਰ ਦਿਨ ਹਰ ਜਸ਼ਨ ਉਸ ਦੇ ਨਾਲ ਮਨਾਉਣਾ, ਔਰ ਵਾਕਈ ਹੀ ਬੱਚੇ ਨੂੰ ਵੀ ਕੁਦਰਤ ਦੀ ਜਿਹੜੀ ਅਹਿਮੀਅਤ ਹੈ ਨਾ ਉਹ ਵੀ ਪਤਾ ਲੱਗਣ ਲੱਗ ਪਏ। ਸੋ ਜਿਸ ਪਰਿਵਾਰ ਦੇ ਕੋਲ ਆਪਣੀ ਜ਼ਮੀਨ ਹੈ ਉਹ ਇਹ ਪੌਦੇ ਲਗਾਉਂਦੇ ਨੇ, ਜਿਨ੍ਹਾਂ ਦੇ ਕੋਲ ਆਪਣੀ ਜ਼ਮੀਨ ਨਹੀਂ ਹੈ ਉਹ ਸਰਕਾਰੀ ਜ਼ਮੀਨ ਦੇ ਉੱਤੇ ਜਿਹੜਾ ਹੈ ਉਹਨਾਂ ਨੂੰ ਇਹ ਪੌਦੇ ਜਿਹੜੇ ਨੇ ਉਹ ਦਵਾਏ ਜਾਂਦੇ ਨੇ, ਉਪਲਬਧ ਕਰਵਾਏ ਜਾਂਦੇ ਨੇ, ਔਰ ਫਲਹਾਰ ਹੋ ਗਏ, ਔਸ਼ਧੀ ਵਾਲੇ ਹੋ ਗਏ ਜਾਂ ਫਿਰ ਹੋਰ ਪ੍ਰਜਾਤੀਆਂ ਜਿਹੜੀਆਂ ਨੇ ਵੱਖਰੀਆਂ ਵੱਖਰੀਆਂ ਇਹਨਾਂ ਪੌਦਿਆਂ ਦੀਆਂ ਇਸ ਦੇ ਵਿੱਚ ਸ਼ਾਮਿਲ ਨੇ। ਦੇਖ ਰੇਖ ਦੀ ਜ਼ਿੰਮੇਵਾਰੀ ਜਿਹੜੀ ਹੈ ਮਾਤਾ ਪਿਤਾ ਦੀ ਹੁੰਦੀ ਹੈ, ਔਰ ਸਰਕਾਰ ਦੀ ਨਿਗਰਾਨੀ ਦੇ ਵਿੱਚ ਇੱਕ ਮੋਨੀਟਰਿੰਗ ਸਿਸਟਮ ਜਿਹੜਾ ਉਹ ਵੀ ਵਿਕਸਿਤ ਕੀਤਾ ਗਿਆ, ਜਿਸ ਦੇ ਤਹਿਤ ਜਿਹੜਾ ਹੈ ਦੱਸੀਏ ਕਿ ਸਰਕਾਰ ਜਿਹੜਾ ਹੈ ਬੱਚੇ ਦੇ ਨਾਮ ਦੇ ਉੱਤੇ 10,800 ਰੁਪਏ ਤੱਕ ਦੀ FD ਜਿਹੜੀ ਹੈ ਉਹ ਵੀ ਕਰਵਾਉਂਦੀ ਹੈ। 18 ਸਾਲ ਤੱਕ ਜਿਹੜਾ ਹੈ ਇਸ ਬੱਚੇ ਨੂੰ FD ਦਾ ਜਿਹੜਾ ਲਾਭ ਮਿਲਦਾ, ਔਰ ਬੱਚੇ ਵੱਡੇ ਹੋ ਕੇ ਇਹਨਾਂ ਪੌਦਿਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਉਹਨਾਂ ਬੱਚਿਆਂ ਨੂੰ ਸੌਂਪੀ ਜਾਂਦੀ ਹੈ। ਬਹੁਤ ਹੀ ਖੂਬਸੂਰਤ ਜੀ ਗੱਲ, ਮੈਨੂੰ ਲੱਗਿਆ ਤੁਹਾਡੇ ਨਾਲ ਇਹ ਗੱਲ ਜ਼ਰੂਰ ਸਾਂਝਾ ਕਰਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਜੇਕਰ ਸਰਕਾਰਾਂ ਪੋਲਿਸੀਜ਼ ਬਣਾ ਸਕਦੀਆਂ ਨੇ ਤਾਂ ਅਸੀਂ ਆਪਣੇ ਲੈਵਲ 'ਤੇ ਇਸ ਦੀ ਸ਼ੁਰੂਆਤ ਕਰ ਸਕਦੇ ਹਾਂ, ਹੈ ਨਾ। ਜਦੋਂ ਬੱਚੇ ਦਾ ਬਰਥ ਹੋਵੇ, ਜਨਮ ਹੋਵੇ, ਤਾਂ ਅਸੀਂ ਚਲੋ 108 ਤੁਹਾਨੂੰ ਲੱਗਦਾ ਕਿ ਜ਼ਿਆਦਾ ਹੁੰਦੇ ਨੇ ਤਾਂ ਇਸਦੀ ਥੋੜ੍ਹੀ ਜਿਹੀ ਕੁਆਂਟਿਟੀ ਘਟਾ ਦਿੰਦੇ ਹਾਂ, ਹੈ ਨਾ, ਥੋੜ੍ਹਾ ਜਿਹਾ ਇਸ ਨੂੰ ਘੱਟ ਕਰ ਦਿੰਦੇ ਹਾਂ। ਤੁਸੀਂ 10 ਤੋਂ ਸ਼ੁਰੂਆਤ ਕਰ ਸਕਦੇ ਹੋ, 10 ਛੱਡੋ, 5 ਤੋਂ ਤੁਸੀਂ ਸ਼ੁਰੂਆਤ ਕਰ ਸਕਦੇ ਹੋ, 5 ਤੋਂ ਹੀ ਸ਼ੁਰੂਆਤ ਕਰ ਸਕਦੇ ਹੋ ਕਿ ਉਹਨਾਂ ਨੂੰ ਵੀ ਉਹਨਾਂ ਪੌਦਿਆਂ ਨੂੰ ਵੀ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਪਾਲਣ। ਇੱਦਾਂ ਹੀ ਜ਼ਿੰਮੇਵਾਰੀਆਂ ਜਿਹੜੀਆਂ ਨੇ ਨਾ ਸਾਨੂੰ ਬੱਚਿਆਂ ਨੂੰ ਅਸੀਂ ਕਹਿੰਦੇ ਜ਼ਿੰਮੇਵਾਰ ਬਣਾਉਣਾ ਚਾਹੁੰਦੇ ਹਾਂ ਨਾ, ਇਹ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਜ਼ਿੰਮੇਵਾਰੀ ਸ਼ੁਰੂ ਕਰਨੀ ਪੈਣੀ ਹੈ। ਬਰਡਨ ਨਹੀਂ ਪਾਉਣਾ, ਬਸ ਹਾਂ ਬੱਚਿਆਂ ਨੂੰ ਥੋੜ੍ਹਾ ਜਿਹਾ ਜ਼ਿੰਮੇਵਾਰ ਬਣਾਉਣਾ, ਔਰ ਬਸ ਉਹ ਆਪਣੇ ਆਪ ਹੀ ਮੈਂ ਕਿਹਾ ਸਮਝਦਾਰ ਹੋ ਜਾਂਦਾ। ਜਿੱਦਾਂ ਮੈਂ ਦੇਖੋ ਇੰਨੀ ਸਮਝਦਾਰੀ ਵਾਲੀਆਂ ਗੱਲਾਂ ਕਰ ਰਹੀ ਹਾਂ, ਇੱਦਾਂ ਹੀ ਹੁੰਦਾ ਅੱਜ ਕੱਲ੍ਹ ਦੇ ਟਾਈਮ ਦੇ ਉੱਤੇ, ਇੱਦਾਂ ਹੀ ਹੁੰਦਾ ਆਪਣੇ ਮੂਮੀਆਂ ਵਿੱਚੋਂ ਬਣਨਾ ਹੀ ਪੈਂਦਾ ਆ। ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋਣੇ, ਔਰ ਪ੍ਰੋਗਰਾਮ ਕਿੱਥੇ ਇੰਜੋਏ ਕਰ ਰਹੇ ਹੋ? 102.7 ਮੈਗਾਹਰਟਜ਼ ਦੇ ਉੱਤੇ, 103.6 ਮੈਗਾਹਰਟਜ਼ ਦੇ ਉੱਤੇ, ਨਾਲ ਦੀ ਨਾਲ ਨਿਊਜ਼ ਔਨ ਏਅਰ ਐਪ ਦੇ ਰਾਹੀਂ ਵੀ ਲਿਸਨਰ ਸਾਡੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਔਰ ਪ੍ਰੋਗਰਾਮ ਦੇ ਵਿੱਚ ਫਿਲਹਾਲ ਹੋ ਗਿਆ ਜੀ ਇੱਕ ਗੀਤ ਦਾ।

ਜ਼ਰਾ ਮੁੱਖ ਤੋਂ ਪਰਦਾ ਹਟਾਓ ਔਰ ਇਸ ਵੇਲੇ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਇਸ ਗੱਲ ਤੇ ਜਿਹੜਾ ਹੈ ਚਾਨਣ ਪਾਓ। ਅਸੀਂ ਸਭ ਜਾਣਦੇ ਹੋਣੇ ਚਾਹੀਦੇ ਬਾਈ ਸਾਡੇ ਦੇਖੋ ਆਲੇ ਦੁਆਲੇ ਕੀ ਹੋ ਰਿਹਾ। ਅਸੀਂ ਅਕਸਰ ਦੇਖਿਆ ਹੋਏਗਾ ਕਿ ਸਾਡਾ ਰਾਤ ਦੇ ਟਾਈਮ ਦੇ ਉੱਤੇ ਨਾ ਸਾਡੀਆਂ ਲਾਈਟਾਂ ਜਿਹੜੀਆਂ ਨੇ ਜਿੱਥੇ ਜ਼ਰੂਰਤ ਹੈ ਉੱਥੇ ਤਾਂ ਜਗਦੀਆਂ ਹੁੰਦੀਆਂ ਨੇ, ਪਰ ਜ਼ਰੂਰਤ ਤੋਂ ਵੱਧ ਜਿਹੜਾ ਹੈ ਅਸੀਂ ਇੰਨਾ ਜ਼ਿਆਦਾ ਇਸ ਵੇਲੇ ਇਹਨਾਂ ਲਾਈਟਸ ਦਾ ਇਸਤੇਮਾਲ ਕਰਦੇ ਹਾਂ ਕਿ ਨਵੀਂ ਇੱਕ ਰਿਪੋਰਟ ਸਾਹਮਣੇ ਆਈ ਜਿਸ ਦੇ ਵਿੱਚ ਕਿ ਪ੍ਰਕਾਸ਼ ਪ੍ਰਦੂਸ਼ਣ ਜਿਹੜਾ ਦੇਸ਼ ਦੇ ਵਿੱਚ ਕਈ ਐਸੇ ਸਿਟੀਜ਼ ਜਿਹੜੀਆਂ ਨੇ ਮਹਾਂਨਗਰਾਂ ਨੇ ਉਸ ਦੇ ਵਿੱਚ 60 ਗੁਣਾ ਤੋਂ ਜ਼ਿਆਦਾ ਚਮਕੀਲੀਆਂ ਹੋ ਜਾਂਦੀਆਂ ਨੇ ਜਿਸ ਦੇ ਨਾਲ ਇਨਸਾਨਾਂ 'ਤੇ ਇਸਦਾ ਅਸਰ ਹੋ ਰਿਹਾ, ਨਾਲ ਦੀ ਨਾਲ ਜਾਨਵਰਾਂ ਪੰਛੀਆਂ 'ਤੇ ਵੀ

प्रकाश प्रदूषण ਦਾ ਨੈਗੇਟਿਵ ਅਸਰ ਹੋ ਰਿਹਾ ਹੈ। ਸੋ ਮੁੱਖ ਤੋਂ ਜਿਹੜਾ ਹੈ ਅੱਖਾਂ ਤੋਂ ਪਰਦਾ ਥੋੜ੍ਹਾ ਜਿਹਾ ਹਟਾਉਣ ਦੀ ਜ਼ਰੂਰਤ ਹੈਗੀ ਆ। ਔਰ ਦੱਸੀਏ ਕਿ ਪ੍ਰਕਾਸ਼ ਪ੍ਰਦੂਸ਼ਣ ਜਿਹੜਾ ਤੇਜ਼ ਨਾਲ ਵੱਧਦੀ ਹੋਈ ਜਿਹੜੀ ਅਸੀਂ ਰੋਸ਼ਨੀ ਦੇਖਦੇ ਹਾਂ ਨਾ ਗੱਡੀਆਂ ਦੇ ਉੱਤੇ, ਤੇਜ਼ ਤੇਜ਼ ਲਾਈਟਾਂ ਲਗਾਈਆਂ ਹੁੰਦੀਆਂ ਨੇ, ਉਸਦੇ ਨਾਲ ਜਿਹੜਾ ਹੈ ਦੁਨੀਆ ਭਰ ਦੇ ਵਿੱਚ 80% ਤੱਕ ਦਾ ਹਿੱਸਾ ਜਿਹੜਾ ਹੈ ਉਹ ਪ੍ਰਭਾਵਿਤ ਹੋਇਆ। 2014 ਤੋਂ ਲੈ ਕੇ 22 ਤੱਕ ਦੁਨੀਆ ਭਰ ਦੇ ਵਿੱਚ ਰਾਤ ਦੇ ਸਮੇਂ ਇਹ ਪ੍ਰਕਾਸ਼ ਪ੍ਰਦੂਸ਼ਣ ਜਿਹੜਾ ਵੱਧ ਰਿਹਾ ਔਰ 16% ਤੱਕ ਇਹ ਹੋਰ ਵੀ ਵੱਧ ਚੁੱਕਿਆ ਹੈ। ਇੱਕ ਨਵੀਂ ਰਿਪੋਰਟ ਦੇ ਮੁਤਾਬਿਕ ਭਾਰਤ ਦੇ ਵਿੱਚ 50% ਤੱਕ ਜਿਹੜਾ ਹੈ ਜ਼ਿਆਦਾ ਆਬਾਦੀ ਹਰ ਰਾਤ ਨੂੰ ਇਸ ਪ੍ਰਕਾਸ਼ ਪ੍ਰਦੂਸ਼ਣ ਦੇ ਵਿੱਚ ਜਿਹੜਾ ਹੈ ਰਹਿੰਦੀ ਹੈ ਔਰ ਆਪ ਵੀ ਜਿੱਥੇ ਇਸਤੇਮਾਲ ਕਰਦੀ ਹੈ ਦੂਸਰਿਆਂ ਦੇ ਦੁਆਰਾ ਵੀ ਇਹਨਾਂ ਜਦੋਂ ਲਾਈਟਸ ਦਾ ਇਸਤੇਮਾਲ ਕੀਤਾ ਜਾਂਦਾ ਤਾਂ ਉਸ ਦਾ ਖੁਦ ਉਹਨਾਂ 'ਤੇ ਵੀ ਅਸਰ ਪੈ ਜਾਂਦਾ। ਸ਼ਹਿਰਾਂ ਦੇ ਵਿੱਚ ਰਾਤ ਦੇ ਟਾਈਮ ਦੇ ਉੱਤੇ 60 ਗੁਣਾ ਜ਼ਿਆਦਾ ਜਿਹੜਾ ਚਮਕੀਲੀ ਲਾਈਟ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਔਰ ਜੇਕਰ ਗੱਲ ਕੀਤੀ ਜਾਏ ਨਾ ਕਈ ਵੈਸੇ ਇਸ ਲਾਈਟ ਨੂੰ ਲੈ ਕੇ ਇਸ ਪ੍ਰਕਾਸ਼ ਪ੍ਰਦੂਸ਼ਣ ਨੂੰ ਲੈ ਕੇ ਇੰਡੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਹਾਲੇ ਤੱਕ ਸਪਸ਼ਟ ਕੋਈ ਨਿਯਮ ਨਹੀਂ ਨੇ, ਪਰ ਜੇਕਰ ਗੱਲ ਕੀਤੀ ਜਾਏ ਤਾਂ ਭਾਰਤ ਦੇ ਵਿੱਚ ਵਾਯੂ ਜਲ ਜਾਂ ਫਿਰ ਨੋਇਸ ਪੋਲਿਊਸ਼ਨ ਨੂੰ ਲੈ ਕੇ ਕਈ ਪ੍ਰਕਾਰ ਦੇ ਪ੍ਰਦੂਸ਼ਣ ਨੂੰ ਲੈ ਕੇ ਜਿਹੜਾ ਹੈ ਕਈ ਕਾਨੂੰਨ ਬਣਨੇ ਚਾਹੀਦੇ ਸੀਗੇ ਔਰ ਬਣੇ ਵੀ ਨੇ, ਜੇਕਰ ਤਾਂ ਉਹਨਾਂ 'ਤੇ ਲੋਕ ਗੌਰ ਨਹੀਂ ਕਰਦੇ ਨੇ ਤਾਂ ਅਜਿਹੇ ਦੇ ਵਿੱਚ ਦੇਖੋ ਨੁਕਸਾਨ ਤਾਂ ਸਾਡਾ ਹੀ ਹੈ ਨਾ। ਅਸੀਂ ਜਾਗਰੂਕ ਹੋਣੇ ਚਾਹੀਦੇ ਹਾਂ, ਸਾਨੂੰ ਪਤਾ ਹੋਣਾ ਚਾਹੀਦਾ ਔਰ ਦੱਸੀਏ ਕਿ ਇਸ ਦੀ ਵਜ੍ਹਾ ਕੀ ਹੈ ਪ੍ਰਕਾਸ਼ ਪ੍ਰਦੂਸ਼ਣ ਦੀ। ਅਸੀਂ LED ਲਾਈਟਸ ਜਿਹੜੀਆਂ ਨੇ ਆਮ ਅਸੀਂ ਲਾਈਟਸ ਦਾ ਇਸਤੇਮਾਲ ਕਰਦੇ ਹਾਂ, ਪਰ ਹੁਣ ਜਿਹੜਾ ਹੈ ਇਸ ਦਾ ਬਹੁਤ ਜ਼ਿਆਦਾ ਇਸਤੇਮਾਲ ਹੋਣ ਲੱਗਿਆ, 8 ਗੁਣਾ ਜ਼ਿਆਦਾ ਨੋਰਮਲ ਰੂਟੀਨਸ ਦੇ ਨਾਲੋਂ 8 ਗੁਣਾ ਜ਼ਿਆਦਾ ਇਹ ਰੋਸ਼ਨੀ ਦਿੰਦੇ ਨੇ, ਜਿਸ ਦੇ ਨਾਲ ਜਿਹੜਾ ਹੈ ਇਹ ਪ੍ਰਕਾਸ਼ ਪ੍ਰਦੂਸ਼ਣ ਦਾ ਇੱਕ ਕਾਰਨ ਬਣਦਾ। ਔਰ ਇੱਕ ਵਜ੍ਹਾ ਸਟਰੀਟ ਲਾਈਟਸ ਜਿੱਥੇ ਅਸੀਂ ਕੰਪਲੇਂਟ ਕਰਦੇ ਹਾਂ ਨਾ ਕਈ ਵਾਰੀ ਕਿ ਸਟਰੀਟਸ ਲਾਈਟਸ ਜਿਹੜੀਆਂ ਨੇ ਲਗਾਈਆਂ ਨੇ ਪਰ ਉਹ ਜਗਦੀਆਂ ਨਹੀਂ ਨੇ, ਔਰ ਅਜਿਹੇ ਦੇ ਵਿੱਚ ਆਮ ਜਿਹੜੇ ਸਥਾਨਕ ਕੰਮਾਂ ਦੇ ਲਈ 10 ਸਾਲਾਂ ਦੇ ਵਿੱਚ 1.34 ਕਰੋੜ ਤੋਂ ਜ਼ਿਆਦਾ ਸਟਰੀਟ ਲਾਈਟਸ ਜਿਹੜੀਆਂ ਨੇ ਉਹ ਲਗਾਈਆਂ ਜਾ ਚੁੱਕੀਆਂ ਨੇ। ਉਜਾਲਾ ਯੋਜਨਾ ਦੇ ਤਹਿਤ 36 ਕਰੋੜ ਤੋਂ ਵੱਧ ਜਿਹੜਾ ਹੈ LED ਬਲਬਸ ਇਹ ਇਸਤੇਮਾਲ ਹੁੰਦੇ ਨੇ ਜਾਂ ਇਹਨਾਂ ਨੂੰ ਬਣਾਇਆ ਗਿਆ। ਦੱਸੀਏ ਕਿ ਦੇਸ਼ ਦੇ ਵਿੱਚ 35 ਕਰੋੜ ਤੋਂ ਜ਼ਿਆਦਾ ਰਜਿਸਟਰਡ ਗੱਡੀਆਂ ਨੇ ਜੋ ਕਿ ਰਾਤ ਦੇ ਟਾਈਮ ਦੇ ਉੱਤੇ ਇਸ ਪ੍ਰਕਾਸ਼ ਪ੍ਰਦੂਸ਼ਣ ਨੂੰ ਵਧਾਉਂਦੀਆਂ ਨੇ। ਬਿਜਲੀ ਦੀ ਖਪਤ ਜਿਹੜੀ ਹੈ ਨਾ 2014 ਤੋਂ ਲੈ ਕੇ 24 ਤੱਕ ਉਸ ਤੋਂ ਵੱਧ ਕੇ ਜਿਹੜੀ ਹੈ 1 TWh ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਹੋ ਗਈ ਹੈ 1600 ਤੇ। ਇਹ ਸੋਚਣ ਵਾਲੀ ਤਾਂ ਗੱਲ ਹੈਗੀ ਆ, ਅਸੀਂ ਜਿੱਥੇ ਜਦੋਂ ਦੇਖਦੇ ਹਾਂ ਨਾ ਰਾਤ ਦੇ ਟਾਈਮ ਦੇ ਉੱਤੇ ਕਈ ਵਾਰੀ ਅਸੀਂ ਅੰਤਰਿਕਸ਼ ਦਾ ਵਿਊ ਅਸੀਂ ਦੇਖਦੇ ਹਾਂ, ਇੰਡੀਆ ਚਮਕਦਾ ਹੋਇਆ ਨਜ਼ਰ ਆਉਂਦਾ, ਪਰ ਐਕਚੁਅਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿੰਨਾ ਖੂਬਸੂਰਤ ਜਿਹਾ ਸਾਡਾ ਇੰਡੀਆ ਨਜ਼ਰ ਆ ਰਿਹਾ, ਕਿੰਨਾ ਖੂਬਸੂਰਤ ਜਿਹਾ ਭਾਰਤ ਸਾਡਾ ਨਜ਼ਰ ਆ ਰਿਹਾ, ਪਰ ਉਸਦਾ ਇੱਕ ਨੈਗੇਟਿਵ ਚੀਜ਼ ਵੀ ਹੈਗੀ ਆ ਬਾਈ। ਇਨਸਾਨਾਂ ਦੀ ਨੀਂਦ ਔਰ ਇਸ ਤੋਂ ਇਲਾਵਾ ਸਾਡੇ ਪੌਦੇ, ਪੰਛੀ, ਜਾਨਵਰ ਸਭ ਚੀਜ਼ ਇਸ ਦੇ ਉੱਤੇ ਅਸਰ ਪੈਂਦਾ। ਪ੍ਰਕਾਸ਼ ਪ੍ਰਦੂਸ਼ਣ ਦੇ ਨਾਲ ਨਾ ਪਸ਼ੂ ਪੰਛੀ ਜਿਹੜੇ ਨੇ ਉਹਨਾਂ ਦੇ ਪ੍ਰਵਾਸ, ਪ੍ਰਜਨਨ ਜਾਂ ਫਿਰ ਉਹਨਾਂ ਦੇ ਜਿਹੜੇ ਘੋਂਸਲੇ ਬਣਾਉਣ ਨੇ ਅੰਡੇ ਦੇਣ ਦੇ ਲਈ, ਬੱਚੇ ਨੂੰ ਜਿਹੜਾ ਹੈ ਇਹ ਨਿਕਾਲਣ ਦੇ ਲਈ, ਜਿਵੇਂ ਜਿਵੇਂ ਇਹ ਸਭ ਬਦਲਾਅ ਹੋ ਰਹੇ ਨੇ ਨਾ ਉਹਨਾਂ ਨੂੰ ਮੁਸ਼ਕਿਲਾਂ ਆ ਰਹੀਆਂ। ਇਨਸਾਨਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਹੈ, ਨੀਂਦ ਦਾ ਸਾਈਕਲ ਜਿਹੜਾ ਹੈ ਉਸਦੇ ਉੱਤੇ ਅਸਰ ਹੋਇਆ। ਰਾਤ ਦੇ ਟਾਈਮ ਦੇ ਉੱਤੇ ਮੈਲਾਟੋਨਿਨ ਹਾਰਮੋਨਸ ਜਿਹੜੇ ਨੇ ਉਹ ਵੱਧ ਜਾਂਦੇ ਨੇ, ਜਿਸ ਦੇ ਨਾਲ ਡਾਇਬਟੀਜ਼, ਡਿਪਰੈਸ਼ਨ, ਹਾਰਟ ਡਿਜ਼ੀਜ਼, ਕੈਂਸਰ ਵਰਗੇ ਰੋਗ ਵਧਣ ਦਾ ਵੀ ਜੋਖਮ ਵੱਧ ਜਾਂਦਾ। ਦੇਖੋ ਅਸੀਂ ਇਨਸਾਨ ਜਿਹੜੇ ਨੇ ਨਾ ਅਸੀਂ ਕਈ ਵਾਰੀ ਸੋਚਦੇ ਹਾਂ ਸਾਡੇ ਫਾਇਦੇ ਦੇ ਲਈ ਇਹ ਲਾਈਟਸ ਲੱਗੀਆਂ ਨੇ ਤਾਂ ਬਹੁਤ ਵਧੀਆ, ਪਰ ਜੇਕਰ ਜਿੱਥੇ ਜ਼ਰੂਰਤ ਨਹੀਂ ਹੈ ਉੱਥੇ ਇਸਨੂੰ ਇਸਤੇਮਾਲ ਕਰਨ ਦੀ ਵੀ ਜ਼ਰੂਰਤ ਨਹੀਂ ਹੈ। ਕੋਸ਼ਿਸ਼ ਨਾ ਕਰੋ ਬਿਨਾਂ ਮਤਲਬ ਦੀਆਂ ਲਾਈਟਾਂ ਜਗਾ ਕੇ ਰੱਖਣ ਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ। ਹਾਂ, ਜਿੱਥੇ ਜ਼ਰੂਰਤ ਹੈ ਉੱਥੇ ਜ਼ਰੂਰ, ਅਸੀਂ ਕਈ ਸਾਰੇ ਏਰੀਆਜ਼ ਦੇਖੇ ਨੇ ਜਿੱਥੇ ਕਿ ਭਰਪੂਰ ਲਾਈਟਾਂ ਲੱਗੀਆਂ ਹੋਈਆਂ ਨੇ।

ਹੋਇਆ ਹੈ। ਔਰ ਕਈ ਜ਼ਿਆਦਾ ਏਰੀਆਸ ਅਸੀਂ ਐਸੇ ਦੇਖੇ ਨੇ ਜਿੱਥੇ ਕਿ ਸੁੰਨਸਾਨ ਪਈ ਹੁੰਦੀ ਹੈ, ਔਰ ਜਿੱਥੇ ਕਿ ਵਾਕਈ ਹੀ ਜ਼ਰੂਰਤ ਹੈਗੀ ਹੈ ਉੱਥੇ ਤੁਸੀਂ ਇਹਨਾਂ ਲਾਈਟਾਂ ਦਾ ਇਸਤੇਮਾਲ ਕਰੋ। ਜਿੱਥੇ ਬਹੁਤ ਜ਼ਿਆਦਾ ਪਹਿਲਾਂ ਤੋਂ ਹੀ ਨੇ ਉੱਥੋਂ ਥੋੜ੍ਹੀਆਂ ਘਟਾਈਆਂ ਜਾ ਸਕਦੀਆਂ ਨੇ। ਦੱਸੀ ਕਿ ਚੈੱਕ ਰਿਪਬਲਿਕਸ ਜਿਹੜੇ ਨੇ ਨਾ, ਉੱਥੇ ਚੈੱਕ ਰਿਪਬਲਿਕਸ ਦੇ ਵਿੱਚ ਸਟਰੀਟ ਰਾਈਟਸ ਤੋਂ ਕੇਵਲ ਜ਼ਮੀਨ ਦੇ ਵਿੱਚ ਫੋਕਸ ਕਰਨ ਦੇ ਨਾਲ ਜਿਹੜਾ ਹੈ, ਜ਼ਮੀਨ ਦੇ ਉੱਤੇ ਫੋਕਸ ਨਹੀਂ ਕਰਦੀ ਹੈ ਤਾਂ ਉਹ 3 ਲੱਖ ਰੁਪਏ ਤੋਂ ਵੱਧ ਤੱਕ ਦਾ ਜੁਰਮਾਨਾ ਵੀ ਉੱਥੇ ਲੱਗ ਸਕਦਾ ਹੈ। ਫਰਾਂਸ ਦੇ ਵਿੱਚ ਰਾਤ 1 ਵਜੇ ਤੋਂ ਬਾਅਦ ਦੁਕਾਨਾਂ, ਦਫ਼ਤਰਾਂ, ਬਾਹਰੀ ਲਾਈਟਸ ਜਿਹੜੀਆਂ ਨੇ ਬੰਦ ਕਰਨ ਦਾ ਨਿਯਮ ਬਣਿਆ ਹੋਇਆ। 3000 ਜਿਹੜਾ ਹੈ ਇੱਥੇ ਕੈਲੀਵਨਸ ਤੋਂ ਜ਼ਿਆਦਾ ਇੱਥੇ ਨਹੀਂ ਉਹ ਇਸਤੇਮਾਲ ਕਰ ਸਕਦੇ ਨੇ। ਜਰਮਨੀ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤਾਂ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਰਾਤ 10 ਵਜੇ ਤੋਂ ਬਾਅਦ ਤੇਜ਼ ਰੋਸ਼ਨੀ ਦੇ ਉੱਤੇ ਉਹਨਾਂ ਨੇ ਰੋਕ ਲਗਾਈ ਹੋਈ ਹੈ। ਜੇਕਰ ਇਹ ਸਭ ਕੰਟਰੀਜ਼ ਕਰ ਸਕਦੀਆਂ ਨੇ ਤਾਂ ਆਪਾਂ ਵੀ ਤਾਂ ਕਰ ਸਕਦੇ ਹਾਂ। ਆਪਾਂ ਵੈਸੇ ਵੀ ਤਾਂ ਵਧੀਆ ਚੀਜ਼ਾਂ ਨੂੰ ਫੋਲੋ ਕਰਨ ਦਾ ਸਾਡੇ ਵਿੱਚ ਹੈਗਾ ਕੀੜਾ ਹੈਗਾ, ਅਸੀਂ ਵਧੀਆ ਚੀਜ਼ਾਂ ਨੂੰ ਫੋਲੋ ਕਰਦੇ ਹਾਂ, ਟ੍ਰੈਂਡਸ ਨੂੰ ਅਸੀਂ ਫੋਲੋ ਕਰਦੇ ਹਾਂ, ਤਾਂ ਕਿਉਂ ਨਾ ਇਸ ਟ੍ਰੈਂਡ ਨੂੰ ਵੀ ਫੋਲੋ ਕੀਤਾ ਜਾਵੇ, ਹੈ ਨਾ, ਕਿ ਜਿੱਥੇ ਸਾਨੂੰ ਲੱਗਦਾ ਕਿ ਨੁਕਸਾਨ ਹੋ ਰਿਹਾ ਬਾਈ, ਬਾਕੀ ਚੀਜ਼ਾਂ ਦਾ ਨੁਕਸਾਨ ਹੋ ਰਿਹਾ, ਉੱਥੇ ਅਸੀਂ ਇਸ ਨੁਕਸਾਨ ਨੂੰ ਘਟਾ ਸਕਦੇ ਹਾਂ ਔਰ ਆਪਣੇ ਵੱਲੋਂ ਜਿੰਨਾ ਹੋ ਸਕਦਾ ਉਨਾ ਕਰ ਸਕਦੇ ਹਾਂ, ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਹੈ ਨਾ, ਕੀਤੀ ਤਾਂ ਜਾ ਸਕਦੀ ਹੈ। ਬਾਕੀ ਦੇਖੋ ਅਸੀਂ ਤਾਂ ਕਹਿ ਹੀ ਸਕਦੇ ਹਾਂ ਆਪਣੇ ਲੈਵਲ 'ਤੇ ਸ਼ੁਰੂਆਤ ਹਰ ਇੱਕ ਇਨਸਾਨ ਨੇ ਆਪ ਹੀ ਕਰਨੀ। ਦੇਖੋ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀਗੀ ਕਰਦੇ ਕਰਦੇ, ਦੇਖੋ ਇੰਨੀਆਂ ਗੱਲਾਂ ਅਸੀਂ ਕੀਤੀਆਂ ਨੇ, 7:53 ਵੀ ਹੋ ਗਏ। ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, ਗੁੱਡ ਮਾਰਨਿੰਗ ਜਲੰਧਰ, ਆਪਣੀ ਆਰਸ਼ੀ ਅੰਜਲੀ ਦੇ ਨਾਲ। ਫਿਲਹਾਲ ਇੱਕ ਗੀਤ ਮੈਂ ਕਿਹਾ ਜੀ ਤੁਹਾਡੇ ਇੰਤਜ਼ਾਰ ਦੇ ਵਿੱਚ ਬੈਠਾ ਹੋਇਆ, ਤੁਸੀਂ ਇਸ ਗੀਤ ਨੂੰ ਇੰਜੋਏ ਕਰੋ ਔਰ ਇੰਜੋਏ ਕਰਕੇ ਆ ਜਾਓ, ਫਟਾਫਟ ਵਾਪਸ ਆ ਜਾਓ।

ਯਾਰ ਲੈ ਜਾ ਲੈ ਜਾ, ਕੋਈ ਗੱਲ ਨੀ, ਪਤਾ ਕੀ ਦੇਖੋ ਅਸੀਂ ਘਰ ਬੈਠੇ ਰਹਿਣਾ ਨੇ, ਕਈ ਵਾਰੀ ਬੋਰ ਹੋ ਜਾਂਦੇ ਆ, ਸੋ ਹੁਣ ਘੁੰਮਣ ਫਿਰਨ ਦਾ ਟਾਈਮ ਹੈਗਾ ਤਾਂ ਇੱਕ ਮੌਕਾ ਲੱਭ ਲਓ, ਮੌਕਾ ਬਣਾ ਲਓ, ਥੋੜ੍ਹੇ ਟਾਈਮ ਦੇ ਲਈ ਹੀ ਬਸ ਘਰ ਤੋਂ ਬਾਹਰ ਨਿਕਲ ਜਾਓ। ਜਦੋਂ ਅਸੀਂ ਥੋੜ੍ਹਾ ਆਲਾ ਦੁਆਲਾ ਦੇਖਦੇ ਹਾਂ ਨਾ, ਕਹਿੰਦੇ ਜਦੋਂ ਅਸੀਂ ਡੇਲੀ ਰੂਟੀਨ ਤੋਂ ਹਟ ਕੇ ਕੋਈ ਚੀਜ਼ ਕਰਦੇ ਹਾਂ ਨਾ, ਉਸੇ ਨਾਲ ਮਾਇੰਡ ਬਹੁਤ ਜ਼ਿਆਦਾ ਫਰੈਸ਼ ਹੁੰਦਾ। ਅਸੀਂ ਇੱਕ ਨਵਾਂ ਲਾਈਫ ਦੇ ਵਿੱਚ ਰੀਸਟਾਰਟ ਸੋਚਦੇ ਹਾਂ ਉਸ ਚੀਜ਼ ਨੂੰ ਕਿ ਅਸੀਂ ਨਵੀਂ ਇੱਕ ਲਾਈਫ, ਨਵੀਂ ਜ਼ਿੰਦਗੀ ਨੂੰ ਅਸੀਂ ਜੀਉ ਰਹੇ ਹਾਂ। ਕਿਉਂਕਿ ਕੁਝ ਇੱਕ ਹੀ ਕਹਿੰਦੇ ਨਾ, ਇੱਕ ਥਾਂ 'ਤੇ ਖੜਿਆ ਪਾਣੀ ਵੀ ਕਈ ਵਾਰੀ ਬਾਸ ਮਾਰਨ ਲੱਗਦਾ, ਗੰਦਲਾ ਹੋ ਜਾਂਦਾ। ਔਰ ਜਦੋਂ ਲਾਈਫ ਵੀ ਇੱਦਾਂ ਹੀ ਹੈ, ਜਦੋਂ ਅਸੀਂ ਇੱਕ ਹੀ ਟਰੈਕ 'ਤੇ ਚੱਲਦੇ ਰਹਿੰਦੇ ਹਾਂ, ਚੱਲਦੇ ਰਹਿੰਦੇ ਹਾਂ, ਚੱਲਦੇ ਰਹਿੰਦੇ ਹਾਂ, ਉਹ ਲਾਈਫ ਥੋੜ੍ਹੀ ਜਿਹੀ ਬੋਰਿੰਗ ਲੱਗਣੀ ਸ਼ੁਰੂ ਹੋ ਜਾਂਦੀ ਹੈ। ਸੋ ਉੱਠੋ ਬਾਈ, ਉੱਠੋ, ਘੁੰਮੋ ਫਿਰੋ, ਬਸ ਇੱਕ ਲਾਈਫ ਮਿਲੀ ਹੈ, ਉਸਨੂੰ ਇੰਜੋਏ

ਜੇਕਰ ਕੋਈ ਦੂਜਾ ਨਾ ਕਰੇ ਤਾਂ ਆਪਣੇ ਲਈ ਆਪ ਕਰੋ, ਕਿਉਂਕਿ ਦੇਖੋ ਤੁਸੀਂ ਹੈਲਦੀ ਰਹੋਗੇ, ਤੁਸੀਂ ਤੰਦਰੁਸਤ ਰਹੋਗੇ ਤਾਂ ਤੁਸੀਂ ਆਪਣਾ ਵੀ ਸਹੀ ਤਰੀਕੇ ਦੇ ਨਾਲ ਧਿਆਨ ਰੱਖ ਪਾਓਗੇ ਤੇ ਦੂਸਰਿਆਂ ਦਾ ਵੀ ਧਿਆਨ ਰੱਖ ਪਾਓਗੇ। ਅੱਜ ਕੱਲ੍ਹ ਦੀ ਅਸੀਂ ਇਹ ਵੀ ਚੀਜ਼ ਦੇਖੀ ਆ ਨਾ ਕਿ ਇੰਨੀ ਜ਼ਿਆਦਾ ਸਟ੍ਰੈਸ ਭਰੀ ਲਾਈਫ ਹੋ ਚੁੱਕੀ ਹੈ ਕਿ ਯੰਗਸਟਰ ਜਿਹੜੇ ਨੇ ਉਹ ਜ਼ਿਆਦਾ ਤਰਜੀਹ ਆਪਣੀ ਹੈਲਥ ਵੱਲ ਨਹੀਂ ਦੇ ਰਹੇ ਨੇ। ਖਾਣਾ ਪੀਣਾ ਤਾਂ ਚਲੋ, ਖਾਣਾ ਬਹੁਤ ਜ਼ਿਆਦਾ ਅਸੀਂ ਹੁਣ ਅਸੀਂ ਟ੍ਰੈਂਡ ਦੇਖਿਆ, ਪਹਿਲਾਂ ਜੋ ਅਸੀਂ ਦੇਖਦੇ ਨਹੀਂ ਸੀ ਨਾ ਕਿ ਫਾਸਟ ਫੂਡ ਵੱਲ ਲੋਕ ਭੱਜਦੇ ਜਾਂਦੇ ਸੀਗੇ, ਅੱਜ ਕੱਲ੍ਹ ਉਹ ਟ੍ਰੈਂਡ ਬਹੁਤ ਘੱਟ ਗਿਆ, ਲੋਕ ਹੈਲਦੀ ਫੂਡ ਵੱਲ ਭੱਜਦੇ ਨੇ। ਠੀਕ ਹੈ, ਹਾਂ ਘਰ ਨਹੀਂ ਜੇਕਰ ਬਣਾਉਣ ਦਾ ਨਹੀਂ ਸਮਾਂ ਮਿਲ ਰਿਹਾ ਤਾਂ ਬਾਹਰੋਂ ਵੀ ਜੇਕਰ ਖਾਂਦੇ ਨੇ ਤਾਂ ਹੈਲਦੀ ਫੂਡ ਦੇ ਵੱਲ ਜੋ ਡਿਮਾਂਡ ਕਰਦੇ ਨੇ। ਮੈਂ ਤਾਂ ਅੱਜ ਕੱਲ੍ਹ ਇਹੀ ਟ੍ਰੈਂਡ ਦੇਖਿਆ ਆ, ਇਹੀ ਇਸ ਨੂੰ ਸੁਣਿਆ ਆ, ਤੁਸੀਂ ਵੀ ਓਬਵੀਅਸਲੀ ਇਹੀ ਸੁਣਿਆ ਹੋਏਗਾ। ਪਰ ਅਸੀਂ ਇਹ ਵੀ ਦੇਖਦੇ ਹਾਂ ਕਿ ਨਾਲ ਦੇ ਨਾਲ ਹੋਰ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਚੀਜ਼ਾਂ ਉਸ ਦੇ ਨਾਲ ਵੀ ਟੈਨਸ਼ਨ ਜਿਹੜੀ ਆ ਵੱਧ ਰਹੀ ਹੈ। ਜੇ ਇਹਦੇ ਵਿੱਚ ਅਸੀਂ ਸਿਟੀਜ਼ ਦੇ ਵਿੱਚ ਜੋ ਰਹਿੰਦੇ ਨੇ ਨੌਜਵਾਨ, ਬਹੁਤ ਸਾਰੇ ਘਰ ਦੀ ਹੁੰਦੀ ਹੈ ਚਿੰਤਾ, ਕਈ ਰੈਂਟਡ ਅਪਾਰਟਮੈਂਟ 'ਤੇ ਰਹਿੰਦੇ ਨੇ, ਉਹਨਾਂ ਨੂੰ ਉਸ ਚੀਜ਼ ਦੀ ਟੈਨਸ਼ਨ ਹੁੰਦੀ ਹੈ। ਔਰ ਅਜਿਹੇ ਦੇ ਵਿੱਚ ਕਈ ਵਾਰੀ ਅਸੀਂ ਦੇਖਿਆ ਕਿ ਦਿਨ ਭਰ ਦੀ ਲਗਾਤਾਰ ਥਕਾਵਟ, ਮਾਨਸਿਕ ਥਕਾਵਟ, ਐਨਰਜੀ ਦੀ ਕਮੀ ਇਹਨਾਂ ਨੌਜਵਾਨਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਖਾਸ ਤੌਰ 'ਤੇ ਔਰਤਾਂ ਦੇ ਵਿੱਚ ਜਿਹੜੇ ਕਿ ਘਰ ਦੇ ਵਿੱਚ ਵੀ ਬੇਸ਼ੱਕ ਕੰਮ ਕਰਦੀਆਂ ਨੇ, ਹਰ ਸਾਰਾ ਦਿਨ ਸਰੀਰ ਥਕਾਵਟ ਦੇ ਵਿੱਚ ਰਹਿੰਦਾ ਆ। ਇਸ ਦੇ ਮੁੱਖ ਕਾਰਨ ਇਹ ਹੁੰਦਾ ਹਾਈਡਰੇਸ਼ਨ, ਪੌਸ਼ਟਿਕ ਤੱਤਾਂ ਦਾ ਸਾਡੇ ਸਰੀਰ ਦੇ ਵਿੱਚੋਂ ਘੱਟ ਹੋ ਜਾਣਾ, ਜ਼ਿੰਦਗੀ ਜਿਹੜੀ ਹੈ, ਲਾਈਫ ਜਿਹੜੀ ਹੈ ਨਾ, ਉਹ ਇੱਕ ਹੀ ਟਰੈਕ 'ਤੇ ਚੱਲ ਰਹੀ ਹੈ। ਉਸ ਟਰੈਕ ਨੂੰ ਥੋੜ੍ਹਾ ਜਿਹਾ ਚੇਂਜ ਕਰਨ ਦੀ ਜ਼ਰੂਰਤ ਹੈਗੀ। ਅੱਜ ਦੇ ਟਾਈਮ ਦੇ ਉੱਤੇ ਡਿਮਾਂਡ ਕੀ ਹੈ ਕਿ ਸਾਡੇ ਮੈਂਟਲ, ਫਿਜ਼ੀਕਲੀ ਸਾਨੂੰ ਪਾਵਰ, ਜੇਕਰ ਦੋਵੇਂ ਚੀਜ਼ਾਂ ਅਸੀਂ ਵਧਾਉਣੀਆਂ ਨੇ, ਲੰਬੇ ਸਮੇਂ ਤੱਕ ਜਿਹੜਾ ਹੈ ਕੰਮ ਦੇ ਘੰਟੇ ਹੋ ਗਿਆ, ਘੱਟ ਨੀਂਦ ਦਾ ਟਾਈਮ ਮਿਲਣਾ, ਜ਼ਿਆਦਾ ਸਕਰੀਨ ਟਾਈਮ ਹੋਣਾ, ਔਰ ਕਿਤੇ ਆਉਣ ਜਾਣ ਦੀ ਟੈਨਸ਼ਨ ਹੋਣੀ, ਇਸ ਤੋਂ ਇਲਾਵਾ ਮੈਂਟਲੀ ਅਸੀਂ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਫੀਲ ਕਰਦੇ ਹਾਂ ਇਸ ਕੰਮ ਨੂੰ, ਉਸ ਦੇ ਵਿੱਚ ਕੀ ਹੁੰਦਾ ਕਿ ਸਾਡੀ ਰੂਟੀਨ ਦੇ ਵਿੱਚ ਹੀ ਇਹ ਦੇਖਿਆ ਜਾਂਦਾ ਕਿ ਸਾਡੀ ਨੀਂਦ ਨਹੀਂ ਪੂਰੀ ਹੁੰਦੀ ਕੰਮ ਦੇ ਵਿੱਚ, ਇਸ ਤਰ੍ਹਾਂ ਭੱਜ ਨੱਠ ਦੇ ਵਿੱਚ ਸਾਡੀ ਖੁਰਾਕ ਨਹੀਂ ਪੂਰੀ ਹੁੰਦੀ, ਥਕਾਵਟ ਰਹਿੰਦੀ ਆ, ਔਰ ਬਹੁਤ ਸਾਰੇ ਹੋਰ ਚੀਜ਼ਾਂ ਵੀ ਹੋ ਜਾਂਦੀਆਂ ਨੇ।

ਲੰਬੇ ਸਮੇਂ ਤੱਕ ਸੌਣ ਦੇ ਬਾਵਜੂਦ ਵੀ ਜਿਹੜਾ ਨੀਂਦ ਸਹੀ ਤਰੀਕੇ ਨਾਲ ਪ੍ਰੋਪਰ ਨਹੀਂ ਪੂਰੀ ਹੋ ਪਾਉਂਦੀ। ਅਜਿਹੇ ਦੇ ਵਿੱਚ ਕੀ ਕਰਨਾ, ਅਸੀਂ ਆਪਣੀ ਰੂਟੀਨ ਨੂੰ ਸੈੱਟ ਕਰਨ ਦੀ ਬਜਾਏ ਕੋਸ਼ਿਸ਼ ਕਰੋ ਆਪਣੀ ਕਾਫ਼ੀ ਜ਼ਿਆਦਾ ਨੀਂਦ ਲੈਣ ਦੇ ਬਾਅਦ ਵੀ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਥਕਾਵਟ ਹੁੰਦੀ ਹੈ ਤਾਂ ਆਪਣੇ ਖਾਣ ਪੀਣ ਦੇ ਉੱਤੇ ਥੋੜ੍ਹਾ ਜਿਹਾ ਅਸਰ ਜਿਹੜਾ ਹੈ ਥੋੜ੍ਹਾ ਜਿਹਾ ਬਦਲਾਵ ਕਰ ਸਕਦੇ ਹੋ। ਚੰਗਾ ਹੈਲਦੀ ਦਾ ਤੁਸੀਂ ਖਾਂਦੇ ਹੋ, ਉਸ ਨੂੰ ਸਹੀ ਟਾਈਮ ਦੇ ਅਕੋਰਡਿੰਗਲੀ ਖਾਣਾ ਸ਼ੁਰੂ ਕਰੋ।

ਉਸ ਦੇ ਨਾਲ ਕੀ ਹੋਣਾ ਨਾ, ਤੁਸੀਂ ਵੀ ਆਪਣੇ ਆਪ ਨੂੰ ਫਰੈਸ਼ ਫੀਲ ਕਰੋਗੇ, ਤੁਸੀਂ ਵੀ ਆਪਣੇ ਆਪ ਨੂੰ ਚੰਗਾ ਹੈਲਦੀ ਫੀਲ ਕਰੋਗੇ ਔਰ ਬਸ ਖੁਸ਼ ਰਹੋਗੇ। ਖੁਸ਼ ਰਹੋ, ਖੁਸ਼ ਰਹਿਣੇ ਕਾ ਔਰ ਟੈਨਸ਼ਨ ਨਹੀਂ ਦੇਣੇ ਕਾ, ਨਾ ਕਿਸੇ ਦੀ ਟੈਨਸ਼ਨ ਲੈਣੇ ਕਾ। ਸੋ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਜ਼ੀ ਅਰਜ਼ੀ ਦੇ ਨਾਲ, ਔਰ ਪ੍ਰੋਗਰਾਮ ਦੇ ਵਿੱਚ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ, ਚੱਲਦੀਆਂ ਹੀ ਰਹਿਣੀਆਂ ਨੇ। ਬਸ ਅਸੀਂ ਕੀ ਕਰਨਾ, ਨਾਲ ਦੀ ਨਾਲ ਇੱਕ ਗੀਤਾਂ ਦਾ ਥੋੜ੍ਹਾ ਜਿਹਾ ਬ੍ਰੇਕ ਜਿਹੜਾ ਉਹ ਦਿੰਦੇ ਰਹਿਣਾ ਚਾਹੀਦਾ। ਸੋ ਆ ਗਿਆ ਜੀ ਛੋਟਾ ਜਿਹਾ ਮੇਰੀ ਆਵਾਜ਼ ਨੂੰ ਬ੍ਰੇਕ, ਬਾਕੀ ਇਹਨਾਂ ਨੇ ਨਹੀਂ ਚੁੱਪ ਕਰਨਾ।

ਮੈਂ ਕਿਹਾ ਜੀ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਂਟੀ ਅੰਜਲੀ ਦੇ ਨਾਲ। ਗੁੱਡ ਮਾਰਨਿੰਗ ਜਲੰਧਰ। ਅਸੀਂ ਨਾ ਅਕਸਰ ਦੇਖਿਆ ਅੱਜ ਕੱਲ੍ਹ ਦੇ ਟਾਈਮ ਦੇ ਉੱਤੇ ਕਿ ਫਰੋਡ ਬਹੁਤ ਜ਼ਿਆਦਾ ਹੈ ਨਾ, ਡਿਜੀਟਲ ਅਰੈਸਟ ਵਰਗੀਆਂ ਚੀਜ਼ਾਂ, ਠੱਗ ਜਿਹੜੇ ਨੇ ਨਵੇਂ ਨਵੇਂ ਤਰੀਕੇ ਲੱਭ ਰਹੇ ਨੇ, ਢੰਗ ਤਰੀਕਿਆਂ ਦੇ ਨਾਲ ਸਾਨੂੰ ਠੱਗਣ ਦੀਆਂ ਕੋਸ਼ਿਸ਼ਾਂ ਕਰਦੇ ਨੇ, ਔਰ ਅਸੀਂ ਇੰਨੇ ਭੋਲੇ ਪ੍ਰਾਣੀ ਕਿ ਉਹਨਾਂ ਕੋਲੋਂ ਠੱਗੇ ਵੀ ਜਾਂਦੇ ਹਾਂ। ਸੋ ਜੇਕਰ ਹਾਲ ਹੀ ਦੀ ਇੱਕ ਰਿਪੋਰਟ ਦੀ ਗੱਲ ਕੀਤੀ ਜਾਏ ਨਾ, ਤੇ ਅਸੀਂ ਦੇਖਿਆ ਹੈਗਾ ਡਿਜੀਟਲ ਅਰੈਸਟ ਦੀਆਂ ਸਾਨੂੰ ਕਾਲਸ ਆਉਂਦੀਆਂ, ਆਕਾਸ਼ਵਾਣੀ ਦੇ ਉੱਤੇ ਵੀ ਤੁਸੀਂ ਕਾਫੀ ਸੁਣਿਆ ਹੋਏਗਾ ਕਿ ਤੁਹਾਨੂੰ ਕਾਲ ਆਉਂਦੀ ਹੈ, ਕੋਈ ਬੰਦਾ ਅੱਗੋਂ ਕਹਿੰਦਾ ਕਿ ਤੁਸੀਂ ਡਿਜੀਟਲ ਅਰੈਸਟ ਦੇ ਵਿੱਚ ਹੋ, ਇਹ ਇਹ ਚੀਜ਼ ਹੋ ਗਈ ਹੈ, ਇੱਦਾਂ ਦਾ ਪ੍ਰੋਬਲਮ ਹੋ ਗਈ ਹੈ, ਤੁਸੀਂ ਇੱਕ ਕਮਰੇ ਦੇ ਵਿੱਚ ਜਾਓ, ਜਦੋਂ ਤੱਕ ਤੁਸੀਂ ਕਾਲ 'ਤੇ ਹੋ ਤੁਸੀਂ ਮੂਵਮੈਂਟ ਨਹੀਂ ਕਰਨੀ, ਤੁਸੀਂ ਡਿਜੀਟਲ ਅਰੈਸਟ ਦੇ ਵਿੱਚ ਹੋ। ਪਰ ਐਕਚੁਅਲ ਦੇ ਵਿੱਚ ਇੱਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਹੈ, ਔਰ ਜੇਕਰ ਤੁਸੀਂ ਕੋਈ ਗਲਤੀ ਕੀਤੀ ਨਹੀਂ ਆ ਤਾਂ ਤੁਸੀਂ ਇਸ ਤਰ੍ਹਾਂ ਦੀ ਡਿਜੀਟਲ ਅਰੈਸਟ ਦੇ ਵਿੱਚ ਕਿਵੇਂ ਆ ਸਕਦੇ। ਸੋ ਕਈ ਘਟਨਾਵਾਂ ਜਿਹੜੀਆਂ ਨੇ, ਕਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਨੇ, ਔਰ ਸਾਈਬਰ ਠੱਗਾਂ ਦੇ ਵੱਲੋਂ ਜਿਹੜਾ ਹੈ ਬਜ਼ੁਰਗਾਂ ਨੂੰ ਇਸ ਦਾ ਖਾਸ ਤੌਰ 'ਤੇ ਸ਼ਿਕਾਰ ਬਣਾਇਆ ਜਾ ਰਿਹਾ, ਔਰ ਲੱਖਾਂ ਰੁਪਏ ਉਹਨਾਂ ਕੋਲੋਂ ਠੱਗ ਵੀ ਲਏ ਗਏ ਨੇ। ਦੱਸੀਏ ਕਿ ਦੋਸ਼ੀਆਂ ਦੇ ਵੱਲੋਂ ਆਪਣੇ ਆਪ ਨੂੰ ਪਹਿਲਾਂ ਤਾਂ CBI ਅਧਿਕਾਰੀ ਦੱਸਿਆ ਗਿਆ, ਫਿਰ ਹਸਬੈਂਡ ਵਾਈਫ ਸੀਗੇ, 70+ ਉਹਨਾਂ ਦੀ ਏਜ ਦੱਸੀ ਜਾਂਦੀ ਹੈ, 70 ਤੋਂ ਉੱਪਰ ਉਹਨਾਂ ਦੀ ਏਜ ਹੈਗੀ ਆ। ਉਹਨਾਂ ਨੂੰ 5 ਤੱਕ ਇਸ ਤਰ੍ਹਾਂ ਦਾ ਮੈਂਟਲ ਪ੍ਰੈਸ਼ਰ ਉਹਨਾਂ 'ਤੇ ਬਣਾਇਆ ਗਿਆ, ਧਮਕਾਇਆ ਗਿਆ, ਘਰ ਤੋਂ ਬਾਹਰ ਜਿਹੜਾ ਹੈ ਸਿਵਲ ਡਰੈਸ ਦੇ ਵਿੱਚ ਲੋਕ ਘੁੰਮ ਰਹੇ ਨੇ, ਕਿਸੇ ਤਰ੍ਹਾਂ ਦੇ ਨੂੰ ਕੁਛ ਵੀ ਤਰ੍ਹਾਂ ਦਾ ਜਿਹੜਾ ਹੈ ਕਿਸੇ ਨੂੰ ਵੀ ਉਠਾ ਚੁੱਕ ਕੇ ਲੈ ਜਾਣਗੇ, ਇਸ ਤਰ੍ਹਾਂ ਦੀਆਂ ਗੱਲਾਂ, ਇਸ ਤਰ੍ਹਾਂ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਗਿਆ ਕਿ 92 ਲੱਖ ਰੁਪਏ ਤੱਕ ਦੀ ਉਹਨਾਂ ਕੋਲੋਂ ਠੱਗੀ ਕਰ ਲਈ ਗਈ। ਦੱਸਦੀਏ ਕਿ ਉਹਨਾਂ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ, ਉਹਨਾਂ ਦਾ ਕਹਿਣਾ ਸੀਗਾ ਕਿ ਬੱਚੇ ਦਾ ਇੱਕ ਬੈਂਕ ਦੇ ਵਿੱਚ ਅਕਾਊਂਟ ਹੈ, ਖਾਤੇ ਦੇ ਵਿੱਚ ਗਲਤ ਟ੍ਰਾਂਜੈਕਸ਼ਨਸ ਹੋਈਆਂ ਨੇ, ਔਰ ਬੱਚੇ ਨੂੰ ਔਰ ਸਾਰਾ ਹੈਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਉਹਨਾਂ ਨੂੰ ਬਿਠਾਇਆ ਗਿਆ। ਇਹ ਕਾਲ ਦੇ ਉੱਤੇ ਉਸ ਬਜ਼ੁਰਗ ਦੰਪਤੀ ਨੂੰ ਜਿਹੜਾ ਹੈ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਦੇ ਬੱਚੇ ਦਾ ਜਿਹੜਾ ਅਕਾਊਂਟ ਹੈ, ਬੈਂਕ ਅਕਾਊਂਟ ਹੈ, ਉਸ ਦੇ ਵਿੱਚ ਗਲਤ ਟ੍ਰਾਂਜੈਕਸ਼ਨਸ ਹੋਈਆਂ ਨੇ, ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਇਸ ਤਰ੍ਹਾਂ ਦੀ ਕਾਲ ਕੀਤੀ ਜਾਈ ਹੈ। ਇਸੇ ਹੀ ਡਰ ਦੇ ਵਿੱਚ ਜਿਹੜਾ ਹੈ ਔਰਤ ਦੇ ਵੱਲੋਂ ਦੱਸੇ ਕਿ FD ਤੁੜਵਾ ਕੇ ਰਕਮ ਜਿਹੜੀ ਹੈ ਅਗਲੇ ਹੀ ਅਲੱਗ ਅਲੱਗ ਖਾਤਿਆਂ ਦੇ ਵਿੱਚ ਟ੍ਰਾਂਸਫਰ ਕਰ ਦਿੱਤੀ ਗਈ, ਔਰ ਬੇਟੇ ਬੇਟੀ ਨੂੰ ਜਿਹੜਾ ਹੈ ਵਿਦੇਸ਼ ਦੇ ਵਿੱਚ ਜਿਹੜੇ ਰਹਿੰਦੇ ਸਨ ਉਹ ਉੱਥੇ ਘਰ ਦੇ ਵਿੱਚ ਇਕੱਲੇ ਰਹਿੰਦੇ। ਔਰ ਉਸ ਔਰਤ ਦਾ ਕਹਿਣਾ ਸੀਗਾ ਕਿ ਜ਼ਿੰਦਗੀ ਭਰ ਦੀ ਜਿਹੜੀ ਬੱਚਤ ਕੀਤੀ ਗਈ ਸੀ ਆਪਣੇ ਬੱਚਿਆਂ ਨੂੰ ਬੁਢਾਪੇ ਦਾ ਸਹਾਰਨ ਦੇ ਨਾਲ ਜੋੜ ਕੇ ਰੱਖਣ ਦੇ ਲਈ, ਔਰ

ਨੇ ਸੋਚਿਆ ਨਹੀਂ ਸੀਗਾ ਕਿ ਇਸ ਤਰ੍ਹਾਂ ਡਰਾ ਧਮਕਾ ਕੇ ਉਹਨਾਂ ਨੂੰ ਠੱਗੀ ਦਾ ਇਸ ਤਰ੍ਹਾਂ ਸ਼ਿਕਾਰ ਬਣਾ ਲਿਆ ਜਾਏਗਾ। ਔਰ ਡਿਜੀਟਲ ਵੈਸ ਦੇ ਜਿਹੜੇ ਮਾਮਲੇ ਨੇ ਨਾ ਉਹਨਾਂ ਦੀ ਜਾਂਚ ਦੇ ਵਿੱਚ ਵੀ ਬਹੁਤ ਜ਼ਿਆਦਾ ਚੀਜ਼ਾਂ ਸਾਹਮਣੇ ਆਈਆਂ ਨੇ। ਡਾਕਟਰ ਇਹਨਾਂ ਪੁਲਿਸ ਦਾ ਇਸ ਵੇਲੇ ਕਹਿਣਾ ਕਿ ਜੋ ਰਿਕਾਰਡ ਸਾਹਮਣੇ ਆਏ ਨੇ ਪਿਛਲੇ ਡੇਢ ਸਾਲਾਂ ਦੇ ਵਿੱਚ 18 ਵੱਡੇ ਮਾਮਲੇ ਸਾਹਮਣੇ ਆਏ, ਜਿਸ ਦੇ ਵਿੱਚ ਕਿ ਕਈ ਪੀੜਿਤ ਐਸੇ ਨੇ, ਜ਼ਿਆਦਾਤਰ 18 ਮਾਮਲਿਆਂ ਦੇ ਵਿੱਚੋਂ 16 ਐਸੇ ਪੀੜਿਤ ਨੇ ਜਿਨ੍ਹਾਂ ਦੇ ਬੱਚੇ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਨੇ। ਸਾਈਬਰ ਠੱਗਾਂ ਦੇ ਵੱਲੋਂ ਖਾਸ ਤੌਰ 'ਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੋ ਕਿ ਇਕੱਲੇ ਘਰਾਂ ਦੇ ਵਿੱਚ ਰਹਿੰਦੇ ਨੇ। ਔਰ ਸਾਈਬਰ ਜਿਹੜੇ ਮਾਹਿਰ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਲੋਕ ਗੈਂਗ ਦੀ ਤਰ੍ਹਾਂ ਕੰਮ ਕਰਦੇ ਨੇ, ਪਰਿਵਾਰਾਂ ਨੂੰ ਨਿਸ਼ਾਨਾ ਬਣਾਉਂਦੇ ਨੇ, ਔਰ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਜਿਹੜੇ ਨੇ ਬਾਹਰ ਰਹਿੰਦੇ ਨੇ ਉਹਨਾਂ ਨੂੰ ਕਾਲ ਦੇ ਉੱਤੇ ਧਮਕਾਇਆ ਜਾਂਦਾ, ਉਹਨਾਂ ਦੇ ਬੱਚੇ ਜਾਂ ਫਿਰ ਸੰਬੰਧਿਤ ਕੋਈ ਵੀ ਰਿਸ਼ਤੇਦਾਰ ਹੈ ਉਹਨਾਂ ਦੇ ਸੰਪਰਕ ਦੀ ਗੱਲ ਕਹਿ ਕੇ ਅਣਜਾਣ ਵਿਅਕਤੀਆਂ ਦੇ ਕੋਲੋਂ ਬੈਂਕ ਡਿਟੇਲਸ ਜਿਹੜੀਆਂ ਨੇ ਕਢਵਾ ਲਈਆਂ ਜਾਂਦੀਆਂ ਨੇ, OTP ਜਾਂ ਫਿਰ ਬੈਂਕ ਸਟੇਟਮੈਂਟਸ ਦੇ ਨਾਮ ਦੇ ਉੱਤੇ ਠੱਗੀ ਕੀਤੀ ਜਾਂਦੀ ਹੈ। ਅਜਿਹੇ ਦੇ ਵਿੱਚ ਦੇਖੋ ਹਰ ਵਾਰੀ ਅਸੀਂ ਕਹਿੰਦੇ ਹਾਂ ਤੁਹਾਨੂੰ ਕਿ ਤੁਹਾਨੂੰ ਇੱਕ ਚੀਜ਼ ਯਾਦ ਹੋਣੀ ਚਾਹੀਦੀ ਹੈ, ਇਸ ਤਰ੍ਹਾਂ ਦਾ ਕਦੀ ਵੀ ਤੁਹਾਨੂੰ ਕਾਲ ਆਵੇ ਨਾ ਕੋਈ ਵੀ ਇਸ ਤਰ੍ਹਾਂ ਕਵੇ ਤੁਹਾਨੂੰ ਕਿ ਤੁਸੀਂ ਇਸ ਤਰ੍ਹਾਂ ਡਿਸਅਰੈਸ ਦੇ ਵਿੱਚੋਂ ਜਾਂ ਫਿਰ ਇਸ ਤਰ੍ਹਾਂ ਪੈਸੇ ਮੇਰੇ ਕੋਲ ਆ ਗਏ ਆ ਤੁਸੀਂ ਵਾਪਸ ਮੈਨੂੰ ਭੇਜ ਦੇਵੋ ਜਾਂ ਕੋਈ ਵੀ ਤਰੀਕਾ ਕਿਸ ਤਰੀਕੇ ਨਾਲ ਤੁਹਾਨੂੰ ਅਣਜਾਣ ਨੰਬਰ ਤੋਂ ਕਾਲ ਆਉਂਦੀ ਹੈ, ਤਾਂ ਸਭ ਤੋਂ ਪਹਿਲਾਂ ਤੁਸੀਂ ਸਾਈਬਰ ਹੈਲਪਲਾਈਨ ਨੰਬਰ 1930 ਦੇ ਉੱਤੇ ਹੀ ਕਾਲ ਕਰਨੀ। ਠੱਗ ਨੇ ਨਾ ਬੜੇ ਬੜੇ ਤਰੀਕੇ ਲੱਭਦੇ ਨੇ, ਤੁਹਾਡੇ ਪਾਰਸਲ ਦੇ ਵਿੱਚ ਕਿਸੇ ਤਰ੍ਹਾਂ ਦਾ ਗਲਤ ਸਮਾਨ ਹੈ ਉਸਦਾ ਡਰ ਪਾਇਆ ਜਾਂਦਾ ਪਰਿਵਾਰ ਨੂੰ, ਕਰੋੜਾਂ ਰੁਪਏ ਠੱਗ ਲਏ ਜਾਂਦੇ ਨੇ, ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਫਸਾਉਣ ਦੀ ਧਮਕੀ ਦੇ ਕੇ ਕਰੋੜਾਂ ਰੁਪਏ ਠੱਗੇ ਜਾਂਦੇ ਨੇ। ਸਰਕਾਰੀ ਜਿਹੜੇ ਡਿਪਾਰਟਮੈਂਟਸ ਹੁੰਦੇ ਨੇ ਉਹਨਾਂ ਦੇ ਵੱਲੋਂ ਗਲਤ ਈਮੇਲਸ, ਫਰਜ਼ੀ ਈਮੇਲਸ ਭੇਜ ਕੇ ਲੱਖਾਂ ਰੁਪਏ ਠੱਗੇ ਜਾਂਦੇ ਨੇ। ਇਸ ਤੋਂ ਇਲਾਵਾ ਜਿਹੜਾ ਹੈ ਗਲਤ ਜਿਹੜੀ ਨਕਲੀ ਵਰਦੀ ਪਾ ਕੇ ਵੀ ਲੋਕ ਜਿਹੜੇ ਨੇ ਠੱਗੀ ਕਰਨ ਦੇ ਲਈ ਘਰਾਂ ਦੇ ਵਿੱਚ ਪਹੁੰਚ ਜਾਂਦੇ ਨੇ। ਸੋ ਜੇ ਇਹਦੇ ਵਿੱਚ ਨਾ ਜੇਕਰ ਇਹ ਘਰਾਂ ਦੇ ਵਿੱਚ ਬੱਚੇ ਜੇਕਰ ਬਾਹਰ ਨੇ ਤਾਂ ਬਜ਼ੁਰਗਾਂ ਨੂੰ ਪਹਿਲੀ ਗੱਲ ਤਾਂ ਇਹ ਹੈ ਕਿ ਖੁਦ ਅਲਰਟ ਹੋਣਾ ਪਏਗਾ ਉਹਨਾਂ ਨੂੰ। ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਧਿਆਨ ਤੁਹਾਨੂੰ ਆਪ ਰੱਖਣ ਦੀ ਜ਼ਰੂਰਤ ਹੈ। ਇਹਨਾਂ ਸਾਈਬਰ ਠੱਗਾਂ ਤੋਂ ਬਚਣ ਦੇ ਲਈ ਪਰਿਵਾਰ ਨੂੰ ਪਹਿਲਾਂ ਤੋਂ ਇੱਕ ਸੀਕਰੇਟ ਕੋਡਸ ਕਹਿੰਦੇ ਨੇ ਨਾ ਉਹ ਤੈਅ ਕਰਨੇ ਚਾਹੁੰਦੇ ਨੇ। ਅੱਜ ਤੁਸੀਂ ਪਤਾ ਨਹੀਂ ਸੁਣਿਆ ਹੋਏਗਾ ਕਿ ਨਹੀਂ, ਪਰ ਅਸੀਂ ਇਹ ਜ਼ਰੂਰ ਸੁਣਦੇ ਹਾਂ ਸੋਸ਼ਲ ਮੀਡੀਆ 'ਤੇ ਇਹ ਚੀਜ਼ਾਂ ਵੀ ਆਉਂਦੀਆਂ ਨੇ ਕਿ ਬਾਹਰ ਦੀ ਕੰਟਰੀਜ਼ ਦੇ ਵਿੱਚ ਨਾ ਪੇਰੈਂਟਸ ਦੇ ਵੱਲੋਂ ਬੱਚਿਆਂ ਦੇ ਲਈ, ਆਪਣੇ ਯੰਗਰ ਬੱਚਿਆਂ ਦੇ ਲਈ ਸੀਕਰੇਟ ਕੋਡਸ ਰੱਖੇ ਹੋਏ ਨੇ। ਬੱਚੇ ਘੁੰਮਦੇ ਫਿਰਦੇ ਨੇ ਕਿਸੇ ਵੀ ਥਾਂ ਦੇ ਉੱਤੇ ਕਿਸੇ ਟਾਈਮ ਵੀ ਜਾਂਦੇ ਨੇ, ਪਰ ਜੇਕਰ ਐਮਰਜੈਂਸੀ ਕਿਸੇ ਤਰ੍ਹਾਂ ਦੀ ਪੈਂਦੀ ਹੈ ਤਾਂ ਉਹ ਸਿਰਫ ਕਾਲ ਚੱਕ ਕੇ ਉਹਨਾਂ ਸੀਕਰੇਟ ਕੋਡਸ ਦੇ ਨਾਲ ਗੱਲ ਕਰਦੇ ਨੇ। ਪੇਰੈਂਟਸ ਫੜਦੇ ਨਹੀਂ ਸਮਝ ਜਾਂਦੇ ਨੇ ਕਿ ਬੱਚੇ ਨੂੰ ਉਹਨਾਂ ਦੀ ਜ਼ਰੂਰਤ ਹੈ, ਬੱਚੇ ਕਿਸੇ ਐਮਰਜੈਂਸੀ ਦੇ ਵਿੱਚ ਨੇ। ਇਹੀ ਤੁਹਾਨੂੰ ਤਰੀਕਾ ਮੈਂ ਕਿਹਾ ਇਸ ਟਾਈਮ ਦੇ ਉੱਤੇ ਇਹਨਾਂ ਇਕੱਲੇ ਰਹਿ ਰਹੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵੀ ਅਪਣਾਉਣਾ ਚਾਹੀਦਾ। ਇੱਕ ਤਾਂ ਸੀਕਰੇਟ ਕੋਡਸ ਜਿਹੜੇ ਨੇ ਨਾ ਉਹਨਾਂ ਨੂੰ ਤੈਅ ਕਰਨਾ ਸਿੱਖੋ, ਬਾਕੀ ਇਸ ਤਰ੍ਹਾਂ ਦੀ ਕੋਈ ਐਮਰਜੈਂਸੀ ਆਉਂਦੀ ਹੈ ਤਾਂ ਪੁਲਿਸ ਦੇ ਜਿਹੜੇ ਨੰਬਰ ਨੇ, ਹੈਲਪਲਾਈਨ ਨੰਬਰ ਨੇ, ਉਹਨਾਂ ਨੂੰ ਤੁਸੀਂ ਜ਼ਰੂਰ ਆਪਣੇ ਕੋਲ ਰੱਖੋ। ਔਰ ਇਹਨਾਂ ਠੱਗਾਂ ਦੀ ਠੱਗੀ ਦਾ ਸ਼ਿਕਾਰ ਬਣਨਾ ਬਹੁਤ ਜ਼ਿਆਦਾ ਆਸਾਨ ਮੈਂ ਕਿਹਾ ਅੱਜ ਦੇ ਟਾਈਮ ਦੇ ਉੱਤੇ ਲੱਗਦਾ ਆ, ਮੁਸ਼ਕਿਲ ਵੀ ਆ, ਪਰ ਗੱਲ ਇਹ ਨਾ ਕਿ ਜਦੋਂ ਅਸੀਂ ਅਵੇਅਰ ਹੁੰਦੇ ਹਾਂ ਨਾ ਚੀਜ਼ਾਂ ਤੋਂ ਤਾਂ ਬਹੁਤ ਸਾਰੇ ਅਸੀਂ ਦੂਸਰੇ ਲੋਕਾਂ ਨੂੰ ਵੀ ਅਵੇਅਰ ਕਰਦੇ ਹਾਂ। ਇਸ ਤਰ੍ਹਾਂ ਜਦੋਂ ਅਸੀਂ ਇੰਨੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਾਂ, ਦੂਸਰਿਆਂ ਨੂੰ ਅਸੀਂ ਜੋ ਅਸੀਂ ਗਲਤੀਆਂ ਕੀਤੀਆਂ ਹੁੰਦੀਆਂ ਉਹਨਾਂ ਦੇ ਬਾਰੇ ਅਸੀਂ ਦੱਸਦੇ ਹਾਂ, ਸੋ ਜੋ ਕਿ ਚੰਗੀ ਗੱਲ ਵੀ ਹੈਗੀ ਆ, ਪਰ ਆਪ ਹੀ ਅਸੀਂ ਸ਼ਿਕਾਰ ਨਾ ਬਣੀਏ ਇਹ ਵੀ ਵਧੀਆ। ਪਹਿਲਾਂ ਕਾਲ ਆਉਂਦੀਆਂ ਸੀਗੀਆਂ ਕਿ ਹਾਂ ਜੀਤੇ ਭਾਈ ਤੂੰ ਮੈਨੂੰ ਪਛਾਣਿਆ, ਮੈਂ ਉਹ ਆ। ਇਹ ਤੁਸੀਂ ਤੁਹਾਨੂੰ ਵੀ ਜ਼ਰੂਰ ਇੱਕ ਨਾ ਇੱਕ ਵਾਰੀ ਕਾਲ ਆਈ ਹੋਣੀ ਆ ਤੁਹਾਡੇ ਵਟਸਐਪ ਨੰਬਰ ਦੇ ਉੱਤੇ, ਤੁਸੀਂ ਮੈਨੂੰ ਪਛਾਣਿਆ। ਆਪਾਂ ਕਹਿੰਦੇ ਨਹੀਂ ਪਛਾਣਿਆ, ਆ ਤੁਸੀਂ ਮੈਨੂੰ ਭੁੱਲ ਗਏ ਆ, ਅਸੀਂ ਤੂੰ ਯਾਦ ਕਰ ਮੈਂ ਕੌਣ ਆ। ਮਤਲਬ ਤੁਹਾਡੇ ਮੂੰਹੋਂ ਉਹਨਾਂ ਨੇ ਆਪ ਜਿਹੜਾ ਹੈ ਉਹ ਗੱਲ ਕਢਵਾਉਣੀ ਹੈ ਕਿ ਤੁਸੀਂ ਕੌਣ ਹੋ। ਉਹਨਾਂ ਦਾ ਨਾਮ ਵੀ ਤੁਸੀਂ ਹੀ ਡਿਸਾਈਡ ਕਰਦੇ ਹੋ, ਉਹਨਾਂ ਦੇ ਨਾਲ ਕੀ ਰਿਸ਼ਤਾ ਹੈਗਾ ਉਹ ਵੀ ਤੁਸੀਂ ਹੀ ਡਿਸਾਈਡ ਕਰਦੇ ਹੋ, ਬਾਅਦ ਦੇ ਵਿੱਚ ਠੱਗੀ ਉਹਨਾਂ ਨੇ ਕਿੰਨੀ ਮਾਰਨੀ ਹੈ ਉਹ ਡਿਸਾਈਡ ਕਰਦੇ ਨੇ। ਸੋ ਬਸ ਉਹ ਸਭ ਟ੍ਰੈਂਡ ਨਿਕਲ ਚੁੱਕਿਆ, ਡਿਜੀਟਲ ਅਰੈਸਟ ਦਾ ਟਾਈਮ ਵੀ ਆਇਆ ਸੀਗਾ, ਬਸ ਤੁਸੀਂ ਹੁਣ ਸਮਝਦਾਰ ਬਣਨਾ ਹੈ। 1930 ਨੰਬਰ ਹੈ, ਉਸ ਨੰਬਰ ਨੂੰ ਹਮੇਸ਼ਾ ਯਾਦ ਰੱਖੋ। ਇਸ ਤਰ੍ਹਾਂ ਦੀ ਕੋਈ ਵੀ ਸਾਈਬਰ ਠੱਗੀ ਹੁੰਦੀ ਹੈ ਤਾਂ ਤੁਰੰਤ ਸੰਪਰਕ ਕੀਤਾ ਜਾਵੇ।

ਦੇਖੋ ਪ੍ਰੋਗਰਾਮ ਨੂੰ ਅਸੀਂ ਇੱਦਾਂ ਹੀ ਅੱਗੇ ਵਧਾਉਣਾ, ਔਰ ਮੈਂ ਕਿਹਾ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਨੇ, ਗੱਲਾਂ ਕਰਦੇ ਕਰਦੇ ਕਰਦੇ ਕਰਦੇ ਨਾ ਭੁੱਖ ਵੀ ਲੱਗ ਗਈ ਹੈ, ਲੱਗੀ ਆ ਤੁਹਾਨੂੰ ਵੀ ਲੱਗੀ ਹੋਣੀ, ਤੁਸੀਂ ਤਾਂ ਘਰ ਬੈਠ ਕੇ ਚਾਹ ਪੀ ਰਹੇ ਹੋਣੇ ਆ, ਰੋਟੀ ਵੀ ਮਿਲ ਗਈ ਹੋਣੀ ਆ, ਬ੍ਰੇਕਫਾਸਟ ਵੀ ਮਿਲ ਗਿਆ ਹੋਣਾ, ਕੋਈ ਗੱਲ ਨਹੀਂ, ਅਸੀਂ ਵੀ ਇੱਦਾਂ ਹੀ ਜਿਹੜਾ ਹੈ ਅਸੀਂ ਅੱਗੇ ਵੱਧਦੇ ਰਹਿਣਾ। ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ, ਤੁਸੀਂ ਇੰਜੋਏ ਕਰ ਰਹੇ ਹੋ ਆਪਣੀ ਆਰ ਜੀ ਅੰਜਲੀ ਦੇ ਨਾਲ, ਔਰ ਗੱਲ ਪਤਾ ਕੀ ਹੈਗੀ ਆ, ਗੱਲ ਇਹ ਹੈ ਕਿ ਅਸੀਂ ਗੱਲਾਂ ਦੇ ਨਾਲ ਨਾਲ ਗੀਤਾਂ ਦਾ ਵੀ ਆਨੰਦ ਮਾਣਦੇ ਹਾਂ।

ਪੀਓਗੇ ਚੰਗਾ ਰਹੋਗੇ ਤਾਂ ਜਿਗਰਾ ਵੀ ਆਪਣੇ ਆਪ ਹੀ ਬਣ ਜਾਣਾ। ਦੇਖੋ ਹੈਲਦੀ ਬ੍ਰੇਕਫਾਸਟ ਆਈਡੀਆਸ ਵੀ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਦੀ ਹਾਂ ਮੈਂ। ਸੋ ਤੁਸੀਂ ਸਾਰਿਆਂ ਨੇ ਮੈਨੂੰ ਬੜਾ ਤਾਂ ਖਾਧਾ ਹੀ ਹੋਇਆ ਨਾ, ਬਟ ਤੁਹਾਨੂੰ ਕਈਆਂ ਨਹੀਂ ਪਤਾ ਹੋਏਗਾ ਇੱਕ ਹੈਲਦੀ ਬ੍ਰੇਕਫਾਸਟ ਆਈਡੀਆ ਵੀ ਹੈਗਾ। ਪਾਲਕ ਮੈਨੂੰ ਬੜਾ ਇੱਕ ਐਸੀ ਡਿਸ਼ ਹੈਗੀ ਆ, ਇੱਕ ਐਸਾ ਬ੍ਰੇਕਫਾਸਟ ਆਈਡੀਆ ਹੈਗਾ ਜਿੱਥੇ ਕਿ ਤੁਸੀਂ ਜੇਕਰ ਇਸਨੂੰ ਖਾਂਦੇ ਹੋ ਪੇਟ ਵੀ ਭਰ ਜਾਂਦਾ, ਟੇਸਟੀ ਵੀ ਹੁੰਦਾ। ਔਰ ਮੈਂ ਕਿਹਾ ਬ੍ਰੇਕਫਾਸਟ ਦੇ ਵਿੱਚ ਜੇਕਰ ਇਸਨੂੰ ਇਡਲੀ ਸਾਂਬਰ ਜਾਂ ਚਟਨੀ ਦੇ ਨਾਲ ਖਾਧਾ ਜਾਂਦਾ ਤਾਂ ਮੈਨੂੰ ਬੜਾ ਇੱਕ ਡੋਨਟਸ ਦੇ ਸ਼ੇਪ ਦੇ ਵਿੱਚ ਬਣਾਇਆ ਜਾਂਦਾ, ਗੋਲਡਨ ਬਰਾਊਨ ਕਲਰ। ਓਏ ਹੋਏ ਹੋਏ, ਬਹੁਤ ਹੀ ਸੋਹਣਾ। ਨਾਰੀਅਲ ਦੀ ਚਟਨੀ ਹੋਵੇ ਨਾਲ, ਅਸੀਂ ਹੌਲੀ ਹੌਲੀ ਨਾ ਅਸੀਂ ਸਭ ਕਲਚਰ ਨੂੰ, ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਨਾ, ਕਈਆਂ ਨੂੰ ਲੱਗਦਾ ਕਿ ਅਸੀਂ ਸਿਰਫ ਪਰੌਂਠੇ ਹੀ ਖਾਂਦੇ ਹਾਂ, ਪਰ ਨਹੀਂ ਬਾਈ, ਕਈ ਘਰਾਂ ਦੇ ਵਿੱਚ ਥੋੜ੍ਹਾ ਜਿਹਾ ਐਕਸਪੈਰੀਮੈਂਟ ਵੀ ਕੀਤਾ ਜਾਂਦਾ ਔਰ ਵੱਖਰੇ ਵੱਖਰੇ ਡਿਸ਼ਿਜ਼ ਦੇਈਆਂ ਨੇ ਨਾ ਵੱਖਰੇ ਵੱਖਰੇ ਸਾਡੇ ਭਾਰਤ ਦੇ ਹਿੱਸਿਆਂ ਦੇ ਵਿੱਚ ਜੋ ਬ੍ਰੇਕਫਾਸਟ ਬਣਾਇਆ ਜਾਂਦਾ ਉਹਨਾਂ ਨੂੰ ਵੀ ਅਸੀਂ ਅਪਣਾਉਂਦੇ ਹਾਂ। ਤੁਹਾਡੇ ਨਾਲ ਗੱਲ ਕਰਦੇ ਕਰਦੇ ਮੈਨੂੰ ਪਤਾ ਵੀ ਨਹੀਂ ਲੱਗਿਆ ਕਿ ਕਦੋਂ ਮੈਂ ਇਸ ਇਸ ਇਸ ਜ਼ੁਕਾਮ ਦਾ ਸ਼ਿਕਾਰ ਵੀ ਹੋ ਗਈ। ਚਲੋ ਹੈਲਦੀ ਬ੍ਰੇਕਫਾਸਟ ਦੀ ਆਈਡੀਆ ਦੀ ਜਿਹੜੀ ਹੈ ਗੱਲ ਹੋਈ ਸੀਗੀ, ਔਰ ਸਾਊਥ ਇੰਡੀਆ ਦਾ ਜਿਹੜਾ ਦੱਖਣੀ ਭਾਰਤ ਦਾ ਨਾਸ਼ਤੇ ਪਕਵਾਨਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਔਰ ਇਹ ਮਾਲਕ ਮੈਨੂੰ ਬੜਾ ਇਸਨੂੰ ਬਣਾਉਣ ਦਾ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ। ਫਟਾਫਟ ਦੱਸਾਂਗੀ ਕਿਉਂਕਿ ਟਾਈਮ ਵੀ ਥੋੜ੍ਹਾ ਰਹਿ ਗਿਆ ਸਾਡੇ ਕੋਲ, ਇਸ ਨੂੰ ਪ੍ਰਿਪੇਅਰ ਕਰਨ ਦੇ ਲਈ ਕਾਫੀ ਸਾਰਾ ਟਾਈਮ, ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ, ਬਸ ਇਹ ਕਿ ਪ੍ਰਿਪਰੇਸ਼ਨ ਤੁਹਾਨੂੰ ਐਡਵਾਂਸ ਦੇ ਵਿੱਚ ਕਰਨੀਆਂ ਪੈਂਦੀਆਂ ਨੇ। ਇੱਕ ਕੱਪ ਉੜਦ ਦੀ ਦਾਲ, ਔਰ ਇਸ ਨੂੰ ਭਿਉਂ ਕੇ ਰੱਖਣਾ ਹੁੰਦਾ ਪਾਣੀ ਦੇ ਵਿੱਚ ਪੀਸਣ ਦੇ ਲਈ 3-4 ਚਮਚ ਜਿਹੜਾ ਹੈ ਇਸਦੇ ਪਾਣੀ ਇਸ ਦੇ ਵਿੱਚ ਪਾਣੀ ਪਾਉਣਾ ਹੁੰਦਾ। ਚੌਲਾਂ ਦਾ ਆਟਾ ਹੋ ਗਿਆ ਜੇਕਰ ਪਾਉਣਾ ਚਾਹੁੰਦੇ ਹੋ, ਨਮਕ ਸਵਾਦ ਅਨੁਸਾਰ, ਇੱਕ ਮਿਰਚ ਬਰੀਕ ਕੱਟੀ ਹੋਈ, ਅਦਰਕ ਪਿਆਜ਼ ਧਨੀਏ ਪੱਤੇ, ਇੱਕ ਕੱਪ ਪਾਲਕ ਦਾ ਵਿੱਚ ਪਾ ਸਕਦੇ ਹੋ, ਔਰ ਤੇਲ ਤਲਣ ਦੇ ਲਈ ਇਸਨੂੰ ਤੇਲ ਦੀ ਜ਼ਰੂਰਤ ਹੁੰਦੀ ਹੈ। ਅਸੀਂ ਕਿ ਇੱਕ ਕੱਪ ਉੜਦ ਦੀ ਦਾਲ ਜਿਹੜੀ ਹੁੰਦੀ ਨਾ ਉਸ ਤੋਂ ਤੁਸੀਂ ਇੱਕ ਰਾਤ ਪਹਿਲਾਂ ਹੀ ਜਿਹੜਾ ਭਿਉਂ ਕੇ ਰੱਖ ਸਕਦੇ ਹੋ ਪਾਣੀ ਦੇ ਵਿੱਚ, ਜਾਂ ਕੁਝ ਘੰਟੇ ਪਹਿਲਾਂ ਵੀ, ਕਿਉਂਕਿ ਇੰਨੀ ਜਲਦੀ ਤਾਂ ਆਪਾਂ ਵੀ ਨਹੀਂ ਉੱਠਦੇ। ਇਹ ਥੋੜ੍ਹੀ ਸਵੇਰੇ 3 ਵਜੇ ਉੱਠ ਕੇ ਪਹਿਲਾਂ ਭਿਉਂ ਕੇ ਰੱਖ ਲੈਣੀ ਹੈ ਤਾਂ ਫਿਰ 7-8 ਵਜੇ ਬਣਾਉਣ ਸ਼ੁਰੂ ਲੱਗ ਪੈਣਾ। ਸਮਾਰਟੈਸ ਇੱਥੇ ਹੀ ਹੈ ਕਿ ਰਾਤ ਦੇ ਟਾਈਮ ਦੇ ਉੱਤੇ ਇਸਨੂੰ ਤੁਸੀਂ ਭਿਉਂ ਕੇ ਰੱਖੋ ਪਾਣੀ ਦੇ ਵਿੱਚ, ਸਵੇਰੇ ਉੱਠੋ ਔਰ ਜਿਹੜਾ ਹੈ ਇਸਨੂੰ ਇਹ ਥੋੜ੍ਹਾ ਜਿਹਾ ਜਿੱਦਾਂ ਜ਼ਿਆਦਾ ਟਾਈਮ ਦੇ ਲਈ ਰੱਖੋ ਥੋੜ੍ਹਾ ਘੋਲ ਵੀ ਬਣ ਜਾਂਦਾ, ਕੋਈ ਗੱਲ ਨਹੀਂ। ਤੁਸੀਂ ਇਹਨੂੰ ਇਹ ਕਿਹਾ ਕਿ ਪਾਣੀ ਦੇ ਵਿੱਚੋਂ ਕੱਢ ਦੇਣਾ, ਪ੍ਰੋਪਰ ਇਸ ਦਾਲ ਨੂੰ ਪਾਣੀ ਦੇ ਵਿੱਚੋਂ ਕੱਢ ਦਿਓ, ਇਸ ਦੇ ਵਿੱਚ ਬਿਲਕੁਲ ਹਲਕਾ ਜਿਹਾ ਪਾਣੀ ਪਾ ਕੇ ਇਸਨੂੰ ਬਰੀਕ ਪੇਸਟ ਦੇ ਵਿੱਚ ਪੀਸ ਸਕਦੇ ਹੋ। ਇਸ ਦੇ ਵਿੱਚ ਜਿਹੜਾ ਹੈ ਉਹ ਦਾਲ ਦੇ ਪੇਸਟ ਇੱਕ ਘੋਲ ਤਿਆਰ ਹੋ ਜਾਏਗਾ, ਉਸਨੂੰ ਮਿਕਸਿੰਗ ਬਾਲ ਦੇ ਵਿੱਚ ਪਾਉਂਦੇ ਹੋ ਤਾਂ ਇਸ ਘੋਲ ਦੇ ਵਿੱਚ ਚੰਗੀ ਤਰ੍ਹਾਂ ਇਸਨੂੰ ਮਿਕਸਿੰਗ ਬਾਊਲ ਦੇ ਵਿੱਚ ਪਾ ਕੇ ਫੈਂਟਣਾ ਹੈ ਚੰਗੀ ਤਰ੍ਹਾਂ, ਤਾਂ ਕਿ ਇਸਨੂੰ ਪਿਓਰ ਇੱਕ ਸਮੂਥ ਜਿਹਾ ਪੇਸਟ ਬਣ ਜਾਂਦਾ ਨਾ, ਉਹ ਬਣ ਜਾਵੇ। ਜਦੋਂ ਪੇਸਟ ਪ੍ਰੋਪਰ ਨਰਮ ਜਿਹਾ ਫੁੱਲਦਾਰ ਜਿਹਾ ਬਣ ਜਾਏਗਾ, ਇਸ ਦੇ ਵਿੱਚ ਚੌਲਾਂ ਦਾ ਆਟਾ ਜੋ ਕਿ ਆਪਸ਼ਨਲ ਹੈਗਾ ਤੁਸੀਂ ਪਾਉਣਾ ਚਾਹੁੰਦੇ ਪਾ ਸਕਦੇ ਹੋ, ਇਸ ਦੇ ਵਿੱਚ ਸਵਾਦ ਅਨੁਸਾਰ ਨਮਕ ਪਾਓ, ਚੌਲਾਂ ਦਾ ਆਟਾ ਪਾਉਂਦੇ ਹੋ। ਇਸ ਤੋਂ ਬਾਅਦ ਇਹ ਹੁੰਦਾ ਕਿ ਇੱਕ ਪ੍ਰੋਪਰ ਪੋਰਸ਼ਨ ਦੇ ਵਿੱਚ ਇਸਨੂੰ ਤੁਸੀਂ ਘੁਮਾਉਂਦੇ ਜਾਂਦੇ ਹੋ, ਛੋਟੇ ਛੋਟੇ ਬੋਲਸ ਦੇ ਵਿੱਚ ਹੱਥ ਦੇ ਉੱਤੇ ਹੀ ਜਿਹੜਾ ਹੈ ਇਸਨੂੰ ਬਣਾਉਣਾ ਸ਼ੁਰੂ ਕਰੋ। ਔਰ ਗੇਂਦ ਇਹ ਤੁਸੀਂ ਦੇਖੋ ਕਿ ਬੋਲ ਨਾ ਜਦੋਂ ਤੁਸੀਂ ਬਣਾਉਂਦੇ ਹੋ, ਇੱਕ ਥੋੜ੍ਹਾ ਜਿਹਾ ਬੋਲ ਲਵੋ ਪਾਣੀ ਦੇ ਵਿੱਚ, ਕੌਲੀ ਦੇ ਵਿੱਚ ਪਾਣੀ ਪਾ ਕੇ ਦੇਖੋ, ਜਦੋਂ ਉਹ ਪਾਣੀ ਦੇ ਉੱਤੇ ਬੋਲ ਤੈਰਨ ਲੱਗੇ, ਇਟ ਮੀਨਸ ਕਿ ਪੇਸਟ ਪੂਰੀ ਤਰ੍ਹਾਂ ਰੈਡੀ ਹੈਗਾ। ਅਦਰਕ, ਹਰੀ ਮਿਰਚ, ਪਿਆਜ਼, ਧਨੀਆ, ਪਾਲਕ ਵਿੱਚ ਪਾਓ ਪੱਤੇ, ਚੰਗੀ ਤਰ੍ਹਾਂ ਇਸਨੂੰ ਆਟੇ ਦੇ ਵਿੱਚ ਮਿਕਸਰ ਬਣਾਓ, ਇੱਕ ਕੜਾਹੀ ਦੇ ਵਿੱਚ ਤੇਲ ਗਰਮ ਕਰੋ, ਔਰ ਆਪਣੇ ਹੱਥ ਦੇ ਨਾਲ ਹੀ ਜਿਹੜਾ ਹੈ ਇਸ ਹੱਥ ਨੂੰ ਪਹਿਲਾਂ ਗਿੱਲਾ ਕਰੋ ਥੋੜ੍ਹਾ ਜਿਹਾ, ਔਰ ਇਸ ਦੇ ਵਿੱਚ ਥੋੜ੍ਹਾ ਜਿਹਾ ਪੋਰਸ਼ਨ ਲੈ ਕੇ ਹੱਥ ਦੇ ਵਿੱਚ ਗੋਲ ਆਕਾਰ ਬਣਾ ਕੇ ਜਦੋਂ ਬੋਲ ਜੀ ਬਣ ਜਾਂਦੀ ਹੈ ਉਸ ਦੇ ਵਿੱਚ ਜਿਹੜਾ ਹੈ ਇਸਨੂੰ ਮੈਂਦੂ ਵੜਾ ਦੀ ਸ਼ੇਪ ਦੇ ਕੇ ਕਿਨਾਰਿਆਂ ਤੋਂ ਚੰਗੀ ਤਰ੍ਹਾਂ ਇਸਨੂੰ ਸ਼ੇਪ ਦੇ ਕੇ ਜਿਹੜਾ ਹੈ ਇਸ ਪੂਰੇ ਬੈਟਰ ਨੂੰ ਤੁਸੀਂ ਪਾਣੀ ਉਹਦੇ ਵਿੱਚ ਤੇਲ ਦੇ ਵਿੱਚ ਪਾਓ, ਹੌਲੀ ਹੌਲੀ ਮੀਡੀਅਮ ਫਲੇਮ ਦੇ ਵਿੱਚ ਤੁਸੀਂ ਇਸਨੂੰ ਤਲੋ, ਚੰਗੀ ਤਰ੍ਹਾਂ ਸੁਨਹਿਰੀ ਭੂਰਾ ਰੰਗ ਹੋ ਜਾਵੇ ਤਾਂ ਜਿਹੜਾ ਹੈ ਇਸਨੂੰ ਪ੍ਰੋਪਰ ਬਾਹਰ ਕੱਢੋ, ਪੇਪਰ ਟਾਵਲ ਦੇ ਉੱਤੇ ਰੱਖੋ ਜਿਹੜਾ ਹੈ, ਔਰ ਜੇਕਰ ਉਸੇ ਟਾਈਮ ਦੇ ਉੱਤੇ ਤੁਸੀਂ ਪਾਣੀ ਦੇ ਵਿੱਚੋਂ ਵੀ ਕੱਢਣਾ ਤਾਂ ਪੇਪਰ ਟਾਵਲ ਅਤੇ ਪਾਣੀ ਦੇ ਵਿੱਚੋਂ ਕੱਢ ਸਕਦੇ ਹੋ, ਗਰਮਾ ਗਰਮ ਵੜੇ ਨੂੰ ਆਪਣੀ ਪਸੰਦ ਦੀ ਚਟਨੀ ਅਤੇ ਸਾਂਬਰ ਦੇ ਨਾਲ ਪਰੋਸ ਸਕਦੇ ਹੋ। ਦੇਖੋ ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗਦਾ ਮੈਨੂੰ ਪਤਾ ਹੈ ਕਿ ਤੁਸੀਂ ਸਾਰਿਆਂ ਨੇ ਇੱਕ ਵਾਰ ਤਾਂ ਟਰਾਈ ਕੀਤਾ ਹੋਏਗਾ, ਜਿਹਨਾਂ ਨੇ ਨਹੀਂ ਟਰਾਈ ਕੀਤਾ ਮੈਂ ਕਿਹਾ ਜੀ ਇੱਕ ਵਾਰੀ ਟਰਾਈ ਕਰਨਾ ਚਾਹੀਦਾ ਇਸਨੂੰ ਨਾ।

ਪਿਆਜ਼ ਦੀ ਅਤੇ ਮਿਰਚਾਂ ਦੀ ਚਟਨੀ ਦੇ ਨਾਲ ਖਾ ਦੇਖੋ, ਉਹ ਇੰਨਾ ਟੇਸਟ ਆਉਂਦਾ ਨਾ ਉਹਦਾ। ਖਾਣ ਪੀਣ ਦੀਆਂ ਚੀਜ਼ਾਂ ਮੈਂ ਨਹੀਂ ਕਦੇ ਪਿੱਛੇ ਹੁੰਦੀ, ਖਾਣ ਪੀਣ ਨੂੰ ਆਪਾਂ ਸ਼ੇਰ ਹੈਗੇ ਹਾਂ। ਦੇਖੋ ਖਾਣ ਪੀਣ ਦੇ ਨਾਲ ਨਾ ਸਿਹਤ ਦਾ ਵੀ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਅਸੀਂ ਐਵੇਂ ਖਾਣ ਪੀਣ ਦੇ ਵੱਲ ਵੱਧਦੇ ਰਹੀਏ ਅਤੇ ਖਾਣ ਪੀਣ ਦੇ ਨਾਲ ਨਾਲ ਸਿਹਤ ਦਾ ਵੀ ਧਿਆਨ ਰੱਖੋ ਜਿੰਨਾ ਤੁਸੀਂ ਹੋ ਸਕਦਾ। ਬਈ ਬਾਹਰ ਦੀਆਂ ਚੀਜ਼ਾਂ ਤੋਂ ਬਚਦੇ ਹੋ ਤਾਂ ਠੀਕ ਆ, ਘਰ ਤੁਸੀਂ ਹੈਲਦੀ, ਜੇਕਰ ਤੁਹਾਨੂੰ ਬਣਾਉਣਾ ਆਉਂਦਾ ਤਾਂ ਜ਼ਰੂਰ ਇਸ ਨੂੰ ਟਰਾਈ ਕਰੋ, ਜ਼ਰੂਰ ਤੁਸੀਂ ਜਿਹੜਾ ਹੈ ਘਰ ਦੇ ਵਿੱਚ ਹੀ ਇਹਨਾਂ ਚੀਜ਼ਾਂ ਨੂੰ ਟਰਾਈ ਕਰਕੇ ਆਪ ਵੀ ਖਾ ਸਕਦੇ ਹੋ, ਬਾਕੀਆਂ ਨੂੰ ਵੀ ਖਵਾ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਇੱਦਾਂ ਹੀ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਨੇ। 8:22, 22 ਮਿੰਟ ਹੋ ਗਏ ਨੇ, 22 ਮਿੰਟ ਹੋ ਗਏ ਨੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਔਰ ਬਸ ਆ ਰਹੀ ਹੈ ਜੀ ਤੁਹਾਡੇ ਲਈ।

ਹਾਂਜੀ, ਸਿਹਤ ਵੀ ਜ਼ਰੂਰੀ ਹੈ, ਸਾਡੇ ਨਾਲ ਦੀ ਨਾਲ ਅਵੇਅਰਨੈਸ ਵੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਸਾਡੇ ਆਧਾਰ ਕਾਰਡ ਦੇ ਨਾਲ ਜੁੜੀ ਹੋਈ ਜਾਣਕਾਰੀ, ਮੈਂ ਕਹਿੰਦਾ, ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜਦੋਂ ਅਸੀਂ, ਕਿਉਂਕਿ ਅੱਜ ਕੱਲ੍ਹ ਸਾਡੀ ਪਹਿਚਾਣ ਬਣ ਚੁੱਕੀ ਹੈ, ਹਮਾਰਾ ਅਧਿਕਾਰ ਹਮਾਰਾ ਪਹਿਚਾਣ ਹੈ। ਸੋ ਇਸ ਚੀਜ਼ ਦਾ ਧਿਆਨ ਰੱਖਦੇ ਹੋਏ ਆਧਾਰ ਕਾਰਡ ਦੇ ਨਾਲ ਜੁੜੀ ਮੁੱਖ ਜਾਣਕਾਰੀ ਇਹ ਕਿ ਤੁਹਾਡੇ ਮੁੱਖ ਜਿਹੜੇ ਡਾਕਘਰ ਨੇ ਉੱਥੇ ਆਧਾਰ ਕਾਰਡ ਦੀਆਂ ਸੇਵਾਵਾਂ ਜੁੜੀਆਂ ਨੇ ਉਹਨੂੰ ਵਧਾ ਕੇ 7:30 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਕਰ ਦਿੱਤਾ ਗਿਆ। ਸਵੇਰੇ ਦੇ ਟਾਈਮ 7:30 ਤੋਂ ਲੈ ਕੇ ਰਾਤ 8 ਵਜੇ ਤੱਕ ਕਰ ਦਿੱਤਾ ਗਿਆ। ਸੋ ਡਿਪਟੀ ਪੋਸਟ ਮਾਸਟਰ ਜਿਹੜੇ ਮਾਸਟਰ ਨੇ ਉਹਨਾਂ ਦੇ ਮੁਤਾਬਿਕ 12.5 ਘੰਟੇ ਦੀ ਨਵੀਂ ਇੱਕ ਵਿਵਸਥਾ ਜਿਹੜੀ ਹੈ ਕੀਤੀ ਗਈ ਹੈ। ਜੋ ਲੋਕ ਕੰਮ ਕਰਦੇ ਨੇ, ਸਟੂਡੈਂਟ ਨੇ ਜਾਂ ਫਿਰ ਮਜ਼ਦੂਰ ਨੇ, ਉਹਨਾਂ ਦੇ ਲਈ ਇਹ ਵੱਡੀ ਰਾਹਤ ਹੈ। ਹੁਣ ਲੋਕ ਬਿਨਾਂ ਦਫ਼ਤਰ ਜਾਂ ਸਕੂਲ ਤੋਂ ਛੁੱਟੀ ਕੀਤੇ ਵੀ ਆਪਣੇ ਜਿਹੜਾ ਹੈ ਇਹ ਕੰਮ ਆਧਾਰ ਕਾਰਡ ਦੇ ਨਾਲ ਜੁੜੇ ਹੋਏ ਕੰਮ ਜਿਹੜੇ ਨੇ ਉਹ ਨਿਪਟਾ ਸਕਦੇ ਨੇ। ਜਲਦੀ ਸਵੇਰੇ ਤੁਸੀਂ ਜਾਣਾ ਚਾਹੁੰਦੇ ਹੋ, 7:30 ਵਜੇ ਆਫਿਸ ਖੁੱਲ੍ਹ ਜਾਂਦੇ ਨੇ, ਡਾਕਘਰ ਜਿਹੜੇ ਖੁੱਲ੍ਹ ਜਾਂਦੇ ਨੇ।

ਜਾਕੇ ਤੁਸੀਂ ਕੰਮ ਕਰਵਾਓ। ਸ਼ਾਮ ਦੇ ਟਾਈਮ ਜੇਕਰ ਤੁਸੀਂ ਆ ਜਾਂਦੇ ਹੋ ਤਾਂ 8 ਵਜੇ ਤੱਕ ਇੱਥੇ ਜਾ ਕੇ ਨਾਮ, ਪਤਾ, ਮੋਬਾਈਲ ਨੰਬਰ ਕੁਝ ਵੀ ਅਪਡੇਟ ਕਰਵਾਉਣਾ ਉਹ ਤੁਸੀਂ ਇੱਥੇ ਕਰਵਾ ਸਕਦੇ ਹੋ। ਭੀੜ ਵੀ ਘੱਟ ਹੁੰਦੀ ਹੈ, ਲੋਕ ਗਰਮੀ ਦੇ ਕਰਕੇ ਇਸ ਤਰ੍ਹਾਂ ਇਸਦਾ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਵੀ ਨਹੀਂ ਲੱਗਣਾ ਪਏਗਾ। ਔਰ ਕਿਸੇ ਵੀ ਤਰ੍ਹਾਂ ਦੇ ਜਿਹੜਾ ਹੈ ਪੋਸਟ ਇੱਥੇ ਦੇ ਜਿਹੜੇ ਸੀਨੀਅਰ ਪੋਸਟ ਮਾਸਟਰ ਨੇ ਜਾਂ ਫਿਰ ਹੋਰ ਨੇ ਉਹਨਾਂ ਦਾ ਇੱਕ ਹੈਲਪਲਾਈਨ ਨੰਬਰ ਹੈਗਾ ਔਰ ਉਹਨਾਂ ਦੇ ਆਫਿਸ ਦਾ ਨੰਬਰ ਹੈਗਾ, ਉਸ 'ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ। 0118249850 ਨੰਬਰ ਹੈ, ਇਸ ਨੰਬਰ 'ਤੇ ਸਾਰੀ ਜਾਣਕਾਰੀ ਮਿਲ ਸਕਦੀ ਹੈ। ਜੇਕਰ ਤੁਹਾਡਾ ਆਧਾਰ ਕਾਰਡ ਗੁੰਮ ਹੋ ਜਾਂਦਾ ਹੈ ਤਾਂ UIDAI.gov.in ਵੈਬਸਾਈਟ ਜਿਹੜੀ ਹੈਗੀ ਹੈ ਆਧਾਰ ਕਾਰਡ ਦੀ, ਉੱਥੇ ਤੁਸੀਂ ਜਾ ਕੇ ਵੀ ਜਿਹੜਾ ਇੱਕ ਸੈਕਸ਼ਨ ਹੈਗਾ ਇਸ ਦੇ ਉੱਤੇ ਜਾ ਕੇ ਵੀ ਆਪਣਾ ਰਿਕਵਰੀ ਆਧਾਰ ਕਾਰਡ ਨੰਬਰ ਜਿਹੜਾ ਇਸ 'ਤੇ ਕਲਿੱਕ ਕਰਕੇ ਇਸ ਨੂੰ ਦੁਬਾਰਾ ਤੋਂ ਅਪਲਾਈ ਕਰ ਸਕਦੇ ਹੋ। ਦੇਖੀਏ ਮੋਬਾਈਲ ਨੰਬਰ ਦੇ ਨਾਲ ਹੀ ਜਿਹੜਾ ਹੈ ਇਹ ਅਪਡੇਟ ਹੋ ਸਕਦਾ ਹੈ। ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਜਿਹੜਾ ਹੈ ਤੁਸੀਂ ਇੱਕ ਮੈਸੇਜ ਭੇਜਣਾ ਹੈ, 51969 ਨੰਬਰ ਹੈ, 5599 ਨੰਬਰ ਦੇ ਉੱਤੇ ਤੁਸੀਂ ਮੈਸੇਜ ਭੇਜੋ। ਮੈਸੇਜ ਦਾ ਫੋਰਮੈਟ ਕੀ ਹੁੰਦਾ, UI ਜਿਹੜਾ ਹੈ ਇਸ ਅਲੱਗ ਫੋਰਮੈਟ ਦੇ ਉੱਤੇ ਤੁਸੀਂ ਭਰ ਕੇ ਤੁਸੀਂ ਇਹ ਜਿਹੜਾ ਹੈ ਇਹ ਜਾਣਕਾਰੀ ਹਾਸਿਲ ਕਰ ਸਕਦੇ ਹੋ। ਦੇਖੋ ਬਈ ਦੇਖੋ, ਜਾਣਕਾਰੀ ਤੁਹਾਡੇ ਲਈ ਬਹੁਤ ਹੈਗੀ ਆ। ਔਰ ਇਸ ਤੋਂ ਇਲਾਵਾ ਤੁਸੀਂ ਜਿਹੜਾ ਹੈ ਆਧਾਰ ਕਾਰਡ ਦੀ ਜਿਹੜੀ UIDAI ਹੈਲਪਲਾਈਨ ਨੰਬਰ ਹੈਗਾ 1947, ਇਸ 'ਤੇ ਵੀ ਕਾਲ ਕਰਕੇ ਤੁਹਾਨੂੰ ਇਸ ਦੇ ਨਾਲ ਜੁੜੀ ਹੋਈ ਜਾਣਕਾਰੀ ਮਿਲ ਸਕਦੀ। ਬਹੁਤ ਸਾਰੇ ਤਰੀਕੇ ਨੇ ਬਈ, ਜੇਕਰ ਇਸ ਤਰ੍ਹਾਂ ਦੀ ਆਧਾਰ ਕਾਰਡ ਦੇ ਨਾਲ ਜੁੜੀ ਹੋਈ ਕੋਈ ਵੀ ਅਪਡੇਸ਼ਨ ਕਰਵਾਉਣੀ ਹੈ, ਗੁੰਮ ਹੋ ਜਾਂਦਾ, ਅਗਰ ਇਸ ਦੇ ਨਾਲ ਤੁਸੀਂ ਜਾਣਕਾਰੀ ਚਾਹੁੰਦੇ ਹੋ ਤਾਂ ਵੈਸੇ ਤਾਂ ਆਪਣੇ ਨੇੜਲੇ ਡਾਕਾ ਜਾ ਕੇ ਤੁਸੀਂ ਇੱਥੇ ਜਾਣਕਾਰੀ ਹਾਸਿਲ ਕਰ ਸਕਦੇ ਹੋ। ਬਾਕੀ ਹੈਲਪਲਾਈਨ ਨੰਬਰ 1947 ਹੈਗਾ, ਉਸ 'ਤੇ ਜਾ ਕੇ ਬਸ ਹਾਸਿਲ ਕਰੋ ਜਾਣਕਾਰੀ। ਬਾਕੀ ਹੋਪਸ ਹੋ ਕਿ ਤੁਸੀਂ ਅੱਜ ਦਾ ਇਹ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ ਆਪਣੀ ਆਰਸ਼ੀ ਅੰਜਲੀ ਦੇ ਨਾਲ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਨੂੰ 102.7 ਮੈਗਾਹਰਟਜ਼ ਦੇ ਉੱਤੇ ਤੁਸੀਂ ਇੰਜੋਏ ਕਰ ਰਹੇ ਸੀ ਗੁੱਡ ਮਾਰਨਿੰਗ ਜਲੰਧਰ ਆਪਣੀ ਆਰਸ਼ੀ ਅੰਜਲੀ ਦੇ ਨਾਲ। ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਤੁਹਾਡੇ ਲਈ ਆ ਰਹੇ ਨੇ, ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਕਰਦੀ ਹਾਂ ਵਾਈਂਡ ਅਪ।

0: ਮੈਨ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਐਫਐਮ ਰੇਨਬੋ ਚੈਨਲ ਤੁਸੀਂ ਸੁਣ ਰਹੇ ਹੋ। ਸਵੇਰ ਦੇ 8:30 ਹੋ ਰਹੇ ਨੇ। ਆਓ ਸੁਣਦੇ ਹਾਂ ਪੰਜਾਬੀ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਕੁਝ ਹੀ ਪਲਾਂ ਦੇ ਵਿੱਚ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਓ ਲਾਈਨ ਨੇ ਭਰੋਸਾ ਦਿੱਤਾ ਹੈ ਕਿ ਮਿਆਂਮਾਰ ਭਾਰਤ ਦੇ ਸੁਰੱਖਿਆ ਹਿੱਤਾਂ ਖਿਲਾਫ਼ ਆਪਣੀ ਧਰਤੀ ਦੀ ਵਰਤੋਂ ਨਹੀਂ ਹੋਣ ਦੇਵੇਗਾ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਦੇ ਜ਼ਿਆਦਾਤਰ ਬਿੰਦੂਆਂ 'ਤੇ ਸਹਿਮਤੀ ਬਣ ਗਈ ਹੈ। ਈਡੀ ਨੇ ਪੰਜਾਬ ਦੇ ਰਾਮਨਗਰ 'ਚ ਸਥਿਤ ਗਿਆਨ ਸਾਗਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਨਾਲ ਸੰਬੰਧਿਤ 14 ਅਚਲ ਜਾਇਦਾਦਾਂ ਨੂੰ ਅਸਥਾਈ ਤੌਰ 'ਤੇ ਜ਼ਬਤ ਕੀਤਾ ਹੈ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਯੂਨੈਸਕੋ ਵਿਸ਼ਵ ਵਿਰਾਸਤ ਦੀ ਥਾਂ ਫੁੱਲਾਂ ਦੀ ਵਾਦੀ ਸੈਲਾਨੀਆਂ ਲਈ ਖੋਲ੍ਹ ਦਿੱਤੀ ਗਈ ਹੈ। ਅਤੇ ਜਾਪਾਨ ਵਿੱਚ ਮਰਦਾਂ ਦੇ ਅੰਡਰ 18 ਹਾਕੀ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਨੇ ਪੂਲ ਏ ਦੇ ਮੁਕਾਬਲੇ ਵਿੱਚ ਕੋਰੀਆ ਨੂੰ 4-1 ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਓ ਲਾਈਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਰੋਸਾ ਦਿੱਤਾ ਹੈ ਕਿ ਮਿਆਂਮਾਰ ਦੀ ਧਰਤੀ ਨੂੰ ਭਾਰਤ ਵਿਰੁੱਧ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਦੋਵਾਂ ਨੇਤਾਵਾਂ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਰੱਖਿਆ, ਵਪਾਰ, ਊਰਜਾ ਅਤੇ ਸੰਪਰਕ ਬਾਰੇ ਚਰਚਾ ਕੀਤੀ। ਸ੍ਰੀ ਆਓ ਲਾਈਨ ਭਾਰਤ ਦੇ 5 ਦਿਨਾਂ ਦੌਰੇ 'ਤੇ ਨੇ। ਗੱਲਬਾਤ ਤੋਂ ਬਾਅਦ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪੱਤਰਕਾਰਾਂ ਨੂੰ

0: ਦੱਸਿਆ ਕਿ ਮਿਆਂਮਾਰ ਦੇ ਰਾਸ਼ਟਰਪਤੀ ਨੇ ਭਰੋਸਾ ਦਿੱਤਾ ਕਿ ਮਿਆਂਮਾਰ ਦੀ ਧਰਤੀ ਨੂੰ ਭਾਰਤ ਦੇ ਸੁਰੱਖਿਆ ਹਿੱਤਾਂ ਵਿਰੁੱਧ ਨਹੀਂ ਵਰਤਣ ਦੇਣ ਦਿੱਤਾ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਆਂਮਾਰ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਭਾਰਤ ਦੀ ਹਮਾਇਤ ਨੂੰ ਦੁਹਰਾਇਆ। ਵਿਦੇਸ਼ ਸਕੱਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪੂਰਬ ਵਿਚ ਮਿਆਂਮਾਰ ਤੋਂ ਕੰਮ ਕਰ ਰਹੇ ਦਹਿਸ਼ਤਗਰਦ ਸਮੂਹਾਂ ਦਾ ਮੁੱਦਾ ਵੀ ਉਠਾਇਆ।
1: Both sides underscored the
2: दोनों पक्षों ने अपने सुरक्षा हितों के प्रतिकूल गतिविधियों के लिए क्षेत्र के दुरुपयोग को रोकने के महत्व पर बल दिया। कुल मिलाकर राष्ट्रपति की इस यात्रा ने दोनों पक्षों के दीर्घकालिक साझेदारी को और गहरा करने तथा क्षेत्र में पारस्परिक लाभ, विकास और समृद्धि के लिए मिलकर काम करने की साझा प्रतिबद्धता की एक बार फिर पुष्टि की है।
1: ग्रोथ एंड प्रोस्पेरिटी इन द रीजन।
0: ਦੋਵਾਂ ਦੇਸ਼ਾਂ ਨੇ ਮੁੱਖ ਤੌਰ ਤੇ ਵਪਾਰ ਤੇ ਆਰਥਿਕ ਸਬੰਧਾਂ, ਰੱਖਿਆ ਤੇ ਸੁਰੱਖਿਆ, ਸਰਹੱਦੀ ਪ੍ਰਬੰਧ, ਵਿਕਾਸ ਸਹਿਯੋਗ ਅਤੇ ਖੇਤਰੀ ਸਥਿਤੀ ਤੇ ਚਰਚਾ ਕੀਤੀ। ਮਿਆਂਮਾਰ ਭਾਰਤ ਦਾ ਇੱਕ ਰਣਨੀਤਕ ਗੁਆਂਢੀ ਅਤੇ ਨਾਗਾਲੈਂਡ ਤੇ ਮਨੀਪੁਰ ਸਮੇਤ ਕਈ ਉੱਤਰ ਪੂਰਬੀ ਭਾਰਤੀ ਰਾਜਾਂ ਨਾਲ 1000

0: कोट दी
1: दोनों पक्षों ने अपने सुरक्षा हितों के प्रतिकूल गतिविधियों के लिए क्षेत्र के दुरुपयोग को रोकने के महत्व पर बल दिया। कुल मिलाकर राष्ट्रपति की इस यात्रा ने दोनों पक्षों के दीर्घकालिक साझेदारी को और गहरा करने तथा क्षेत्र में पारस्परिक लाभ, विकास और समृद्धि के लिए मिलकर काम करने की साझा प्रतिबद्धता की एक बार फिर पुष्टि की है।
0: ग्रोथ एंड प्रॉस्पेरिटी इन द रीजन।
2: ਦੋਵਾਂ ਦੇਸ਼ਾਂ ਨੇ ਮੁੱਖ ਤੌਰ ਤੇ ਵਪਾਰ ਤੇ ਆਰਥਿਕ ਸਬੰਧਾਂ, ਰੱਖਿਆ ਤੇ ਸੁਰੱਖਿਆ, ਸਰਹੱਦੀ ਪ੍ਰਬੰਧ, ਵਿਕਾਸ ਸਹਿਯੋਗ ਅਤੇ ਖੇਤਰੀ ਸਥਿਤੀ ਤੇ ਚਰਚਾ ਕੀਤੀ। ਮਿਆਂਮਾਰ ਭਾਰਤ ਦਾ ਇੱਕ ਰਣਨੀਤਕ ਗੁਆਂਢੀ ਏ ਅਤੇ ਨਾਗਾਲੈਂਡ ਤੇ ਮਨੀਪੁਰ ਸਮੇਤ ਕਈ ਉੱਤਰ ਪੂਰਬੀ ਭਾਰਤੀ ਰਾਜਾਂ ਨਾਲ 1640 ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦਾ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਸ੍ਰੀ ਆਓਲਾਈਨ ਨਾਲ ਮੁਲਾਕਾਤ ਕੀਤੀ ਤੇ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ। ਸ਼ਿਆਓਲਾਈਨ ਅੱਜ ਮੁੰਬਈ ਦੀ ਯਾਤਰਾ ਕਰਨਗੇ ਅਤੇ ਕਾਰੋਬਾਰੀ ਤੇ ਸਨਅਤ ਦੇ ਆਗੂਆਂ ਨਾਲ ਗੱਲਬਾਤ ਕਰਨਗੇ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਦੇ ਜ਼ਿਆਦਾਤਰ ਬਿੰਦੂਆਂ ਤੇ ਸਹਿਮਤੀ ਬਣ ਗਈ ਏ। ਸਮਝੌਤੇ ਨੂੰ ਹੁਣ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਅਮਰੀਕੀ ਟੀਮ ਗੱਲਬਾਤ ਲਈ 4 ਜੂਨ ਤੱਕ ਦਿੱਲੀ ਵਿਚ ਏ। ਭਾਰਤ ਵੱਲੋਂ ਵਪਾਰ ਵਿਭਾਗ ਵਿਚ ਵਧੀਕ ਸਕੱਤਰ ਦਰਪਨ ਜੈਨ ਮੁੱਖ ਵਾਰਤਾਕਾਰ ਨੇ, ਜਦੋਂ ਕਿ ਅਮਰੀਕੀ ਟੀਮ ਦੀ ਅਗਵਾਈ ਬ੍ਰੈਂਡਨ ਲਿੰਚ ਕਰ ਰਹੇ ਨੇ। ਦੋਵਾਂ ਧਿਰਾਂ ਨੇ 3 ਫਰਵਰੀ ਨੂੰ ਸਮਝੌਤੇ ਦੇ ਪਹਿਲੇ ਪੜਾਅ ਦੀ ਰੂਪਰੇਖਾ ਦਾ ਐਲਾਨ ਕੀਤਾ। ਸਮਝੌਤਾ ਹੋਣ ਤੋਂ ਬਾਅਦ 7 ਫਰਵਰੀ ਨੂੰ ਇੱਕ ਸਾਂਝਾ ਐਲਾਨ ਜਾਰੀ ਕੀਤਾ ਗਿਆ ਸੀ। ਹੁਣ ਸਮਝੌਤੇ ਦੇ ਕਾਨੂੰਨੀ ਪਹਿਲੂਆਂ ਨੂੰ ਅੰਤਮ ਰੂਪ ਦਿੱਤਾ ਜਾਣਾ ਹੈ। ਅਮਰੀਕਾ ਪਿਛਲੇ ਮਾਲੀ ਸਾਲ ਵਿਚ ਭਾਰਤ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ। ਸੁਪਰੀਮ ਕੋਰਟ ਦੇ ਨਵੇਂ ਨਿਯੁਕਤ ਹੋਏ 5 ਜੱਜ ਅੱਜ ਸਹੁੰ ਚੁੱਕਣਗੇ। ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਭਾਰਤ ਦੇ ਚੀਫ਼ ਜਸਟਿਸ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸੁਪਰੀਮ ਕੋਰਟ ਵਿਚ 5 ਨਵੇਂ ਜੱਜਾਂ ਦੀ ਨਿਯੁਕਤ ਕੀਤੀ ਏ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਕੱਲ੍ਹ ਨਵੀਂ ਦਿੱਲੀ ਵਿਚ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਅਤੇ ਕਾਰਜਕਰਤਾਵਾਂ ਨਾਲ ਇਕ ਮੀਟਿੰਗ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸੰਸਦ ਮੈਂਬਰ ਅਤੇ ਬੁਲਾਰੇ ਡਾ. ਸੰਬਿਤ ਪਾਤਰਾ ਨੇ ਨਰੇਂਦਰ ਮੋਦੀ ਸਰਕਾਰ ਦੇ 12 ਸਾਲਾਂ ਦੇ ਸੇਵਾ ਕਾਰਜ, ਸੰਗਠਨਾਤਮਕ ਪਸਾਰ ਤੇ ਸਮਾਜ ਦੇ ਵੱਖ ਵੱਖ ਵਰਗਾਂ ਵਿਚ ਪਾਰਟੀ ਦੀ ਪਹੁੰਚ ਨੂੰ ਵਧਾਉਣ ਦੇ ਉਦੇਸ਼ ਨਾਲ ਭਵਿੱਖ ਦੀਆਂ ਪਹਿਲਕਦਮੀਆਂ ਤੇ ਚਰਚਾ ਨੂੰ ਉਜਾਗਰ ਕਰਦੇ ਹੋਏ ਮੁੱਖ ਵੇਰਵੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਕਾਰਜਕਾਲ ਦੇ 12 ਸਾਲ ਪੂਰੇ ਕਰ ਰਹੀ ਏ ਅਤੇ ਸਾਰਿਆਂ ਨੇ ਦੇਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਕਿਵੇਂ ਤਰੱਕੀ ਕਰ ਰਿਹਾ ਤੇ ਹਰ ਖੇਤਰ ਵਿਚ ਅੱਗੇ ਵਧ ਰਿਹਾ। ਸ੍ਰੀ ਪਾਤਰਾ ਨੇ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ NDA ਨੂੰ 22 ਰਾਜਾਂ ਵਿਚ ਸਰਕਾਰ ਵਿਚ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੇ ਸਪਸ਼ਟ ਕੀਤਾ ਹੈ ਕਿ ਪੁਡੂਚੇਰੀ ਵਿਚ ਪੈਟਰੋਲ, ਡੀਜ਼ਲ ਜਾਂ ਰਸੋਈ ਗੈਸ ਦੀ ਕੋਈ ਕਮੀ ਨਹੀਂ ਏ ਤੇ ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸਪਲਾਈ ਆਮ ਵਾਂਗ ਏ। ਤਮਿਲਨਾਡੂ ਤੇ ਪੁਡੂਚੇਰੀ ਵਿਚ ਤੇਲ ਸਨਅਤ ਦੇ ਰਾਜ ਪੱਧਰੀ ਕੋਆਰਡੀਨੇਟਰ ਨੇ ਕਿਹਾ ਕਿ ਪੈਟਰੋਲੀਅਮ ਉਤਪਾਦਾਂ ਦਾ ਢੁਕਵਾਂ ਸਟਾਕ ਏ ਤੇ ਨਿਰਵਿਘਨ ਸਪਲਾਈ ਜਾਰੀ ਏ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਦੇ ਸਾਰੇ ਪਰਚੂਨ ਆਊਟਲੈਟ ਆਮ ਵਾਂਗ ਕੰਮ ਕਰ ਰਹੇ ਨੇ ਤੇ ਰਸੋਈ ਗੈਸ ਦੀ ਸਪਲਾਈ ਵੀ ਆਮ ਵਾਂਗ ਏ। ਤੇਲ ਕੰਪਨੀਆਂ ਨੇ ਖਪਤਕਾਰਾਂ ਨੂੰ ਕਿਸੇ ਵੀ ਅਫਵਾਹ ਜਾਂ ਬਿਨਾਂ ਪੁਸ਼ਟੀ ਵਾਲੀਆਂ ਖਬਰਾਂ ਤੋਂ ਬਚਣ ਦੀ ਅਪੀਲ ਕੀਤੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੇ ਉਪਬੰਧਾਂ ਤਹਿਤ ਪੰਜਾਬ ਦੇ ਰਾਮਨਗਰ ਵਿਖੇ ਸਥਿਤ ਗਿਆਨ ਸਾਗਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਨਾਲ ਸਬੰਧਿਤ 14 ਅਚਲ ਜਾਇਦਾਦਾਂ ਨੂੰ ਅਸਥਾਈ ਤੌਰ ਤੇ ਜ਼ਬਤ ਕਰ ਲਿਆ ਹੈ। ਏਜੰਸੀ ਨੇ ਕਿਹਾ ਕਿ ਇਸ ਨੇ ਕੰਪਨੀਆਂ ਤੇ ਸਬੰਧਿਤ ਸੰਸਥਾਵਾਂ ਵੱਲੋਂ ਚਲਾਈ ਜਾ ਰਹੀ ਇਕ ਸਮੂਹਕ ਨਿਵੇਸ਼ ਯੋਜਨਾ ਨਾਲ ਸਬੰਧਿਤ ਵੱਡੇ ਪੱਧਰ ਤੇ ਨਿਵੇਸ਼ ਧੋਖਾਧੜੀ ਦੀ ਚੱਲ ਰਹੀ ਜਾਂਚ ਦੇ ਸੰਬੰਧ ਵਿਚ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ। ਜ਼ਬਤ ਕੀਤੀਆਂ ਗਈਆਂ 14 ਜਾਇਦਾਦਾਂ ਦੀ ਪਛਾਣ ਨਿਵੇਸ਼ਕ ਫੰਡਾਂ ਤੋਂ ਪ੍ਰਾਪਤ ਕੀਤੀ ਗਈ ਵਜੋਂ ਕੀਤੀ ਗਈ ਏ, ਜੋ ਕਿ ਅਪਰਾਧ ਦੀ ਕਮਾਈ ਏ। ਇਸ ਜ਼ਬਤੀ ਦੇ ਨਾਲ ਏਜੰਸੀ ਨੇ ਹੁਣ ਤੱਕ 28,626 ਕਰੋੜ ਰੁਪਏ ਦੀ ਚੱਲ ਅਤੇ ਅਚਲ ਸੰਪਤੀਆਂ ਨੂੰ ਜ਼ਬਤ ਕਰ ਲਿਆ, ਜਿਸ ਵਿਚ ਭਾਰਤ ਅਤੇ ਵਿਦੇਸ਼ਾਂ ਵਿਚ ਸਥਿਤ ਜਾਇਦਾਦਾਂ ਸ਼ਾਮਲ ਨੇ। ED ਨੇ ਕੇਂਦਰੀ ਜਾਂਚ ਬਿਊਰੋ ਵੱਲੋਂ ਦਰਜ FIR ਦੇ ਆਧਾਰ ਤੇ ਜਾਂਚ ਸ਼ੁਰੂ ਕੀਤੀ ਸੀ। ਕੇਂਦਰੀ ਜਾਂਚ ਬਿਊਰੋ ਨੇ ਰਿਲਾਇੰਸ ਕਮਿਊਨੀਕੇਸ਼ਨ ਗਰੁੱਪ ਦੇ ਚੋਟੀ ਦੇ ਕਾਰਜਕਾਰੀ ਅਮਿਤਾਭ ਝੁੰਝੁਨਵਾਲਾ ਨੂੰ ਇਕ ਬੈਂਕ ਧੋਖਾਧੜੀ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਨੇ ਕਿਹਾ ਕਿ ਉਹ ਰਿਲਾਇੰਸ ਕਮਿਊਨੀਕੇਸ਼ਨ ਗਰੁੱਪ ਦੇ

0: ਮੈਨੇਜਿੰਗ ਡਾਇਰੈਕਟਰ ਸਨ ਅਤੇ ਕਾਰਪੋਰੇਟ ਮਾਲੀ ਬੈਂਕਿੰਗ ਅਤੇ ਫੰਡਾਂ ਦੀ ਵਰਤੋਂ ਵਰਗੇ ਮਹੱਤਵਪੂਰਨ ਕਾਰਜਾਂ ਦੇ ਮਾਮਲਿਆਂ ਨੂੰ ਕੰਟਰੋਲ ਕਰ ਰਹੇ ਸਨ। ਇਲਜ਼ਾਮ ਹੈ ਕਿ ਕਰਜ਼ੇ ਦੇ ਫੰਡਾਂ ਦੀ ਦੁਰਵਰਤੋਂ ਕਾਰਨ ਬੈਂਕਾਂ ਨੂੰ ਗਲਤ ਨੁਕਸਾਨ ਹੋਇਆ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਹਮੀਰਪੁਰ ਜ਼ਿਲ੍ਹੇ ਵਿੱਚ ਬੇਤਵਾ ਨਦੀ ਉੱਤੇ ਨਿਰਮਾਣ ਅਧੀਨ ਪੁਲ ਤੇ ਸੈਗਮੈਂਟ ਸਪੈਨ ਦੇ ਢਹਿ ਜਾਣ ਦੀ ਜਾਂਚ ਲਈ ਦੋ ਵੱਖ ਵੱਖ ਉੱਚ ਪੱਧਰੀ ਜਾਂਚ ਕਮੇਟੀਆਂ ਦਾ ਗਠਨ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਉੱਤਰ ਪ੍ਰਦੇਸ਼ ਬ੍ਰਿਜ ਕਾਰਪੋਰੇਸ਼ਨ ਅਧੀਨ ਕਮੇਟੀਆਂ ਨੇ 6 ਜਾਨਾਂ ਲੈਣ ਵਾਲੀ ਘਟਨਾ ਦੀ ਵਿਆਪਕ ਜਾਂਚ ਸ਼ੁਰੂ ਕਰ ਦਿੱਤੀ ਏ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਯੂਨੈਸਕੋ ਵਿਸ਼ਵ ਵਿਰਾਸਤ ਦੀ ਥਾਂ ਫੁੱਲਾਂ ਦੀ ਵਾਦੀ ਸੈਲਾਨੀਆਂ ਲਈ ਖੋਲ੍ਹ ਦਿੱਤੀ ਗਈ ਏ। ਜੰਗਲਾਤ ਵਿਭਾਗ ਨੇ ਸੈਲਾਨੀਆਂ ਨੂੰ ਵਾਦੀ ਦੀ ਅਮੀਰ ਜੈਵ ਵਿਭਿੰਨਤਾ ਅਤੇ ਬੂਟਿਆਂ ਦੀਆਂ ਦੁਰਲੱਭ ਪ੍ਰਜਾਤੀਆਂ ਦੀ ਸਾਂਭ ਸੰਭਾਲ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਏ। ਮੌਜੂਦਾ ਸਮੇਂ ਵਾਦੀ ਵਿੱਚ ਫੁੱਲਾਂ ਅਤੇ ਦੁਰਲੱਭ ਬੂਟਿਆਂ ਦੀਆਂ 300 ਤੋਂ ਵੱਧ ਕਿਸਮਾਂ ਮੌਜੂਦ ਨੇ। ਜੰਗਲਾਤ ਰੇਂਜ ਅਧਿਕਾਰੀ ਚੇਤਨਾ ਕੰਦਪਾਲ ਨੇ ਕਿਹਾ ਕਿ ਵਾਦੀ 31 ਅਕਤੂਬਰ ਤੱਕ ਸੈਲਾਨੀਆਂ ਲਈ ਖੁੱਲ੍ਹੀ ਰਹੇਗੀ।
1: वैली 1 जून से 31 अक्टूबर तक ओपन रहती है। पहले बार इसकी डिस्कवरी फ्रैंक स्माइथ ने की थी 1931 में, जब वो कॉमेट के एक एक्सपीडिशन से लौट रहे थे। उसके बाद वो वैली दोबारा आई 1937 में, और 1938 में उन्होंने एक बुक पब्लिश की जिसका नाम था वैली ऑफ फ्लावर्स। 2005 में यूनेस्को द्वारा वैली ऑफ फ्लावर्स को वर्ल्ड हेरिटेज साइट डिक्लेयर किया गया।
0: 2026 ਦੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ ਬਾਈ ਕਿਸ਼ਤੀ ਚਾਲਕਾਂ ਨੂੰ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਵਿਕਾਸ ਸਮੂਹ ਵਿੱਚ ਸ਼ਾਮਲ ਕੀਤਾ ਗਿਆ ਹੈ। ਚੁਣੇ ਗਏ ਸਮੂਹ ਹੁਣ ਪ੍ਰਮੁੱਖ ਅੰਤਰਰਾਸ਼ਟਰੀ ਸਮੁੰਦਰੀ ਕਿਸ਼ਤੀ ਮੁਕਾਬਲਿਆਂ ਲਈ ਤਿਆਰੀ ਕਰਨਗੇ। ਜਾਪਾਨ ਵਿੱਚ ਮਰਦਾਂ ਦੇ ਅੰਡਰ 18 ਹਾਕੀ ਏਸ਼ੀਆ ਕੱਪ ਵਿੱਚ ਕੱਲ੍ਹ ਭਾਰਤੀ ਟੀਮ ਨੇ ਪੂਲ ਏ ਦੇ ਮੁਕਾਬਲੇ ਵਿੱਚ ਕੋਰੀਆ ਨੂੰ 4-1 ਨਾਲ ਹਰਾ ਦਿੱਤਾ। ਤੀਜੇ ਅਤੇ 36ਵੇਂ ਮਿੰਟ ਵਿੱਚ ਕਪਤਾਨ ਕੇਤਨ ਕੁਸ਼ਵਾਹਾ ਦੇ 2 ਸ਼ਾਨਦਾਰ ਗੋਲਾਂ ਦੀ ਬਦੌਲਤ ਭਾਰਤੀ ਟੀਮ ਪਹਿਲੇ 5 ਮਿੰਟਾਂ ਵਿੱਚ ਹੀ ਅੱਗੇ ਨਿਕਲ ਗਈ। ਵਰਿੰਦਰ ਸਿੰਘ ਨੇ 5ਵੇਂ ਮਿੰਟ ਵਿੱਚ ਅਤੇ ਸ਼ਾਹਰੁਖ ਅਲੀ ਨੇ 54ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਦੀ ਜਿੱਤ ਯਕੀਨੀ ਬਣਾਈ। ਕੋਰੀਆ ਲਈ 1-1 ਗੋਲ ਕਪਤਾਨ ਯੁਨ ਜਾਈ ਯੋਕ ਨੇ 21ਵੇਂ ਮਿੰਟ ਵਿੱਚ ਕੀਤਾ। ਭਾਰਤ ਦਾ ਅਗਲਾ ਮੁਕਾਬਲਾ ਕੱਲ੍ਹ ਚੀਨੀ ਤਾਈਪੇਈ ਨਾਲ ਹੋਏਗਾ। ਆਖਿਰ ਚ ਖਾਸ ਖਬਰਾਂ। ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਔਂਗ ਲਾਈਨ ਨੇ ਭਰੋਸਾ ਦਿੱਤਾ ਹੈ ਕਿ ਮਿਆਂਮਾਰ ਭਾਰਤ ਦੇ ਸੁਰੱਖਿਆ ਹਿੱਤਾਂ ਖਿਲਾਫ਼ ਆਪਣੀ ਧਰਤੀ ਦੀ ਵਰਤੋਂ ਨਹੀਂ ਹੋਣ ਦੇਵੇਗਾ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਦੇ ਜ਼ਿਆਦਾਤਰ ਬਿੰਦੂਆਂ ਤੇ ਸਹਿਮਤੀ ਬਣ ਗਈ ਏ। ईडी ने पंजाब के रामनगर च स्थित ज्ञान सागर एजुकेशनल एंड चैरिटेबल ट्रस्ट नाल संबंधित 14 अचल जायदादा नूं अस्थाई तौर ते जब्त कीता है। उत्तराखंड के चामोली जिले विच स्थित यूनैस्को विश्व विरासती थां फुल्लां दी वादी सैलानियों लई खोल दित्ती गई है। इस दे नाल ही साडा ए बुलेटिन खत्म हुंदा है। साडा अगला प्रादेशिक बुलेटिन दोपहर बाद 1:10 ते होएगा। नमस्कार।

FM 102 ਸ਼ਰੀਆ 7 ਮੈਗਾਹਰਟਜ਼ FM ਰੇਨਬੋ ਤੁਸੀਂ ਸੁਣ ਰਹੇ ਹੋ ਸਵੇਰ ਦੇ 9 ਵਜ ਰਹੇ ਨੇ ਪੇਸ਼ ਨੇ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਯਾਉ ਲਾਇਨ ਨੇ ਭਰੋਸਾ ਦਿੱਤਾ ਹੈ ਕਿ ਮਿਆਂਮਾਰ ਭਾਰਤ ਦੇ ਸੁਰੱਖਿਆ ਹਿੱਤਾਂ ਖਿਲਾਫ ਆਪਣੀ ਧਰਤੀ ਦੀ ਵਰਤੋਂ ਨਹੀਂ ਹੋਣ ਦੇਵੇਗਾ ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਤੇ ਪਹਿਲੇ ਪੜਾਅ ਦੇ ਜ਼ਿਆਦਾਤਰ ਬਿੰਦੂਆਂ ਤੇ ਸਹਿਮਤੀ ਬਣ ਗਈ ਹੈ ਈਡੀ ਨੇ ਪੰਜਾਬ ਦੇ ਰਾਮਨਗਰ ਚ ਸਥਿਤ ਗਿਆਨ ਸਾਗਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਨਾਲ ਸਬੰਧਿਤ 14 ਅਚਲ ਜਾਇਦਾਦਾਂ ਨੂੰ ਅਸਥਾਈ ਤੌਰ ਤੇ ਜ਼ਬਤ ਕੀਤਾ ਪੰਜਾਬ ਮੰਤਰੀ ਮੰਡਲ ਦੇ ਵੱਲੋਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਦੇ ਲਈ ਚੋਣ ਵਿਭਾਗ ਨੇ ਸੇਵਾ ਨਿਯਮਾਂ ਦੇ ਵਿੱਚ ਸੋਧ ਨੂੰ ਮਨਜ਼ੂਰੀ ਦਿੱਤੀ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਦੇ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਦੇ ਲਈ ਕਦਮ ਉਠਾਉਣ ਦੇ ਨਿਰਦੇਸ਼ ਪੰਜਾਬ ਵਿਧਾਨ ਸਭਾ ਜਿਸ ਨੂੰ 1 ਮਈ 2026 ਨੂੰ ਅਣਮਿੱਥੇ ਸਮੇਂ ਦੇ ਲਈ ਮੁਅੱਤਲ ਕਰ ਦਿੱਤਾ ਗਿਆ

ਸੀ ਨੂੰ 31 ਮਈ 2026 ਨੂੰ ਪੰਜਾਬ ਦੇ ਰਾਜਪਾਲ ਦੇ ਇੱਕ ਹੁਕਮ ਰਾਹੀਂ ਰਸਮੀ ਤੌਰ ਤੇ ਉਠਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਅੰਮ੍ਰਿਤਸਰ ਤੇ ਫਰੀਦਕੋਟ ਦੇ ਸੀਨੀਅਰ ਪੁਲਿਸ ਸੁਪਰੀਡੈਂਟੈਂਟ ਸਮੇਤ 11 IPS ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ। ਜਲੰਧਰ ਦੇ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਦੀ ਥਾਂ ਲੁਧਿਆਣਾ ਪੁਲਿਸ ਰੇਂਜ ਦੇ DIG ਸਤਿੰਦਰ ਸਿੰਘ ਜਲੰਧਰ ਪੁਲਿਸ ਕਮਿਸ਼ਨਰੇਟ ਦੀ ਕਮਾਨ ਸੰਭਾਲਣਗੇ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਵਿੱਚ ਸਥਿਤ ਯੂਨੈਸਕੋ ਵਿਸ਼ਵ ਵਿਰਾਸਤੀ ਥਾਂ ਫੁੱਲਾਂ ਦੀ ਵਾਦੀ ਸੈਲਾਨੀਆਂ ਲਈ ਖੋਲ੍ਹ ਦਿੱਤੀ ਗਈ ਹੈ। ਜਪਾਨ ਚ ਮਰਦਾ ਦੇ ਅੰਡਰ 18 ਹਾਕੀ ਏਸ਼ੀਆ ਕੱਪ ਦੇ ਵਿੱਚ ਭਾਰਤੀ ਟੀਮ ਨੇ ਪੂਲ ਏ ਦੇ ਮੁਕਾਬਲੇ ਦੇ ਵਿੱਚ ਕੋਰੀਆ ਨੂੰ 4-1 ਨਾਲ ਹਰਾ ਦਿੱਤਾ ਹੈ। 2026 ਦੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ 22 ਕਿਸ਼ਤੀ ਚਾਲਕਾਂ ਨੂੰ ਟਾਰਗੇਟ ਓਲੰਪਿਕਸ ਪੈਂਡੀਅਮ ਸਕੀਮ ਵਿਕਾਸ ਸਮੂਹ ਦੇ ਵਿੱਚ ਸ਼ਾਮਿਲ ਕੀਤਾ ਗਿਆ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

102.7 ਮੈਗਾਹਰਟਸ ਸਵੇਰ ਦੇ 9:03 ਤੇ ਮੈਂ ਹਾਜੀ ਤੁਹਾਡੀ ਆਪਣੀ ਆਰਜ਼ੀਆਂ ਜੀ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਜੀ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਜੀ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ ਸਾਡੀਆਂ ਤੁਹਾਡੀਆਂ ਦਿਲਾਂ ਤੋਂ ਦਿਲਾਂ ਦੀਆਂ। ਬਹੁਤ ਸਾਰੇ ਐਸੇ ਟੈਲੈਂਟ ਨੂੰ ਸਾਨੂੰ ਜਾਣਨ ਦਾ ਮੌਕਾ ਮਿਲਦਾ ਜਿਹੜਾ ਕਿ ਕਿੱਥੇ ਲੁਕਿਆ ਪਿਆ। ਸਾਡੀ ਬਸ ਇੱਕੋ ਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਵਿੱਚ ਲੁਕਿਆ ਹੋਇਆ ਕਿਤੇ ਦਿਲ ਦੇ ਕੋਨੇ ਦੇ ਵਿੱਚ ਪਿਆ ਹੋਇਆ ਕੋਈ ਟੈਲੈਂਟ ਹੈ ਨਾ, ਹੁਨਰ ਹੈ, ਕਲਾ ਹੈ, ਤੁਸੀਂ ਬਸ ਦਿਲ ਖੋਲ੍ਹ ਕੇ ਸਾਡੇ ਤੱਕ ਭੇਜਣੀ ਹੈ ਔਰ ਅਸੀਂ ਸਾਡੇ ਲਿਸਨਰ ਦੋਸਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਮਿਮਿਕਰੀ ਕਰਦੇ ਹੋ, ਗਾਣਾ ਗਾਉਂਦੇ ਹੋ ਵਧੀਆ ਵਾਲਾ, ਨਹੀਂ ਵਧੀਆ ਵਾਲਾ ਨਹੀਂ, ਆਹ ਬਾਥਰੂਮ ਸਿੰਗਰਸ ਵੀ ਚੱਲ ਜਾਂਦੇ, ਕੋਈ ਗੱਲ ਨਹੀਂ, ਪਰ ਜੇਕਰ ਵਧੀਆ ਗਾਉਂਦੇ ਹੋ, ਮੈਂ ਕਿਹਾ ਜੀ ਉਹਦੇ ਵਿੱਚ ਤਾਂ ਚਾਰ ਚੰਨ ਹੀ ਲੱਗ ਜਾਂਦੇ ਨੇ। ਤੁਹਾਡਾ ਕੋਈ ਵੀ ਟੈਲੈਂਟ ਹੈ, ਹੁਨਰ ਹੈ, ਤੁਸੀਂ ਸਾਡੇ ਤੱਕ ਪਹੁੰਚਾਓ ਔਰ ਅਸੀਂ ਪਹੁੰਚਾਵਾਂਗੇ ਬਾਕੀ ਲਿਸਨਰ ਦੋਸਤਾਂ ਤੱਕ। 98-55-10-10-27 ਨੰਬਰ 'ਤੇ ਤੁਸੀਂ ਕੀ ਕਰਨਾ ਜੀ, 98-55-10-10-27 ਨੰਬਰ 'ਤੇ ਤੁਸੀਂ ਭੇਜਣਾ ਉਹ ਟੈਲੈਂਟ, ਇਕੱਲਾ ਗੁੱਡ ਮਾਰਨਿੰਗ ਮੈਸੇਜ ਨਾ ਭੇਜਿਓ ਕਿਉਂਕਿ ਗੁੱਡ ਮਾਰਨਿੰਗ ਸਾਡੀ ਸਵੇਰ ਦੀ ਹੋ ਚੁੱਕੀ ਹੈ ਔਰ ਗੁੱਡ ਮਾਰਨਿੰਗ ਅਸੀਂ ਸਵੇਰ ਦੀ ਕਰ ਰਹੇ ਹਾਂ। ਸਿਰਫ ਇਕੱਲਾ ਹੈਲੋ ਗੁੱਡ ਮਾਰਨਿੰਗ ਲਿਖ ਕੇ ਮੈਸੇਜ ਨਾ ਭੇਜਿਓ। ਕਈ ਵਾਰੀ ਸਾਡੇ ਲਿਸਨਰ ਦੋਸਤ ਗੁੱਸਾ ਹੀ ਕਰ ਜਾਂਦੇ ਨੇ ਕਿ ਹਾਂ ਮੈਂ ਗੁੱਡ ਮਾਰਨਿੰਗ ਲਿਖ ਕੇ ਭੇਜੀ ਹੈ, ਗੁੱਡ ਮਾਰਨਿੰਗ ਮੇਰਾ ਨਾਮ ਹੈ ਜਿੱਥੋਂ ਮੈਸੇਜ ਭੇਜਿਆ ਉਹ ਤੁਸੀਂ ਹਾਲੇ ਤੱਕ ਅਨਾਊਂਸ ਕਿਉਂ ਨਹੀਂ ਕੀਤਾ, ਔਰ ਇਹ ਕਿਹੜੀ ਗੱਲ ਹੋਈ। ਤੁਸੀਂ ਮੈਨੂੰ ਪ੍ਰੋਪਰ ਮੈਸੇਜ ਟਾਈਪ ਕਰਕੇ ਭੇਜੋ, ਆਡੀਓ ਮੈਸੇਜ ਰਿਕਾਰਡ ਕਰਕੇ ਭੇਜੋ, ਜੋ ਤੁਹਾਡੇ ਦਿਲ ਦੇ ਵਿੱਚ ਵਧੀਆ ਵਾਲੇ ਤੁਹਾਡੇ ਵਿਚਾਰ ਆਉਂਦੇ ਨੇ ਨਾ, ਕੋਈ ਤੁਹਾਡੀ ਕੋਈ ਓਲਡ ਮੈਮਰੀ ਹੋਵੇ, ਮੈਂ ਕਿਹਾ ਤੁਹਾਡੇ ਘਰ ਦੇ ਵਿੱਚ ਕੋਈ ਐਸਾ ਬਜ਼ੁਰਗ ਹੋਣਗੇ ਜਿਹੜੇ ਕਿ ਤੁਹਾਨੂੰ ਕਿੱਸੇ ਕਹਾਣੀਆਂ ਸੁਣਾਉਂਦੇ ਹੋਣਗੇ, ਹੈ ਨਾ, ਪੁਰਾਣੀਆਂ ਆਪਣੀਆਂ ਗੱਲਾਂ ਸੁਣਾਉਂਦੇ ਹੋਣਗੇ, ਤੁਸੀਂ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜੇਕਰ ਉਹ ਉਹਨਾਂ ਦੀ ਆਵਾਜ਼ ਦੇ ਵਿੱਚ ਹੀ ਆਉਣ ਮੈਸੇਜ, ਮੈਂ ਕਿਹਾ ਤਾਂ ਉਹ ਤਾਂ ਹੋਰ ਵੀ ਵਧੀਆ ਹੋ ਜਾਏਗਾ। ਤੁਸੀਂ ਭੇਜੋ ਫਟਾਫਟ ਮੈਸੇਜ ਭੇਜਣੇ ਆ ਤੁਸੀਂ ਮੈਨੂੰ, ਔਰ ਜਦੋਂ ਮੈਸੇਜ ਮੇਰੇ ਤੱਕ ਆ ਗਏ ਨਾਲ ਹੀ ਮੈਂ ਕਿਹਾ ਔਨ ਏਅਰ ਕਰ ਦੇਣੇ ਆ। ਫਿਲਹਾਲ ਮੈਂ ਕਿਹਾ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਨੇ ਔਰ ਇਹ ਸਫ਼ਰ 10 ਵਜੇ ਤੱਕ ਇੱਦਾਂ ਹੀ ਬਣਿਆ ਰਹਿਣਾ, ਔਰ ਬਸ ਇਸ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਗੀਤ ਦੇ ਨਾਲ ਔਰ ਤੁਹਾਡੀ ਆਪਣੀ ਆਰਜ਼ੀ ਅੰਸ਼ਲੀ ਦਿਲ ਆਪਣਾ ਪੰਜਾਬੀ।

ਬਿਲਕੁਲ ਜੀ, ਉਸ ਰੱਬ ਦਾ ਸ਼ੁਕਰਾਨਾ, ਉਸ ਰੱਬ ਦਾ ਥੈਂਕ ਯੂ ਕਰਨਾ ਕਦੀ ਨਾ ਭੁੱਲੋ। ਇਸ ਦੁਨੀਆ 'ਤੇ ਭੇਜਿਆ ਕੁਝ ਨਾ ਕੁਝ ਕਰਨ ਦੇ ਲਈ, ਕੁਝ ਮਕਸਦ ਪੂਰਾ ਕਰਨ ਦੇ ਲਈ ਹੀ ਭੇਜਿਆ ਹੋਊਗਾ। ਔਰ ਮਕਸਦ ਮੈਂ ਕਿਹਾ ਤੁਹਾਡੀ ਆਪਣੀ ਜ਼ਿੰਦਗੀ ਦਾ ਇੱਕੋ ਹੀ ਹੋਣਾ ਚਾਹੀਦਾ, ਚੰਗਾ ਖਾਓ ਪੀਓ, ਸਿਹਤਮੰਦ ਰਹੋ, ਔਰ ਚੰਗਾ ਜੋ ਵੀ ਕੰਮ ਕਰਨਾ ਚਾਹੁੰਦੇ ਹੋ ਨਾ ਉਸਨੂੰ ਵਧੀਆ ਤਰੀਕੇ ਦੇ ਨਾਲ ਕਰੋ। ਤੁਹਾਡੇ ਵਿੱਚ ਕੋਈ ਟੈਲੈਂਟ ਹੈ ਤਾਂ ਉਹ ਦੂਸਰਿਆਂ ਦੇ ਸਾਹਮਣੇ ਸ਼ੋਕੇਸ ਜ਼ਰੂਰ ਕਰੋ, ਕਿਉਂਕਿ ਟੈਲੈਂਟ ਜਦੋਂ ਦੱਬਿਆ ਰਹਿ ਜਾਂਦਾ ਨਾ, ਉਹ ਸਿਰਫ ਸਾਡੇ ਤੱਕ ਰਹਿ ਗਿਆ ਤਾਂ ਉਹ ਕਿੱਦਾਂ ਪਤਾ ਲੱਗਿਆ ਕਿ ਉਹ ਇੱਕ ਟੈਲੈਂਟ ਵੀ ਹੈ, ਕਿਉਂਕਿ ਉਹ ਤੁਹਾਡੇ ਮੁਤਾਬਕ ਤੁਸੀਂ ਤਾਂ ਉਸ ਟੈਲੈਂਟ ਨੂੰ ਜਾਣਦੇ ਹੋ, ਬਾਕੀ ਤਾਂ ਨਹੀਂ ਜਾਣਦੇ ਨੇ ਨਾ। ਬਸ ਤੁਸੀਂ ਆਪਣੀਆਂ ਕੋਈ ਵੀ ਕਿਸੇ ਕਹਾਣੀਆਂ ਗੱਲਾਂ ਜਿਹੜੀਆਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਮੈਂ ਕਿਹਾ ਜੀ ਮੋਸਟ ਵੈਲਕਮ ਹੈ ਜੀ। ਫਟਾਫਟ ਨਾਲ ਆਪਣੇ ਮੈਸੇਜਸ ਜਿਹੜੇ ਨੇ ਨਾ ਉਹ ਭੇਜ ਦਿਉ ਸਾਨੂੰ, ਔਰ ਤੁਸੀਂ ਆਪਣੀ ਕੋਈ ਵੀ ਯਾਦ ਹੈਗੀ ਹੈ ਤੁਹਾਡੇ ਜਿੱਥੇ ਰਹਿੰਦੇ ਹੋ ਤੁਸੀਂ, ਉੱਥੋਂ ਦੀ ਕੋਈ ਜਾਣਕਾਰੀ ਹੈਗੀ ਹੈ ਤੁਸੀਂ ਭੇਜਣਾ ਚਾਹੁੰਦੇ ਹੋ ਉਹ ਭੇਜੋ। ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ, ਪੰਜਾਬੀ ਕਲਚਰ ਦੇ ਨਾਲ ਜੁੜੀ ਹੋਈ ਕੋਈ ਯਾਦ, ਕੋਈ ਜਾਣਕਾਰੀ ਹੈ ਤਾਂ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਇਸ ਤੋਂ ਇਲਾਵਾ ਇੱਕ ਸਾਂਝ ਤੁਹਾਡੇ ਨਾਲ ਇਸ ਤਰ੍ਹਾਂ ਦੀ ਵੀ ਬਾਣੀ ਹੈ ਅਸੀਂ ਕਿ ਜਿੰਨੇ ਸ਼ੋਰਟ ਮੈਸੇਜ ਹੋਣਗੇ ਨਾ ਉਨੇ ਹੀ ਜ਼ਿਆਦਾ ਲਿਸਨਰ ਦੋਸਤ ਸਾਡੇ ਨਾਲ ਜੁੜਨਗੇ, ਕਿਉਂਕਿ ਜਦੋਂ ਮੈਸੇਜ ਛੋਟਾ ਹੁੰਦਾ ਬਾਕੀ ਲਿਸਨਰ ਦੋਸਤਾਂ ਨੂੰ ਵੀ ਟਾਈਮ ਮਿਲ ਜਾਂਦਾ ਸਾਡੇ ਨਾਲ ਗੱਲਬਾਤ ਕਰਨ ਦਾ। ਸੋ ਤੁਸੀਂ ਕੀ ਕਰਨਾ ਕਿ ਛੋਟਾ ਥੋੜ੍ਹਾ ਟਾਈਮ ਰੱਖੋ, ਥੋੜ੍ਹੇ ਟਾਈਮ ਦੇ ਵਿੱਚ ਤੁਸੀਂ ਜਿਹੜਾ ਹੈ ਆਪਣੇ ਮੈਸੇਜਸ ਭੇਜੋ, ਔਰ ਫਟਾਫਟ ਮੈਸੇਜਸ ਭੇਜ ਦਿਉ। ਔਰ ਅੱਜ ਮੈਂ ਕਿਹਾ ਜੀ ਤੁਹਾਡੇ ਨਾਲ ਇਹ ਸਾਂਝਾ ਕਰਦੇ ਹਾਂ, ਪੰਜਾਬ ਦੇ ਬਹੁਤ ਸਾਰੇ ਐਸੇ ਇੰਡਸਟਰੀਜ਼ ਹੈ ਔਰ ਇੰਡਸਟਰੀਜ਼ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ। ਪੰਜਾਬ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਅਸੀਂ ਦੇਖਿਆ ਕਿ ਸਿਰਫ ਖੇਤੀਬਾੜੀ ਦੇ ਲਈ ਨਹੀਂ, ਬਲਕਿ ਪੰਜਾਬ ਨਾ ਹੋਰ ਵੀ ਕੰਮਾਂ ਦੇ ਲਈ ਇੰਡਸਟਰੀਜ਼ ਹੋ ਗਈਆਂ ਇਸ ਦੇ ਲਈ ਫੇਮਸ ਹੈਗਾ। ਜਾਣੇ ਮਾਣੇ ਅਸੀਂ ਇਹ ਦੇਖਿਆ ਕਿ ਕੱਪੜਾ ਉਦਯੋਗ ਹੋ ਗਿਆ, ਟੈਕਸਟਾਈਲ ਇੰਡਸਟਰੀ ਹੋ ਗਿਆ, ਖੇਤੀਬਾੜੀ ਖੇਤੀ ਨਾਲ ਆਧਾਰਿਤ ਇੰਡਸਟਰੀਜ਼ ਹੋ ਗਈਆਂ, ਐਗਰੋ ਬੇਸਡ ਇੰਡਸਟਰੀਜ਼ ਹੋ ਗਈਆਂ, ਸਾਈਕਲ ਉਦਯੋਗ ਹੋ ਗਿਆ, ਖੇਡ ਦਾ ਸਮਾਨ ਹੋ ਗਿਆ, ਜਿੱਥੇ ਜਿੱਥੇ ਬਣਦਾ ਬਹੁਤ ਖਾਸ ਚੀਜ਼ਾਂ ਨੇ ਉਹਨਾਂ ਦੇ ਬਾਰੇ ਮੈਂ ਕਿਹਾ ਤੁਹਾਡੇ ਨਾਲ ਅੱਜ ਜਾਣਕਾਰੀ ਸਾਂਝੀ ਕਰਾਂਗੀ। ਸਾਡੇ ਲਿਸਨਰ ਦੋਸਤ ਜਾਣਦੇ ਵੀ ਹੋਣਗੇ, ਸੋ ਤੁਹਾਡੇ ਇਲਾਕੇ ਵੱਲ, ਤੁਹਾਡੇ ਏਰੀਆ ਵੱਲ ਕਿਹੜੀ ਇੰਡਸਟਰੀ ਜਿਹੜੀ ਐਸੀ ਫੇਮਸ ਹੈ ਉਹਦੇ ਬਾਰੇ ਤੁਸੀਂ ਦੱਸਣਾ ਚਾਹੋ ਤਾਂ ਜ਼ਰੂਰ ਮੋਸਟ ਵੈਲਕਮ ਹੈ ਜੀ। ਬਾਕੀ ਮੈਸੇਜਸ ਜਿਹੜੇ ਨੇ ਨਾ ਫਟਾਫਟ ਸਾਡੇ ਲਿਸਨਰ ਦੋਸਤਾਂ ਨੇ ਸਾਨੂੰ ਭੇਜਣੇ ਨੇ, ਔਰ ਜਦੋਂ ਤੁਹਾਡੇ ਮੈਸੇਜਸ ਆ ਗਏ ਸਾਡੇ ਕੋਲ ਤਾਂ ਫਟਾਫਟ

ਹੈ ਅਸੀਂ ਕਰਦੇ ਨੇ ਜੀ ਓਨੇ। ਔਰ ਮੈਂ ਕਿਹਾ ਜੀ ਗੱਲਬਾਤ ਚੱਲ ਰਹੀ ਹੈ ਜੀ ਪੰਜਾਬ ਦੀ ਇੰਡਸਟਰੀਆਂ ਦੀ, ਔਰ ਸਾਈਕਲ ਇੰਡਸਟਰੀ ਹੋ ਗਿਆ, ਖੇਡ ਦਾ ਸਮਾਨ ਬਣਦਾ, ਇੰਜੀਨੀਅਰਿੰਗ ਅਤੇ ਮਸ਼ੀਨ ਟੂਲ ਇੰਡਸਟਰੀਜ਼ ਹੋ ਗਿਆ, ਚਮੜਾ ਉਦਯੋਗ ਹੋ ਗਿਆ, ਦਵਾਈਆਂ, ਰਸਾਇਣਿਕ ਉਦਯੋਗ, ਸੂਚਨਾ ਟੈਕਨੋਲੋਜੀ ਜਿਹੜੀ ਆ ਅੱਜ ਕੱਲ੍ਹ ਫੇਮਸ ਹੋ ਰਹੀ ਹੈ ਅੱਜ ਕੱਲ੍ਹ ਦੇ ਟਾਈਮ ਦੇ ਉੱਤੇ, ਉਹਨਾਂ ਸਭ ਦੇ ਬਾਰੇ ਤੁਹਾਨੂੰ ਅੱਜ ਦੱਸਾਂਗੇ। ਔਰ ਪੰਜਾਬ ਦੀਆਂ ਜਿਹੜੀਆਂ ਮੁੱਖ ਥਾਵਾਂ ਨੇ ਜਿੱਥੇ ਇੰਡਸਟਰੀਜ਼ ਚੱਲਦੀਆਂ ਨੇ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਹਾਲੀ, ਬਟਾਲਾ, ਇਸ ਸਭ ਦੇ ਬਾਰੇ ਅੱਜ ਤੁਹਾਡੇ ਨਾਲ ਗੱਲਬਾਤ ਹੋਏਗੀ। ਔਰ ਮੈਂ ਕਿਹਾ ਜੀ ਪ੍ਰੋਗਰਾਮ ਦੇ ਵਿੱਚ ਗੱਲਾਂ ਚੱਲਦੀਆਂ ਰਹਿਣੀਆਂ ਨੇ, ਗੱਲਾਂ ਦੇ ਨਾਲ ਨਾਲ ਜਿਹੜਾ ਹੈ ਗੀਤਾਂ ਦਾ ਸਿਲਸਿਲਾ ਵੀ ਜਿਹੜਾ ਹੈ ਇਹ ਚੱਲਦੇ ਰਹਿਣਾ ਚਾਹੀਦਾ। ਔਰ ਇਹ ਗੀਤ ਆ ਗਿਆ ਜੀ ਤੁਹਾਡੇ ਲਈ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ, ਸੋਹਣਾ ਜਿਹਾ ਗੀਤ, ਇੰਜੋਏ ਕਰੋ, ਨਾਲ ਦੀ ਨਾਲ ਮੇਰੀਆਂ ਗੱਲਾਂ ਵੀ ਇੰਜੋਏ ਕਰਦੇ ਰਹੋ।

ਮਿੱਕੀ ਜੀ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ, ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਹਿੱਸਾ ਬਣਨਾ ਜੀ, ਔਰ ਕਈ ਲਿਸਨਰ ਦੋਸਤ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਵੀ ਗਏ ਨੇ। ਉਹਨਾਂ ਦਾ ਮੈਸੇਜ ਕਿਉਂਕਿ ਆ ਗਿਆ, ਔਰ ਮੈਸੇਜ ਆ ਗਿਆ ਤਾਂ ਅਸੀਂ ਸ਼ਾਮਿਲ ਵੀ ਕਰ ਲੈਣਾ।

0: ਆਜੋ ਜੀ ਪਹਿਲਾਂ ਮੈਸੇਜ ਸੁਣਦੇ ਆ ਜੀ ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ।
1: ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਰਾਮ ਰਾਮ ਸਤਿ ਸ੍ਰੀ ਅਕਾਲ ਤੇ ਅਦਾਬ ਆਖਦਾ ਏ ਸਤਿਕਾਰ ਕਰਿਆ ਜੀ। ਕਿਸੇ ਦੇ ਵੀ ਕੰਮ ਚ ਵਿਘਨ ਨਾ ਪਾਉਂਦਿਆਂ ਹੋਇਆ ਸਗੋਂ ਉਸਦੇ ਕੰਮ ਦੀ ਰਫਤਾਰ ਨੂੰ ਵਧਾਉਂਦਾ ਹੋਇਆ ਤੇ ਉਸਦੇ ਨਾਲ ਨਾਲ ਗਿਆਨ ਚ ਵਾਧਾ ਕਰਦਾ ਹੋਇਆ ਤੇ ਮਨੋਰੰਜਨ ਕਰਨ ਵਾਲਾ ਨੰਬਰ 1 ਰੇਡੀਓ ਰੇਨਬੋ FM ਦੇ ਚੈਨਲ ਦੇ ਸਰੋਤਿਆਂ ਚ ਦਿਨ ਬ ਦਿਨ ਗਿਣਤੀ ਚ ਵਾਧਾ ਹੋ ਰਿਹਾ ਏ। ਸਾਰੇ ਤੰਦਰੁਸਤ ਰਹਿਣ ਤੇ ਰੇਡੀਓ ਰੇਨਬੋ ਦੇ ਯੋਧਾ ਜੋ ਆਰਜੇ ਹਨ ਇਹਨਾਂ ਦੀ ਜ਼ੁਬਾਨ ਤੇ ਸਰਸਵਤੀ ਦਾ ਵਾਸ ਬਣਿਆ ਰਵੇ ਤੇ ਇਸ ਆਕਾਸ਼ਵਾਣੀ ਦੇ ਸਾਰੇ ਕਰਮਚਾਰੀ ਸਿਕਿਉਰਿਟੀ ਗਾਰਡ ਤੋਂ ਲੈ ਕੇ ਉੱਚੇ ਪਦ ਤੇ ਬੈਠੇ ਅਫਸਰਾਂ ਨੂੰ ਕਦੀ ਵੀ ਤੱਤੀ ਵਾਹ ਨਾ ਲੱਗੇ। ਅੱਜ ਇਸ ਰੇਡੀਓ ਰੇਨਬੋ ਦੇ ਮੋਰਚੇ ਤੇ ਸਾਡੀ ਧੀ ਰਾਣੀ ਅੰਜਲੀ ਨੇ ਕਮਾਨ ਸੰਭਾਲੀ ਤੇ ਇਸ ਗਿਆਨ ਮਨੋਰੰਜਨ ਤੇ ਊਰਜਾ ਨੂੰ ਵਧਾਉਣ ਵਾਲੀ ਸੰਸਥਾ ਦੀ ਮੰਗਲ ਕਾਮਨਾ ਕਰਦਿਆਂ ਹੋਇਆਂ ਵੰਦਨਾ ਪ੍ਰੋਗਰਾਮ ਚ ਭਜਨ ਸ਼ਬਦ ਤੇ ਭੇਟਾਂ ਸੁਣਾਈਆਂ। ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ, ਉਸਕਾ ਖੂਨ ਮੈਂ ਦੇਖੂ ਕੈਸੇ, ਜਿਸਕੋ ਦੁੱਧ ਪਿਲਾਇਆ ਹੈ। ਇਸ ਗਾਣੇ ਨੇ ਤੇ ਮਨ ਦਾ ਕਾਂਟਾ ਹੀ ਬਦਲ ਦਿੱਤਾ। ਅੱਜ ਬੋਲਣਾ ਕੁਝ ਹੋਰ ਸੀ ਪਰ ਅੰਜਲੀ ਧੀ ਰਾਣੀ ਦਾ ਅੱਜ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ, ਦੂਸਰਾ ਸ਼ਬਾਨਾ ਆਜ਼ਮੀ ਤੇ ਰਜੇਸ਼ ਖੰਨਾ ਤੇ ਫਿਲਮਾਇਆ ਭਜਨ ਰੂਪੀ ਗਾਣਾ ਤੇ ਤੀਸਰਾ ਗੁੱਡ ਮਾਰਨਿੰਗ ਲੰਗਰ ਵਿੱਚ ਬੱਚਿਆਂ ਨੂੰ ਸਵੇਰੇ ਸਵੇਰੇ ਆਪਣੀ ਮਾਂ ਨਾਲ ਹੱਥ ਵੰਡਾਉਣ ਵਾਲੀਆਂ ਗੱਲਾਂ ਨੇ ਸਾਕਸ਼ਾਤ ਨਜ਼ਰ ਆਉਣ ਵਾਲਾ ਮਾਂ ਦੇ ਰੂਪ ਚ ਰੱਬ ਤੇ ਦੋ ਗੱਲਾਂ ਕਰਨ ਨੂੰ ਮਜਬੂਰ ਕਰ ਦਿੱਤਾ। ਹਰ ਰਿਸ਼ਤੇ ਵਿੱਚ ਮਿਲਾਵਟ ਦੇਖੀ, ਕੱਚੇ ਰੰਗਾਂ ਦੀ ਸਜਾਵਟ ਦੇਖੀ, ਪਰ ਸਾਲਾਂ ਦੇ ਸਾਲ ਦੇਖਿਆ ਆਪਣੀ ਮਾਂ ਨੂੰ ਨਾ ਤੇ ਕਦੀ ਚਿਹਰੇ ਤੇ ਥਕਾਵਟ ਵੇਖੀ ਤੇ ਨਾ ਹੀ ਉਹਦੀ ਮਮਤਾ ਚ ਮਿਲਾਵਟ ਵੇਖੀ। ਮਾਂ ਦੀ ਵੰਦਨਾ ਬਾਰੇ ਗ੍ਰੰਥ ਭਰੇ ਹੋਏ ਨੇ, ਫਿਰ ਵੀ ਮਾਂ ਦੀ ਸਤੁਤੀ ਬਾਰੇ ਸ਼ਬਦ ਬਹੁਤ ਹੀ ਘੱਟ ਹੈਗੇ ਨੇ। ਇੱਕ ਛੋਟੀ ਜਿਹੀ ਕੋਸ਼ਿਸ਼ ਮੈਂ ਵੀ ਕੀਤੀ ਏ, ਕਿਸੇ ਨੇ ਬ੍ਰਹਮਾ ਜੀ ਨੂੰ ਵੇਖਿਆ, ਵਿਸ਼ਨੂੰ ਜੀ ਨੂੰ ਵੇਖਿਆ, ਮਹੇਸ਼ ਜੀ ਨੂੰ ਵੇਖਿਆ? ਨਹੀਂ ਨਾ, ਮੈਂ ਵੇਖਿਆ ਏ। ਮੈਨੂੰ ਨਹੀਂ ਪਤਾ ਬ੍ਰਹਮਾ ਜੀ ਪੈਦਾ ਕਰਦੇ ਨੇ ਕਿ ਨਹੀਂ, ਪਰ ਮੈਨੂੰ ਇੰਨਾ ਪਤਾ ਏ ਕਿ ਮੇਰੀ ਮਾਂ ਨੇ ਮੈਨੂੰ ਪੈਦਾ ਕੀਤਾ ਏ। ਇਸ ਵਾਸਤੇ ਮੇਰੀ ਮਾਂ ਹੀ ਬ੍ਰਹਮਾ ਹੈਗੀ ਏ। ਮੈਨੂੰ ਇਹ ਵੀ ਨਹੀਂ ਪਤਾ ਕਿ ਵਿਸ਼ਨੂੰ ਜੀ ਸਾਡਾ ਪਾਲਣ ਪੋਸ਼ਣ ਕਰਦੇ ਨੇ ਕਿ ਨਹੀਂ ਕਰਦੇ, ਪਰ ਸਾਨੂੰ ਸਾਰਿਆਂ ਨੂੰ ਇਹ ਪਤਾ ਹੀ ਏ ਕਿ ਸਾਡਾ ਪਾਲਣ ਪੋਸ਼ਣ ਮਾਂ ਨੇ ਕੀਤਾ ਏ ਤੇ ਪਾਲ ਪੋਸ ਕੇ ਵੱਡਾ ਕੀਤਾ ਏ। ਇਸ ਵਾਸਤੇ ਮਾਂ ਹੀ ਬ੍ਰਹਮਾ ਏ, ਮਾਂ ਹੀ ਵਿਸ਼ਨੂੰ ਏ। ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਬੁਰਾਈਆਂ ਦਾ ਅੰਤ ਸ਼ਿਵ ਮਹਾਦੇਵ ਕਰਦੇ ਨੇ ਜਾਂ ਨਹੀਂ, ਪਰ ਹਰ ਬੱਚੇ ਦੇ ਜੀਵਨ ਚੋਂ ਬੁਰਾਈਆਂ ਨੂੰ ਹਟਾਉਣ ਵਾਲੀ ਜੇ ਕੋਈ ਹੈ ਤੇ ਉਹ ਸਿਰਫ ਮਾਂ ਹੀ ਹੁੰਦੀ ਏ। ਹੁਣ ਧਿਆਨ ਨਾਲ ਸੁਣਿਆ ਜੇ, ਮਾਂ ਹੀ ਬ੍ਰਹਮਾ ਜੇ, ਮਾਂ ਹੀ ਵਿਸ਼ਨੂੰ ਜੇ ਤੇ ਮਾਂ ਹੀ ਸ਼ਿਵ ਹੈਗੀ ਜੇ। ਮਾਂ ਤੋਂ ਵੱਡਾ ਪੂਰਾ ਦੁਨੀਆਂ ਵਿੱਚ ਕੋਈ ਨਹੀਂ ਹੈਗਾ ਜੇ। ਇਸ ਵਾਸਤੇ ਸਵੇਰੇ ਉੱਠ ਕੇ ਕਿਸੇ ਵੀ ਧਰਮ ਸਥਾਨ ਤੇ ਜਾਓ ਭਾਵੇਂ ਨਾ ਜਾਓ, ਕੋਈ ਫਰਕ ਨਹੀਂ ਪੈਂਦਾ। ਬਸ ਇਹ ਧਿਆਨ ਰੱਖਿਓ ਕਿ ਭਗਵਾਨ ਦੇ ਮੰਦਿਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਮਾਂ ਦੇ ਸਰੀਰ ਰੂਪੀ ਮੰਦਿਰ ਵਿੱਚ ਪ੍ਰਵੇਸ਼ ਕੀਤਾ ਸੀ। ਸਵੇਰੇ ਉੱਠ ਕੇ ਮਾਂ ਪਿਓ ਦੇ ਦਰਸ਼ਨ ਕਰ ਲੈਣ ਨਾਲ ਮੰਦਿਰ ਜਾਣ ਦਾ ਪੁੰਨ ਘਰ ਬੈਠੇ ਹੀ ਮਿਲ ਜਾਂਦਾ ਹੈ। ਰੱਬਾ ਮੈਨੂੰ ਬਾਲ ਬਣਾ ਦੇ, ਰੱਬਾ ਮੈਨੂੰ ਬਾਲ ਬਣਾ ਦੇ, ਭਾਵੇਂ ਇੱਕ ਦੋ ਸਾਲ ਬਣਾ ਦੇ, ਮੈਨੂੰ ਮਾਂ ਦੀ ਗੋਦੀ ਮਿਲ ਜੇ, ਮੈਨੂੰ ਮਾਂ ਦਾ ਲਾਲ ਬਣਾ ਦੇ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
0: ਬਹੁਤ ਸੋਹਣਾ ਮੈਸੇਜ ਸਾਨੂੰ ਭੇਜਿਆ ਜੀ ਸਾਡੇ ਲਿਸਨਰ ਦੋਸਤ ਨੇ, ਔਰ ਵਾਕਈ ਹੀ ਰੋਜ਼ ਕੁਛ ਨਾ ਕੁਛ ਵੱਖਰੇ ਅੰਦਾਜ਼ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ। ਥੈਂਕ ਯੂ ਸੋ ਮਚ ਜੀ। ਗੱਲ ਤਾਂ ਬੜੀ ਅਸੀਂ ਨੋਰਮਲ ਜੀ ਕਹਿੰਦੇ ਹਾਂ, ਪਰ ਉਸਨੂੰ ਕਹਿੰਦੇ ਨਾ ਲੋਕਾਂ ਦੇ ਦਿਲਾਂ ਦੇ ਵਿੱਚ ਛਾਪ ਛੱਡਣ ਦਾ ਇੱਕ ਵੱਖਰਾ ਤਰੀਕਾ ਹੁੰਦਾ। ਸੋ ਮਾਂ ਦੀ ਅਹਿਮੀਅਤ ਕੀ ਹੈ, ਕਿੰਨੀ ਹੈ, ਅਸੀਂ ਸਭ ਜਾਣਦੇ ਹਾਂ, ਪਰ ਉਸਨੂੰ ਜ਼ਾਹਿਰ ਕਰਨਾ ਕਈ ਵਾਰੀ ਭੁੱਲ ਜਾਂਦੇ ਹਾਂ। ਸੋ ਜ਼ਾਹਿਰ ਕਰਦਿਆ ਕਰੋ, ਇੱਕ ਥੈਂਕ ਯੂ, ਇੱਕ ਜੱਫੀ ਪਾਲਿਆ ਕਰੋ। ਔਰ ਪ੍ਰੋਗਰਾਮ ਦੇ ਵਿੱਚ ਅੱਗੇ ਮੈਸੇਜ ਕਿਹੜੇ ਕਿਹੜੇ ਆ ਰਹੇ ਨੇ ਜੀ, ਕਿਹੜੇ ਕਿਹੜੇ ਮੈਸੇਜਸ ਨੇ ਉਹ ਅਸੀਂ ਸੁਣਨੇ ਵੀ ਨੇ, ਔਰ ਕਿਹੜੇ ਲਿਸਨਰ ਦੋਸਤ ਸਾਨੂੰ ਮੈਸੇਜ ਭੇਜ ਰਹੇ ਨੇ, ਆਜੋ ਜੀ ਪਹਿਲਾਂ ਸੁਣਦੇ ਹਾਂ ਔਰ ਦੇਖਦੇ ਵੀ ਹਾਂ।
2: ਪਿੰਡ ਮਹਿਰਮਪੁਰ, ਜ਼ਿਲ੍ਹਾ ਨਵਾਂ ਸ਼ਹਿਰ, ਪ੍ਰਲੋਚਨ ਟੇਲਰ
0: ਜੀ।
2: ਅੰਜਲੀ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
2: ਖਿੜ ਗਏ ਫੁੱਲ ਕਪਾਹਾਂ ਦੇ, ਖਿੜ ਗਏ ਫੁੱਲ ਕਪਾਹਾਂ ਦੇ ਤੇ ਖਿੜਿਆ ਫੁੱਲ ਗੁਲਾਬ ਦਾ, ਆ ਗਈ ਨਵੀਂ ਬਹਾਰ। ਮੇਰੇ ਵੱਲੋਂ ਅੰਜਲੀ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਦੋ ਹੋਰ ਲੈਣਾ ਲਿਖਿਆ ਜੀ, ਵਿਚਾਰ ਲਿਖਿਆ, ਛੋਟਾ ਜਿਹਾ ਮੈਸੇਜ ਕਰਦਾ ਜੀ। ਇਹ ਹੀਰਾ ਜਨਮ ਅਨਮੋਲ ਹੈ, ਬਸ ਇਹਨੂੰ ਨਾ ਗਵਾਇਆ ਕਰ, ਜੇ ਕੋਈ ਕਰੇ ਤਰੱਕੀ ਰੱਜ ਰੱਜ ਕੇ, ਤੂੰ ਐਵੇਂ ਨਾ ਘਬਰਾਇਆ ਕਰ। ਜਦ ਮੇਰ ਸਵੱਲੀ ਹੋ ਜਾਂਦੀ, ਰੱਬ ਸੁੱਕਿਆ ਰੁੱਖਾਂ ਨੂੰ ਮੇਵੇ ਲਾ ਦਿੰਦਾ, ਤੂੰ ਉਹਦਾ ਸ਼ੁਕਰ ਮਨਾਇਆ ਕਰ।

0: ਇੱਕ ਇਕੱਲਾ ਦੋ ਪਿਆਰਾ ਚੰਗੇ ਬੰਦਿਆਂ ਦਾ ਸਾਥ ਨਿਭਾਇਆ ਕਰ, ਚੰਗੇ ਮਿੱਤਰਾਂ ਦਾ ਸਾਥ ਨਿਭਾਇਆ ਕਰ। ਸੋ ਰਲ ਮਿਲ ਕੇ ਆਪਾਂ ਨੂੰ ਚੰਗੀ ਸੰਗਤ ਹੀ ਜਿਹੜੀ ਆ ਉਹਦੇ ਵਿੱਚ ਬੈਠਣ ਉੱਠਣਾ ਚਾਹੀਦਾ। ਸੋ ਜਿੰਨੇ ਸਰੋਤੇ ਨੇ ਸਾਰੇ ਹੀ ਬੜੇ ਪਿਆਰ ਦੇ ਮੈਸੇਜ ਕਰਦੇ ਨੇ, ਥੈਂਕ ਯੂ ਵੈਰੀ ਮਚ।
1: ਥੈਂਕ ਯੂ ਸੋ ਮਚ ਜੀ, ਤੁਸੀਂ ਮੈਸੇਜ ਭੇਜਿਆ ਔਰ ਸਾਡਾ ਦਿਲ ਖੁਸ਼ ਹੋ ਗਿਆ ਕਿ ਹਾਂ ਤੁਸੀਂ ਸਮਝ ਗਏ। ਇਨ ਸ਼ੋਰਟ ਦੇ ਵਿੱਚ ਗੱਲ ਕਰਨੀ ਤੁਸੀਂ ਸਮਝ ਗਏ। ਔਰ ਸਾਡੇ ਲਿਸਨਰ ਦੋਸਤ ਨੇ ਸਾਨੂੰ ਭੇਜੀ ਹੈ ਜੀ ਗੁੱਡ ਮਾਰਨਿੰਗ ਵਾਲੀ ਇੱਕ ਵੀਡੀਓ। ਚਾਹ ਦਾ ਪਿਆਲਾ ਉਹਨਾਂ ਨੇ ਭਰ ਦਿੱਤਾ ਸਾਡੇ ਲਈ। ਔਰ ਨਾਲ ਹੀ ਦੱਸ ਦਿੰਦੀ ਹਾਂ ਜੀ, ਮੈਸੇਜ ਸਾਨੂੰ ਆਇਆ ਪਰਮਜੀਤ ਸਿੰਘ ਬਾਗਾ ਪੁਰਾਣਾ ਤੋਂ। ਅੱਜ ਕੱਲ੍ਹ ਟੈਕਨੋਲੋਜੀ ਬਦਲ ਰਹੀ ਹੈ ਔਰ ਸਾਨੂੰ ਚਾਹ ਵੀ ਜਿਹੜੀ ਹੈ ਸਾਡੀ ਸਕਰੀਨ ਦੇ ਉੱਤੇ ਡੁੱਲਦੀ ਹੋਈ ਨਜ਼ਰ ਆ ਰਹੀ ਹੈ। ਚਲੋ ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਤੁਸੀਂ ਵੀ ਫਟਾਫਟ ਮੈਸੇਜਸ ਆਪਣੇ ਜਿਹੜੇ ਨੇ ਨਾ ਉਹ ਭੇਜ ਦਿਓ ਸਾਡੇ ਪ੍ਰੋਗਰਾਮ ਦੇ ਵਿੱਚ। ਇੰਤਜ਼ਾਰ ਹੈ ਜੀ ਤੁਹਾਡੇ ਇਹਨਾਂ ਮੈਸੇਜਸ ਦਾ। ਔਰ ਮੈਂ ਕਿਹਾ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਪ੍ਰਥਾ ਚੱਲਦੀ ਆ, ਔਰ ਪ੍ਰਥਾ ਚੱਲਦੀ ਆ ਤਾਂ ਜ਼ਰੂਰ ਹੁਣ ਲਿਸਨਰ ਦੋਸਤ ਜਿਹੜੇ ਨੇ ਉਹਨਾਂ ਦੇ ਲਈ ਇੱਕ ਟਾਸਕ ਵੀ ਪਾ ਹੀ ਦਿੰਦੇ ਹਾਂ। ਇੱਕ ਤੁਹਾਨੂੰ ਆਵਾਜ਼ ਸੁਣਾਉਣ ਜਾ ਰਹੀ ਹਾਂ, ਇੱਕ ਤਾਂ ਦੱਸੋ ਕਿ ਇਹ ਕਿਹਨਾਂ ਦੀ ਆਵਾਜ਼ ਹੈ, ਔਰ ਇੱਕ ਗੱਲ ਇਹ ਕਿ ਮੈਨੂੰ ਤਾਂ ਨਹੀਂ ਪਤਾ ਇਹ ਕਿਸ ਮੂਵੀ ਦਾ ਜਿਹੜਾ ਡਾਇਲੋਗ ਹੈ। ਮੈਂ ਮੂਵੀ ਦਾ ਡਾਇਲੋਗ ਤੁਹਾਨੂੰ ਸੁਣਾਉਣ ਜਾ ਰਹੀ ਹਾਂ, ਅਤੇ ਜੇਕਰ ਤੁਹਾਨੂੰ ਪਤਾ ਤਾਂ ਮੈਂ ਕਿਹਾ ਤੁਸੀਂ ਫਟਾਫਟ ਜਿਹੜਾ ਹੈ ਆਪਣਾ ਮੈਸੇਜ ਰਿਕਾਰਡ ਕਰਕੇ ਭੇਜ ਸਕਦੇ ਹੋ।
2: ਕੁਝ ਨਹੀਂ ਥਾਣੇ ਸਾਰਾ, ਬੜੇ ਚਿਰਾ ਬਾਅਦ ਸਾਡੇ ਜਾਨੀ ਯਾਰ ਮਿਲੇ ਨੇ। ਅਸੀਂ ਸੋਚਿਆ ਚਾਰ ਪਿਆਰ ਦੀਆਂ ਗੱਲਾਂ ਕਰ ਲਈਏ, ਕਿਉਂਕਿ ਫਿਰ ਇਹਨਾਂ ਨੇ ਬੜੀ ਦੂਰ ਚਲੇ ਜਾਣਾ ਹੈ।
1: ਕਿਹੜੀ ਮੂਵੀ ਦਾ ਇਹ ਡਾਇਲੋਗ ਹੈ ਔਰ ਕਿੰਨਾ ਦੀ ਆਵਾਜ਼ ਹੈ। ਔਰ ਸਾਨੂੰ ਆ ਗਿਆ ਜੀ ਅਗਲਾ ਮੈਸੇਜ, ਕਿੰਨਾ ਦਾ ਆਇਆ ਜੀ ਮੈਸੇਜ ਆ ਗਿਆ ਜੀ। ਮੈਸੇਜ ਥੋੜਾ ਜਿਹਾ ਡਾਊਨਲੋਡ ਹੋਣ ਨੂੰ ਟਾਈਮ ਲੱਗ ਗਿਆ, ਕਿਉਂਕਿ ਸਾਡੇ ਫੋਨ ਦੀ ਰੱਬ ਜੀ ਦੀ ਦਇਆ ਦੇ ਨਾਲ ਮੈਮਰੀ ਵੀ ਬਹੁਤ ਜ਼ਿਆਦਾ ਭਰੀ ਹੋਈ ਆ। ਚਲੋ ਜੀ ਤੁਹਾਡੇ ਨਾਲ ਅੱਜ ਗੱਲਾਂ ਬਾਤਾਂ ਅਸੀਂ ਸਾਂਝੀਆਂ ਕਰਨੀਆਂ ਨੇ। ਗੱਲਾਂ ਬਾਤਾਂ ਦੇ ਨਾਲ ਨਾਲ ਜਿਹੜਾ ਹੈ ਉਹ ਗੀਤਾਂ ਦਾ ਸਿਲਸਿਲਾ ਵੀ ਚੱਲਦੇ ਰਹਿਣਾ। ਸੋ ਗੀਤ ਆ ਰਿਹਾ ਜੀ ਤੁਹਾਡੇ ਲਈ ਔਰ ਗੱਲ ਆ ਗਿਆ ਜੀ, ਆ ਗਿਆ ਜੀ ਗੀਤ, ਆ ਗਿਆ ਜੀ ਗੀਤ ਤੋਂ ਪਹਿਲਾਂ ਮੈਂ ਕਿਹਾ ਆ ਗਈ ਜਿਹੜੀ ਵੀਡੀਓ ਉਹ ਦੇਖਦੇ ਆ।
3: ਸਾਰਿਆਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਮੈਡਮ, ਤੁਹਾਨੂੰ ਸਤਿ ਸ਼੍ਰੀ ਅਕਾਲ। ਸ਼ਹਿਰ ਚੋਲਾ ਸਾਹਿਬ ਤੋਂ ਬੋਲਦਾ ਪਿਆ ਹਾਂ, ਸੇਠੀ ਕਰਿਆਨਾ ਸਟੋਰ ਬੋਲਦਾ ਪਿਆ। ਤੁਸੀਂ ਕਿਹਾ ਟੈਲੈਂਟ ਦੀ ਗੱਲ ਕੀਤੀ ਵੀ ਜੇ ਤੁਹਾਡੇ ਕੋਲ ਕੋਈ ਵੀ ਗੁਣ ਹੈਗਾ ਕਿਸੇ ਦੇ ਨਾਲ ਸ਼ੇਅਰ ਕਰੋ। ਮੈਡਮ ਜੀ ਮੈਨੂੰ ਤਾਂ ਪਹਿਲਾਂ ਨਿੱਕੇ ਹੁੰਦੇ ਨੂੰ ਸ਼ੌਂਕ ਸੀ ਡਰਾਈਵਰੀ ਦਾ, ਚਲੋ ਸਿੱਖ ਲਈ ਗੱਡੀ ਚਲਾਉਣ ਲੱਗ ਪਏ ਅਤੇ ਮੈਂ ਗਾਂ ਤਿੰਨਾਂ ਜਾਣਿਆਂ ਨੂੰ ਗਾਂ ਗੁਣ ਹੋਲ ਦਿੱਤਾ। ਤਿੰਨਾਂ ਜਾਣਿਆਂ ਨੂੰ ਮੈਂ ਰੋਜ਼ੀ ਰੋਟੀ 'ਚ ਪਾਇਆ ਅਤੇ ਤਿੰਨ ਜਾਣੇ ਜਿਹੜੇ ਮੇਰੇ ਕੰਮ ਦੇ ਨਾਲ ਸਿੱਖ ਕੇ ਰੋਜ਼ੀ ਰੋਟੀ ਆਪਣੀ ਵਧੀਆ ਚਲਾ ਰਹੇ ਆ। ਅਤੇ ਗੁਣ ਹਰ ਕਿਸੇ ਕੋਲ ਜੇ ਹੈਗਾ, ਹਰ ਕਿਸੇ ਭੈਣ ਭਰਾ ਨੂੰ ਗੁਣ ਵੰਡੋ, ਅਗਲੇ ਨੂੰ ਕਿਸੇ ਨੂੰ ਰੋਜ਼ੀ ਰੋਟੀ 'ਚ ਪਾਓ। ਉਹ ਆਪਣੇ ਕੋਲ ਜੇ ਗੁਣ ਹੋਇਆ ਤਾਂ ਆਪਾਂ ਨਾਪੀ ਛੱਡਿਆ, ਅਤੇ ਜੇ ਕਿ ਦਿੱਤਾ ਹੀ ਨਾ ਗੁਣ ਉਹਦਾ ਕੋਈ ਫਾਇਦਾ ਨਹੀਂ। ਉਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸ਼ਹਿਰ ਚੋਲਾ ਸਾਹਿਬ ਗੁਰੂ ਅਰਜਨ ਦੇਵ ਨਗਰੀ ਤੋਂ ਬੋਲਦਾ ਪਿਆ।
1: ਥੈਂਕ ਯੂ ਸੋ ਮਚ ਜੀ, ਤੁਸੀਂ ਆਪਣੀ ਫੀਲਿੰਗ ਸ਼ੇਅਰ ਕੀਤੀ। ਔਰ ਮੈਂ ਕਿਹਾ ਜੀ ਤੁਸੀਂ ਵੀਡੀਓ ਰਿਕਾਰਡ ਕਰਕੇ ਭੇਜਣਾ, ਆਡੀਓ ਮੈਸੇਜ ਰਿਕਾਰਡ ਕਰਕੇ ਭੇਜਿਆ ਕਰੋ, ਤੁਹਾਡੀ ਆਵਾਜ਼ ਕਲੀਅਰ ਸਾਨੂੰ ਸੁਣਾਈ ਦੇਵੇਗੀ ਔਰ ਤੁਹਾਡਾ ਮੈਸੇਜ ਵੈਸੇ ਹੀ ਸਾਡੇ ਤੱਕ ਪਹੁੰਚ ਜਾਂਦਾ। ਦਿਲ ਮੈਂ ਕਿਹਾ ਉਹਦੇ ਨਾਲ ਹੀ ਖੁਸ਼ ਹੋ ਜਾਂਦਾ ਕਿ ਤੁਸੀਂ ਮੈਸੇਜ ਭੇਜ ਦਿਓ। ਔਰ ਵਾਕਈ ਹੀ ਤੁਸੀਂ ਗੱਲ ਬਿਲਕੁਲ ਸਹੀ ਕੀ ਹੈ ਕਿ ਟੈਲੈਂਟ ਜੇਕਰ ਹੈਗਾ ਤੁਸੀਂ ਉਹਨੂੰ ਸਿਰਫ ਆਪਣੇ ਤੱਕ ਹੀ ਲੁਕੋ ਕੇ ਰੱਖ ਲਿਆ ਤਾਂ ਉਸ ਟੈਲੈਂਟ ਦਾ ਨਾ ਤਾਂ ਦੂਸਰਿਆਂ ਨੂੰ ਪਤਾ ਲੱਗਣਾ ਨਾ ਹੀ ਉਸ ਚੀਜ਼ ਤੋਂ ਦੂਸਰਿਆਂ ਨੂੰ ਫਾਇਦਾ ਹੋਣਾ। ਸੋ ਜੇਕਰ ਤੁਹਾਡੇ 'ਚ ਕੋਈ ਟੈਲੈਂਟ ਹੈਗਾ, ਹੁਨਰ ਹੈਗਾ, ਦੂਸਰਿਆਂ ਨਾਲ ਸਾਂਝਾ ਵੀ ਕਰੋ, ਜੇਕਰ ਉਹਨਾਂ ਨੂੰ ਤੁਸੀਂ ਸਿਖਾ ਸਕਦੇ ਹੋ ਤਾਂ ਉਹ ਵੀ ਵਾਕਈ ਹੀ ਸਿਖਾਓ। ਔਰ ਹੁਨਰ ਟੈਲੈਂਟ ਦੀ ਗੱਲ ਕੀਤੀ ਜਾਏ ਤਾਂ ਪੰਜਾਬੀਆਂ ਦੇ ਵਿੱਚ ਮੈਂ ਕਿਹਾ ਕੁੱਟ ਕੁੱਟ ਕੇ ਹੁਨਰ ਭਰਿਆ ਹੋਇਆ। ਔਰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇੰਡਸਟਰੀਜ਼ ਦੀ ਗੱਲ ਦੱਸ ਰਹੀ ਹਾਂ ਤੁਹਾਨੂੰ, ਪੰਜਾਬ ਦੇ ਵਿੱਚ ਇੰਨੀਆਂ ਸਾਰੀਆਂ ਇੰਡਸਟਰੀ ਨੇ ਨਾ ਜਿਹਦੇ ਵਿੱਚ ਜਿਹੜਾ ਨੌਜਵਾਨ ਜਾਂ ਫਿਰ ਕਹਿ ਲਓ ਕਿ ਜਿਹੜਾ ਵਿਅਕਤੀ ਜਿਸ ਕੰਮ

ਦੇ ਵਿੱਚ ਮਾਹਿਰ ਹੈਗਾ ਨਾ ਉਹ ਆਪਣੀ ਇੰਡਸਟਰੀ ਲੱਭ ਰਿਹਾ ਔਰ ਉਸ ਇੰਡਸਟਰੀ ਦੇ ਵਿੱਚ ਜਾ ਕੇ ਵਧੀਆ ਕੰਮ ਕਰ ਰਿਹਾ। ਪੰਜਾਬ ਦੇ ਵਿੱਚ ਕਿੰਨੀ ਸਾਰੀ ਇੰਡਸਟਰੀ ਜਿਹੜੀਆਂ ਨੇ ਨਾ ਇਸ ਟਾਈਮ ਆਪਣੀ ਛਾਪ ਛੱਡ ਰਹੀਆਂ ਨੇ ਔਰ ਵਾਕਈ ਹੀ ਮੈਂ ਕਿਹਾ ਬਹੁਤ ਹੀ ਬਾਕਮਾਲ ਕੰਮ ਕਰ ਰਹੀਆਂ ਨੇ। ਉਸਦੇ ਬਾਰੇ ਤੁਹਾਨੂੰ ਦੱਸਾਂਗੀ ਜ਼ਰੂਰ ਦੱਸਾਂਗੀ, ਪਰ ਫਿਲਹਾਲ ਮੈਂ ਕਿਹਾ ਜੀ ਇੱਕ ਗੀਤ ਆ ਜਾਏ ਜੀ ਤੁਹਾਡੇ ਲਈ ਔਰ ਇਸ ਗੀਤ 'ਤੇ ਉਸਤਾਰ ਗੱਲਾਂ ਬਹੁਤ ਸਾਰੀਆਂ ਨੇ।

0: The Indian Navy invites online applications from unmarried male and female candidates for 10+2 BTech Cadet Entry Scheme Permanent Commission. Last date for submission is 18 June 2026. For more details, visit www.joinindiannavy.gov.in. The Indian Navy. Combat ready, cohesive, Atmanirbhar. Safeguarding seas for a Viksit Samriddh Bharat. Join Indian Navy.
1: ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ ਤੁਹਾਡੀ ਆਪਣੀ ਆਰਜੇ ਅੰਜਲੀ ਦੇ ਨਾਲ 102.7 ਮੈਗਾਹਰਟਜ਼ 103.6 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਸੁਣ ਰਹੇ ਨੇ ਪ੍ਰੋਗਰਾਮ ਔਰ ਇੰਜੋਏ ਕਰ ਰਹੇ ਨੇ ਨਿਊਜ਼ ਔਨ ਏਅਰ ਐਪ ਦੇ ਰਾਹੀਂ ਵੀ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਬਣਦੇ ਹੋ ਜੀ ਹਿੱਸਾ ਔਰ ਹਿੱਸਾ ਬਣਦੇ ਹੋ ਇਸ ਪ੍ਰੋਗਰਾਮ ਦਾ, ਅਤੇ ਮੈਂ ਕਿਹਾ ਜੀ ਥੋੜ੍ਹੇ ਜਿਹੇ ਟਾਸਕ ਵੀ ਨੇ ਉਹ ਵੀ ਕੰਪਲੀਟ ਕਰਨੇ ਪੈਂਦੇ ਨੇ। ਟਾਸਕ ਜਿਹੜਾ

0: ਤੇਰਾ ਹੀ ਵੀ। ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਬਣਦੇ ਹੋ ਜੀ ਹਿੱਸਾ, ਔਰ ਹਿੱਸਾ ਬਣਦੇ ਹੋ ਇਸ ਪ੍ਰੋਗਰਾਮ ਦਾ, ਅਤੇ ਮੈਂ ਕਿਹਾ ਜੀ ਥੋੜ੍ਹੇ ਜਿਹੇ ਟਾਸਕ ਵੀ ਨੇ ਉਹ ਵੀ ਕੰਪਲੀਟ ਕਰਨੇ ਪੈਂਦੇ ਨੇ। ਔਰ ਟਾਸਕ ਜਿਹੜਾ ਤੁਹਾਨੂੰ ਮੈਂ ਦਿੱਤਾ ਸੀਗਾ ਕਿ ਬਾਈ ਇੱਕ ਬਹੁਤ ਹੀ ਸੋਹਣਾ ਜਿਹਾ ਵਧੀਆ ਜਿਹਾ ਆਵਾਜ਼ ਜਿਹੜੀ ਹੈ ਤੁਹਾਨੂੰ ਮੈਂ ਸੁਣਾਉਣ ਜਾ ਰਹੀ ਹਾਂ, ਔਰ ਉਸ ਆਵਾਜ਼ 'ਤੇ ਤੁਸੀਂ ਮੈਨੂੰ ਦੱਸਣਾ ਕਿ ਉਹ ਆਖਿਰਕਾਰ ਆਵਾਜ਼ ਕਿਹਨਾਂ ਦੀ ਹੈ, ਕਿਸ ਮੂਵੀ ਤੋਂ ਹੈ।
1: ਬੜੇ ਚਿਰਾਂ ਬਾਅਦ ਸਾਡੇ ਜਾਨੀ ਯਾਰ ਮਿਲੇ ਨੇ।

0: और ਇਹ ਡਾਇਲੋਗ ਕਿਨ੍ਹਾਂ ਦਾ ਹੈ? ਵੈਸੇ ਤਾਂ ਮੈਨੂੰ ਪਤਾ ਹੈ ਕਿ ਆਵਾਜ਼ ਤਾਂ ਤੁਹਾਨੂੰ ਪਛਾਣੀ ਗਈ ਹੋਣੀ ਹੈ ਕਿਨ੍ਹਾਂ ਦੀ ਹੈ, ਔਰ ਮੂਵੀ ਵੀ ਚਲੋ ਦੱਸ ਹੀ ਦਿਓ ਜੇਕਰ ਤੁਹਾਨੂੰ ਪਤਾ ਹੈ ਤਾਂ। ਬਾਕੀ ਪ੍ਰੋਗਰਾਮ ਦੇ ਵਿੱਚ ਆ ਗਏ ਜੀ ਸਾਨੂੰ ਅਗਲਾ ਮੈਸੇਜ, ਪਰ ਸਾਨੂੰ ਬਹੁਤ ਹੀ ਦੋ ਸੋਹਣੀਆਂ ਜਿਹੀਆਂ ਫੋਟੋਆਂ ਆਈਆਂ। ਹਾਂ, ਪੁਰਾਣੀ ਟਾਈਮ, ਪੁਰਾਣਾ ਟਾਈਮ ਜ਼ਿਆਦਾ ਵੀ ਨਹੀਂ ਪੁਰਾਣਾ ਟਾਈਮ, ਪਰ ਸਾਡੇ ਵਾਲਾ ਟਾਈਮ ਹੈ। ਡੈੱਕ ਦੀ ਫੋਟੋ ਆਈ ਹੈ, ਡੈੱਕ ਜਿਹਨਾਂ ਨੂੰ ਪਤਾ ਨਾ, ਸਪੀਕਰ ਡੈੱਕ ਜਿਹਨਾਂ ਨੂੰ ਪਤਾ ਹੋਏਗਾ, ਔਰ ਪਤਾ ਹੋਏਗਾ ਕਿ ਉਹਦੀ ਜਿਹੜੀ ਹੈ ਸਾਨੂੰ ਇੱਕ ਤਸਵੀਰ ਖਿੱਚ ਕੇ ਭੇਜੀ ਹੈ ਜੀ। ਔਰ ਨਾਲ ਦੀ ਨਾਲ ਸਪੀਕਰਾਂ ਦੀ ਡੈੱਕ ਜਿਹਦੇ ਵਿੱਚ ਕੈਸਟਾਂ ਲੱਗਦੀਆਂ ਸੀਗੀਆਂ ਨਾ, ਵਾਕਈ ਤੁਸੀਂ ਤਾਂ ਮੇਰੀ ਯਾਦ ਨੂੰ ਤਾਜ਼ਾ ਕਰ ਦਿੱਤਾ, ਵਿੱਚ ਸੀ ਡੀ ਪਲੇਅਰ ਵੀ ਲੱਗਾ ਹੋਇਆ। ਤੁਸੀਂ ਹਲੇ ਵੀ ਯੂਜ਼ ਕਰਦੇ ਹੋ ਕਿਉਂਕਿ ਲਾਈਟਾਂ ਚੱਲ ਰਹੀਆਂ, ਇਹ ਮੈਨੂੰ ਲੱਗ ਰਿਹਾ ਕਿ ਤੁਸੀਂ ਹਲੇ ਵੀ ਇਸਤੇਮਾਲ ਕਰਦੇ ਹੋਣੇ ਆ। ਔਰ ਜੇਕਰ ਇਹ ਖਰਾਬ ਹੋ ਜਾਵੇ ਇਸ ਦੀ ਰਿਪੇਅਰ ਕੌਣ ਕਰਦਾ? ਹੋ ਜਾਂਦੀ ਇਸ ਟਾਈਮ 'ਤੇ? ਹੋ ਜਾਂਦੀ ਹੋਣੀ, ਓਬਵੀਅਸਲੀ ਚੱਲਦਾ ਹੈ ਤਾਂ ਹੋ ਹੀ ਜਾਂਦੀ ਹੋਈ। ਮੈਂ ਵੀ ਕਿੱਦਾਂ ਭੋਲੀਆਂ ਗੱਲਾਂ ਕਰਦੀ ਹਾਂ ਨਾ। ਔਰ ਇੱਕ ਸਾਨੂੰ ਫੋਟੋ ਖਿੱਚ ਕੇ ਭੇਜੀ ਹੈ ਜੀ ਅੰਬਾਂ ਦੀ। ਅੱਜ ਕੱਲ੍ਹ ਮੈਂ ਕਿਹਾ ਸਾਰੇ ਪਾਸੇ ਇੰਨੇ ਸੋਹਣੇ ਸੋਹਣੇ ਅੰਬ ਜਿਹੜੇ ਨੇ ਦਰੱਖਤਾਂ ਦੇ ਲੱਗੇ ਸਾਨੂੰ ਨਜ਼ਰ ਆ ਰਹੇ ਨਾ, ਮੈਂ ਦਿਲ ਕਰਦਾ ਛਾਲਾ ਮਾਰ ਕੇ ਬਸ ਉਤਾਰ ਲਈਏ ਉਹਦੀ। ਸਾਨੂੰ ਇਹ ਸਾਨੂੰ ਬਹੁਤ ਸੋਹਣੀਆਂ ਜਿਹੀਆਂ ਫੋਟੋਆਂ ਖਿੱਚ ਕੇ ਭੇਜੀਆਂ ਜੀ। ਸਾਨੂੰ ਹੈਲੋ ਮੈਮ, ਗੁੱਡ ਮੋਰਨਿੰਗ ਜੀ, ਆਈ ਐਮ ਬਿੱਟੂ ਫਰੋਮ ਪਿੰਡ ਤਾਜਪੁਰ ਜਲੰਧਰ ਤੋਂ ਸਾਨੂੰ ਇਹ ਮੈਸੇਜ ਕੀਤਾ ਜੀ। ਥੈਂਕ ਯੂ ਸੋ ਮਚ ਜੀ ਬਿੱਟੂ ਜੀ ਮੈਸੇਜ ਭੇਜਣ ਦੇ ਲਈ। ਅਗਲਾ ਮੈਸੇਜ ਕਿਹੜਾ ਆਇਆ ਜੀ, ਆ ਜਾਓ ਸੁਣਦੇ ਹਾਂ।
1: ਰਵਿੰਦਰ ਕੁਮਾਰ ਕੈਂਬੋ ਸਾਹਿਬ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਮੈਡਮ, ਅੱਜ ਤੁਸੀਂ ਇੰਡਸਟਰੀ ਬਾਰੇ ਗੱਲ ਕੀਤੀ ਹੈ ਕਿ ਸਾਡੇ ਗੁਰਾਇਆਂ ਵਿੱਚ ਵੀ ਅੱਜ ਤੋਂ ਤਕਰੀਬਨ 50 ਸਾਲ ਇੰਡਸਟਰੀ ਦਾ ਇੱਕ ਬਹੁਤ ਵੱਡਾ ਹੱਬ ਸੀਗਾ, ਮਤਲਬ ਪੂਰੇ ਪੰਜਾਬ ਦੇ ਨਕਸ਼ੇ ਵਿੱਚ ਵੀ ਗੁਰਾਇਆਂ ਦਾ ਨਾਮ ਸੀ। ਇੱਥੇ ਟੋਕਾ ਮਸ਼ੀਨਾਂ, ਪੱਠੇ ਕੁੱਤਣ ਵਾਲੀਆਂ ਮਸ਼ੀਨਾਂ ਜਾਂ ਹੋਰ ਕਣਕ ਕੁੱਤਣ ਵਾਲੀਆਂ ਮਸ਼ੀਨਾਂ ਜਿਹੜੀਆਂ ਉਹ ਬਹੁਤ ਬਣਦੀਆਂ ਸੀਗੀਆਂ ਤੇ ਮਤਲਬ ਇਥੋਂ ਪੂਰੇ ਦੇਸ਼ ਨੀ ਵਿਦੇਸ਼ਾਂ ਵਿੱਚ ਵੀ ਲੋਕ ਭੇਜਦੇ ਸੀ। ਇੱਥੇ ਬਹੁਤ ਵੱਡੇ ਵੱਡੇ ਕਾਰਖਾਨੇ ਸੀਗੇ ਤੇ ਮਤਲਬ ਹਜ਼ਾਰਾਂ ਲੋਕ ਜੋ ਮਜ਼ਦੂਰ ਲੇਬਰ ਕਰਦੇ ਸੀਗੇ ਇੱਥੇ ਤੇ 5 ਵਜੇ ਤੋਂ ਬਾਅਦ ਬਾਜ਼ਾਰ ਦੇ ਵਿੱਚ ਸਿਰਫ ਲੇਬਰ ਹੀ ਦਿਸਦੀ ਸੀ, ਰੌਣਕ ਮੇਲਾ ਲੱਗ ਜਾਂਦਾ ਸੀ। ਲੇਕਿਨ ਆਹਿਸਤਾ ਆਹਿਸਤਾ ਜੋ ਬਾਹਰਲੀਆਂ ਚੀਜ਼ਾਂ ਆਉਣ ਲੱਗ ਪਈਆਂ ਸਸਤੇ ਰੇਟ ਵਾਲੀਆਂ ਤੇ ਇਹਨਾਂ ਦਾ ਹੌਲੀ ਹੌਲੀ ਕਾਰੋਬਾਰ ਘਟਦਾ ਗਿਆ ਤੇ ਮਤਲਬ ਕਈ ਫੈਕਟਰੀਆਂ ਜਿਹੜੀਆਂ ਨਵੀਂ ਫੈਕਟਰੀਆਂ ਸੀ ਉਹ ਵੀ ਬੰਦ ਹੋ ਗਈਆਂ ਤੇ ਕੰਪੀਟੀਸ਼ਨ ਦੇ ਕਾਰਨ। ਤੇ ਅੱਜ ਵੀ ਗਿਣੀਆਂ ਚੁਣੀਆਂ ਜਿਹੜੀਆਂ ਫੈਕਟਰੀਆਂ ਉਹ ਚੱਲ ਰਹੀਆਂ ਆ। ਔਰ ਬੈਰਿੰਗ ਵਗੈਰਾ ਜਾਂ ਟੋਕਾ ਤਾਂ ਇੱਥੇ ਦਾ ਸਾਰੇ ਇੰਡੀਆ ਦੇ ਵਿੱਚ ਮਸ਼ਹੂਰ ਸੀ ਗੁਰਾਇਆਂ ਦਾ ਤੇ ਇੱਥੇ ਟੋਕਾ ਮਸ਼ੀਨ ਬਣਾਈ ਜਾਂਦੀ ਸੀ ਪੱਠੇ ਕੁੱਤਣ ਵਾਸਤੇ ਜਾਂ ਹੋਰ ਕਈ ਤਰ੍ਹਾਂ ਦੇ ਬੈਰਿੰਗ ਬਣਾਏ ਜਾਂਦੇ ਸੀ ਤੇ ਬੈਰਿੰਗਾਂ ਵਾਲੇ ਤਾਂ ਕੁਛ ਫੈਕਟਰੀਆਂ ਅੱਜ ਵੀ ਹੈਗੀਆਂ ਹੈ ਲੇਕਿਨ ਜ਼ਿਆਦਾਤਰ ਫੈਕਟਰੀਆਂ ਜਿਹੜੀਆਂ ਉਹ ਕੰਪੀਟੀਸ਼ਨ ਦੀ ਵਜ੍ਹਾ ਕਰਕੇ ਖਤਮ ਹੋ ਗਈਆਂ ਤੇ ਇਸ ਕਰਕੇ ਗੁਰਾਇਆਂ ਦਾ ਅੱਜ ਤੋਂ 50 ਸਾਲ ਪਹਿਲਾਂ ਇੰਡਸਟਰੀ ਵਿੱਚ ਬਹੁਤ ਵੱਡਾ ਨਾਮ ਸੀ ਤੇ ਲੇਕਿਨ ਆਹਿਸਤਾ ਜੋ ਹੈ ਉਹ ਇਹ ਰੁਝਾਨ ਘਟਦਾ ਗਿਆ, ਮਤਲਬ ਕੰਪੀਟੀਸ਼ਨ ਚਾਈਨਾ ਦੇ ਮਾਲ ਦਾ ਹੋ ਗਿਆ ਤੇ ਕੰਮ ਥੋੜਾ ਘੱਟ ਗਿਆ। ਪਰ ਅੱਜ ਵੀ ਕੁਛ ਫੈਕਟਰੀਆਂ ਬਹੁਤ ਜ਼ਿਆਦਾ ਪਾਪੂਲਰ ਹੈ ਜਿਸ ਤਰ੍ਹਾਂ GNA ਵਗੈਰਾ ਹੈ, ਹੋਰ ਕਈ ਤਰ੍ਹਾਂ ਦੇ ਇੱਦਾਂ ਦੇ ਨਾਮ ਆ ਜਿਹੜੇ ਬਹੁਤ ਵੱਡੇ ਲਾਰਜ ਸਕੇਲ ਤੇ ਮਤਲਬ ਕੰਮ ਕਰਦੇ ਆ ਤੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਵੀ ਇਹਨਾਂ ਤੇ ਮਿਲਿਆ ਹੋਇਆ ਹੈ।
0: ਥੈਂਕ ਯੂ ਸੋ ਮਚ ਜੀ ਇਹ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਦੇ ਲਈ। ਔਰ ਵਾਕਈ ਗੁਰਾਇਆਂ ਦੇ ਵਿੱਚ ਇੰਡਸਟਰੀ ਸੀਗੀ ਤਾਂ ਓਬਵੀਅਸਲੀ ਉਸਦੇ ਬਾਰੇ ਜਾਣਦੇ ਸੀਗੇ, ਔਰ ਇੰਨਾ ਕਹਿੰਦੇ ਕਿ ਟੋਕਾ ਮਸ਼ੀਨ ਬਣਾਉਂਦੇ ਸੀ, ਹੋਰ ਤਰ੍ਹਾਂ ਦੀ ਮਸ਼ੀਨਰੀ ਬਣਦੀ ਸੀਗੀ, ਤਾਂ ਵਾਕਈ ਹੀ ਸੋਚਣ ਵਾਲੀ ਗੱਲ ਹੈ ਕਿ ਹੁਣ ਅੱਜ ਦੇ ਟਾਈਮ ਦੇ ਵਿੱਚ ਇਹ ਇੰਨੀ ਇੰਡਸਟਰੀ ਇੱਥੋਂ ਕਿਉਂ ਘੱਟ ਗਈ ਹੈ।

0: ਕਿਤੇ ਅਸੀਂ ਦੇਖ ਲੈਂਦੇ ਹਾਂ ਜਾਂ ਫਿਰ ਘਾਟਾ ਪੈ ਜਾਂਦਾ ਕਈਆਂ ਨੂੰ, ਔਰ ਬਦਲਦੇ ਟਾਈਮ ਦੇ ਅਕੋਰਡਿੰਗਲੀ ਬਦਲਣਾ ਚਾਹੀਦਾ। ਔਰ ਕੰਮ ਇੰਡਸਟਰੀਜ਼ ਤਾਂ ਇੱਦਾਂ ਦੀਆਂ ਨੇ, ਹਰ ਦਿਨ ਕੁਝ ਨਾ ਕੁਝ ਨਵਾਂ ਮੰਗਦੀਆਂ ਨੇ। ਸੋ ਕੰਪਨੀਸ ਨੂੰ ਵੀ, ਫੈਕਟਰੀਆਂ ਨੂੰ ਵੀ ਭਾਈ ਦੇਖੋ ਆਪਣੇ ਆਪ ਦੇ ਵਿੱਚ ਥੋੜ੍ਹਾ ਥੋੜ੍ਹਾ ਬਦਲਾਅ ਕਰਦੇ ਰਹਿਣਾ ਚਾਹੀਦਾ, ਦੂਸਰਿਆਂ ਨੂੰ ਵੀ ਉਸਦਾ ਫਾਇਦਾ ਮਿਲੇਗਾ, ਤੁਹਾਡੇ ਮਜ਼ਦੂਰ ਨੇ ਉਹਨਾਂ ਨੂੰ ਵੀ ਉਸਦਾ ਫਾਇਦਾ ਮਿਲੇਗਾ। ਸੁਬਹ ਸੁਬਹ ਸੂਰਜ ਕਾ ਸਾਥ ਹੋ, ਗੁਨਗੁਨਾਤੇ ਪਰਿੰਦੋ ਕੀ ਆਵਾਜ਼ ਹੋ, ਹਾਥ ਮੇ ਚਾਏ ਕਾ ਕਪ, ਯਾਦੋ ਮੇ ਕੋਈ ਖਾਸ ਹੋ, ਉਸ ਖੂਬਸੂਰਤ ਸੁਬਹ ਕੀ ਪਹਿਲੀ ਯਾਦ ਆਪ ਹੋ। ਵਾਹ ਜੀ ਵਾਹ, ਗੁੱਡ ਮਾਰਨਿੰਗ ਮੈਸੇਜ ਆ ਗਿਆ ਜੀ ਸਾਨੂੰ ਸੁਨੀਲ ਕੁਮਾਰ ਜੀ ਹੋਣਾ ਦਾ, ਜੰਮੂ ਐਂਡ ਕਸ਼ਮੀਰ ਡਿਸਟ੍ਰਿਕਟ ਸਾਂਬਾ ਤੋਂ। ਅਗਲਾ ਮੈਸੇਜ ਕਿਹੜਾ ਆਇਆ ਜੀ ਸਾਡੇ ਕੋਲ, ਆ ਜੋ ਸੁਣਦੇ ਹਾਂ ਔਰ ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ, ਇਹ ਵੀ ਜਾਣਦੇ ਹਾਂ ਉਹ ਕੀ ਖਾਸ ਦੱਸਣਾ ਚਾਹੁੰਦੇ ਨੇ।
1: ਸਭ ਤੋਂ ਪਹਿਲਾਂ ਜਸਵਿੰਦਰ ਸ਼ਰਮਾ ਪਿੰਡ ਜੈ ਸਿੰਘ ਵਾਲਾ ਆਪ ਜੀ ਨੂੰ ਸਤਿ ਸ੍ਰੀ ਅਕਾਲ, FM ਦੇ FM ਰੇਨਬੋ ਦੇ ਸਾਰੇ ਦਰਸ਼ਕਾਂ ਨੂੰ ਤੇ ਅੰਜਲੀ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਤੇ ਬਸ ਮਾਲਕ ਖੁਸ਼ੀਆਂ ਰੱਖੇ ਸਾਰੇ FM ਦੇ ਪਰਿਵਾਰ ਨੂੰ। ਤੇ ਅੱਜ ਇੱਕ ਮੈਂ ਸ਼ੇਅਰ ਪੇਸ਼ ਕਰਨ ਜਾ ਰਿਹਾ ਤਾਂ ਆਪ ਜੀ ਦੀ ਨਜ਼ਰ
0: ਜੀ ਜੀ,
1: ਬੜਾ ਕੁਝ ਸਿਖਾਉਂਦੀਆਂ ਨੇ ਕਿਤਾਬਾਂ, ਬੜਾ ਕੁਝ ਸਿਖਾਉਂਦੀਆਂ ਨੇ ਕਿਤਾਬਾਂ, ਆਖਰੀ ਦਮ ਤੱਕ ਸਾਥ ਨਿਭਾਉਂਦੀਆਂ ਨੇ ਕਿਤਾਬਾਂ, ਪੰਨਿਆਂ ਤੇ ਸ਼ਬਦ ਨੇ ਮੋਤੀ ਵਾਂਗ ਜੜੇ, ਪੰਨਿਆਂ ਤੇ ਸ਼ਬਦ ਨੇ ਮੋਤੀਆਂ ਵਾਂਗ ਜੜੇ, ਬੜਾ ਮਿਲਦਾ ਸਕੂਨ ਜਦੋਂ ਅਸੀਂ ਪੜ੍ਹੇ, ਬੜਾ ਮਿਲਦਾ ਸਕੂਨ ਜਦੋਂ ਅਸੀਂ ਪੜ੍ਹੇ, ਜਸਵਿੰਦਰ ਵਾਂਗੂ ਲੱਖਾਂ ਪੜ੍ਹ ਕੇ ਕਿਤਾਬਾਂ ਸ਼ਾਇਰ ਨਹੀਂ ਬਣੇ, ਜਸਵਿੰਦਰ ਵਾਂਗੂ ਲੱਖਾਂ ਪੜ੍ਹ ਕੇ ਇਹਨਾਂ ਨੂੰ ਸ਼ਾਇਰ ਬਣੇ। ਧੰਨਵਾਦ ਅੰਜਲੀ ਮੈਡਮ ਜੀ ਤੇ ਇੱਕ ਵਾਰ ਫਿਰ FM ਦੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ।
0: ਥੈਂਕ ਯੂ ਜਸਵਿੰਦਰ ਜੀ ਮੈਸੇਜ ਭੇਜਣ ਦੇ ਲਈ, ਔਰ ਕਿਤਾਬਾਂ ਦੀ ਅਹਿਮੀਅਤ ਤੁਸੀਂ ਦੱਸ ਦਿੱਤੀ ਆ ਔਰ ਆਪਣੀਆਂ ਲਾਈਨਾਂ ਦੇ ਵਿੱਚ ਵੀ ਇਸਦਾ ਜ਼ਿਕਰ ਕਰ ਦਿੱਤਾ। ਥੈਂਕ ਯੂ ਸੋ ਮਚ ਜੀ ਪਿਆਰ ਭਰਿਆ ਮੈਸੇਜ ਭੇਜਣ ਦੇ ਲਈ। ਔਰ ਸਾਡੇ ਲਿਸਨਰ ਦੋਸਤ ਸਾਡੇ ਨਾਲ ਜੁੜੇ ਹੋਏ ਨੇ, 9:40 ਹੋ ਗਏ ਨੇ, ਔਰ ਜਿਹਨਾਂ ਦੋਸਤਾਂ ਨੇ ਹਾਲੇ ਤੱਕ ਮੈਸੇਜ ਨਹੀਂ ਭੇਜਿਆ ਭਾਈ ਫਟਾਫਟ ਮੈਸੇਜ ਭੇਜ ਦਿਓ। ਸਾਡੇ ਕੋਲ ਹੋਰ ਵੀ ਮੈਸੇਜਸ ਜਿਹੜੇ ਆਏ ਨੇ ਉਹ ਪਹਿਲਾਂ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਆਖਿਰਕਾਰ ਉਹ ਲਿਸਨਰ ਦੋਸਤ ਕੀ ਕਹਿੰਦੇ ਨੇ।
2: ਦਿਲ ਆਪਣਾ ਪੰਜਾਬੀ, ਅੰਜਲੀ ਮੈਡਮ ਜੀ ਵੈਰੀ ਗੁੱਡ ਮਾਰਨਿੰਗ, ਦਿਲ ਸੇ ਦਿਲ ਤੱਕ ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ। ਮੈਡਮ ਜੀ ਉਦੇ ਚੰਦਰ ਜੀ ਨੇ ਬਹੁਤ ਵਧੀਆ ਅਦਾਕਾਰੀ ਪੇਸ਼ ਕੀਤੀ ਹੈ, ਬਹੁਤ ਵਧੀਆ ਦੱਸਿਆ ਹੈ, ਔਰ ਮੈਡਮ ਜੀ ਤੁਸੀਂ ਵੀ ਸਵੇਰ ਦਾ ਪ੍ਰੋਗਰਾਮ ਬਹੁਤ ਵਧੀਆ ਦੱਸ ਰਹੇ ਸੀਗੇ, ਬੜੇ ਦੱਸੇ ਪਾਲਕ ਦੇ ਬਣਾਉਣੇ ਉਹ ਅਸੀਂ ਜ਼ਰੂਰ ਬਣਾਵਾਂਗੇ, ਆਧਾਰ ਕਾਰਡ ਬਾਰੇ ਸਾਰੀ ਜਾਣਕਾਰੀ ਦਿੱਤੀ, ਅਸੀਂ ਘਰ ਬੈਠੇ ਵੀ ਆਧਾਰ ਕਾਰਡ ਦੇ ਵਿੱਚ ਜੇ ਵੀ ਕੋਈ ਕੰਪਲੀਕੇਸ਼ਨ ਹੈਗੀ ਹੈ ਤੇ ਠੀਕ ਕਰਵਾ ਸਕਦੇ ਹਾਂ ਮੈਡਮ ਜੀ, ਤੇ ਤੁਸੀਂ ਸਵੇਰ ਦੇ ਮੇਰੇ ਨਾਲ ਨਾਲ ਆਪਣੇ ਰੇਡੀਓ ਥਰੂ ਮੇਰਾ ਕੰਮ ਕਰਵਾ ਰਹੇ ਸੀਗੇ ਮੈਡਮ ਜੀ, ਗਰਮੀ ਬਹੁਤ ਵੱਧ ਗਈ ਹੈ, ਇਹਦੇ ਵਿੱਚ ਇੱਕ ਆਂਦੇ ਨੂੰ ਸਕੰਜਵੀ ਦਾ ਗਿਲਾਸ ਜ਼ਰੂਰ ਤਿਆਰ ਰੱਖੋ ਜਿਹੜਾ ਘਰੋਂ ਆ ਰਿਹਾ ਵਾ, ਔਰ ਇੱਕ ਜਿਹੜਾ ਜਾਂਦਾ ਵਾ ਉਹਨੂੰ ਸੋਹਣੀ ਸਕੰਜਵੀ ਬਣਾ ਕੇ ਦਿਓ ਕਿ ਜਾ ਕੇ ਭਾਈ ਪੀ ਲਈ। ਤੇ ਮੈਡਮ ਜੀ ਸਾਡੇ ਆਲੇ ਦੁਆਲੇ ਬਹੁਤ ਸੋਹਣੇ ਮੰਦਿਰ ਨੇ, ਜਿਸ ਤਰ੍ਹਾਂ ਕਿ ਪੰਜ ਮੰਦਿਰ, ਕ੍ਰਿਸ਼ਨ ਭਗਵਾਨ ਜੀ ਦਾ ਮੰਦਿਰ ਹੈ ਉੱਥੇ, ਪੰਜ ਮੰਦਿਰ ਨੇ, ਰਾਣੀ ਸਾਹਿਬਾਂ ਨੇ ਬਣਵਾਏ ਸੀ ਕਪੂਰਥਲੇ ਦੀ ਮਹਾਰਾਣੀ ਨੇ, ਬਹੁਤ ਵਧੀਆ ਮੰਦਿਰ ਹੈ, ਉਹਦੇ ਲਾਗੇ ਹੀ ਹਨੂੰਮਾਨ ਮੰਦਿਰ ਹੈ, ਉਹਦੀ ਬੜੀ ਮਾਨਤਾ ਹੈ ਮੈਡਮ ਜੀ, ਤੇ ਨਾਲ ਸਾਡੇ ਇੱਧਰ ਗ੍ਰੀਨ ਪਾਰਕ ਦੇ ਕੋਲ ਹੈਗਾ ਪੀਰ ਚੌਧਰੀ, ਪੀਰ ਚੌਧਰੀ ਬਾਬਾ ਜੀ ਦੀ ਬੜੀ ਮਾਨਤਾ ਹੈ, ਇੱਥੇ ਸਲਾਨਾ ਮੇਲਾ ਲੱਗਦਾ ਹੈ, ਸਾਰੇ ਆਓ। ਤੇ ਮੈਡਮ ਜੀ ਇੱਕ ਸਾਡੇ ਕਪੂਰਥਲੇ ਦੀ ਬਰਫੀ ਬਹੁਤ ਮਸ਼ਹੂਰ ਹੈ, ਤੇ ਮੈਡਮ ਜੀ ਉਹ ਬਰਫੀ ਮੈਂ ਤੁਹਾਨੂੰ ਲੈ ਕੇ ਆਊਂਗੀ ਤੇ ਤੁਹਾਨੂੰ ਖਵਾਊਂਗੀ ਜ਼ਰੂਰ ਜਦੋਂ ਮੈਂ ਆਕਾਸ਼ਵਾਣੀ ਆਏ ਸਾਰੇ ਆਰਟਿਸਟ ਨੂੰ, ਮੇਰਾ ਬੜਾ ਮਨ ਕਰਦਾ ਹੈ ਕਿ ਮੈਂ ਆ ਕੇ ਤੁਹਾਨੂੰ ਮਿਲਾਂ। ਤੇ ਮੈਡਮ ਜੀ ਸਾਰਾ ਕੁਛ ਬਹੁਤ ਵਧੀਆ, ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ ਕਪੂਰਥਲਾ।
0: ਵਾਹ ਜੀ ਵਾਹ ਕਿਰਨ ਜੀ, ਥੈਂਕ ਯੂ ਸੋ ਮਚ ਜੀ, ਸਭ ਤੋਂ ਪਹਿਲਾਂ ਤਾਂ ਬਰਫੀ ਦੇ ਲਈ, ਸਭ ਤੋਂ ਪਹਿਲਾਂ ਤਾਂ ਥੈਂਕ ਯੂ, ਮੈਂ ਖਾਣ ਪੀਣ ਦੀ ਚੀਜ਼ ਲਈ ਕਹਾਂਗੀ, ਔਰ ਥੈਂਕ ਯੂ ਸੋ ਮਚ ਇੱਕ ਵਾਰ ਫਿਰ ਤੋਂ ਤੁਸੀਂ ਆਪਣੇ ਕਪੂਰਥਲਾ ਦੀ ਜਿਹੜੀ ਖੂਬਸੂਰਤੀ ਹੈ ਨਾ ਉਸਦੇ ਬਾਰੇ ਸਾਡੇ ਲਿਸਨਰ ਦੋਸਤਾਂ ਨੇ ਦੱਸਿਆ, ਮੰਦਰਾਂ ਦੇ ਬਾਰੇ ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਬਣਵਾਇਆ ਗਿਆ, ਔਰ ਵਾਕਈ ਹੀ ਮਾਨਤਾ ਉੱਥੋਂ ਦੀ ਹੈਗੀ ਹੈ। ਕਪੂਰਥਲਾ ਦੀ ਹੋਰ ਵੀ ਥਾਵਾਂ ਨੇ ਜਿਸਦੇ ਬਾਰੇ ਤੁਹਾਨੂੰ ਪਤਾ ਤਾਂ ਉਹ ਵੀ ਜ਼ਰੂਰ ਸਾਨੂੰ ਦੱਸਿਓ, ਔਰ ਸਾਡੀ ਕੋਸ਼ਿਸ਼ ਇਹੀ ਰਹਿੰਦੀ

0: ਤੁਹਾਡਾ ਕੰਮ ਨਾ ਰੁਕੇ, ਬਸ ਅਸੀਂ ਨਾਲ ਨਾਲ ਤੁਹਾਡੇ ਨਾਲ ਨਾਲ ਚੱਲਦੇ ਰਹੀਏ, ਜਿੱਧਰ ਜਿੱਧਰ ਤੁਸੀਂ ਜਾਓ ਉੱਧਰ ਉੱਧਰ ਜਿਹੜੀ ਹੈ ਸਾਡੀ ਆਵਾਜ਼ ਆਉਂਦੀ ਰਹੇ। ਔਰ ਸਾਡੇ ਲਿਸਨਰ ਦੋਸਤ ਸਾਨੂੰ ਭੇਜ ਰਹੇ ਨੇ ਜੀ, ਸਾਰੇ ਚੈਨਲਾਂ ਦਾ ਹੈ ਰਾਜਾ ਨਾਮ ਹੈ ਜਿਸਦਾ ਰੇਨਬੋ, ਗਰਮੀ ਦੇ ਵਿੱਚ ਫਰੂਟ ਹੈ ਸੋਹਣਾ ਲੱਗਦਾ ਸਭ ਨੂੰ ਮੈਂਗੋ, ਬਚ ਕੇ ਰਹਿਣਾ ਮਿੱਤਰੋ ਥੋੜ੍ਹਾ ਗਰਮੀ ਬੇਹਿਸਾਬੀ, ਘਰ ਵਿੱਚ ਬੈਠ ਆਨੰਦ ਲਵੋ, ਸੁਣ ਲਓ ਦਿਲ ਆਪਣਾ ਪੰਜਾਬੀ। ਕਿਆ ਰਾਈਮ ਬਣਾਈ ਹੈ ਨਾ ਤੁਸੀਂ। ਸਤਨਾਮ ਸਿੰਘ ਗਿੱਲ ਪਿੰਡ ਜੋੜਾ ਜੋੜ ਸਿੰਘ ਵਾਲਾ ਪੱਟੀ ਤਰਨ ਤਾਰਨ ਤੋਂ ਸਾਨੂੰ ਮੈਸੇਜ ਕੀਤਾ ਜੀ, ਸਤਿ ਸ਼੍ਰੀ ਅਕਾਲ ਜੀ। ਔਰ ਸਾਨੂੰ ਆ ਗਿਆ ਜੀ ਡਾਇਲੋਗ ਦਾ ਜਵਾਬ, ਔਰ ਇਹ ਸਾਨੂੰ ਜਵਾਬ ਭੇਜਿਆ ਜੀ ਸਾਡੇ ਲਿਸਨਰ ਦੋਸਤ ਨੇ, ਕਿਹਨਾਂ ਨੇ ਭੇਜਿਆ ਜੀ, ਸਤਨਾਮ ਸਿੰਘ ਹੋਣਾ ਨੇ ਹੀ ਭੇਜਿਆ ਸ਼ਾਇਦ। ਔਰ ਅਗਲਾ ਮੈਸੇਜ ਕਿਹੜਾ ਆਇਆ ਜੀ ਸਾਡੇ ਕੋਲ, ਆ ਜਾਓ ਸੁਣਦੇ ਹਾਂ ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ।
1: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਮੈਂ ਹਾਜ਼ਰ ਹਾਂ ਜੀ, ਵਿਨੋਦ ਸੰਧੂ ਜਾਡਲਾ ਟਾਊਨ SBS ਨਗਰ ਨਵਾਂ ਸ਼ਹਿਰ ਪੰਜਾਬ ਤੋਂ
0: ਸਵਾਗਤ ਹੈ ਜੀ।
1: ਸੋ ਅੱਜ ਦੀ ਬਹੁਤ ਹੀ ਵਧੀਆ ਸਵੇਰ ਤੋਂ ਰੌਣਕ ਲੱਗੀ ਹੋਈ ਹੈ FM ਰੇਨਬੋ ਦੇ ਉੱਤੇ, ਸੋਹਣੀਆਂ ਸੋਹਣੀਆਂ ਪ੍ਰਭੂ ਬੰਦਨਾ ਤੋਂ ਸ਼ੁਰੂ ਕਰਕੇ ਸੋਹਣੀਆਂ ਜਿਹੀਆਂ ਜੀ ਫੋਰ ਗੁੱਡ ਮਾਰਨਿੰਗ ਵਾਲਾ ਪ੍ਰੋਗਰਾਮ ਵੀ ਪੇਸ਼ ਕੀਤਾ। ਮੈਡਮ ਅੰਜਲੀ ਜੀ ਨਮਸਤੇ, ਸਤਿ ਸ੍ਰੀ ਅਕਾਲ ਤੇ ਨਾਲ ਸੁਣਨ ਵਾਲਿਆਂ ਨੂੰ ਵੀ, ਬਹੁਤ ਹੀ ਵਧੀਆ। ਤੁਸੀਂ ਅੱਜ ਬੱਚਿਆਂ ਦੇ ਬਾਰੇ ਸ਼ੁਰੂਆਤ ਪ੍ਰੋਗਰਾਮ ਦੇ ਵਿੱਚ ਕੀਤੀ ਗੁੱਡ ਮਾਰਨਿੰਗ ਦੇ ਵਿੱਚ, ਕਿ ਬੱਚਿਆਂ ਨੂੰ ਦੁੱਧ ਪਿਲਾਉਣਾ ਚਾਹੀਦਾ, ਚੰਗੀਆਂ ਗੱਲਾਂ ਸਿਖਾਉਣੀਆਂ ਚਾਹੀਦੀਆਂ। ਬਿਲਕੁਲ, ਜਦੋਂ ਬੱਚੇ ਸਵੇਰੇ ਉੱਠਦੇ ਨੇ ਉਹਨਾਂ ਨੂੰ ਨਹਾਉਣ ਧੋਣ ਦਾ ਦੱਸੋ, ਅਤੇ ਫਿਰ ਉਹਨਾਂ ਦਾ ਤਿਆਰੀ ਹੋ ਗਈ, ਡਰੈਸ ਪੈ ਗਈ, ਬੂਟ ਪੈ ਗਏ, ਅਤੇ ਉਹਨਾਂ ਦਾ ਹੋ ਗਿਆ ਤਿਆਰ ਬ੍ਰੇਕਫਾਸਟ, ਅਤੇ ਫਿਰ ਚਿੰਟੂ ਇੱਧਰ ਆਓ ਤੁਹਾਡਾ ਬ੍ਰੇਕਫਾਸਟ ਤਿਆਰ ਹੈ, ਅਤੇ ਨਿਮੀ ਤੂੰ ਵੀ ਆ ਜਾ ਬੇਟੇ ਇੱਧਰ ਆ ਜਾ, ਲਾਡੋ ਲਓ ਤੁਹਾਡਾ ਬ੍ਰੇਕਫਾਸਟ ਤਿਆਰ ਹੈ। ਰਾਤ ਨੂੰ 5-7 ਗਿਰੀਆਂ ਬਦਾਮਾਂ ਦੀਆਂ 1 ਮੈਂਬਰ ਦੀਆਂ ਭੇਜ ਦਿਓ, ਨਾਲ ਥੋੜ੍ਹੀ ਸੌਗੀ ਭੇਜ ਦਿਓ, ਸਵੇਰ ਨੂੰ ਪਾਣੀ ਚੋਂ ਕੱਢੋ ਅਤੇ ਬਦਾਮਾਂ ਦੇ ਛਿਲਕੇ ਉਤਾਰੋ, ਬੱਚਿਆਂ ਨੂੰ 5-5-7-7 ਗਿਰੀਆਂ ਬਦਾਮਾਂ ਦੀਆਂ, ਨਾਲ ਸੌਗੀ ਰੱਖੋ ਅਤੇ ਨਾਲ 2-2 ਰਸ ਰੱਖ ਦਿਓ, 1 ਗਲਾਸ ਰੱਖੋ ਦੁੱਧ ਦਾ, ਅਤੇ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਪਿਲਾਓ, ਬੱਚਿਆਂ ਨੂੰ ਬਿਠਾਓ, ਲਓ ਬੇਟੇ ਪੀਓ, ਇਹਦੇ ਨਾਲ ਤੁਹਾਨੂੰ ਤਾਕਤ ਆਏਗੀ, ਸਕੂਲੇ ਜਾ ਕੇ ਵਧੀਆ ਐਨਰਜੀ ਆਏਗੀ, ਪਰ ਹੁਣ ਤਾਂ ਛੁੱਟੀਆਂ ਆ, ਛੁੱਟੀਆਂ ਦੇ ਦਿਨਾਂ ਦੇ ਵਿੱਚ ਬੱਚਿਆਂ ਨੂੰ ਤਾਕਤ ਦੇ ਵਿੱਚ ਲੈ ਕੇ ਆਓ। ਜੇ ਅਸੀਂ ਬੱਚਿਆਂ ਨੂੰ ਬੜੇ ਪਿਆਰ ਦੇ ਨਾਲ ਸਮਝਾਵਾਂਗੇ ਕਿ ਦਿਨ ਦੇ ਵਿੱਚ ਤੁਸੀਂ ਆਹ ਖਾਣਾ ਆ, ਆਹ ਪੀਣਾ ਆ, ਅਤੇ ਦਿਨ ਦੇ ਵਿੱਚ ਤੁਸੀਂ ਆਹ ਲੰਚ ਕਰਨਾ, ਅਤੇ ਫਿਰ ਜਦੋਂ ਬੱਚੇ ਸਕੂਲੋਂ ਆਉਂਦੇ ਨੇ ਆਉਂਦਿਆਂ ਨੂੰ ਹੀ ਉਹਨਾਂ ਨੂੰ ਤੁਸੀਂ ਦਿਓ ਨਿੰਬੂ ਪਾਣੀ ਦਾ ਘੋਲ, ਅਤੇ 2-4 ਮਿੰਟ ਬਿਠਾ ਕੇ ਪਿਲਾ ਦਿਓ, ਅਤੇ ਫਿਰ ਉਹ ਥੋੜ੍ਹੀ ਜਿਹੀ ਰੈਸਟ ਕਰਨ, ਉਹਨਾਂ ਦੇ ਕੱਪੜੇ ਵਗੈਰਾ ਚੇਂਜ ਕਰਨ, ਬੱਚੇ ਉਹਨਾਂ ਨੂੰ ਸਮਝਾਓ ਬੇਟੇ ਬੱਚੇ ਤੇ ਕੱਪੜੇ ਚੇਂਜ ਕਰੋ, ਅਤੇ ਫਿਰ ਉਸ ਤੋਂ ਬਾਅਦ ਥੋੜ੍ਹੀ ਰੈਸਟ ਕਰਨ, ਰੈਸਟ ਤੋਂ ਬਾਅਦ ਫਿਰ ਉਹੀ ਲੰਚ ਵਗੈਰਾ ਜਿਹੜਾ ਹੋਰ ਕਰਨਾ ਹੈ ਕਰ ਲੈਣ ਹਲਕਾ ਫੁਲਕਾ, ਅਤੇ ਫਿਰ ਸਾਰਾ ਦਿਨ ਕੁਛ ਨਾ ਕੁਛ ਖੇਡਣਾ ਵੀ ਆ, ਹੋਮਵਰਕ ਵੀ ਕਰਨਾ। ਅੰਜਲੀ ਜੀ ਬਹੁਤ ਹੀ ਵਧੀਆ ਤੁਹਾਡੇ ਪ੍ਰੋਗਰਾਮ, ਬਹੁਤ ਹੀ ਵਧੀਆ ਸੋਹਣੀਆਂ ਜਾਣਕਾਰੀਆਂ, ਅੱਜ ਤਾਂ ਖਾਣ ਪੀਣ 'ਤੇ ਵੀ ਕਿਆ ਪਤਾ, ਮੈਂ ਕਿਹਾ ਤੁਸੀਂ ਜੀਭ 'ਤੇ ਪਾਣੀ ਲਿਆ ਤਾਂ, ਸੋਹਣੇ ਸੋਹਣੇ ਪਕਵਾਨ ਦੱਸੇ। ਸੋ ਤੁਹਾਡੀ ਪੇਸ਼ਕਾਰੀ ਹਰ ਵਾਰ ਦੀ ਤਰ੍ਹਾਂ ਲਾਜਵਾਬ, ਖੁਸ਼ ਰਹੋ, ਆਬਾਦ ਰਹੋ, ਇਸੇ ਤਰ੍ਹਾਂ ਆਪਣੀ ਮਿੱਠੀ ਪਿਆਰੀ ਆਵਾਜ਼ ਦੇ ਵਿੱਚ ਪ੍ਰੋਗਰਾਮ ਲੈ ਕੇ ਆਉਂਦੇ ਰਹੋ। ਇਹ ਤੁਹਾਡੀ ਮਿਹਨਤ, ਤੁਹਾਡੇ ਸਾਰੇ ਜੋ ਸਰੋਤੇ ਸੁਣਦੇ ਨੇ ਸਾਰੇ ਬਹੁਤ ਪ੍ਰਸ਼ੰਸਾ ਕਰਦੇ ਨੇ, ਇਹ ਪ੍ਰੋਗਰਾਮ ਪੇਸ਼ ਕਰਨ ਵਾਸਤੇ ਬਹੁਤ ਉਪਰਾਲੇ ਕਰਨੇ ਪੈਂਦੇ ਨੇ, ਤੇ ਸੁਣਨ ਵਾਸਤੇ ਵੀ ਸਾਨੂੰ ਉਪਰਾਲੇ ਕਰਨੇ ਪੈਂਦੇ ਨੇ। ਧੰਨਵਾਦ, ਸ਼ੁਕਰੀਆ ਵਿਨੋਦ ਸੰਧੂ ਜਾਡਲਾ ਟਾਊਨ ਤੋਂ।
0: ਥੈਂਕ ਯੂ ਸੋ ਮਚ ਜੀ ਵਿਨੋਦ ਜੀ, ਉਹ ਤੁਸੀਂ ਮੈਂ ਕਿਹਾ ਜੀ ਵਾਕਈ ਹੀ ਵੱਖਰੇ ਅੰਦਾਜ਼ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਆਪਣੀ ਵੀ ਹਾਜ਼ਰੀ ਲਗਵਾ ਦਿੱਤੀ ਹੈ, ਔਰ ਮੈਂ ਤਾਂ ਸਿਰਫ ਗੱਲ ਹੀ ਕਹੀ ਸੀਗੀ ਕਿ ਬੱਚਿਆਂ ਨੂੰ ਉਠਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ, ਤੁਸੀਂ ਤਾਂ ਪੂਰਾ ਐਕਸਪਲੇਨ ਕਰ ਦਿੱਤਾ ਕਿ ਵਾਕਈ ਹੀ ਛੋਟੀਆਂ ਛੋਟੀਆਂ ਚੀਜ਼ਾਂ ਨੇ ਜ਼ਿੰਮੇਵਾਰੀਆਂ ਜਿਹੜੀਆਂ ਨੇ ਨਾ, ਬੱਚਿਆਂ ਨੂੰ ਅਸੀਂ ਸਿਖਾਵਾਂਗੇ ਤਾਂ ਬੱਚੇ ਸਿੱਖਣਗੇ, ਔਰ ਅੱਜ ਕੱਲ੍ਹ ਵੈਸੇ ਵੀ ਛੁੱਟੀਆਂ ਨੇ ਬੱਚੇ ਥੋੜ੍ਹੇ ਤੰਗ ਪਰੇਸ਼ਾਨ ਕਰ ਦਿੰਦੇ ਨੇ। ਇਸੇ ਹੀ ਟਾਈਮ ਦੇ ਵਿੱਚ ਅਸੀਂ ਉਹਨਾਂ ਦੀ ਰੂਟੀਨ ਵੀ ਸੈੱਟ ਕਰਨੀ ਹੈ, ਇਸੇ ਹੀ ਟਾਈਮ ਦੇ ਵਿੱਚ ਅਸੀਂ ਉਹਨਾਂ ਨੂੰ ਜੋ ਸ਼ੈਤਾਨੀਆਂ ਕਰਨ ਆਏ ਨੇ ਬੱਚੇ ਉਹਨਾਂ ਨੂੰ ਸ਼ੈਤਾਨੀਆਂ ਕਰਨ ਦੇਣੀਆਂ ਨੇ। ਸੋ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਕਿਹਨਾਂ ਦਾ ਆਇਆ ਜੀ, ਆ ਜਾਓ ਜੀ ਸੁਣਦੇ ਹਾਂ ਜੀ, ਸੁਣਦੇ ਨਹੀਂ ਆ ਪੜ੍ਹਦੇ ਹਾਂ ਜੀ। ਪ੍ਰੋਗਰਾਮ ਦੇ ਆਪਣਾ ਪੰਜਾਬੀ ਦੀ ਆਰਜੀ ਮੈਮ ਅੰਜਲੀ ਜੀ ਨਮਸਕਾਰ ਜੀ, ਅੰਮ੍ਰਿਤਸਰ ਤੋਂ ਇਕਬਾਲ ਸਿੰਘ ਸਾਰੇ ਸਰੋਤਿਆਂ ਨੂੰ ਨਮਸਕਾਰ ਕਰਦਾ ਹੈ ਜੀ। ਮੈਡਮ ਜੀ ਅੱਜ ਸਵੇਰੇ ਜਦੋਂ ਤੁਸੀਂ ਵੰਦੇ ਮਾਤਰਮ ਬੋਲਿਆ ਤਾਂ ਆਵਾਜ਼ ਦਾ ਭੁਲੇਖਾ ਪੈ ਗਿਆ ਹੈ, ਦਿਮਾਗ ਦੇ ਵਿੱਚ ਆਇਆ ਕਿ ਅੱਜ

0: मैडम निवेदिता जी प्रोग्राम पेश करना है, नहीं है सच्ची मेरी आवाज उन्होंने ना मिलती है। चलो जी अच्छा मैडम निवेदिता जी प्रोग्राम पेश करन लई FM रेनबो जलंधर दे स्टूडियो विच बैठे हैं, परंतु जदों तुसीं प्रोग्रामां दे बारे जानकारी देनी शुरू कीती तां असलियत दा पता लग गया। मैडम जी तुहाडा बहुत बहुत धन्नवाद है जी, तुसीं 29 मई शुक्रवार नूं ड्यूटी ते हाजिर रहे सी, छेती आ के प्रोग्राम नूं तुसीं पेश कर रहे हो, इस विच बहुत ही खुशी मिलदी है। तुहाडा प्रोग्राम नूं पेश करन दा वखरा ही अंदाज है नहीं। अच्छा जी और ਤੁਸੀਂ ਤਹਿ ਦਿਲੋਂ ਭਰਪੂਰ ਸਾਰੀਆਂ ਜਾਣਕਾਰੀਆਂ ਸਾਡੇ ਤੱਕ ਪਹੁੰਚਾਉਂਦੇ ਹੋ, ਰੈਸਪੀ ਵੀ ਸਾਂਝੀ ਕਰਦੇ ਹੋ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਹੀ ਖੂਬਸੂਰਤ ਸੌਂਗ ਲਗਾ ਕੇ ਮਨਾਂ ਨੂੰ ਨਵੀਂ ਊਰਜਾ ਪ੍ਰਦਾਨ ਕਰਦੇ ਹੋ, ਤੁਸੀਂ ਹਮੇਸ਼ਾ ਹੀ ਖੁਸ਼ ਰਹੋ, ਤੰਦਰੁਸਤ ਰਹੋ। ਧੰਨਵਾਦ ਜੀ, ਵਾਕਈ ਹੀ ਥੈਂਕ ਯੂ ਸੋ ਮੱਚ ਤੁਹਾਡਾ, ਜੋ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਆਪਣੀ ਲਿਖ ਕੇ ਚਿੱਠੀ ਜਿਹੜੀ ਹੈ ਸਾਨੂੰ ਪਾਉਂਦੇ ਹੋ। ਲਿਸਨਰ ਦੋਸਤਾਂ ਨੂੰ ਦੱਸਣਾ ਚਾਹਾਂਗੇ, ਤੁਸੀਂ ਆਡੀਓ ਮੈਸੇਜ ਰਿਕਾਰਡ ਕਰਕੇ ਭੇਜਦੇ ਹੋ ਨਾ, ਇਹ ਸਾਨੂੰ ਹੱਥ ਨਾਲ ਲਿਖ ਕੇ ਇੱਕ ਪ੍ਰੋਪਰ ਵਾਈਟ ਪੇਪਰ ਸਾਨੂੰ ਲਿਖ ਕੇ ਮੈਸੇਜ ਪਾਉਂਦੇ ਨੇ। ਸੋ ਸਾਨੂੰ ਮੈਸੇਜ ਕਿਹੜਾ ਆਇਆ ਸੀ ਜੀ, ਸਾਨੂੰ ਮੈਸੇਜ ਭੇਜਿਆ ਸੀ ਜੀ ਮੂਵੀ ਮੌਲਾ ਜੱਟ ਆਵਾਜ਼ ਯੋਗਰਾਜ ਸਿੰਘ ਜੀ ਦੀ ਹੈ ਜੀ। ਪੱਕਾ ਮੂਵੀ ਮੌਲਾ ਜੱਟ ਆ, ਕਨਫਰਮ ਕਰ ਲੈਂਦੇ ਹਾਂ, ਕੋਈ ਗੱਲ ਨਹੀਂ। ਯੋਗਰਾਜ ਸਿੰਘ ਜੀ ਦੀ ਆਵਾਜ਼ ਹੈ ਔਰ ਵਾਕਈ ਹੀ ਸਾਡੇ ਲਿਸਨਰ ਦੋਸਤਾਂ ਨੂੰ ਪਤਾ ਲੱਗ ਗਿਆ ਜੀ। ਅਗਲਾ ਮੈਸੇਜ ਸਾਡੇ ਤੱਕ ਹੈ, ਮਿੱਟੀ ਨਾਲ ਵੀ ਯਾਰੀ ਰੱਖ, ਦਿਲ ਤੋਂ ਦਿਲਦਾਰੀ ਰੱਖ, ਸੱਟ ਨਾ ਪਹੁੰਚੇ ਗੱਲਾਂ ਨਾਲ, ਇੰਨੀ ਤੂੰ ਸਮਝਦਾਰੀ ਰੱਖ, ਪਹਿਚਾਣ ਹੋਵੇ ਤੇਰੀ ਹਟ ਕੇ ਭੀੜ ਦੇ ਵਿੱਚ, ਕਲਾਕਾਰੀ ਰੱਖ ਪਲ ਮਿੰਟਾਂ ਦੇ ਵਿੱਚ, ਜੋਸ਼ ਜਵਾਨੀ ਦਾ ਬੁਢਾਪੇ ਪਲ ਭਰ ਦੇ ਵਿੱਚ, ਇਹ ਜੋਸ਼ ਜਵਾਨੀ ਦਾ ਬੁਢਾਪੇ ਲਈ ਵੀ ਤਿਆਰੀ ਰੱਖ, ਦਿਲ ਸਭ ਨਾਲ ਮਿਲਦਾ ਹੈ ਪਰ ਜ਼ੁਬਾਨ ਵੀ ਪਿਆਰੀ ਰੱਖ। ਬਾਕੀ ਜੀ ਜ਼ੁਬਾਨ ਵੀ ਸਾਡੀ ਪਿਆਰੀ ਹੋਣੀ ਚਾਹੀਦੀ ਹੈ, ਦਿਲ ਤਾਂ ਸਾਡੇ ਨਾਲ ਸਾਰਿਆਂ ਨਾਲ ਮਿਲ ਜਾਂਦੇ ਨੇ, ਜ਼ੁਬਾਨ ਜਿਹੜੀ ਹੈ ਨਾ ਮਿੱਠੀ ਨਹੀਂ ਹੋਏਗੀ, ਪਿਆਰੀ ਨਹੀਂ ਹੋਏਗੀ ਤਾਂ ਕਿਸ ਤਰ੍ਹਾਂ ਅਸੀਂ ਦੂਸਰਿਆਂ ਨਾਲ ਸਾਂਝ ਪਾਵਾਂਗੇ। ਰਾਮ ਸਰੂਪ ਅਰੋੜਾ ਜੀ ਸਾਨੂੰ ਚੌਂਕ ਚਿੱਲਾ ਸੁਲਤਾਨਪੁਰ ਲੋਧੀ ਤੋਂ ਸਾਨੂੰ ਇਹ ਮੈਸੇਜ ਕੀਤਾ ਸੀ। ਓਕੇ ਜੀ ਅਗਲਾ ਮੈਸੇਜ ਕਿਹੜਾ ਆਇਆ ਜੀ ਸਾਡੇ ਤੱਕ, ਆ ਜਾਓ ਸੁਣਦੇ ਹਾਂ।
1: ਆਵਾਜ਼ ਦੀ ਦੁਨੀਆ ਦੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ,
1: ਮੈਂ ਸਤਨਾਮ ਸਿੰਘ ਰਖਰਾ ਬਾਗਾ ਪੁਰਾਣਾ ਤੋਂ
0: ਜੀ।
1: ਪਿਆਰੀ ਬੇਟੀ ਅੰਜਲੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਹੋਰ ਬੇਟੀ ਠੀਕ ਠਾਕ ਹੋ?
0: ਸਭ ਠੀਕ ਠਾਕ
1: ਜੀ। ਅੱਜ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ, ਅੱਜ ਮੈਂ ਸੁਬਹਾ ਤੋਂ ਪ੍ਰੋਗਰਾਮ ਸੁਣ ਰਿਹਾ ਜਿਹੜਾ ਤੁਸੀਂ ਆਹ ਸਾਈਬਰ ਕ੍ਰਾਈਮ ਠੱਗੀਆਂ ਬਾਰੇ ਜਾਣਕਾਰੀ ਦਿੱਤੀ, ਬਹੁਤ ਵਧੀਆ ਜਾਣਕਾਰੀ ਹੈ ਜੀ। ਇਸ ਨਾਲ ਬਹੁਤ ਹੀ ਲੋਕਾਂ ਨੂੰ ਸੁਚੇਤ ਹੋਣ ਦਾ ਮੌਕਾ ਮਿਲਦਾ ਹੈ। ਸਮੇਂ ਸਮੇਂ ਤੇ ਆਕਾਸ਼ਵਾਣੀ FM ਜਾਣਕਾਰੀ ਦਿੰਦਾ ਰਹਿੰਦਾ ਹੈ ਅਤੇ ਸਰੋਤਿਆਂ ਨੂੰ ਤੇ ਆਮ ਜਨਤਾ ਨੂੰ ਸੂਚਿਤ ਵੀ ਕਰਦਾ ਰਹਿੰਦਾ ਹੈ। ਬੇਟੀ ਜਿਹੜੀ ਇਹ ਠੱਗੀ ਹੈ, ਇੱਕ ਹੋਰ ਠੱਗੀ ਨਵੀਂ ਚੱਲੀ ਹੈ, ਜਿਵੇਂ ਆਪਾਂ ਨੂੰ ਪਾਰਸਲ ਵਗੈਰਾ ਆਉਂਦੇ ਹੈ, ਆਪਾਂ ਜਿਹੜੇ ਉਹਨਾਂ ਦੇ ਕਾਗਜ਼ ਹੁੰਦੇ ਹੈ ਉਹਦੇ ਉੱਤੇ ਰੈਪਰ ਦੇ ਉੱਪਰ ਆਪਣਾ ਨਾਮ ਵਗੈਰਾ ਸਾਰਾ ਕੁਛ ਲਿਖਿਆ ਹੁੰਦਾ ਹੈ, ਆਪਾਂ ਉਹਨੂੰ ਕਾਗਜ਼ ਨੂੰ ਬਾਹਰ ਸੁੱਟ ਦਿੰਦੇ ਹਾਂ ਜਾਂ ਡਸਟਬਿਨ ਚ ਪਾ ਦਿੰਦੇ ਹਾਂ, ਉਹ ਕੂੜੇ ਵਾਲੇ ਰੱਖ ਕੇ ਲੈ ਜਾਂਦੇ ਹੈ। ਉਸ ਤੋਂ ਬਾਅਦ ਜਿਹੜਾ ਉਹਦੇ ਉੱਤੇ ਆਪਣਾ ਲੋਗੋ ਲੱਗਾ ਵਾ ਹੁੰਦਾ ਹੈ ਉਹਦਾ ਪ੍ਰਿੰਟ ਘਲਾ ਕੇ ਕੋਈ ਡੁਪਲੀਕੇਟ ਪਾਰਸਲ ਬਣਾ ਕੇ ਆਪਾਂ ਨੂੰ ਘਰੇ ਦੇਣ ਵਾਸਤੇ ਆ ਜਾਂਦੇ ਹੈ, ਉਹ ਕਹਿੰਦੇ ਵੀ ਕੈਸ਼ ਪੇਮੈਂਟ ਚਾਹੀਦੀ ਹੈ। ਕਿਰਪਾ ਕਰਕੇ ਬੇਨਤੀ ਹੈ ਕਿ ਇਹੋ ਜਿਹੇ ਠੱਗਾਂ ਤੋਂ ਬਚ ਕੇ ਰਹੋ, ਕਿਉਂਕਿ ਇਹ ਇੱਕ ਨਵਾਂ ਹੀ ਤਰੀਕਾ ਠੱਗੀ ਦਾ ਲੱਭ ਲਿਆ ਹੈਗਾ ਠੱਗਾਂ ਨੇ, ਜਿਸ ਤੋਂ ਬਚਣ ਦੀ ਜ਼ਰੂਰਤ ਹੈ। ਬੇਟੀ ਅੱਜ ਇੰਨਾ ਹੀ, ਮੈਂ ਸਤਨਾਮ ਸਿੰਘ ਰਖਰਾ ਬਾਗਾ ਪੁਰਾਣਾ ਤੋਂ ਜੀ, ਸਤਿ ਸ੍ਰੀ ਅਕਾਲ ਦੋਸਤੋ।
0: ਵਾਕਈ ਸਤਨਾਮ ਜੀ ਬਿਲਕੁਲ ਸਹੀ ਤੁਸੀਂ ਕਿਹਾ, ਔਰ ਇਸ ਠੱਗੀ ਦਾ ਵੀ ਕਈ ਲੋਕ ਸ਼ਿਕਾਰ ਬਣ ਚੁੱਕੇ ਨੇ, ਔਰ ਵਾਕਈ ਹੀ ਸਹੀ ਗੱਲ ਹੈ ਕਿ ਜਦੋਂ ਅਸੀਂ ਪਾਰਸਲ ਸਾਡੇ ਘਰ ਕੋਈ ਆਉਂਦਾ ਨਾ, ਸਭ ਤੋਂ ਪਹਿਲਾਂ ਤੁਸੀਂ ਕੰਮ ਇਹੀ ਕਰੋ, ਸਭ ਤੋਂ ਪਹਿਲਾਂ ਤਾਂ ਓਬਵੀਅਸਲੀ ਪਾਰਸਲ ਚੈੱਕ ਕਰੋ ਕਿ ਉਹ ਹੈਗਾ ਕਿ ਨਹੀਂ ਹੈਗਾ, ਔਰ ਜਦੋਂ ਤੁਹਾਨੂੰ ਸੈਟਿਸਫੈਕਸ਼ਨ ਹੋ ਜਾਵੇ ਕਿ ਉਹੀ ਤੁਹਾਡਾ ਸਮਾਨ ਜੋ ਤੁਸੀਂ ਮੰਗਵਾਇਆ ਸੀਗਾ, ਤਾਂ ਉਸਦਾ ਰੈਪਰ ਜਿਹੜਾ ਹੁੰਦਾ ਜਿਹਦੇ ਉੱਤੇ ਤੁਹਾਡੇ ਨਾਮ, ਡਿਟੇਲ, ਫੋਨ ਨੰਬਰ, ਐਡਰੈਸ ਸਾਰਾ ਕੁਛ ਲਿਖਿਆ ਹੁੰਦਾ, ਕੋਸ਼ਿਸ਼ ਇਹੀ ਕਰੋ ਕਿ ਉਸਨੂੰ ਸੁੱਟਣ ਤੋਂ ਪਹਿਲਾਂ ਪੂਰੀ ਤਰ੍ਹਾਂ ਉਸਨੂੰ ਕੱਟ ਦਿਓ, ਕੈਂਚੀ ਨਾਲ ਕੱਟ ਦਿਓ, ਜਾਂ ਤਾਂ ਤੁਸੀਂ ਬਾਹਰ ਡਸਟਬਿਨ ਦੇ ਵਿੱਚ ਸੁੱਟਣ ਦੀ ਜ਼ਰੂਰਤ ਹੀ ਨਹੀਂ ਹੈ, ਔਰ ਉਸਨੂੰ ਤੁਸੀਂ ਪੂਰੀ ਤਰ੍ਹਾਂ ਕੱਟ ਕਰਕੇ

0: ਤੁਹਾਡੇ ਜਿਹੜੇ ਹੋਰ ਇਹਦੇ ਵਿੱਚ ਪਰੂਫ ਨੇ ਉਹ ਨਾ ਕਿਸੇ ਇਸ ਤਰ੍ਹਾਂ ਦੇ ਠੱਗ ਦੇ ਹੱਥ ਲੱਗਣ। ਔਰ ਇਹ ਵਾਕਈ ਹੀ ਇਸ ਤਰ੍ਹਾਂ ਦੀਆਂ ਠੱਗੀਆਂ ਜਿਹੜੀਆਂ ਨੇ ਨਾ ਅੱਜ ਕੱਲ੍ਹ ਬਹੁਤ ਜ਼ਿਆਦਾ ਮਾਮਲੇ ਦੇਖਣ ਨੂੰ ਮਿਲੇ ਨੇ। ਬਾਹਰ ਦੀ ਕੀ ਗੱਲ ਕਹਿਣੀ ਹੈ, ਸਾਡੇ ਘਰ ਦੇ ਇਸ ਦੇ ਸ਼ਿਕਾਰ ਬਣੇ ਨੇ। ਸਾਂਝਾ ਕਰਾਂਗੀ ਤੁਹਾਡੇ ਨਾਲ ਉਹ ਸਟੋਰੀ ਵੀ। ਔਰ ਵਾਕਈ ਹੀ ਹੁਣ ਜਿਹੜਾ ਹੈ ਅੱਜ ਕੱਲ੍ਹ ਦੇ ਟਾਈਮ ਦੇ ਉੱਤੇ ਜਿੰਨਾ ਤੁਸੀਂ ਬਚ ਸਕਦੇ ਹੋ ਨਾ ਬਈ ਬਚੋ। ਅਗਲਾ ਮੈਸੇਜ ਕਿੰਨਾ ਦਾ ਆਇਆ ਜੀ, ਸਾਡੇ ਕੋਲ ਰੇਡੀਓ ਦੀ ਫੋਟੋ ਆਈ ਹੈ ਜੀ। ਕਿੰਨਾ ਪੁਰਾਣਾ ਰੇਡੀਓ, 50 ਸਾਲ ਤੋਂ ਮੇਰਾ ਸਾਥ ਦੇ ਰਿਹਾ ਜੀ ਮੇਰਾ ਰੇਡੀਓ। ਲਾਲ ਰੰਗ ਦਾ ਰੇਡੀਓ ਔਰ ਕਿਹੜਾ ਕੀ ਉੱਪਰ ਨਾਮ ਲਿਖਿਆ ਹੋਇਆ। ਪਹਿਲੇ ਟਾਈਮ ਦੇ ਉੱਤੇ ਰੇਡੀਓ ਹੁੰਦੇ ਸੀ ਨਾ, ਉਹਨਾਂ ਦੀ ਫੋਟੋ ਬਣੀ ਹੋਈ ਆ। ਔਰ ਅਗਲਾ ਮੈਸੇਜ ਕਿਹੜਾ ਸਾਡੇ ਤੱਕ ਆਇਆ ਜੀ, ਅੱਜ ਪਹਿਲਾਂ ਸੁਣਦੇ ਹਾਂ ਕੀ ਕਹਿੰਦੇ ਨੇ ਲਿਸਨਰ ਦੋਸਤ।
1: ਅਗਲੀ ਮੈਮ ਜੀ, ਤੁਹਾਨੂੰ ਤੇ ਸਾਰੇ ਦੋਸਤਾਂ ਨੂੰ ਜਸਵੀਰ ਸਿੰਘ ਦੂੜਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ। ਸੋ ਜੀ ਬੇਟਾ ਜੀ, ਅੱਜ ਸਵੇਰ ਤੋਂ ਹੀ ਆਪ ਜੀ ਦਾ ਸ਼ੋਅ ਸੁਣ ਰਹੇ ਹਾਂ। ਸੋ ਗੁੱਡ ਮਾਰਨਿੰਗ ਸ਼ੋਅ 'ਚ ਜੋ ਤੁਸੀਂ ਸਟ੍ਰੈਸ ਟੈਨਸ਼ਨ ਬਾਰੇ ਗੱਲ ਕੀਤੀ ਆ, ਅੱਜ ਦੇ ਸਮੇਂ ਤਾਂ ਹਰ ਕੋਈ ਇਨਸਾਨ ਸਟ੍ਰੈਸ ਟੈਨਸ਼ਨ 'ਚ ਹੀ ਜੀ ਰਿਹਾ। ਸੋ ਜੋ ਟੈਨਸ਼ਨ ਲੈਣੀ ਤਾਂ ਨਹੀਂ ਚਾਹੀਦੀ, ਪਰ ਇਹ ਕਿਸੇ ਦੀ ਬਸ ਦੀ ਗੱਲ ਨਹੀਂ, ਕੁਦਰਤੀ ਚੀਜ਼ ਹੈ। ਸੋ ਜਿਹੜੇ ਤੁਸੀਂ ਵੀ ਕੋਸਾ ਪਾਣੀ ਪੀਓ ਔਰ ਗਰਮ ਪਾਣੀ ਪਾ ਕਰਕੇ ਨਮਕ ਪਾ ਕੇ ਗਰਾਰੇ ਜ਼ਰੂਰ ਕਰਿਓ, ਬੇਨਤੀ ਜ਼ਰੂਰ ਪ੍ਰਵਾਨ ਕਰਨੀ ਜੀ। ਸੋ ਬਾਲੀਵੁੱਡ ਦੇ ਮਸ਼ਹੂਰ ਸਿੰਗਰ ਸੁਮਨ ਕਲਿਆਣਪੁਰੀ ਜੀ, ਜੋ ਸਾਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਕੇ ਦੁਨੀਆਂ ਤੋਂ, ਉਹਨਾਂ ਦੀ ਆਵਾਜ਼, ਉਹਨਾਂ ਦੀ ਯਾਦ ਹਮੇਸ਼ਾ ਹਮੇਸ਼ਾ ਸਾਡੇ ਦਿਲਾਂ 'ਚ ਰਹੇਗੀ। ਸ਼ੀ ਵਾਜ਼ ਮਾਈ ਫੇਵਰੇਟ ਸਿੰਗਰ। ਸੋ ਅੰਜ ਬੇੜਾ ਜੀ, ਆਪਣੇ ਬਾਰੇ ਖੁਦ ਹੀ ਗੱਲ ਕਰਦਾ ਹਾਂ ਕਿ ਮੈਂ ਖੁਦ 1978 'ਚ ਬਾਹਰ ਪ੍ਰਦੇਸ਼ 'ਚ ਡਰਾਈਵਿੰਗ ਲਾਇਸੈਂਸ ਬਣਾਇਆ ਸੀ ਅਤੇ ਮੈਨੂੰ ਗੀਤ ਹਿੰਦੀ ਗੀਤਾਂ ਦਾ ਬਹੁਤ ਸ਼ੌਕ ਸੀ ਅਤੇ ਦੁਕਾਨ ਤੋਂ ਆਡੀਓ ਕੇਸ ਜਿਹੜੇ ਮਿਲਦੇ ਸੀ ਉਹ ਮਿਕਸ ਗੀਤ ਹੁੰਦੇ ਸਨ। ਸੋ ਮੈਂ ਕਾਗਜ਼ 'ਤੇ ਸਪੈਸ਼ਲ ਸੁਮਨ ਜੀ ਔਰ ਰਵੀ ਸਾਹਿਬ ਦੇ ਜੋ ਗੀਤ ਲਿਖ ਕੇ ਕੇਸਟਾਂ ਭਰਵਾਈਆਂ ਸਨ ਔਰ ਆਮ ਵੀ ਮੇਰੇ ਮਤਲਬ ਦੋਸਤਾਂ ਮਿੱਤਰਾਂ 'ਚ ਗੱਲ ਬਣ ਗਈ ਸੀ ਕਿ ਮੇਰੀ ਗੱਡੀ ਜਦੋਂ ਬਹਿੰਦੇ ਸਨ ਇੱਕ ਗੀਤ ਜ਼ਰੂਰ ਚੱਲਦਾ ਸੀ, ਉਹ ਕਿਹੜਾ ਸੀ, ਤੁਮਨੇ ਪੁਕਾਰਾ ਔਰ ਹਮ ਚਲੇ ਆਏ। ਸੋ ਬਹੁਤ ਅੱਛੀ ਬਾਲ ਮਤਲਬ ਗਾਇਕ ਸੀ ਉਹ, ਹਮੇਸ਼ਾ ਹਮੇਸ਼ਾ ਸਾਡੇ ਦਿਲਾਂ 'ਚ ਰਹੇਗੀ ਔਰ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਤੈਅ ਦਿਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜੀ। ਸੋ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਜੀ। ਸੋ ਮੈਂ ਜਸਵੀਰ ਸਿੰਘ ਦੂੜਾ ਆਦਮਪੁਰ, ਧੰਨਵਾਦ ਜੀ।
0: ਥੈਂਕ ਯੂ ਸੋ ਮਚ ਜੀ, ਤੁਸੀਂ ਮੈਸੇਜ ਭੇਜਿਆ ਔਰ ਵਾਕਈ ਹੀ ਉਹਨਾਂ ਦੀ ਆਵਾਜ਼ ਜਿਹੜੀ ਹੈ ਨਾ ਗੀਤਾਂ ਦੇ ਰਾਹੀਂ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ, ਉਹਨਾਂ ਦੀ ਆਵਾਜ਼ ਨੂੰ ਹਮੇਸ਼ਾ ਲੋਕ ਪਿਆਰ ਕਰਦੇ ਰਹਿਣਗੇ। ਔਰ ਤੁਸੀਂ ਜਿਵੇਂ ਕਿਹਾ ਕਿ ਤੁਹਾਡੀ ਫੇਵਰੇਟ ਸਿੰਗਰ ਸੀਗੀ, ਕਈਆਂ ਦੀ ਹੋਰ ਦੀ ਫੇਵਰੇਟ ਸਿੰਗਰ ਇਸ ਤਰ੍ਹਾਂ ਹੀ ਦਿਲਾਂ ਦੇ ਵਿੱਚ ਰਾਜ ਕਰਦੀ ਰਹੇਗੀ। ਅਗਲਾ ਮੈਸੇਜ, ਜ਼ਿੰਦਗੀ ਦੇ ਵਿੱਚ ਇੰਨਾ ਬਿਜ਼ੀ ਰਹੋ ਕਿ ਡਰ, ਪਛਤਾਵਾ, ਦੁੱਖ, ਨਫ਼ਰਤ ਲਈ ਸਮਾਂ ਹੀ ਨਾ ਰਹੇ। ਯਾਦ ਰੱਖਿਓ, ਜ਼ਿੰਦਗੀ ਦੇ ਵਿੱਚ ਵਿਹਲਾ ਅਤੇ ਖਾਲੀ ਬੰਦਾ ਹੀ ਸਭ ਤੋਂ ਦੁਖੀ ਰਹਿੰਦਾ। ਸੱਚੀ ਗੱਲ ਹੈ ਬਈ, ਇੱਦਾਂ ਹੀ ਹੁੰਦਾ, ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ, ਇਹ ਸੁਣਿਆ ਨਾ, ਇਹੀ ਗੱਲ ਹੈ। ਔਰ ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਸਾਨੂੰ ਇਹ ਮੈਸੇਜ ਕੀਤਾ ਜੀ ਇਹਨਾਂ ਨੇ। ਅਗਲਾ ਮੈਸੇਜ ਕਿਹਨਾਂ ਦਾ ਆਇਆ ਜੀ, ਅੱਜ ਸੁਣਦੇ ਹਾਂ।
2: ਮਾਣਯੋਗ ਮੈਡਮ ਅੰਜਲੀ ਜੀ ਤੇ ਸਾਰੇ ਹੀ ਸਰੋਤੇ ਜਿਹੜੇ ਇਸ ਟਾਈਮ ਦੇ ਆਪਣਾ ਪੰਜਾਬੀ ਨਾਲ ਐਫਐਮ ਰੇਨਬੋ ਦੇ ਜ਼ਰੀਏ ਇਸ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸਾਰਿਆਂ ਦੇ ਵਿਚਾਰ ਬਹੁਤ ਵਧੀਆ ਨੇ, ਸਾਰੇ ਬਹੁਤ ਬਹੁਤ ਵਧੀਆ ਵਧੀਆ, ਕੋਈ ਕਵਿਤਾ ਦੇ ਰੂਪ 'ਚ, ਕੋਈ ਚੁਟਕਲੇ ਦੇ ਰੂਪ 'ਚ ਜਾਂ ਹੋਰ ਆਪਣੇ ਵੱਡੇ ਮੁੱਲੇ ਵਿਚਾਰ ਦੇ ਰਿਹਾ ਹੈ। ਇਸ ਪ੍ਰੋਗਰਾਮ 'ਚ ਚਾਰ ਚੈਨਲ ਆ ਰਹੇ ਨੇ ਤੇ ਕਿਰਨ ਰੁਲਾ ਜੀ ਦੇ ਵਿਚਾਰ ਤੇ ਬਹੁਤ ਹੀ ਵੱਖਰੇ ਚੱਲਦੇ ਨੇ, ਉਹਨਾਂ ਦਾ ਅੰਦਾਜ਼ ਵੀ ਵੱਖਰਾ ਹੈ, ਜਿਵੇਂ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਹੀ ਨਿਰਾਲਾ ਤੇ ਵੱਖਰਾ ਹੈ। ਤੇ ਤੁਹਾਨੂੰ ਵੀ ਦਿਲੋਂ ਧੰਨਵਾਦ ਜੀ, ਤੇ ਸਾਰਿਆਂ ਦੇ ਵਿਚਾਰ ਬਹੁਤ ਵਧੀਆ, ਸਾਰੇ ਹੀ ਇਸ ਤਰ੍ਹਾਂ ਇਸ ਪ੍ਰੋਗਰਾਮ ਦਾ ਨਿੱਘ ਮੰਨਦੇ ਰਹਿਣ। ਗਰਮੀ ਬਹੁਤ ਜ਼ਿਆਦਾ, ਆਪ ਵੀ ਬਚੋ ਤੇ ਹੋਰਾਂ ਨੂੰ ਬਚਾਓ, ਆਪਣਾ ਵੀ ਖਿਆਲ ਰੱਖੋ ਤੇ ਹੋਰਾਂ ਦਾ ਵੀ ਖਿਆਲ ਰੱਖੋ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਮੈਂ ਪਿੰਡ ਦੇ ਡਾਕਖਾਨਾ ਨਿਮਣਾਬਾਦ ਨੇੜੇ ਸ਼ਹੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ।

0: ਫੈਮਿਲੀ। ਓਕੇ ਜੀ,
1: ਥੈਂਕ ਯੂ ਸੋ ਮਚ ਜੀ। ਜਸਵੀਰ ਜੀ ਮੈਸੇਜ ਭੇਜਿਆ ਤੁਸੀਂ, ਪਵਨ ਕੁਮਾਰ ਪਿੰਡ ਪਿਆਲਾ ਪੁੱਤਰਾ, ਕਿਸੇ ਦਾ ਵੀ ਹੱਕ ਖਾ ਕੇ ਓਕੇ ਨਹੀਂ ਖਾਣਾ ਚਾਹੀਦਾ, ਔਰ ਇਸ ਦੇ ਵਿੱਚ ਸਾਨੂੰ ਖਾ ਦੇ ਜਾ। ਓਕੇ, ਮੈਨੂੰ ਪੜ੍ਹਨ ਦੇ ਵਿੱਚ ਥੋੜ੍ਹੀ ਜਿਹੀ ਹੋ ਰਹੀ ਹੈ ਜੀ ਮੁਸ਼ਕਿਲ, ਔਰ ਮੈਸੇਜ ਜ਼ਰੂਰ ਤੁਹਾਨੂੰ ਪੜ੍ਹ ਕੇ ਸੁਣਾਉਂਦੀ ਹਾਂ ਮੈਂ। ਜਿੰਨਾ ਪ੍ਰਭੂ ਨੇ ਦਿੱਤਾ ਹੈ ਉਸ ਦੇ ਵਿੱਚ ਖੁਸ਼ ਰਹਿਣਾ ਸਿੱਖੋ, ਲਾਲਚ ਦਾ ਕੋਈ ਅੰਤ ਨਹੀਂ ਹੈ, ਸੰਤੋਸ਼ ਤੋਂ ਵੱਡਾ ਕੋਈ ਧਨ ਨਹੀਂ ਹੈ। ਯਸ਼ਪਾਲ ਜੰਮੂ ਕਸ਼ਮੀਰ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ, ਸਵੇਰ ਦੀ ਸ਼ਾਂਤੀ ਦੀ ਸ਼ੁਰੂਆਤ ਉੱਠਦੇ ਤੋਂ ਬਾਅਦ ਹੀ ਇੱਕ ਘੰਟੇ ਤੱਕ ਜਿਹੜਾ ਫੋਨ ਨਾ ਦੇਖੋ, ਇਸ ਦੀ ਬਜਾਏ ਕੁਝ ਮਿੰਟਾਂ ਦੇ ਲਈ ਡੀਪ ਬ੍ਰੀਥਿੰਗ ਸਟ੍ਰੈਚਿੰਗ ਕਰੋ ਜਾਂ ਫਿਰ ਕੋਈ ਪ੍ਰੇਰਨਾਦਾਇਕ ਵਿਚਾਰ ਪੜ੍ਹੋ। ਰਘਵੀਰ ਨਗਰ ਤੋਂ ਸਾਨੂੰ ਦਿਲਾਵਰ ਖਾਂ ਹਸੀਨਾ ਬਾਨੋ, ਇਹਨਾਂ ਦਾ ਸਾਨੂੰ ਆਇਆ ਜੀ ਮੈਸੇਜ। ਅਗਰ ਕੋਈ ਵਿਅਕਤੀ ਆਪਕੀ ਅਨੁਪਸਥਿਤੀ ਮੇਂ ਹੀ ਆਪਕੇ ਨਾਮ ਕੀ ਰਕਸ਼ਾ ਕਰਤਾ ਹੈ ਤੋ ਵਹੀ ਆਪਕਾ ਸੱਚਾ ਦੋਸਤ ਹੈ।

ਓਕੇ ਜੀ, ਸਾਨੂੰ ਮੈਸੇਜ ਸਾਨੂੰ ਪਵਨ ਕੁਮਾਰ ਜੀ ਹੁਣਾਂ ਨੇ ਵੀ ਭੇਜਿਆ ਸੀਗਾ। ਬਾਕੀ ਦੇਖੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਸ ਇੰਨੇ ਹੀ ਅਸੀਂ ਮੈਸੇਜ ਸ਼ਾਮਿਲ ਕਰ ਪਾਵਾਂਗੇ ਕਿਉਂਕਿ ਟਾਈਮ ਬਿਲਕੁਲ ਐਂਡ 'ਤੇ ਪਹੁੰਚ ਗਿਆ ਔਰ ਹੁਣ ਬਸ ਵਿਹਲਾ ਹੋ ਗਿਆ ਜੀ। ਤੁਹਾਨੂੰ ਮੈਂ ਟਾਟਾ ਬਾਏ ਬਾਏ ਕਰਾਂ। ਆਪਣਾ ਖਿਆਲ ਰੱਖੋ, ਸਿਹਤਾਂ ਦਾ ਖਿਆਲ ਰੱਖੋ, ਵੱਧਦੇ ਫੁੱਲਦੇ ਰਹੋ ਔਰ ਇੱਦਾਂ ਹੀ ਸਾਡਾ ਪ੍ਰੋਗਰਾਮ ਇੰਜੋਏ ਕਰਦੇ ਰਹੋ ਔਰ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕਰਦੇ ਰਹੋ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਾਇੰਡ ਅਪ ਕਰਦੀ ਹੈ। ਇੰਜੋਏ ਕਰ ਰਹੇ ਸੀ ਪ੍ਰੋਗਰਾਮ 102.7 ਫ੍ਰੀਕੁਐਂਸੀ 'ਤੇ, ਦਿਲ ਆਪਣਾ ਪੰਜਾਬੀ, ਆਪਣੀ ਆਰਜੀ ਅੰਜਲੀ ਦੇ ਨਾਲ।

FM News Headlines. ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਆਉਲਿਨ ਨੇ ਭਰੋਸਾ ਦਿੱਤਾ ਹੈ ਕਿ ਮਿਆਂਮਾਰ ਭਾਰਤ ਦੇ ਸੁਰੱਖਿਆ ਹਿੱਤਾਂ ਖਿਲਾਫ਼ ਆਪਣੀ ਧਰਤੀ ਦੀ ਵਰਤੋਂ ਨਹੀਂ ਹੋਣ ਦੇਵੇਗਾ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਦੇ ਜ਼ਿਆਦਾਤਰ ਬਿੰਦੂਆਂ 'ਤੇ ਸਹਿਮਤੀ ਬਣ ਗਈ ਹੈ। ED ਨੇ ਪੰਜਾਬ ਦੇ ਰਾਮਨਗਰ 'ਚ ਸਥਿਤ ਗਿਆਨ ਸਾਗਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਨਾਲ ਸੰਬੰਧਿਤ 14 ਅਚਲ ਜਾਇਦਾਦਾਂ ਨੂੰ ਅਸਥਾਈ ਤੌਰ 'ਤੇ ਜ਼ਬਤ ਕੀਤਾ। ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਕਦਮ ਉਠਾਉਣ ਦੇ ਨਿਰਦੇਸ਼। ਪੰਜਾਬ ਵਿਧਾਨ ਸਭਾ ਜਿਸ ਨੂੰ 1 ਮਈ 2026 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਨੂੰ 31 ਮਈ 2026 ਨੂੰ ਪੰਜਾਬ ਦੇ ਰਾਜਪਾਲ ਦੇ ਇੱਕ ਹੁਕਮ ਰਾਹੀਂ ਰਸਮੀ ਤੌਰ 'ਤੇ ਉਠਾ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਅੰਮ੍ਰਿਤਸਰ ਅਤੇ ਫਰੀਦਕੋਟ ਦੇ ਸੀਨੀਅਰ ਪੁਲਿਸ ਸੁਪਰਿਟੈਂਡੈਂਟ ਸਮੇਤ 11 IPS ਅਧਿਕਾਰੀਆਂ ਦੇ ਤਬਾਦਲੇ 'ਤੇ ਨਿਯੁਕਤੀਆਂ। ਜਲੰਧਰ ਦੇ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਦੀ ਥਾਂ ਲੁਧਿਆਣਾ ਪੁਲਿਸ ਰੇਂਜ ਦੇ DIG ਸਤਿੰਦਰ ਸਿੰਘ ਜਲੰਧਰ ਪੁਲਿਸ ਕਮਿਸ਼ਨਰੇਟ ਦੀ ਕਮਾਨ ਸੰਭਾਲਣਗੇ। ਉੱਤਰਾਖੰਡ ਦੇ ਚਮੋਲੀ

ਚਮੋਲੀ ਜ਼ਿਲ੍ਹੇ ਵਿੱਚ ਸਥਿਤ ਯੂਨੈਸਕੋ ਵਿਸ਼ਵ ਵਿਰਾਸਤੀ ਥਾਂ ਫੁੱਲਾਂ ਦੀ ਵਾਦੀ ਸੈਲਾਨੀਆਂ ਲਈ ਖੋਲ੍ਹ ਦਿੱਤੀ ਗਈ ਹੈ। ਜਪਾਨ ਵਿੱਚ ਮਰਦ ਦੇ ਅੰਡਰ 18 ਹਾਕੀ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਨੇ ਪੂਲ ਏ ਦੇ ਮੁਕਾਬਲੇ ਵਿੱਚ ਕੋਰੀਆ ਨੂੰ 4-1 ਨਾਲ ਹਰਾ ਦਿੱਤਾ ਹੈ। 2026 ਦੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ 22 ਕਿਸ਼ਤੀ ਚਾਲਕਾਂ ਨੂੰ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਵਿਕਾਸ ਸਮੂਹ ਵਿੱਚ ਸ਼ਾਮਿਲ ਕੀਤਾ ਗਿਆ। ਇਹ ਸਨ FM ਨਿਊਜ਼ ਹੈਡਲਾਈਨਸ ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਬਹਾਰ। ਬਸ ਇਸ ਬ੍ਰੇਕ ਤੋਂ ਬਾਅਦ

ਆ ਗਿਆ ਨਹੀਂ ਉਹੀ ਪ੍ਰੋਗਰਾਮ ਗੀਤਾਂ ਦੀ ਬਹਾਰ ਲੈ ਕੇ ਗੀਤ ਬਹਾਰ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜੀ ਇੰਦਰਪ੍ਰੀਤ ਸਿਰਾ ਤੁਹਾਡੇ ਆਪਣੇ ਫੇਵਰੇਟ ਚੈਨਲ 102.7 ਮੈਗਾਹਰਟਜ਼ ਐਫਐਮ ਰੇਨਬੋ ਤੇ ਪ੍ਰੋਗਰਾਮ ਬਿਲਕੁਲ ਸ਼ੁਰੂ ਹੋ ਚੁੱਕਿਆ ਹੈ ਅਤੇ ਕਿੰਨੀਆਂ ਸਾਰੀਆਂ ਗੱਲਾਂ ਕਰਨੀਆਂ ਨਾਲ ਨਾਲ ਗੀਤ ਵੀ ਸੁਣਨੇ ਨੇ ਅਤੇ ਹੋਰ ਵੀ ਫੋਨ ਇਨ ਪ੍ਰੋਗਰਾਮ ਵੀ ਅੱਗੇ ਜਾ ਕੇ ਆਏਗਾ ਜਿਹਦੇ ਵਿੱਚ ਤੁਸੀਂ ਆਪਣੀ ਫਰਮਾਇਸ਼ੀ ਗੀਤ ਸੁਣੋਗੇ ਸੋ ਪ੍ਰੋਗਰਾਮ ਵਿੱਚ ਬਹੁਤ ਕੁਛ ਹੈ ਬਸ ਹੁਣ ਤੁਸੀਂ ਕੀ ਕਰਨਾ ਜੀ ਇੰਤਜ਼ਾਰ ਕਰਨਾ ਹੈ ਕਿ ਬਈ ਕਦੋਂ ਮੈਂ ਕਿਹੜੀ ਗੱਲ ਕਰੂੰਗੀ ਅਤੇ ਨਾਲ ਨਾਲ ਕਿਹੜੇ ਕਿਹੜੇ ਗੀਤ ਪਲੇਅ ਕਰੂੰਗੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਜੀ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ ਪਹੁੰਚ ਚੁੱਕੀ ਹਾਂ ਜੀ ਤੁਹਾਡੇ ਨਾਲ ਹੀ ਗੱਲਾਂ ਬਾਤਾਂ ਕਰਨ ਨੂੰ ਅੱਜ 2 ਜੂਨ ਹੈ ਸੋ ਬੱਚਿਆਂ ਦੀ ਜਿਹੜੀਆਂ ਵੈਕੇਸ਼ਨਸ ਸ਼ੁਰੂ ਹੋ ਚੁੱਕੀਆਂ ਸਮਰ ਵੈਕੇਸ਼ਨਸ ਵੈਸੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਮਾਵਾਂ ਨੇ ਨਾ ਉਹਨਾਂ ਦੀ ਸਮਰ ਵੈਕੇਸ਼ਨ ਸ਼ੁਰੂ ਹੋ ਗਈ ਹੈ ਐਟਲੀਸਟ ਉਹਨਾਂ ਨੂੰ ਸਵੇਰੇ ਤੜਕੇ ਤੜਕੇ ਉੱਠ ਕੇ ਬੱਚਿਆਂ ਨੂੰ ਰੈਡੀ ਕਰਕੇ ਸਕੂਲ ਨਹੀਂ ਭੇਜਣਾ ਪਏਗਾ ਪਰ ਹਾਂ ਡਿਊਟੀ ਉਹਨਾਂ ਦੀ ਡਬਲ ਹੋ ਗਈ ਹੈ ਕਿਉਂਕਿ ਬਈ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ ਅਤੇ ਗੱਲਾਂ ਬਹੁਤ ਨੇ ਮੇਰੇ ਕੋਲ

ਮੈਨੇ ਦਿਲ ਤੁਝਕੋ ਦਿਆ ਇਹ ਫਿਲਮ ਦਾ ਇਹ ਗੀਤ ਸੀਗਾ ਜਿਹੜਾ ਤੁਸੀਂ ਇੰਜੋਏ ਕੀਤਾ ਅਲਕਾ ਯਾਗਨਿਕ ਅਤੇ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ। ਟਾਈਮ ਹੋ ਰਿਹਾ ਜੀ 10:10 ਅਤੇ ਪ੍ਰੋਗਰਾਮ ਚੱਲ ਰਿਹਾ ਹੈ ਗੀਤ ਬਹਾਰ। ਸੋ ਬਹਾਰ ਗੀਤਾਂ ਦੀ ਕਿੰਨਾ ਵਧੀਆ ਲੱਗਦਾ ਜੀ ਜਦੋਂ ਸੋਹਣੇ ਸੋਹਣੇ ਗੀਤ ਸੁਣਨ ਨੂੰ ਮਿਲਦੇ ਨੇ ਅਤੇ ਨਾਲ ਨਾਲ ਤੁਸੀਂ ਲੌਂਗ ਡਰਾਈਵ 'ਤੇ ਜਾ ਰਹੇ ਹੁੰਦੇ ਹੋ ਅਤੇ ਬਹੁਤ ਹੀ ਅੱਛਾ ਲੱਗਦਾ ਹੈਗਾ। ਸੋ ਜਦੋਂ ਵੀ ਤੁਸੀਂ ਲੌਂਗ ਡਰਾਈਵ 'ਤੇ ਨਿਕਲਦੇ ਹੋ, ਵੈਸੇ ਵੀ ਹੁਣ ਵੈਕੇਸ਼ਨਸ ਹੋ ਗਈਆਂ ਹੈ ਅਤੇ ਕਿਤੇ ਨਾ ਕਿਤੇ ਜਾਣ ਦਾ ਤਾਂ ਪਲਾਨ ਤੁਸੀਂ ਪੱਕਾ ਵੈਕੇਸ਼ਨਸ ਦਾ ਕਰ ਹੀ ਰਹੇ ਹੋਗੇ। ਸੋ ਜੇ ਤਾਂ ਤੁਸੀਂ ਰੋਡ ਟ੍ਰਿਪ 'ਤੇ ਜਾ ਰਹੇ ਹੋ, ਜਾਣ ਤੋਂ ਪਹਿਲਾਂ ਆਪਣੀ ਜਿਹੜੀ ਕਾਰ ਹੈਗੀ ਹੈ, ਜਿਹੜੇ ਵੀ ਵਾਹਨ 'ਤੇ ਤੁਸੀਂ ਜਾਣਾ ਹੈਗਾ, ਉਹਨੂੰ ਜ਼ਰੂਰ ਪ੍ਰੋਪਰਲੀ ਚੈੱਕ ਕਰ ਲਓ ਕਿ ਉਹਦੇ ਸਾਰੇ ਡਾਕੂਮੈਂਟਸ ਹੈ ਕਿ ਨਹੀਂ। ਵੈਸੇ ਤਾਂ ਸਾਰਿਆਂ ਕੋਲ ਡਾਕੂਮੈਂਟਸ ਹੁੰਦੇ ਹੈ, ਮੋਸਟਲੀ ਇੰਸ਼ੋਰੈਂਸ ਪੋਲਿਊਸ਼ਨ ਜਿਹੜਾ ਹੈ ਇਹ ਕਈ ਵਾਰੀ ਖਤਮ ਹੋ ਜਾਂਦਾ ਜਾਂ ਮਿਸ ਹੋ ਜਾਂਦਾ ਹੈ। ਸੋ ਇਹ ਵੀ ਬਹੁਤ ਜ਼ਰੂਰੀ ਹੈਗਾ ਅਤੇ ਜਿਹੜਾ ਵੀ ਤੁਹਾਡਾ ਵਾਹਨ ਹੈ ਉਹਨੂੰ ਪ੍ਰੋਪਰਲੀ ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰਨਾ ਹੈ ਕਿ ਉਹਦੇ ਵਿੱਚ ਪੈਟਰੋਲ, ਡੀਜ਼ਲ ਜਾਂ ਫਿਰ ਪਾਣੀ ਜੋ ਵੀ ਚਾਹੀਦਾ ਹੈਗਾ ਉਸ ਵਾਹਨ ਦੇ ਵਿੱਚ ਉਹ ਸਭ ਕੁਝ ਹੈ, ਪ੍ਰੋਪਰਲੀ ਠੀਕ ਹੈ, ਉਹਦੇ ਟਾਇਰਸ ਠੀਕ ਹੈਗੇ ਆ। ਸਭ ਕੁਝ ਚੈੱਕ ਕਰਨ ਤੋਂ ਬਾਅਦ ਹੀ ਨਿਕਲਣਾ ਚਾਹੀਦਾ ਹੈਗਾ ਨਾ। ਹੋ ਸਕੇ ਜੇ ਤੁਸੀਂ ਇੱਦਾਂ ਦੀ ਜਗ੍ਹਾ 'ਤੇ ਜਾ ਰਹੇ ਹੋ ਜਿੱਥੇ ਤੁਹਾਨੂੰ ਪਤਾ ਕਿ ਰਸਤੇ ਦੇ ਵਿੱਚ ਛੇਤੀ ਪੈਟਰੋਲ ਪੰਪ ਤੁਹਾਨੂੰ ਨਹੀਂ ਮਿਲਣਾ, ਤਾਂ ਉਹਦੇ ਲਈ ਤੁਸੀਂ ਪਹਿਲਾਂ ਤੋਂ ਹੀ ਪ੍ਰਬੰਧ ਕਰਕੇ ਜਾਓ ਕਿ ਡੀਜ਼ਲ ਜਾਂ ਪੈਟਰੋਲ ਤੁਹਾਡੇ ਕੋਲ ਐਕਸਟਰਾ ਹੋਵੇ ਤੁਹਾਡੇ ਕਾਰ ਦੇ ਵਿੱਚ। ਸੋ ਨਿੱਕੀਆਂ ਨਿੱਕੀਆਂ ਗੱਲਾਂ ਕਈ ਵਾਰੀ ਅਸੀਂ ਇਗਨੋਰ ਕਰ ਦਿੰਦੇ ਹਾਂ। ਕਈ ਵਾਰੀ ਕੀ ਹੁੰਦਾ ਹੈ ਕਿ ਤੁਹਾਡੇ ਵਾਹਨ ਦੀ ਕੋਈ ਨਾ ਕੋਈ ਗੱਡੀ ਦੀ ਲਾਈਟ ਜਿਹੜੀ ਉਹ ਖਰਾਬ ਹੁੰਦੀ ਹੈਗੀ ਹੈ ਅਤੇ ਅਸੀਂ ਇਗਨੋਰ ਕਰ ਦਿੰਦੇ ਕਿ ਚਲੋ ਕੋਈ ਗੱਲ ਨਹੀਂ ਕਰਾ ਲਾਂਗੇ ਠੀਕ, ਬਟ ਨਹੀਂ, ਇਹ ਬਹੁਤ ਜ਼ਰੂਰੀ ਹੈ। ਤੁਹਾਡੇ ਵਾਹਨ ਦੀ ਕੋਈ ਵੀ ਚੀਜ਼ ਜਿਸ ਤਰ੍ਹਾਂ ਹੀ ਜਿੱਦਾਂ ਹੀ ਖਰਾਬ ਹੁੰਦੀ ਹੈ ਉਸਨੂੰ ਉਸੇ ਟਾਈਮ, ਚਾਹੇ ਉਹ ਲਾਈਟ ਹੈ, ਬ੍ਰੇਕ ਤਾਂ ਓਬਵੀਅਸ ਹੈ ਕਿ ਵੀ ਉਸੇ ਟਾਈਮ ਠੀਕ ਕਰਾਉਣੀ ਪੈਣੀ, ਨਹੀਂ ਤਾਂ ਮੁਸ਼ਕਿਲ ਹੋ ਜਾਣਾ। ਸੋ ਜਿਹੜੀਆਂ ਲਾਈਟਾਂ ਹੈਗੀਆਂ ਉਹਨਾਂ ਦਾ ਧਿਆਨ ਰੱਖਣਾ ਵੀ ਬਹੁਤ ਬਹੁਤ ਜ਼ਰੂਰੀ ਹੈ। ਐਂਡ ਲੋਕਾਂ ਨੂੰ ਡਿੱਪਰ ਨਹੀਂ ਯੂਜ਼ ਕਰਨਾ ਆਉਂਦਾ, ਮੈਂ ਇਹ ਚੀਜ਼ ਬਹੁਤ ਨੋਟਿਸ ਕੀਤੀ ਹੈਗੀ ਹੈ। ਡਿੱਪਰ ਦਾ ਅਲੱਗ ਅਲੱਗ ਮਤਲਬ ਹੁੰਦਾ ਹੈ। ਮੋਰਨਿੰਗ ਟਾਈਮ ਮੋਸਟਲੀ ਜਦੋਂ ਅਸੀਂ ਡਿੱਪਰ ਯੂਜ਼ ਕਰਦੇ ਹਾਂ ਉਹਦਾ ਮਤਲਬ ਇਹ ਹੁੰਦਾ ਹੈ ਕਿ ਅਗਲਾ ਜਿਹੜਾ ਬੰਦਾ ਆ ਰਿਹਾ ਹੈ, ਜੇ ਤੁਸੀਂ ਚਲਾ ਰਹੇ ਹੋ ਵਾਹਨ, ਤੁਸੀਂ ਡਿੱਪਰ ਮਾਰਤਾ, ਨੈਕਸਟ ਜਿਹੜੀ ਕਾਰ ਆ ਰਹੀ ਹੈ, ਅਤੇ ਉਸ ਇਨਸਾਨ ਨੂੰ ਆਪਣੀ ਵਾਹਨ ਨੂੰ ਥੋੜ੍ਹਾ ਜਿਹਾ ਸਲੋ ਕਰ ਲੈਣਾ ਚਾਹੀਦਾ ਜਾਂ ਰੋਕ ਲੈਣਾ ਚਾਹੀਦਾ, ਕਿਉਂਕਿ ਤੁਸੀਂ ਉਹਨੂੰ ਇੰਡੀਕੇਸ਼ਨ ਦੇ ਰਹੇ ਹੋ ਕਿ ਮੇਰੀ ਕਾਰ ਫਾਸਟ ਆ ਰਹੀ ਹੈ, ਮੈਨੂੰ ਪਹਿਲਾਂ ਨਿਕਲਣ ਦਿਉ। ਬਟ ਇਹ ਡਿੱਪਰ ਦਾ ਮਤਲਬ ਸਮਝਦੇ ਹੀ ਨਹੀਂ ਗਏ ਲੋਕ। ਹੋਰ ਈਵਨ ਜਦੋਂ ਰਾਤ ਨੂੰ ਅਸੀਂ ਯੂਜ਼ ਕਰਦੇ ਹਾਂ ਡਿੱਪਰ, ਉਹਦਾ ਮਤਲਬ ਇਹ ਵੀ ਹੁੰਦਾ ਹੈ ਕਿ ਵੀ ਜਿਹੜਾ ਸਾਹਮਣੇ ਆ ਰਿਹਾ ਉਹਦੀ ਜਿਹੜੀ ਹੈੱਡਲਾਈਟ ਹੈਗੀ ਹੈ, ਲਾਈਟਸ ਬਹੁਤ ਜ਼ਿਆਦਾ ਅੱਖਾਂ ਵਿੱਚ ਪੈ ਰਹੀਆਂ, ਇਸ ਕਰਕੇ ਤੁਸੀਂ ਉਹਨੂੰ ਡਿੱਪਰ ਦਿੱਤਾ ਹੈ ਕਿ ਬਈ ਤੁਸੀਂ ਥੋੜ੍ਹੀਆਂ ਲਾਈਟਸ ਜਿਹੜੀਆਂ ਡਾਊਨ ਕਰ ਲਓ। ਬਟ ਬਹੁਤ ਹੀ ਜ਼ਿਆਦਾ

ਬਹੁਤ ਹੀ ਜ਼ਿਆਦਾ ਸਮਝਦਾਰ ਲੋਕ ਜਿਹੜੇ ਹੁੰਦੇ ਨੇ ਨਾ, ਉਹ ਹਾਈ ਬੀਮ 'ਤੇ ਹੀ ਆਪਣਾ ਵਾਹਨ ਚਲਾਉਂਦੇ ਨੇ। ਉਹਨਾਂ ਨੂੰ ਸਮਝ ਹੀ ਨਹੀਂ ਹੈ ਡਿੱਪਰ ਦਾ ਮਤਲਬ ਕੀ ਹੈ, ਉਹਨਾਂ ਨੂੰ ਸਮਝ ਹੀ ਨਹੀਂ ਆਉਂਦਾ ਹੈਗਾ। ਬਸ ਕਾਰ ਲੈ ਲਈ ਹੈ, ਵਾਹਨ ਲੈ ਲਿਆ, ਘੁਮਾਈ ਫਿਰਾਈ ਜਾਓ। ਉਹਦੇ ਰੂਲਸ ਰੈਗੂਲੇਸ਼ਨਸ ਕਿੱਦਾਂ ਯੂਜ਼ ਕਰਨੇ ਕਿਸੇ ਨੂੰ, ਕਈਆਂ ਨੂੰ ਨਹੀਂ ਪਤਾ ਹੁੰਦਾ। ਸੋ ਡਿੱਪਰ ਦਾ ਮਤਲਬ ਕੀ ਹੁੰਦਾ, ਉਹਨੂੰ ਸਮਝੋ, ਨਾ ਕਿ ਉਹਨੂੰ ਗਲਤ ਤਰੀਕੇ ਨਾਲ ਲੈ ਕੇ ਹਾਈ ਬੀਮ 'ਤੇ ਕਾਰ ਚਲਾਓ। ਐਂਡ ਕਈਆਂ ਨੂੰ ਡਿੱਪਰ ਦੇ ਵੀ ਦਿੰਦੇ ਆ ਨਾ ਮੋਰਨਿੰਗ ਟਾਈਮ, ਅਤੇ ਉਹ ਰੁਕਦੇ ਨਹੀਂ, ਆਉਂਦੇ ਰਹਿੰਦੇ ਆਉਂਦੇ ਰਹਿੰਦੇ। ਬਈ ਹੁਣ ਇਹ ਤਾਂ ਸਮਝਦਾਰੀ ਤੁਹਾਡੀ ਆਪਣੀ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਆਪਣਾ ਵਾਹਨ ਚਲਾਉਣਾ। ਹਮੇਸ਼ਾ ਇਹ ਨੋਟ ਜ਼ਰੂਰ ਕਰਿਓ ਕਿ ਤੁਹਾਡੀ ਜਿਹੜੀ ਫੈਮਿਲੀ ਤੁਹਾਡੇ ਨਾਲ ਬੈਠੀ ਹੁੰਦੀ, ਖਾਸ ਕਰਕੇ ਜੇ ਤੁਹਾਡੇ ਬੱਚੇ ਤੁਹਾਡੇ ਨਾਲ ਬੈਠੇ ਆ, ਉਹ ਤੁਸੀਂ ਰੂਲਸ ਫੋਲੋ ਨਹੀਂ ਨਾ ਕਰਦੇ, ਤੁਸੀਂ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਨਾ ਉਹਨਾਂ ਨੂੰ ਤਿਆਰ ਕਰ ਰਹੇ ਹੋ ਕਿ ਰੂਲਸ ਐਂਡ ਰੈਗੂਲੇਸ਼ਨਸ ਫੋਲੋ ਨਹੀਂ ਕਰਨੇ। ਸੋ ਹਮੇਸ਼ਾ ਦੇਖਿਆ ਕਰੋ ਜੇ ਤੁਹਾਡੇ ਨਾਲ ਕੋਈ ਵੀ ਬੈਠਾ ਹੈ, ਜੇ ਤੁਹਾਡੇ ਨਾਲ ਕੋਈ ਨਹੀਂ ਵੀ ਬੈਠਾ ਤਾਂ ਵੀ ਰੂਲਸ ਰੈਗੂਲੇਸ਼ਨਸ ਫੋਲੋ ਕਰੋ, ਉਹਦੇ ਵਿੱਚ ਤੁਹਾਡਾ ਹੀ ਫਾਇਦਾ। ਪਤਾ ਨਹੀਂ ਲੋਕ ਇਹ ਨਿੱਕੀ ਜਿਹੀ ਗੱਲ ਨੂੰ ਸਮਝ ਕਿਉਂ ਨਹੀਂ ਪਾ ਰਹੇ।

ਜੀ ਦੋਸਤੋ, ਗੀਤ ਜਿਹੜਾ ਤੁਸੀਂ ਇੰਜੋਏ ਕੀਤਾ ਮੈਨੂੰ ਪਤਾ ਬਹੁਤ ਹੀ ਅੱਛਾ ਲੱਗਿਆ। ਮੇਜਰ ਸਾਹਿਬ ਫਿਲਮ ਦਾ ਗੀਤ ਤੁਸੀਂ ਇੰਜੋਏ ਕੀਤਾ। ਇਸ ਗੀਤ ਨੂੰ ਆਵਾਜ਼ ਦਿੱਤੀ ਸੀ ਅਨੁਰਾਧਾ ਪੌਡਵਾਲ ਅਤੇ ਉਦਿਤ ਨਾਰਾਇਣ ਨੇ। ਗੀਤ ਤਾਂ ਚੱਲ ਰਹੇ ਨੇ, ਨਾਲ ਨਾਲ ਇਹ ਵੀ ਦੱਸ ਦੇਵਾਂ ਕਿ ਜਿਹੜਾ ਮੌਸਮ ਹੈਗਾ ਹੈ ਗਰਮੀ ਦਾ ਹੈ, ਇਹ ਸਾਰਿਆਂ ਨੂੰ ਪਤਾ ਹੈ, ਪਰ ਆਪਣਾ ਧਿਆਨ ਰੱਖਣਾ ਬਹੁਤ ਬਹੁਤ ਜ਼ਰੂਰੀ ਹੈ। ਹੁਣ ਪਤਾ ਐਕਚੁਅਲ 'ਚ ਹੋਣਾ ਕੀ ਹੈ, ਹੁਣ ਮੈਂ ਤੁਹਾਨੂੰ ਦੱਸਦੀ ਹਾਂ। ਵੈਸੇ ਤਾਂ ਰੈਗੂਲਰ ਹੀ ਇੱਦਾਂ ਹੁੰਦਾ ਸੀਗਾ ਕਿ ਪਾਣੀ ਦੀ ਬੋਤਲ ਜਿਹੜੀ ਹੈ ਨਾ, ਠੰਡੇ ਪਾਣੀ ਦੀ, ਬਸ ਪਾਣੀ ਪੀ ਕੇ ਖਾਲੀ ਬੋਤਲ ਤੁਹਾਨੂੰ ਮਿਲੇਗੀ। ਬਰਫ਼ ਕੱਢ ਕੇ ਆਈਸ ਟ੍ਰੇ ਜਿਹੜੀ ਹੈ ਨਾ, ਬਰਫ਼ ਵਾਲੀ ਟ੍ਰੇ, ਉਹ ਖਾਲੀ ਮਿਲੇਗੀ। ਹੁਣ ਹੋਣਾ ਇੱਦਾਂ ਹੀ ਆ। ਹੁਣ ਕਰਨਾ ਕੀ ਚਾਹੀਦਾ ਹੈ, ਵੈਸੇ ਜੋ ਐਕਚੁਅਲ 'ਚ ਹੋਣਾ ਚਾਹੀਦਾ ਉਹ ਇਹ ਹੋਣਾ ਚਾਹੀਦਾ ਹੈਗਾ ਕਿ ਵੀ ਜੇ ਛੁੱਟੀਆਂ ਹੋ ਗਈਆਂ, ਬੱਚਿਆਂ ਨੂੰ ਉਸੇ ਰੂਟੀਨ ਦੇ ਨਾਲ ਬੱਚੇ ਨੂੰ ਜਗਾਉਣਾ ਚਾਹੀਦਾ ਹੈਗਾ। ਹਾਂ ਚਲੋ, ਬੱਚਾ ਜੇ ਮੋਰਨਿੰਗ ਸਕੂਲ ਜਾਣ ਦੇ ਲਈ 6 ਵਜੇ ਉੱਠਦਾ ਸੀਗਾ, ਅਤੇ ਹੁਣ ਐਟਲੀਸਟ ਕਮ ਸੇ ਕਮ ਬੱਚਾ 8 ਵਜੇ ਦਾ ਉੱਠ ਹੀ ਜਾਵੇ, ਕਿਉਂਕਿ ਜਦੋਂ ਇਹ ਛੁੱਟੀਆਂ ਆਉਂਦੀਆਂ ਨੇ ਨਾ, ਇਹਦੇ ਕਰਕੇ ਰੂਟੀਨ ਬੱਚਿਆਂ ਦੀ ਬਹੁਤ ਹੀ ਜ਼ਿਆਦਾ ਵਿਗੜ ਜਾਂਦੀ ਹੈ, ਅਤੇ ਜਦੋਂ ਜੁਲਾਈ ਦੇ ਵਿੱਚ ਬੱਚਿਆਂ ਨੇ ਨੈਕਸਟ ਸਕੂਲ ਜਾਣਾ ਹੁੰਦਾ ਹੈਗਾ, ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈਗੀ ਹੈ ਰੂਟੀਨ ਸੈੱਟ ਕਰਨ ਦੇ ਵਿੱਚ। ਇਸ ਲਈ ਰੂਟੀਨ ਪਹਿਲਾਂ ਤੋਂ ਹੀ ਸੈੱਟ ਰੱਖਣੀ ਚਾਹੀਦੀ ਹੈ। ਮੰਨਦੇ ਹਾਂ ਕਿ ਛੁੱਟੀਆਂ ਹੋ ਗਈਆਂ, ਪਰ ਪੜ੍ਹਨਾ ਜ਼ਰੂਰੀ ਹੈ। ਚਾਹੇ ਦਿਨ ਦੇ ਵਿੱਚ 1 ਘੰਟਾ ਜਾਂ 2 ਘੰਟੇ ਜ਼ਰੂਰ ਬੱਚਿਆਂ ਨੂੰ ਪੜ੍ਹਾਓ, ਬਿਠਾਓ ਉਹਨਾਂ ਨੂੰ। ਇਹ ਨਹੀਂ ਕਿ ਵੀ ਛੁੱਟੀਆਂ ਹੋ ਗਈਆਂ ਤਾਂ ਫੁੱਲ ਔਨ ਪੂਰਾ ਦਿਨ ਹੀ ਇੰਜੋਏ ਕਰਦੇ ਰਹਿਣ, ਇਹ ਵੀ ਗਲਤ ਹੈਗਾ, ਕਿਉਂਕਿ ਉਹਨਾਂ ਦੇ ਜੋ ਡਿਸਿਪਲਿਨ ਇੱਕ ਬਣਿਆ ਹੋਇਆ ਸਕੂਲ ਜਾਣ ਦਾ, ਉਹ ਸੇਮ ਹੀ ਰਹਿਣਾ ਚਾਹੀਦਾ, ਤਾਂ ਕਿ ਜੋ ਜੁਲਾਈ ਦੇ ਵਿੱਚ ਉਹਨਾਂ ਨੂੰ ਜਾ ਕੇ ਪ੍ਰੋਬਲਮ ਨਾ ਆਵੇ। ਸੋ ਥੋੜ੍ਹਾ ਬਹੁਤ ਉਹਨਾਂ ਤੋਂ ਘਰ ਦਾ ਕੰਮ ਵੀ ਕਰਵਾਉਣਾ ਚਾਹੀਦਾ, ਜਿਹੜਾ ਕਿ ਉਹਨਾਂ ਲਈ ਬਹੁਤ ਜ਼ਰੂਰੀ ਹੈ। ਜਿੱਦਾਂ ਨਿੱਕੀ ਨਿੱਕੀ ਚੀਜ਼ ਉਹਨਾਂ ਨੂੰ ਬਣਾਉਣਾ ਸਿਖਾਓ, ਨਿੰਬੂ ਪਾਣੀ ਬਣਾਉਣਾ ਸਿਖਾ ਦਿਓ, ਸ਼ਰਬਤ ਬਣਾਉਣਾ ਸਿਖਾ ਦਿਓ, ਐਟਲੀਸਟ ਕਿ ਉਹ ਆਪਣਾ ਜਿਹੜਾ ਇੰਨਾ ਨਿੱਕਾ ਮੋਟਾ ਕੰਮ ਹੈਗਾ ਨਾ, ਉਹ ਆਪ ਹੀ ਕਰ ਲੈਣ, ਬਾਰ ਬਾਰ ਆਪਣੀ ਮੰਮੀ ਨੂੰ ਆਵਾਜ਼ ਨਾ ਮਾਰਨ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਗੀਤ ਸੁਣਿਆ ਉਸਨੂੰ ਆਵਾਜ਼ ਦਿੱਤੀ ਸੀ ਉਦਿਤ ਨਾਰਾਇਣ ਨੇ ਤੇ ਦਿਲ ਜਲੇ ਫਿਲਮ ਦਾ ਗੀਤ ਤੁਸੀਂ ਸੁਣਿਆ ਸੀਗਾ ਤੇ ਹੁਣ ਪ੍ਰੋਗਰਾਮ ਚ ਅਗਲਾ ਗੀਤ ਆ ਰਿਹਾ ਉਸ ਤੋਂ ਬਾਅਦ ਕਰਦੀ ਹਾਂ ਤੁਹਾਡੇ ਨਾਲ ਗੱਲਬਾਤ।

ਲੱਗਦਾ ਹੈ ਕਿ ਸਾਥੀਆ ਜਲਦੀ ਜਲਦੀ ਭੱਜ ਰਿਹਾ ਹੈ, ਭੱਜਦਾ ਭੱਜਦਾ ਗਾਣਾ ਗਾ ਰਿਹਾ, ਇਸ ਲਈ ਥੋੜ੍ਹੀ ਜਿਹੀ ਆਵਾਜ਼ ਲੱਗਦਾ ਇੱਦਾਂ ਦੀ ਹੋ ਗਈ ਹੈ। ਪਰ ਕੋਈ ਗੱਲ ਨਹੀਂ ਜੀ, ਜਿਹੜਾ ਗੀਤ ਤੁਸੀਂ ਸੁਣਿਆ ਪਰੰਪਰਾ ਫਿਲਮ ਦਾ ਗੀਤ ਚੱਲ ਰਿਹਾ ਸੀ, ਲਤਾ ਮੰਗੇਸ਼ਕਰ ਅਤੇ ਅਭਿਜੀਤ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣਿਆ। ਸੋ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹੇਗਾ ਅਤੇ ਗੀਤ ਵੀ ਚੱਲਦੇ ਰਹਿਣਗੇ। ਅਤੇ ਨਾਲ ਨਾਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਬਈ ਅੱਜ ਕੱਲ੍ਹ ਮੋਸਟਲੀ ਦੇਖਿਆ ਜਾਂਦਾ ਹੈਗਾ ਹੈ ਕਿ ਪੇਰੈਂਟਸ ਦੇ ਕੋਲ ਟਾਈਮ ਘੱਟ ਹੁੰਦਾ ਹੈ ਅਤੇ ਉਹਨਾਂ ਨੇ ਆਪਣੇ ਕੰਮ ਕਰਨੇ ਹੁੰਦੇ ਹੈ। ਇਸ ਚੱਕਰ ਦੇ ਵਿੱਚ ਬੱਚਿਆਂ ਨੂੰ ਮੋਬਾਈਲ ਫੋਨ, ਟੈਬ ਜਾਂ ਫਿਰ ਹੋਰ ਚੀਜ਼ਾਂ ਜਿਹੜੀਆਂ ਕਿ ਅੱਖਾਂ ਖਰਾਬ ਕਰਦੀਆਂ, ਇੱਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰ ਦਿੰਦੇ ਨੇ ਅਤੇ ਬੱਚੇ ਵੀ ਸ਼ਾਂਤੀ ਨਾਲ ਬੈਠ ਜਾਂਦੇ ਨੇ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਬਈ ਉਹਨਾਂ ਨੂੰ ਵੀ ਇਹ ਚੀਜ਼ ਦਾ ਪਤਾ ਲੱਗ ਚੁੱਕਿਆ ਹੈ ਕਿ ਜੇ ਅਸੀਂ ਆਪਣੇ ਪੇਰੈਂਟਸ ਨੂੰ ਤੰਗ ਕਰਾਂਗੇ ਉਹ ਫਟਾਫਟ ਸਾਨੂੰ ਫੋਨ ਫੜਾ ਦੇਣਗੇ ਅਤੇ ਅਸੀਂ ਆਰਾਮ ਨਾਲ ਬੈਠ ਕੇ ਫੋਨ ਦੇਖ ਸਕਦੇ ਹਾਂ। ਪਰ ਉਹਦਾ ਨੁਕਸਾਨ ਕਿੰਨਾ ਜ਼ਿਆਦਾ ਹੈਗਾ ਹੈ ਇਹ ਸੋਚਣ ਵਾਲੀ ਗੱਲ ਹੈਗੀ ਹੈ ਕਿ ਨਹੀਂ, ਕਿਉਂਕਿ ਬੱਚੇ ਜਿਹੜੇ ਅੱਜ ਕੱਲ੍ਹ ਨਿੱਕੇ ਨਿੱਕੇ ਬੱਚਿਆਂ ਦੇ ਸਪੈਕਸ ਲੱਗ ਚੁੱਕੀ ਹੈ। ਹੁਣ ਉਹਦਾ ਕੋਈ ਵੀ ਕਾਰਨ ਹੋ ਸਕਦਾ, ਇਹ ਵੀ ਹੋ ਸਕਦਾ ਹੈ ਕਿ ਬਈ ਫੋਨ ਜ਼ਿਆਦਾ ਦੇਖਦੇ ਨੇ, ਜਾਂ ਤਾਂ ਫਿਰ ਉਹ ਟੀ ਵੀ ਜ਼ਿਆਦਾ ਦੇਖਦੇ ਨੇ, ਜਾਂ ਤਾਂ ਫਿਰ ਉਹ ਪੜ੍ਹਦੇ ਬਹੁਤ ਜ਼ਿਆਦਾ ਨੇ, ਉਹ ਵੀ ਬੁੱਕ ਦੇ ਬਿਲਕੁਲ ਨਜ਼ਦੀਕ ਹੋ ਕੇ। ਹੋਰ ਕਈ ਪ੍ਰੋਬਲਮਸ ਆ ਰਹੀਆਂ ਹੈਗੀਆਂ ਅੱਖਾਂ ਨੂੰ ਲੈ ਕੇ। ਮੇਰੇ ਇੱਕ ਨੋਨ ਦੇ ਵਿੱਚ ਹੈਗੇ ਆ, ਉਹਨਾਂ ਨੇ ਬੱਚੇ ਨੂੰ ਜਦੋਂ ਫੋਨ ਦਿੱਤਾ, ਫੋਨ ਦੇਖਣ ਦੀ ਇੰਨੀ ਕੁ ਅਲੱਤ ਲੱਗ ਗਈ ਉਸ ਬੱਚੇ ਨੂੰ ਕਿ ਉਹਦੀਆਂ ਅੱਖਾਂ ਦਾ ਜਿਹੜਾ ਵਿਜ਼ਨ ਹੈ ਉਹ ਤਾਂ ਖਰਾਬ ਹੋਇਆ ਹੀ, ਬਟ ਜਿਹੜੀ ਆਈ ਬੋਲਸ ਹੈਗੇ ਆ ਉਹ ਵੀ ਨੱਕ ਦੀ ਤਰਫ ਨੂੰ ਹੋ ਗਏ। ਮਤਲਬ ਕਹਿ ਸਕਦੇ ਹਾਂ ਕਿ ਥੋੜ੍ਹਾ ਜਿਹਾ ਜਿੱਦਾਂ ਬੱਚਾ ਭੈਂਗ ਮਾਰਦਾ ਹੈ ਨਾ, ਉਸ ਤਰੀਕੇ ਦੇ ਨਾਲ ਹੋ ਗਿਆ। ਤੁਸੀਂ ਦੇਖੋ ਬੱਚੇ ਦੀ ਏਜ ਇੰਨੀ ਛੋਟੀ ਔਰ ਹੁਣ ਤੋਂ ਇਹ ਪ੍ਰੋਬਲਮ ਆ ਗਈ ਹੈ ਅਤੇ ਵੱਡੇ ਹੋ ਕੇ ਕੀ ਬਣੇਗਾ। ਸੋ ਕਿਤੇ ਨਾ ਕਿਤੇ ਅਸੀਂ ਪੇਰੈਂਟਸ ਹੀ ਕਲਪ੍ਰੇਟ ਹੁੰਦੇ ਹੈਗੇ ਹਾਂ, ਕਿਤੇ ਨਾ ਕਿਤੇ ਅਸੀਂ ਪੇਰੈਂਟਸ ਹੀ ਜਿਹੜੇ ਆ ਨਾ ਉਹ ਬੱਚਿਆਂ ਦਾ ਕਿਤੇ ਨਾ ਕਿਤੇ ਜਾ ਕੇ ਨੁਕਸਾਨ ਕਰ ਦਿੰਦੇ ਹੈਗੇ ਹਾਂ। ਹੋਰ ਜਦੋਂ ਬੱਚਾ ਕਹਿੰਦਾ ਕਿ ਬਈ ਮੈਂ ਆਹ ਖਾਣਾ, ਬਰਗਰ ਖਾਣਾ, ਪੀਜ਼ਾ ਖਾਣਾ, ਹਾਂ ਹਾਂ ਬੇਟੇ ਕਿਉਂ ਨਹੀਂ, ਲੈ ਕੇ ਦੇਵਾਂਗੇ, ਲੈ ਕੇ ਦੇਵਾਂਗੇ। ਮੈਂ ਸਾਰੇ ਪੇਰੈਂਟਸ ਦੀ ਗੱਲ ਨਹੀਂ ਕਰ ਰਹੀ, ਮੈਂ ਜਦੋਂ ਵੀ ਕੋਈ ਗੱਲ ਕਰਦੀ ਹੁੰਦੀ ਹਾਂ, ਮੈਂ ਜਨਰਲ ਟੋਕ ਕਰਦੀ ਹੁੰਦੀ ਹਾਂ, ਕਿਸੇ ਵੀ ਪੇਰੈਂਟਸ ਨੂੰ ਟਾਰਗੇਟ ਕਰਕੇ ਨਹੀਂ ਕਰਦੀ, ਕਿਉਂਕਿ ਕੁਛ ਪੇਰੈਂਟਸ ਇਸ ਤਰ੍ਹਾਂ ਕਰਦੇ ਨੇ ਅਤੇ ਕੁਛ ਪੇਰੈਂਟਸ ਇੰਨੇ ਕੁ ਜ਼ਿਆਦਾ ਵਧੀਆ ਹੁੰਦੇ ਨੇ ਕਿ ਪ੍ਰੋਪਰ ਡਾਇਟ ਆਪਣੇ ਬੱਚੇ ਦੀ ਰੱਖਦੇ ਆ ਕਿ ਨਹੀਂ, ਨੋ ਜੰਕ ਫੂਡਸ, ਨੋ ਕੋਲਡ ਡਰਿੰਕਸ, ਸਿਰਫ ਅਤੇ ਸਿਰਫ ਹੈਲਦੀ ਫੂਡ। ਅਤੇ ਉਹਨਾਂ ਦੇ ਨਾਲ ਉਹ ਟਾਈਮ ਵੀ ਸਪੈਂਡ ਕਰਦੇ ਨੇ, ਖੇਡਦੇ ਵੀ ਨੇ, ਅਤੇ ਦੋਨਾਂ ਦੀ ਜਿਹੜੀ ਪਰਵਰਿਸ਼ ਹੈ ਨਾ ਬਹੁਤ ਹੀ ਅਲੱਗ ਹੋਏਗੀ। ਇੱਕ ਬੱਚਾ ਬਹੁਤ ਹੈਲਦੀ, ਇੱਕ ਬੱਚਾ ਅਨਹੈਲਦੀ ਹੋਏਗਾ। ਸੋ ਇਸ ਗੱਲ ਦਾ ਥੋੜ੍ਹਾ ਜਿਹਾ ਧਿਆਨ ਦਿਓ, ਕਿਉਂਕਿ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ ਅਤੇ ਬੱਚੇ ਵੀ ਕਹਿਣਗੇ ਵੀ ਹੁਣ ਸਾਨੂੰ ਟੀ ਵੀ ਦੇਖਣ ਦਿਓ, ਫੋਨ ਦੇ ਦਿਓ ਥੋੜ੍ਹੀ ਦੇਰ ਲਈ, ਇੱਦਾਂ ਉੱਦਾਂ,

ਨਹੀਂ, ਪਿਆਰ ਨਾਲ ਉਹਨਾਂ ਨਾਲ ਬੈਠ ਕੇ ਕੋਈ ਵੀ ਹੋਰ ਗੇਮ ਖੇਡੋ। ਇੰਨੀਆਂ ਸਾਰੀਆਂ ਇਨਡੋਰ ਗੇਮਸ ਹੈਗੀਆਂ, ਲੂਡੋ, ਚੈੱਸ, ਈਵਨ ਕੈਰਮ ਬੋਰਡ, ਸਭ ਕੁਛ ਹੈਗਾ ਹੈ। ਸਿਰਫ ਅਤੇ ਸਿਰਫ ਟਾਈਮ ਕੱਢੋ ਆਪਣੇ ਬੱਚਿਆਂ ਦੇ ਲਈ, ਕਿਉਂਕਿ ਹੁਣ ਜੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਬਚਪਨ ਦੇ ਵਿੱਚ ਫੁੱਲ ਟਾਈਮ ਦਿਓਗੇ ਨਾ, ਤਾਂ ਤੁਹਾਡਾ ਬੌਂਡ ਹੋਰ ਵੀ ਜ਼ਿਆਦਾ ਸਟਰੋਂਗ ਹੋਏਗਾ।

ਹਾਲੇ ਤੱਕ ਸੋਚੀ ਜਾ ਰਹੇ ਹੋ? ਵੈਸੇ ਮੈਨੂੰ ਪਤਾ ਹੈ ਕਿ ਅੱਜ ਕੱਲ੍ਹ ਜਿਹੜਾ ਇੰਟਰਨੈਟ ਹੈ ਨਾ, ਇਹਨੇ ਸਭ ਕੁਛ ਬਹੁਤ ਹੀ ਜਲਦੀ ਜਲਦੀ ਕਰਕੇ ਆਸਾਨ ਕਰ ਦਿੱਤਾ। ਤੁਹਾਨੂੰ ਦੱਸ ਦਿੰਦੀ ਹੈ ਕਿ ਉਹ ਇੱਕ ਕੰਟਰੀ ਜਿਹਦਾ ਰੈਕਟੈਂਗਲ ਜਾਂ ਸਕੁਐਰ ਸ਼ੇਪ ਦੇ ਵਿੱਚ ਫਲੈਗ ਨਹੀਂ ਹੈ, ਉਹ ਹੈ ਨੇਪਾਲ। ਨੇਪਾਲ ਦਾ ਜਿਹੜਾ ਝੰਡਾ ਹੈਗਾ ਉਹਦੇ ਵਿੱਚ ਜਿੱਦਾਂ ਕਹਿ ਸਕਦੇ ਹੋ ਦੋ ਟ੍ਰਾਇੰਗਲਸ, ਇੱਕ ਉੱਪਰ ਇੱਦਾਂ ਸਟੈਕਡ ਟ੍ਰਾਇੰਗਲਸ ਹੈਗੇ ਆ। ਸੋ ਦੋ ਕੰਟਰੀਜ਼ ਜਿਹੜੀਆਂ ਕਿ ਸਕੁਐਰ ਸ਼ੇਪ ਦੇ ਵਿੱਚ ਉਹਨਾਂ ਦਾ ਝੰਡਾ ਹੈਗਾ, ਨੈਸ਼ਨਲ ਫਲੈਗ ਹੈਗਾ, ਉਹ ਹੈ ਵੈਟੀਕਨ ਸਿਟੀ ਐਂਡ ਉਹਦੇ ਨਾਲ ਸਵਿਟਜ਼ਰਲੈਂਡ। ਵੈਟੀਕਨ ਸਿਟੀ ਕਹਿੰਦੇ ਆ, ਬਟ ਉਹ ਹੈ ਇੱਕ ਕੰਟਰੀ ਜਿਹੜੀ ਕਿ ਜਿਹਨੂੰ ਸਭ ਤੋਂ ਛੋਟੀ ਕੰਟਰੀ ਕਿਹਾ ਜਾਂਦਾ, ਸਭ ਤੋਂ ਸਮੋਲੈਸਟ ਕੰਟਰੀ ਵੈਟੀਕਨ ਸਿਟੀ ਅਤੇ ਸਵਿਟਜ਼ਰਲੈਂਡ, ਇਹਨਾਂ ਦੋਨਾਂ ਦਾ ਜਿਹੜਾ ਨੈਸ਼ਨਲ ਫਲੈਗ ਹੈਗਾ ਉਹ ਸਕੁਐਰ ਸ਼ੇਪ ਦੇ ਵਿੱਚ ਹੈ। ਅਤੇ ਨੇਪਾਲ ਦਾ ਜਿਹੜਾ ਨੈਸ਼ਨਲ ਫਲੈਗ ਹੈ ਨਾ ਹੀ ਸਕੁਐਰ ਸ਼ੇਪ 'ਚ ਹੈ ਨਾ ਹੀ ਰੈਕਟੈਂਗਲ 'ਚ ਹੈਗਾ, ਇਹ ਬਿਲਕੁਲ ਡਿਫਰੈਂਟ ਹੈਗਾ। ਹੁਣ ਤੁਸੀਂ ਸਰਚ ਕਰ ਲਓ। ਵੈਸੇ ਮੈਨੂੰ ਪਤਾ ਕਿ ਤੁਹਾਨੂੰ ਕਈਆਂ ਨੂੰ ਆਂਸਰ ਪਤਾ ਲੱਗ ਚੁੱਕਿਆ ਹੋਏਗਾ। ਸੋ ਹੁਣੇ ਜਿਹੜਾ ਤੁਸੀਂ ਗੀਤ ਸੁਣ ਰਹੇ ਸੀ, ਬਰਸਾਤ ਫਿਲਮ ਦਾ ਗੀਤ ਸੀ, ਆਵਾਜ਼ ਦਿੱਤੀ ਸੀ ਕੁਮਾਰ ਸਾਨੂੰ ਅਤੇ ਅਲਕਾ ਯਾਗਨਿਕ ਨੇ। ਅਤੇ ਅਗਲਾ ਗੀਤ ਪਲੇਅ ਕਰਨ ਲੱਗੀ ਹਾਂ ਫਟਾਫਟ, ਕਿਉਂਕਿ ਜਿਹੜਾ ਸਮਾਂ ਹੈ ਜੀ ਬਹੁਤ ਥੋੜ੍ਹਾ ਰਹਿ ਗਿਆ, ਇਸ ਲਈ ਜਲਦੀ ਜਲਦੀ ਪਲੇਅ ਕਰੂੰਗੀ। ਹੋਰ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਬਈ ਅਗਲਾ

ਪ੍ਰੋਗਰਾਮ ਪੰਜਾਬੀ ਤੜਕਾ ਸ਼ੁਰੂ ਹੋਏਗਾ, ਜਿਹਦੇ ਵਿੱਚ ਤੁਸੀਂ ਵੀ ਤੜਕਾ ਲਗਾਉਣਾ ਆ ਕੇ ਫੋਨ ਦੇ ਜ਼ਰੀਏ ਤੁਸੀਂ ਪਹੁੰਚਣਾ ਹੈ ਪ੍ਰੋਗਰਾਮ ਪੰਜਾਬੀ ਤੜਕਾ 'ਚ, ਅਤੇ ਆਪਣੀ ਫਰਮਾਇਸ਼ ਦਾ ਪੰਜਾਬੀ ਗੀਤ ਤੁਸੀਂ ਸੁਣ ਸਕਦੇ ਹੋ। ਨੰਬਰ ਨੋਟ ਕਰ ਲਓ, 0181 8143 174, 0181 2342174। ਇਹ ਨੰਬਰ ਮਿਲਾ ਕੇ ਤੁਸੀਂ ਪ੍ਰੋਗਰਾਮ 'ਚ ਪਹੁੰਚ ਸਕਦੇ ਹੋ ਪੰਜਾਬੀ ਤੜਕਾ 'ਚ, ਜੋ ਪੂਰੇ 11:02 'ਤੇ ਸ਼ੁਰੂ ਹੋਏਗਾ। ਦੈਨ 12 ਜਿਹੜਾ ਪ੍ਰੋਗਰਾਮ ਇੰਜੋਏ ਕਰੋਗੇ ਉਹ ਹੈ ਹੋਮ ਸਵੀਟ ਹੋਮ, ਅਤੇ ਉਸ ਤੋਂ ਬਾਅਦ 1 ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਤੁਸੀਂ ਇੰਜੋਏ ਕਰੋਗੇ। ਫਿਲਹਾਲ ਦੀ ਕਿਹੜੀ ਜਿਹੜਾ ਇਹ ਪ੍ਰੋਗਰਾਮ ਹੈ ਇਹਦੇ 'ਤੇ ਵੀ ਬ੍ਰੇਕ ਹੀ ਲਗਾਉਣੀ ਪੈਣੀ ਹੈ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾਵੇ। ਸਿਰਫ ਅਤੇ ਸਿਰਫ 6 ਮਿੰਟ ਰਹਿ ਗਏ ਨੇ ਪ੍ਰੋਗਰਾਮ 'ਚ ਕਿ ਬਈ ਬ੍ਰੇਕ ਲਗਾਉਣ 'ਚ, ਸੋ ਮੈਨੂੰ ਦੇ ਦਿਓ ਇਜਾਜ਼ਤ ਪ੍ਰੋਗਰਾਮ ਗੀਤ ਬਾਹਰ ਇੱਥੇ ਖਤਮ ਕਰਨ ਦੀ। ਪਰ ਤੁਸੀਂ ਕਿਤੇ ਨਹੀਂ ਜਾਣਾ, ਇੰਜੋਏ ਕਰਨਾ ਅਗਲਾ ਗੀਤ। ਅਗਲੇ ਗੀਤ ਨੂੰ ਆਵਾਜ਼ ਜਿਹੜੀ ਦਿੱਤੀ ਹੈ ਉਦਿਤ ਨਾਰਾਇਣ ਨੇ ਦਿੱਤੀ ਹੈ, ਫਿਲਮ ਦਾ ਨਾਮ ਹੈ ਡਰ। ਸੋ ਇੰਜੋਏ ਕਰਦੇ ਹਾਂ ਇਸ ਗੀਤ ਨੂੰ।

FM News Headlines. ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਔਲਿਨ ਨੇ ਕਿਹਾ, ਭਰੋਸਾ ਦਿੱਤਾ ਹੈ ਕਿ ਮਿਆਂਮਾਰ ਭਾਰਤ ਦੇ ਸੁਰੱਖਿਆ ਹਿੱਤਾਂ ਖਿਲਾਫ਼ ਆਪਣੀ ਧਰਤੀ ਦੀ ਵਰਤੋਂ ਨਹੀਂ ਹੋਣ ਦੇਵੇਗਾ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਦੇ ਪਹਿਲੇ ਪੜਾਵ ਦੇ ਜ਼ਿਆਦਾਤਰ ਬਿੰਦੂਆਂ 'ਤੇ ਸਹਿਮਤੀ ਬਣ ਗਈ ਹੈ। ਈਡੀ ਨੇ ਪੰਜਾਬ ਦੇ ਰਾਮਨਗਰ 'ਚ ਸਥਿਤ ਗਿਆਨ ਸਾਗਰ ਐਜੂਕੇਸ਼ਨਲ ਅਤੇ ਚੈਰੀਟੇਬਲ ਟਰੱਸਟ ਨਾਲ ਸੰਬੰਧਿਤ 14 ਅਚਲ ਜਾਇਦਾਦਾਂ ਨੂੰ ਅਸਥਾਈ ਤੌਰ 'ਤੇ ਜ਼ਬਤ ਕੀਤਾ। ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਦੀ ਮਨਜ਼ੂਰੀ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਸਾਰੀਆਂ ਫੀਲਡ ਯੂਨਿਟਸ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਕਦਮ ਉਠਾਉਣ ਦੇ ਨਿਰਦੇਸ਼। ਪੰਜਾਬ ਵਿਧਾਨ ਸਭਾ, ਜਿਸ ਨੂੰ 1 ਮਈ 2026 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, ਨੂੰ 31 ਮਈ 2026 ਨੂੰ ਪੰਜਾਬ ਦੇ ਰਾਜਪਾਲ ਦੇ ਇੱਕ ਹੁਕਮ ਰਾਹੀਂ ਰਸਮੀ ਤੌਰ 'ਤੇ ਉਠਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਅੰਮ੍ਰਿਤਸਰ ਅਤੇ ਫਰੀਦਕੋਟ ਦੇ ਸੀਨੀਅਰ ਪੁਲਿਸ ਸੁਪਰੀਟੈਂਡੈਂਟ ਸਮੇਤ 11 IPS ਅਧਿਕਾਰੀਆਂ ਦੇ ਤਬਾਦਲੇ 'ਤੇ ਨਿਯੁਕਤੀ। ਜਲੰਧਰ ਦੇ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਦੀ ਥਾਂ ਲੁਧਿਆਣਾ ਪੁਲਿਸ ਰੇਂਜ ਦੇ DIG ਸਤਿੰਦਰ ਸਿੰਘ ਜਲੰਧਰ ਪੁਲਿਸ ਕਮਿਸ਼ਨਰੇਟ ਦੀ ਕਮਾਨ ਸੰਭਾਲਣਗੇ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਯੂਨੈਸਕੋ ਵਿਸ਼ਵ ਵਿਰਾਸਤੀ ਥਾਂ ਫੁੱਲਾਂ ਦੀ ਵਾਦੀ ਸੈਲਾਨੀਆਂ ਲਈ ਖੋਲ੍ਹ ਦਿੱਤੀ ਗਈ ਹੈ। ਜਪਾਨ ਵਿੱਚ ਮਰਦਾਂ ਦੇ ਅੰਡਰ 18 ਹਾਕੀ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਨੇ ਪੂਲ ਏ ਦੇ ਮੁਕਾਬਲੇ ਵਿੱਚ ਕੋਰੀਆ ਨੂੰ 4-1 ਨਾਲ ਹਰਾ ਦਿੱਤਾ ਹੈ। 2026 ਦੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ 22 ਕਿਸ਼ਤੀ ਚਾਲਕਾਂ ਨੂੰ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਵਿਕਾਸ ਸਮੂਹ ਵਿੱਚ ਸ਼ਾਮਲ ਕੀਤਾ ਗਿਆ। ਇਸ ਐਫ ਐਮ ਨਿਊਜ਼ ਹੈਡਲਾਈਨਸ ਤੇ ਹੁਣ ਪੇਸ਼ ਹੈ ਪ੍ਰੋਗਰਾਮ ਪੰਜਾਬੀ ਤੜਕਾ। ਬਸ ਇਸ ਬ੍ਰੇਕ ਤੋਂ ਬਾਅਦ

ਜੀ ਦੋਸਤੋ, ਪਤਾ ਲੱਗ ਚੁੱਕਿਆ ਹੋਏਗਾ ਤੁਹਾਨੂੰ ਕਿ ਪੰਜਾਬੀ ਤੜਕਾ ਪ੍ਰੋਗਰਾਮ ਸ਼ੁਰੂ ਹੋ ਗਿਆ ਤੁਹਾਡੇ ਆਪਣੇ ਫੇਵਰਟ ਚੈਨਲ 102.7 ਮੈਗਾਹਰਟਜ਼ FM ਰੇਨਬੋ 'ਤੇ, ਅਤੇ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ। ਬਈ ਇੰਤਜ਼ਾਰ ਕਰ ਰਹੀ ਹਾਂ ਕਿ ਪਹਿਲੇ ਦੋਸਤ ਸਾਡੇ ਕੋਲ ਕਿਹੜੇ ਪਹੁੰਚਣਗੇ। ਨੰਬਰ ਨੋਟ ਕਰ ਲਓ, 0181 23 42 174 01 8 1 2 3

42174 ਨੰਬਰ ਮਿਲਾ ਕੇ ਪਹੁੰਚ ਜਾਓ ਪ੍ਰੋਗਰਾਮ ਪੰਜਾਬੀ ਤੜਕਾ 'ਚ, ਅਤੇ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਗੀਤ ਤਾਂ ਤੁਹਾਡੇ ਕੋਲ ਪਹੁੰਚ ਰਿਹਾ, ਇੰਤਜ਼ਾਰ ਕਰਦੇ ਹਾਂ ਪਹਿਲੇ ਦੋਸਤ ਕਿਹੜੇ ਪਹੁੰਚਦੇ ਨੇ।

ਜੀ ਦੋਸਤੋ, ਪਹਿਲੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਗੱਲ ਕਰਦੇ ਉਹਨਾਂ ਦੇ ਨਾਲ। ਹੈਲੋ ਹੈਲੋ ਹੈਲੋ ਹੈਲੋ, ਹੈਗਾ ਕੋਈ ਫੋਨ 'ਤੇ? ਹੁਣੀ ਤਾਂ ਫੋਨ ਆਇਆ ਸੀ ਪਰ ਪਤਾ ਨਹੀਂ ਕਿੱਧਰ ਚਲੇ ਗਏ। ਦੁਬਾਰਾ ਬੋਲ ਕੇ ਦੇਖ ਲੈਂਦੇ। ਹੈਲੋ ਹੈਲੋ, ਹੈਗਾ ਕੋਈ ਫੋਨ 'ਤੇ? ਨਹੀਂ ਹੈਗਾ ਕੋਈ ਫੋਨ 'ਤੇ ਲੱਗਦਾ ਜੀ। ਫੋਨ ਲੱਗਿਆ ਸੀ ਚਾਹ ਦੇ ਵਿੱਚ, ਫੋਨ ਹੋਲਡ 'ਤੇ ਰੱਖ ਕੇ ਇੱਧਰ ਉੱਧਰ ਹੋ ਗਏ ਨੇ, ਪਰ ਕੋਈ ਗੱਲ ਨਹੀਂ ਜੀ, ਅਸੀਂ ਪਲੇ ਕਰਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਇਸ ਗੀਤ ਨੂੰ।

ਦਿਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੋ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬੀ ਤੜਕਾ ਤੇ ਦੋਸਤ ਪਹੁੰਚ ਗਏ ਨੇ, ਗੱਲ ਕਰਦੇ ਹਾਂ। ਹੈਲੋ
1: ਇੰਦਰਪ੍ਰੀਤ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: BPO ਕੋਟਲੀ ਥਾਨ ਸਿੰਘ, ਡਿਸਟ੍ਰਿਕਟ ਜਲੰਧਰ ਤੋਂ ਮਿੰਟੂ ਚੰਦੇਲ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਚ।
1: ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ
0: ਜੀ। ਤੇ ਅੱਜ ਗੀਤ ਕਿਹੜਾ ਸੁਣਨਾ ਚਾਹੋਗੇ?
1: ਇੰਦਰਪ੍ਰੀਤ ਜੀ, ਮੈਂ ਛੋਟੀ ਜਿਹੀ ਇੱਕ ਗੱਲ ਕਰਨੀ ਚਾਹਾਂਗਾ।
0: ਜ਼ਰੂਰ ਜੀ।
1: ਹੁਣ ਇਸ ਟਾਈਮ ਆਪਾਂ ਆਨ ਏਅਰ, ਕਿਉਂਕਿ ਮੈਂ ਕਦੀ ਗਲਤ ਨਹੀਂ ਬੋਲਿਆ ਆਨ ਏਅਰ।
0: ਜੀ ਜੀ ਜੀ।
1: ਮੇਰੇ ਨਾ ਇੱਕ ਯਾਰ ਦੋਸਤ ਆ
0: ਜੀ,
1: ਪਾਲੀ ਪਿਆਣਾ ਤੋਂ ਆ, ਬਹੁਤ ਅੱਛੇ ਇਨਸਾਨ ਆ
0: ਜੀ।
1: ਔਰ ਮੈਨੂੰ ਨਾ ਕਿਸੇ ਟਾਈਮ ਹੱਥ ਆ ਜਾਂਦਾ, ਜਿਹੜੇ ਹਰ ਰੋਜ਼ ਕਾਲ ਕਰਦੇ ਨੇ
0: ਜੀ,
1: ਕਾਲ
0: ਜੀ ਜੀ,
1: ਔਰ ਉਹਨਾਂ ਨੂੰ ਫੋਨ ਕਰਕੇ ਕਹਿੰਦੇ ਨੇ, ਉਹ ਕਦੇ ਕਦੇ ਫੋਨ ਲਗਾਉਂਦੇ ਨੇ, ਔਰ ਉਹਨਾਂ ਨੂੰ ਫੋਨ ਕਰਕੇ ਕਹਿੰਦੇ ਨੇ ਵੀ ਰੋਜ਼ ਨਾ ਕਦੀ ਗੈਪ ਪਾ ਲਿਆ ਕਰੋ।
0: ਚਲੋ ਜੀ, ਆਪਾਂ ਇਸ ਬਾਰੇ ਕੋਈ ਗੱਲ ਨਹੀਂ ਕਰਨੀ ਹੈਗੀ ਆ, ਸਾਰੇ ਸਮਝਦਾਰ ਨੇ, ਠੀਕ ਹੈ ਨਾ? ਆਪਾਂ ਕਿਸੇ ਨੂੰ ਕੁਛ ਨਹੀਂ ਕਹਿਣਾ, ਅਸੀਂ ਸਿਰਫ ਪ੍ਰੋਗਰਾਮ 'ਚ ਫੋਨ ਕਰਦੇ ਇੰਜੋਏ ਕਰਨ ਲਈ। ਤੁਸੀਂ ਇਹ ਦੱਸੋ ਕਿ ਅੱਜ ਗੀਤ ਕਿਹੜਾ ਸੁਣਨਾ ਚਾਹੋਗੇ ਮਿੰਟੂ ਜੀ?
1: ਹਾਂਜੀ ਇੰਦਰਪ੍ਰੀਤ ਜੀ, ਤੁਸੀਂ ਚਲੋ ਠੀਕ ਆ
0: ਜੀ,
1: ਪਰ ਇੱਦਾਂ ਕਰਨਾ ਨਹੀਂ, ਕਹਿਣਾ ਨਹੀਂ ਚਾਹੀਦਾ।
0: ਚਲੋ ਕੋਈ ਗੱਲ ਨਹੀਂ, ਆਪਾਂ ਇਹੀ ਕਹਾਂਗੇ ਕਿ ਜਿਹੜੇ ਦੋਸਤ ਫੋਨ ਕਰਦੇ ਨੇ, ਜਿਹੜੇ ਰੈਗੂਲਰ ਕਾਲ ਕਰਦੇ ਨੇ, ਉਹ ਇੱਕ ਦੋ ਦਿਨ ਛੱਡ ਕੇ ਕਾਲ ਕਰਨ ਤਾਂ ਕਿ ਨਵੇਂ ਦੋਸਤ ਸਾਡੇ ਨਾਲ ਜੁੜਨ।
1: ਬਿਲਕੁਲ, ਸਾਰੇ ਨਾਮ ਦੇ ਪਿੱਛੇ ਦੌੜੇ ਫਿਰਦੇ ਆ। ਅੱਛਾ ਜੀ, ਤੁਸੀਂ ਗਾਣਾ ਸੁਣਾ ਦਿਓ
0: ਜੀ,
1: ਗੁਰਦਾਸ ਮਾਨ ਸਾਹਿਬ ਜੀ ਦੀ ਆਵਾਜ਼ ਵਿੱਚ ਕੋਈ ਵੀ ਗਾਣਾ ਸੁਣਾ ਦਿਓ, ਬਹੁਤ ਅੱਛਾ ਲੱਗੇਗਾ। ਅਗਰ ਜੇ ਨਾ ਇਹ ਜੇ ਪ੍ਰੀਤੋ ਇਹ ਗੱਲ ਕਹਿੰਦੀ ਤਾਂ ਪ੍ਰੀਤੋ ਨੇ ਬਹੁਤ ਐਸੀ ਫੇਰ ਸੀ ਇਹਨਾਂ ਦੀ।
0: ਚਲੋ ਠੀਕ ਹੈ ਜੀ, ਆਪਾਂ ਉਹ ਛੱਡ ਦਈਏ ਇਹ ਗੱਲ ਨੂੰ, ਤੇ ਹੁਣ ਮੈਂ ਪਲੇ ਕਰਨ ਲੱਗੀ ਹਾਂ ਗੁਰਦਾਸ ਮਾਨ ਦੀ ਆਵਾਜ਼ ਵਿੱਚ ਗੀਤ, ਤੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਇਹਨਾਂ ਦੀ ਫਰਮਾਇਸ਼ ਤੇ ਗੁਰਦਾਸ ਮਾਨ ਜੀ ਦੀ ਆਵਾਜ਼ ਵਿੱਚ ਸੋਹਣਾ ਜਿਹਾ ਗੀਤ ਪਲੇ ਕਰਾਂਗੇ, ਪਰ ਮੈਂ ਹਮੇਸ਼ਾ ਇਹੀ ਕਹਿੰਦੀ ਹੁੰਦੀ ਹਾਂ, ਜਦੋਂ ਤੁਹਾਡਾ ਫੋਨ ਲੱਗ ਜਾਂਦਾ ਤੇ ਉਦੋਂ ਤੁਸੀਂ ਆਪਣੇ ਬਾਰੇ ਗੱਲ ਕਰਿਆ ਕਰੋ, ਬਾਕੀ ਚੀਜ਼ਾਂ ਛੱਡ ਦਿਆ ਕਰੋ, ਕਿਉਂਕਿ ਤੁਸੀਂ ਮਿਹਨਤ ਕਰਕੇ ਨੰਬਰ ਮਿਲਾਇਆ ਤੇ ਤੁਹਾਡੀ ਹੀ ਫਰਮਾਇਸ਼ ਦਾ ਗੀਤ ਪਲੇ ਹੋਏਗਾ, ਤੇ ਜੇ ਕੋਈ ਹੋਰ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦਾ ਹੈ ਤੇ ਉਹਨੂੰ ਵੀ ਨੰਬਰ ਮਿਲਾਉਣਾ ਪਏਗਾ। ਫਿਲਹਾਲ ਦੀ ਘੜੀ ਇਹਨਾਂ ਦੀ ਫਰਮਾਇਸ਼ ਸੀਗੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਸੋਹਣਾ ਜਿਹਾ ਗੀਤ, ਜੋ ਕਿ ਮੈਂ ਪਲੇ ਕਰਨ ਲੱਗੀ ਹਾਂ। ਤੇ ਜੇ ਤੁਸੀਂ ਵੀ ਆਪਣੀ ਫਰਮਾਇਸ਼ ਦਾ ਗੀਤ ਸੁਣਨਾ ਹੈ, ਬਹੁਤ ਹੀ ਆਸਾਨ ਹੈ, ਸਿਰਫ ਤੇ ਸਿਰਫ ਨੰਬਰ ਮਿਲਾਉਣਾ ਹੈ। ਨੰਬਰ ਹੈ 0181 8143 174, 0181 2342174, ਇਹ ਨੰਬਰ ਮਿਲਾ ਕੇ ਤੁਸੀਂ ਪ੍ਰੋਗਰਾਮ 'ਚ ਪਹੁੰਚ ਜਾਣਾ ਅਤੇ ਆਪਣੀ ਫਰਮਾਇਸ਼ ਦਾ ਜਿਹੜਾ ਗੀਤ ਹੈ ਉਹ ਸੁਣ ਲੈਣਾ ਹੈਗਾ। ਫਿਲਹਾਲ ਦੀ ਘੜੀ ਆ ਰਿਹਾ ਇਹ ਸੋਹਣਾ ਜਿਹਾ ਗੀਤ ਜੋ ਮੈਂ ਪਲੇ ਕਰਨ ਲੱਗੀ ਹਾਂ, ਅਤੇ ਤੁਸੀਂ ਕੀ ਕਰਨਾ?

0: ਚੋਰੀ ਨੂੰ ਕਿੰਨੇ ਸੋਹਣੇ ਤਰੀਕੇ ਨਾਲ ਐਕਸਪਲੇਨ ਕੀਤਾ ਹੈ ਗੁਰਦਾਸ ਮਾਨ ਨੇ ਇਸ ਗੀਤ ਦੇ ਵਿੱਚ, ਬੜਾ ਹਾਸਾ ਆਇਆ ਸੁਣ ਕੇ ਮੈਨੂੰ। ਵੈਲ, ਅਗਲੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਗੱਲ ਕਰਦੇ ਉਹਨਾਂ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ। ਹੈਲੋ।
1: ਹੈਲੋ ਜੀ, ਨਮਸਕਾਰ ਜੀ, ਮੈਮ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਜੀ ਮੈਂ ਵਿਸ਼ਨੂੰ ਪ੍ਰਸਾਦ ਗੱਲ ਕਰਦਾ ਜੀ, ਅੰਧ ਵਿਦਿਆਲਿਆ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਤੋਂ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਚ।
1: ਜੀ ਬਹੁਤ ਬਹੁਤ ਧੰਨਵਾਦ ਮੈਮ ਜੀ।
0: ਅੱਛਾ, ਕੀ ਕੰਮ ਕਰਦੇ ਹੋ ਤੁਸੀਂ?
1: ਨਹੀਂ ਫਿਲਹਾਲ ਤਾਂ ਕੰਮ ਕੁਛ ਨਹੀਂ ਜੀ, ਏਦਾਂ ਹੀ ਰਹੀਦਾ ਜੀ, ਬਸ ਫਿਲਹਾਲ ਵਿਹਲੇ ਹੀ ਜੀ।
0: ਅੱਛਾ ਜੀ, ਅੱਛਾ ਤੇ ਇਹ ਦੱਸੋ ਕਿ ਅੱਜ ਗੀਤ ਕਿਹੜਾ ਸੁਣਨਾ ਚਾਹੋਗੇ?
1: ਗੀਤ ਸਾਡਾ ਹੈ ਜੀ ਆਸਾ ਸਿੰਘ ਮਸਤਾਨਾ ਦਾ ਗਾਇਆ ਹੋਇਆ ਗੀਤ ਹੈ ਜੀ, ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਤੇ ਬੂਰ ਪਿਆ ਮਟਿਆਰੇ ਜਾਣਾ ਦੂਰ ਪਿਆ।
0: ਵਾਹ ਜੀ ਵਾਹ, ਬਹੁਤ ਹੀ ਸੋਹਣਾ ਗੀਤ, ਤੇ ਜ਼ਰੂਰ ਤੁਹਾਡੇ ਲਈ ਇਹ ਪਲੇ ਕਰਾਂਗੇ ਗੀਤ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ।
1: ਥੈਂਕ ਯੂ ਜੀ,
0: ਥੈਂਕ ਯੂ। ਕਿੰਨੇ ਸੋਹਣੇ ਤਰੀਕੇ ਨਾਲ ਗੱਲ ਕੀਤੀ, ਮਤਲਬ ਫੁੱਲ ਐਨਰਜੀ ਦੇ ਨਾਲ। ਸੋ ਪ੍ਰੋਗਰਾਮ ਇਸ ਤੋਂ ਹੀ ਚੱਲਦਾ ਰਹੇਗਾ, ਤੁਸੀਂ ਮਿਲਾ ਸਕਦੇ ਹੋ ਨੰਬਰ 0181-2143-174, ਇਹ ਨੰਬਰ ਮਿਲਾ ਕੇ ਪ੍ਰੋਗਰਾਮ ਪੰਜਾਬੀ ਤੜਕਾ 'ਚ ਪਹੁੰਚੋ। 11:24 ਹੋ ਰਹੇ ਨੇ ਅਤੇ ਇਹਨਾਂ ਦੀ ਫਰਮਾਇਸ਼ 'ਤੇ ਪਲੇ ਕਰਨ ਲੱਗੀ ਹਾਂ ਆਸਾ ਸਿੰਘ ਮਸਤਾਨਾ ਦੀ ਆਵਾਜ਼ 'ਚ ਇਸ ਗੀਤ ਨੂੰ।

0: ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਤੜਕਾ ਪ੍ਰੋਗਰਾਮ ਆਪਣੇ ਫੇਵਰਟ ਚੈਨਲ 102.7 ਮੈਗਾਹਰਟਜ਼ ਐਫਐਮ ਰੇਨਬੋ ਤੇ। ਤੇ ਅਗਲੇ ਦੋਸਤ ਪਹੁੰਚ ਗਏ ਨੇ। ਹੈਲੋ,
1: ਮਤਲਬ ਕਿ ਇਸ ਦੁਨੀਆ ਮੇ ਝੂਠੇ ਲੋਗੋ ਕੇ ਡੇਰੇ ਹੈ ਮੈਡਮ ਜੀ, ਮੇਰੇ ਮੂੰਹ ਤੇ ਮੇਰੇ, ਤੇਰੇ ਮੂੰਹ ਤੇ ਤੇਰੇ ਹੈ।
0: ਵਾਹ ਜੀ ਵਾਹ, ਵਾਹ ਜੀ ਵਾਹ।
1: ਨਮਸਕਾਰ।
0: ਨਮਸਕਾਰ ਜੀ।

0: ਸਤੀਸ਼ ਗੁਲਿਆਨੀ, ਦਿਲਗੁਸ਼ਾ ਮਾਰਕੀਟ, ਜਲੰਧਰ।
1: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਚ।
0: ਸ਼ੁਕਰੀਆ ਮੈਡਮ ਜੀ, ਸ਼ੁਕਰੀਆ, ਮਿਹਰਬਾਨੀ, ਤੁਹਾਡਾ ਵੀ ਸਵਾਗਤ ਕਰਦੇ ਹਾਂ ਜੀ।
1: ਸ਼ੁਕਰੀਆ ਜੀ,
0: ਢੋਲ ਵਜਾਇਆ, ਸਾਨੂੰ ਨੱਚਣ ਦਾ ਮੌਕਾ ਮਿਲਿਆ।
1: ਚਲੋ ਅੱਛੀ ਗੱਲ ਹੈ, ਇਸ ਬਹਾਨੇ ਐਕਸਰਸਾਈਜ਼ ਹੋ ਗਈ।
0: ਬਿਲਕੁਲ ਬਿਲਕੁਲ
1: ਜੀ,
0: ਢੋਲ ਵਜਦਾ ਆਪਾਂ ਨੱਚਣਾ ਸ਼ੁਰੂ ਕਰ ਦਿੰਦੇ ਹਾਂ।
1: ਚਲੋ ਬਹੁਤ ਅੱਛੀ ਗੱਲ ਹੈ, ਤੇ ਅੱਜ ਗੀਤ ਕਿਹੜਾ ਸੁਣੋਗੇ?
0: ਨਛੱਤਰ ਗਿੱਲ ਦਾ ਲਾ ਦਿਓ ਮੈਡਮ ਜੀ ਗੀਤ।
1: ਜ਼ਰੂਰ ਜੀ, ਪਲੇ ਕਰਾਂਗੇ ਨਛੱਤਰ ਗਿੱਲ ਦੀ ਆਵਾਜ਼ ਵਿੱਚ ਗੀਤ, ਤੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
0: ਸ਼ੁਕਰੀਆ
1: ਜੀ। ਜੀ ਦੋਸਤੋ, ਇਹਨਾਂ ਦੀ ਫਰਮਾਇਸ਼ ਤੇ ਗੀਤ ਪਲੇ ਕਰਨ ਲੱਗੀ ਹੈ, ਪਰ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ।
2: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ 0 ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ 0 ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ। PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

0: ਜੀ ਦੋਸਤੋ, ਅਗਲੇ ਦੋਸਤ ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ। ਹੈਲੋ।
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਡਮ, ਮੈਂ ਜੰਗ ਬਹਾਦਰ ਭਾਰੋਂ ਜਲੰਧਰ ਜੀ।
0: ਜੰਗ ਬਹਾਦਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ।
1: ਥੈਂਕ ਯੂ।

0: ਜੀ ਦੋਸਤੋ, ਅਗਲੇ ਦੋਸਤ ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ। ਹੈਲੋ।
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਡਮ ਜੀ, ਮੈਂ ਜੰਗ ਬਹਾਦਰ ਭਾਰੂ ਜਲੰਧਰ ਜੀ।
0: ਜੰਗ ਬਹਾਦਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ।
1: ਥੈਂਕ ਯੂ ਜੀ, ਥੈਂਕ ਯੂ
0: ਜੀ। ਅਤੇ ਅੱਜ ਗਾਣਾ ਕਿਹੜਾ ਸੁਣਨਾ ਚਾਹੋਗੇ?
1: ਗੀਤ ਮੈਂ ਤੁਸੀਂ ਗੁਲਜ਼ਾਰ ਲਾਹੌਰੀ ਦਾ ਸੁਣਾ ਦਿਓ, ਦਿਲਾਂ ਦੇ ਮਾਮਲੇ।
0: ਜ਼ਰੂਰ ਜੀ, ਤੁਹਾਡੇ ਲਈ ਗੀਤ ਪਲੇ ਕਰਾਂਗੇ। ਅਤੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ
0: ਜੀ। ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਪਲੇ ਕਰਨ ਲੱਗੇ ਹਾਂ ਇੱਕ ਸੋਹਣਾ ਜਿਹਾ ਗੀਤ। ਜੇ ਤੁਸੀਂ ਆਪਣੀ ਫਰਮਾਇਸ਼ ਦਾ ਗੀਤ ਸੁਣਨਾ, 0181 ਬਤਾ ਲਈ 174 ਨੰਬਰ ਮਿਲਾ ਕੇ ਪਹੁੰਚ ਸਕਦੇ ਹੋ ਪ੍ਰੋਗਰਾਮ ਪੰਜਾਬੀ ਤੜਕਾ 'ਚ, ਜੋ ਚੱਲ ਰਿਹਾ ਤੁਹਾਡੇ ਆਪਣੇ ਫੇਵਰੇਟ ਚੈਨਲ 102.7 MHz FM ਰੇਨਬੋ 'ਤੇ।

0: ਪ੍ਰੋਗਰਾਮ ਪੰਜਾਬੀ ਤੜਕਾ ਤੇ ਤੜਕਾ ਲਗਾਉਣ ਲਈ ਅਗਲੇ ਦੋਸਤ ਪਹੁੰਚ ਗਏ ਨੇ। ਹੈਲੋ
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਕੌਣ ਗੱਲ ਕਰ ਰਹੇ ਹੋ ਤੁਸੀਂ?
1: ਮੈਂ ਜੀ ਨਿਊ ਸੰਤ ਨਗਰ ਤੋਂ ਮੌਂਟੀ ਬੋਲ ਰਿਹਾ ਜੀ।
0: ਮੌਂਟੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਥੈਂਕ ਯੂ ਜੀ। ਅੱਜ ਜੀ ਤੁਹਾਡੀ ਪਹਿਲੀ ਵਾਰ ਕਾਲ ਲੱਗੀ, ਬਹੁਤ ਖੁਸ਼ੀ ਹੋ ਰਹੀ ਹੈ ਜੀ।
0: ਬਹੁਤ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ। ਕੀ ਕੰਮ ਕਰਦੇ ਹੋ?
1: ਹਾਂਜੀ ਸਾਡਾ ਜੀ ਸਰਜੀਕਲ ਦਾ ਕੰਮ ਹੈ ਜੀ।
0: ਠੀਕ ਹੈ ਜੀ, ਇਹ ਤਾਂ ਹੋ ਗਿਆ ਕੰਮ, ਤੁਹਾਡੇ ਸ਼ੌਕ ਕੀ ਹੈਗੇ ਆ?
1: ਸ਼ੌਂਕ ਹੈ ਜੀ, ਵੈਸੇ ਤੇ ਅਸਾਂ ਵੀ ਸੋਨੇ ਦਾ ਨਾਲ ਕੰਮ ਕਰਨ ਦਾ ਸ਼ੌਂਕ ਹੈ ਜੀ, ਕੰਮ ਕਰੀਦਾ। ਸਾਡੇ ਡੈਡੀ ਸਾਹਿਬ, ਮੇਰੇ ਦਾਦਾ ਜੀ, ਅਸੀਂ ਇਕੱਠੇ ਕੰਮ ਕਰਦੇ ਹਾਂ ਜੀ, ਨਾਲ ਤੁਹਾਡਾ ਐਫਐਮ ਲਾਲੀ ਦਾ ਸਵੇਰੇ।
0: ਕੀ ਬਾਤ ਹੈ ਜੀ,
1: ਸੁਣਦੇ ਰਹਿਣਾ ਜੀ, ਬਹੁਤ ਮਜ਼ਾ ਆਉਂਦਾ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ। ਤੇ ਤੁਹਾਨੂੰ ਜਿੰਨੇ ਪ੍ਰੋਗਰਾਮ ਚੱਲਦੇ ਨੇ ਤੁਹਾਨੂੰ ਅੱਛਾ ਲੱਗਦਾ ਸੁਣ ਕੇ?
1: ਹਾਂਜੀ ਹਾਂਜੀ ਜੀ, ਬਹੁਤ ਅੱਛਾ ਲੱਗਦਾ ਜੀ। ਹੁਣੇ ਤੁਹਾਡਾ ਹੈਲੋ ਪ੍ਰੋਗਰਾਮ ਸੁਣ ਰਹੇ ਸੀ, ਨਾਲ ਕੰਮ ਕਰਦੇ ਪਏ ਸੀ।
0: ਚਲੋ ਬਹੁਤ ਅੱਛਾ ਲੱਗਿਆ ਮੌਂਟੀ ਤੁਹਾਡੇ ਨਾਲ ਗੱਲ ਕਰਕੇ। ਤੇ ਅੱਜ ਗੀਤ ਕਿਹੜਾ ਸੁਣੋਗੇ?
1: ਗੀਤ ਜੀ ਤੁਸੀਂ ਉਹ ਆਵਾਜ਼ਾਂ ਸੁਣਾ ਦਿਓ, ਉਹ
0: ਹਰਜੀਤ ਹਰਮਨ ਦੀ ਆਵਾਜ਼ ਸੀ। ਜ਼ਰੂਰ ਜੀ,
1: ਹਰਮਨ।
0: ਤੇ ਮੇਰੇ ਵੱਲੋਂ ਵੀ ਆਪਣੇ ਬਜ਼ੁਰਗਾਂ ਨੂੰ ਸਤਿ ਸ਼੍ਰੀ ਅਕਾਲ ਕਹੀਓ। ਤੇ ਆ ਰਿਹਾ ਜੀ ਤੁਹਾਡੀ ਫਰਮਾਇਸ਼ ਤੇ ਇਹ ਗੀਤ। ਥੈਂਕ ਯੂ ਜੀ। ਜੀ ਦੋਸਤੋ, ਇਹਨਾਂ ਨੇ ਸੁਣਨਾ ਹਰਜੀਤ ਹਰਮਨ ਦੀ ਆਵਾਜ਼ ਵਿੱਚ ਗੀਤ, ਤੇ ਪਲੇਅ ਕਰਨ ਲੱਗੀ ਹਾਂ ਮੈਂ। ਪਰ ਜੇ ਤੁਸੀਂ ਵੀ ਆਪਣੀ ਫਰਮਾਇਸ਼ ਦਾ ਗੀਤ ਸੁਣਨਾ ਹੈ ਤੇ ਫਿਰ ਇੰਤਜ਼ਾਰ ਨਹੀਂ ਕਰਨਾ, ਸਿਰਫ਼ ਤੇ ਸਿਰਫ਼ ਨੰਬਰ ਮਿਲਾਉਣ ਦੀ ਕੋਸ਼ਿਸ਼ ਕਰਨੀ ਹੈ 0182342174।

0: ਜੀ ਦੋਸਤੋ, ਪ੍ਰੋਗਰਾਮ ਪੰਜਾਬੀ ਤੜਕਾ ਤੇ ਅਗਲੇ ਦੋਸਤ ਨਾਲ ਗੱਲ ਕਰਦੇ ਹਾਂ। ਹੈਲੋ,
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਚ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ ਅਸੀਂ ਤਾਂ ਉਹਨੇ ਪਛਾਣ ਲਿਆ। ਮੈਂ ਕਿਹਾ ਜਦੋਂ ਢੋਲ ਵਜਾਤਾ, ਮੈਂ ਕਿਹਾ ਅੱਜ
0: ਸ਼ੁਕਰੀਆ ਜੀ,
1: ਢੋਲ ਵਾਲੀ ਮੈਡਮ ਆ ਗਈ।
0: ਢੋਲ ਨਾਲ ਲੈ ਕੇ ਆਉਂਦੀ ਹੁੰਦੀ ਆ?
1: ਨਹੀਂ,
0: ਤੁਸੀਂ ਕਿਹਾ ਸੀ ਨਾ
1: ਮੈਂ
0: ਸਿੱਖਣਾ ਘਰਦਿਆਂ ਦਾ ਢੋਲ ਵਜਾਉਣਾ ਚੰਗੀ ਤਰ੍ਹਾਂ ਜਾ ਕੇ ਸਾਰਿਆਂ ਦਾ ਸਾਰਿਆਂ ਦਾ ਮਿਕਸ ਹੀ ਹੋ ਜਾਣਾ, ਸਾਰਿਆਂ ਨੇ ਇੱਕ ਦੂਜੇ ਦਾ ਢੋਲ ਵਜਾ ਦੇਣਾ ਜੀ। ਪੌਲ ਜੀ, ਕਿਹੜਾ ਗੀਤ ਸੁਣੇਗੇ? ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ
1: ਮੈਡਮ ਜੀ, ਬਹੁਤ ਵਧੀਆ ਲੱਗਾ ਦਰਬੇਸ਼ ਸਿਰਾ ਜੀ ਤੁਹਾਡੇ ਨਾਲ ਗੱਲ ਕਰਕੇ।
0: ਸ਼ੁਕਰੀਆ ਜੀ,
1: ਤੇ ਗਾਣਾ ਸੁਣਾ ਦਿਓ ਮੇਰਾ ਦਿਲ ਦੀ ਗੱਲ।
0: ਜ਼ਰੂਰ ਜੀ, ਤੁਹਾਡੇ ਲਈ ਪਲੇ ਕਰਾਂਗੇ ਗੀਤ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਪੌਲ ਜੀ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ, ਧੰਨਵਾਦ ਜੀ।
0: ਜੀ ਦੋਸਤੋ, ਇਹਨਾਂ ਦੀ ਫਰਮਾਇਸ਼ ਤੇ ਪਲੇ ਕਰਨ ਲੱਗਿਆ ਜੀ ਇਹ ਗੀਤ, ਤੇ ਇੰਤਜ਼ਾਰ ਕਰਦੇ ਹਾਂ ਕਿ ਅਗਲੇ ਦੋਸਤ ਕਿਹੜੇ ਪਹੁੰਚਦੇ ਨੇ ਪ੍ਰੋਗਰਾਮ 'ਚ, ਕਿਉਂਕਿ ਸਮਾਂ ਸਿਰਫ ਤੇ ਸਿਰਫ 11 ਮਿੰਟ ਰਹਿ ਗਏ ਨੇ ਪ੍ਰੋਗਰਾਮ 'ਚ।

0: ਆਪਾਂ ਵੀ ਗੱਲ ਕਰ ਲਈਏ ਫਟਾਫਟ। ਲਾਸਟ ਲੱਕੀ ਕਾਲਰ ਸਾਡੇ ਕੋਲ ਪਹੁੰਚ ਚੁੱਕੇ ਨੇ। ਹੈਲੋ
1: ਹੈਲੋ ਮੈਡਮ, ਨਮਸਕਾਰ।
0: ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਦੋਸਤ ਗੱਲ ਕਰ ਰਹੇ ਨੇ?
1: ਆਸਰ ਮੋਹਨ ਲਾਲ ਬੋਲ ਰਿਹਾ, ਬੂਟਾ ਮਿਲਣ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਚ। ਬਹੁਤ ਅੱਛਾ ਲੱਗਿਆ ਜੀ, ਇਹ ਦੱਸ ਦੋ ਤੁਹਾਡੇ ਸ਼ੌਕ ਵਗੈਰਾ ਕੀ
1: ਨੇ? ਹਾਂਜੀ,
0: ਕੀ ਕਹਿ ਰਹੇ ਹੋ?
1: ਮੈਂ ਸਾਰੀਆਂ ਮੈਡਮ ਮਿਲ ਕੇ ਆਏ 2023-16
0: ਜੀ ਜੀ ਜੀ ਬਹੁਤ ਅੱਛਾ ਲੱਗਿਆ, ਬਹੁਤ ਅੱਛਾ ਲੱਗਿਆ ਜੀ ਕਿ ਤੁਸੀਂ ਸਾਰਿਆਂ ਨੂੰ ਮਿਲੇ ਵੀ, ਤੇ ਹੁਣ ਸਮਾਂ ਥੋੜਾ ਘੱਟ ਹੈ ਇਸ ਲਈ ਗੱਲ ਥੋੜੀ ਹੋਣੀ ਹੈ। ਚਲੋ ਗੀਤ ਗੀਤ ਸੋਹਣਾ ਜਿਹਾ ਤੁਹਾਡੇ ਲਈ ਪਲੇ ਕਰਾਂਗੇ, ਤੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਜ਼ਰੂਰ ਜੀ, ਗੀਤ ਮੈਂ ਜ਼ਰੂਰ ਪਲੇ ਕਰੂੰ। ਠੀਕ ਹੈ ਜੀ, ਜਾਂਦੇ ਜਾਂਦੇ ਸੋਹਣਾ ਜਿਹਾ ਗੀਤ ਲਾਵਾਂਗੇ। ਸ਼ੁਕਰੀਆ ਜੀ। ਉਹ ਮੈਨੂੰ ਤਾਂ ਲੱਗਦਾ ਸੀ ਮੇਰੇ ਤੋਂ ਵੀ ਜ਼ਿਆਦਾ ਕਾਲੇ ਨੇ। ਚਲੋ ਇਸੇ ਗੀਤ ਦੇ ਨਾਲ ਮੈਨੂੰ ਵੀ ਦੇ ਦਿਓ ਇਜਾਜ਼ਤ ਪ੍ਰੋਗਰਾਮ ਇੱਥੇ ਖਤਮ ਕਰਨ ਦੀ, ਪਰ ਤੁਸੀਂ ਕਿਤੇ ਨਹੀਂ ਜਾਣਾ, ਇੰਜੋਏ ਕਰਨਾ ਹੈ ਇਸ ਗੀਤ ਨੂੰ। 12 ਵਜੇ FM ਨਿਊਜ਼ ਹੈਡਲਾਈਨਸ ਲੈ ਕੇ ਹਾਜ਼ਰ ਹੋਵੋਗੇ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਹੋਮ ਸਵੀਟ ਹੋਮ।

FM News Headlines. ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਔਲਿਨ ਨੇ ਭਰੋਸਾ ਦਿੱਤਾ ਹੈ ਕਿ ਮਿਆਂਮਾਰ ਭਾਰਤ ਦੇ ਸੁਰੱਖਿਆ ਹਿੱਤ ਖਿਲਾਫ ਆਪਣੀ ਧਰਤੀ ਦੀ ਵਰਤੋਂ ਨਹੀਂ ਹੋਣ ਦੇਵੇਗਾ। ਵਪਾਰ ਅਤੇ ਸਨਅਤ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਦੇ ਜ਼ਿਆਦਾਤਰ ਬਿੰਦੂਆਂ 'ਤੇ ਸਹਿਮਤੀ ਬਣ ਗਈ ਹੈ। ਈਡੀ ਨੇ ਪੰਜਾਬ ਦੇ ਰਾਮਨਗਰ 'ਚ ਸਥਿਤ ਗਿਆਨ ਸਾਗਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਨਾਲ ਸੰਬੰਧਿਤ 14 ਅਚਲ ਜਾਇਦਾਦਾਂ ਨੂੰ ਅਸਥਾਈ ਤੌਰ 'ਤੇ ਜ਼ਬਤ ਕੀਤਾ। ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਸਾਰੀਆਂ ਫੀਲਡ ਯੂਨਿਟਸ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਕਦਮ ਉਠਾਉਣ ਦੇ ਨਿਰਦੇਸ਼।

ਪੰਜਾਬ ਵਿਧਾਨ ਸਭਾ ਜਿਸ ਨੂੰ 1 ਮਈ 2026 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਨੂੰ 31 ਮਈ 2026 ਨੂੰ ਪੰਜਾਬ ਦੇ ਰਾਜਪਾਲ ਦੇ ਇੱਕ ਹੁਕਮ ਰਾਹੀਂ ਰਸਮੀ ਤੌਰ 'ਤੇ ਉਠਾ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਅੰਮ੍ਰਿਤਸਰ ਅਤੇ ਫਰੀਦਕੋਟ ਦੇ ਸੀਨੀਅਰ ਪੁਲਿਸ ਸੁਪਰੀਡੈਂਡੈਂਟ ਸਮੇਤ 11 IPS ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ। ਜਲੰਧਰ ਦੇ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਦੀ ਥਾਂ ਲੁਧਿਆਣਾ ਪੁਲਿਸ ਰੇਂਜ ਦੇ DIG ਸਤਿੰਦਰ ਸਿੰਘ ਜਲੰਧਰ ਪੁਲਿਸ ਕਮਿਸ਼ਨਰੇਟ ਦੀ ਕਮਾਨ ਸੰਭਾਲਣਗੇ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਯੂਨੈਸਕੋ ਵਿਸ਼ਵ ਵਿਰਾਸਤੀ ਥਾਂ ਫੁੱਲਾਂ ਦੀ ਵਾਦੀ ਸੈਲਾਨੀਆਂ ਲਈ ਖੋਲ੍ਹ ਦਿੱਤੀ ਗਈ ਹੈ। ਜਪਾਨ ਵਿੱਚ ਮਰਦਾਂ ਦੇ ਅੰਡਰ 18 ਹਾਕੀ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਨੇ ਪੂਲ ਏ ਦੇ ਮੁਕਾਬਲੇ ਵਿੱਚ ਕੋਰੀਆ ਨੂੰ 4-1 ਨਾਲ ਹਰਾ ਦਿੱਤਾ ਹੈ। 2026 ਦੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ 22 ਕਿਸ਼ਤੀ ਚਾਲਕਾਂ ਨੂੰ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਵਿਕਾਸ ਸਮੂਹ ਵਿੱਚ ਸ਼ਾਮਿਲ ਕੀਤਾ ਗਿਆ। ਏਜ਼ਨ FM ਨਿਊਜ਼ ਹੈਡਲਾਈਨਸ 'ਤੇ ਹੁਣ ਪੇਸ਼ ਹੈ ਪ੍ਰੋਗਰਾਮ ਹੋਮ ਸਵੀਟ ਹੋਮ। ਇਸ ਬ੍ਰੇਕ ਤੋਂ ਬਾਅਦ

ਐਡ ਜਾਣਾ ਹੈਗਾ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕਿੰਨੀਆਂ ਸਾਰੀਆਂ ਗੱਲਾਂ ਜਾਣਨ ਨੂੰ ਮਿਲਦੀਆਂ ਅਤੇ ਰੈਸਪੀ ਦੇ ਬਾਰੇ ਅਸੀਂ ਗੱਲ ਕਰਨੀ ਹੁੰਦੀ ਹੈ ਉਹ ਤਾਂ ਫਿਰ ਲਿਖਣੀ ਹੀ ਪੈਂਦੀ ਹੈ। ਜਿਹੜੀ ਲਿਖ ਕੇ ਕੋਲ ਰੱਖਦੇ ਹਾਂ ਨਾ ਆਪਾਂ ਚੀਜ਼, ਉਹ ਹਮੇਸ਼ਾ ਸਾਡੇ ਕੋਲ ਰਹਿੰਦੀ ਹੈ। ਜਿਹੜੀ ਫੋਨ 'ਤੇ ਸੇਵ ਕਰਦੇ ਹਾਂ ਨਾ ਤਾਂ ਜਲਦੀ ਲੱਭਦੀ ਨਹੀਂ ਹੈਗੀ ਹੈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਵੈਲਕਮ ਬੈਕ ਫਰੈਂਡਸ, ਪ੍ਰੋਗਰਾਮ ਹੋਮ ਸਵੀਟ ਹੋਮ। ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਫੇਵਰਟ ਚੈਨਲ 102.7 ਮੈਗਾਹਰਟਜ਼ ਐਫਐਮ ਰੇਨਬੋ ਤੇ, ਅਤੇ ਮੈਂ ਤੁਹਾਡੀ ਦੋਸਤ ਸਿੰਦਰਪ੍ਰੀਤ ਸਿਰਾ। ਬਈ ਹੁਣ ਜਿੱਦਾਂ ਅਸੀਂ ਦੇਖਦੇ ਹੈਗੇ ਹਾਂ ਕਿ ਹਾਈਜੀਨ ਦਾ ਧਿਆਨ ਰੱਖਣਾ ਸਾਰੇ ਬਹੁਤ ਜ਼ਰੂਰੀ ਸਮਝਦੇ ਨੇ, ਚਾਹੇ ਉਹ ਘਰ ਵਿੱਚ ਹੈ, ਚਾਹੇ ਉਹ ਤੁਸੀਂ ਬਾਹਰ ਕਿਤੇ ਕੰਮ ਕਰ ਰਹੇ ਹੋ। ਸੋ ਪਹਿਲਾਂ ਮੈਂ ਇੱਕ ਪ੍ਰੋਗਰਾਮ ਦੇ ਵਿੱਚ ਦੱਸਿਆ ਸੀਗਾ ਕਿ ਜਦੋਂ ਤੁਸੀਂ ਜਿੱਥੇ ਕੰਮ 'ਤੇ ਜਾਂਦੇ ਹੋ ਉੱਥੇ ਕਿਸ ਤਰੀਕੇ ਦੇ ਨਾਲ ਆਪਣੀ ਹਾਈਜੀਨ ਦਾ ਧਿਆਨ ਰੱਖਣਾ ਹੈ, ਉਸੇ ਤਰੀਕੇ ਦੇ ਨਾਲ ਘਰ ਵੀ ਹਾਈਜੀਨ ਦਾ ਧਿਆਨ ਰੱਖਣਾ ਬਹੁਤ ਬਹੁਤ ਜ਼ਰੂਰੀ ਹੈ। ਕਿਉਂਕਿ ਕਈਆਂ ਦੇ ਘਰ ਵਿੱਚ ਕੰਮ ਕਰਨ ਲਈ ਲੋਕ ਆਉਂਦੇ ਨੇ, ਸੋ ਬਾਹਰੋਂ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੇ ਹੱਥ ਪੈਰ ਜਦੋਂ ਵੀ ਉਹ ਕੰਮ ਕਰਦੇ ਨੇ ਘਰ, ਸਭ ਤੋਂ ਪਹਿਲਾਂ ਉਹਨਾਂ ਦੇ ਹੱਥ ਪੈਰ ਜ਼ਰੂਰ ਧੋਆਇਆ ਕਰੋ। ਐਂਡ ਹੱਥਾਂ ਦੀ ਸਫਾਈ ਜਿਹੜੀ ਹੈ ਨਾ ਉਹ ਬਹੁਤ ਬਹੁਤ ਜ਼ਰੂਰੀ ਹੈ। ਤੁਸੀਂ ਖਾਣਾ ਬਣਾਉਣ ਤੋਂ ਪਹਿਲਾਂ ਹੱਥ ਧੋਣੇ ਆ, ਬਾਥਰੂਮ ਜਾਂਦੇ

ਅਤੇ ਉਸ ਤੋਂ ਬਾਅਦ ਹੱਥ ਧੋਣੇ ਹੈਗੇ ਆ, ਐਂਡ ਧੋਣੇ ਵੀ ਸਾਬਣ ਦੇ ਨਾਲ ਹੈ। ਘੱਟੋ ਘੱਟ 20 ਸੈਕਿੰਡ ਤੱਕ ਚੰਗੀ ਤਰ੍ਹਾਂ ਆਪਣੇ ਹੱਥ ਧੋਣੇ ਚਾਹੀਦੇ, ਉਸ ਤੋਂ ਬਾਅਦ ਹੀ ਕੋਈ ਕੰਮ ਕਰਨਾ ਚਾਹੀਦਾ, ਕਿਉਂਕਿ ਜੇ ਤੁਸੀਂ ਪ੍ਰੋਪਰ ਹਾਈਜੀਨ ਰੱਖੋਗੇ ਖਾਣਾ ਬਣਾਉਂਦੇ ਟਾਈਮ, ਤਾਂ ਫਿਰ ਤੁਹਾਡੀ ਫੈਮਿਲੀ ਵੀ ਪ੍ਰੋਟੈਕਟਿਡ ਰਹੇਗੀ। ਜ਼ਿਆਦਾਤਰ ਜਿੱਦਾਂ ਦੇਖਿਆ ਜਾਂਦਾ ਹੈ ਕਿ ਦਰਵਾਜ਼ੇ ਦੇ ਨੌਬਸ ਹੁੰਦੇ ਆ, ਜਾਂ ਫਿਰ ਜਿੱਥੇ ਵੀ ਗੇਟ ਹੈਗਾ, ਸਪੈਸ਼ਲੀ ਜਿਹੜਾ ਘਰ ਦਾ ਗੇਟ ਹੈਗਾ, ਉਹ ਵੀ ਪ੍ਰੋਪਰ ਕਲੀਨ ਕਰਨਾ ਜ਼ਰੂਰੀ ਹੈਗਾ। ਐਂਡ ਬਹੁਤ ਹੀ ਜ਼ਿਆਦਾ ਜਿਹੜਾ ਚੀਜ਼ ਖਰਾਬ ਹੁੰਦੀ ਹੈ ਨਾ, ਸਭ ਤੋਂ ਜ਼ਿਆਦਾ ਇਨਫੈਕਸ਼ਨ ਬੈਕਟੀਰੀਆ ਜਰਮਸ ਕਿਤੇ ਹੁੰਦੇ ਆ, ਤੁਹਾਡੇ ਮੋਬਾਈਲ ਫੋਨ 'ਤੇ ਜਾਂ ਫਿਰ ਰਿਮੋਟਸ 'ਤੇ। ਇਹਨਾਂ ਨੂੰ ਸੈਨੇਟਾਈਜ਼ ਕਰਨਾ ਬਹੁਤ ਬਹੁਤ ਜ਼ਰੂਰੀ ਹੈਗਾ। ਕਈ ਵਾਰੀ ਅਸੀਂ ਕਿਚਨ ਦੇ ਵਿੱਚ ਲੈ ਜਾਂਦੇ ਹਾਂ ਜਾਂ ਵਾਸ਼ਰੂਮ ਵਿੱਚ ਵੀ ਲੈ ਜਾਂਦੇ ਹਾਂ ਫੋਨ, ਅਤੇ ਉਹਨਾਂ ਹੁੰਦਾ ਕੀ ਹੈ ਕਿ ਜਰਮਸ ਸਾਰੇ ਇੱਥੇ ਇਕੱਠੇ ਹੁੰਦੇ ਨੇ, ਅਤੇ ਇਹਦੇ ਨਾਲ ਵੀ ਤੁਹਾਨੂੰ ਇਨਫੈਕਸ਼ਨ ਹੋ ਸਕਦੀ ਹੈਗੀ ਹੈ। ਅਤੇ ਰਸੋਈ ਦੀ ਹਾਈਜੀਨ ਤਾਂ ਉੱਦਾਂ ਹੀ ਬਹੁਤ ਜ਼ਰੂਰੀ ਹੈ। ਜਿਹੜੀਆਂ ਵੀ ਸਬਜ਼ੀਆਂ ਜਾਂ ਫਲ ਤੁਸੀਂ ਲੈ ਕੇ ਆਉਂਦੇ ਹੋ, ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈਗਾ, ਸੈਨੇਟਾਈਜ਼ ਕਰਨਾ ਚਾਹੀਦਾ ਹੈਗਾ, ਦੈਨ ਉਸ ਤੋਂ ਬਾਅਦ ਉਹਨੂੰ ਯੂਜ਼ ਕਰਨਾ ਚਾਹੀਦਾ ਹੈਗਾ। ਹੋਰ ਚੋਪਿੰਗ ਬੋਰਡ ਜਿਹੜਾ ਹੁੰਦਾ ਨਾ, ਉਹਨੂੰ ਵੀ ਧੋਣਾ ਬਹੁਤ ਜ਼ਰੂਰੀ ਹੈਗਾ। ਕਈ ਵਾਰੀ ਅਸੀਂ ਜਲਦੀ ਜਲਦੀ ਵਿੱਚ ਸਿਰਫ ਪਾਣੀ ਨਾਲ ਧੋ ਕੇ ਰੱਖ ਦਿੰਦੇ ਹੈਗੇ ਹਾਂ। ਚਲੋ ਕਦੀ ਕਦੀ ਹੋਇਆ ਕਿ ਜਲਦੀ ਜਲਦੀ ਵਿੱਚ ਅਸੀਂ ਧੋ ਕੇ ਪਾਣੀ ਨਾਲ ਰੱਖ ਦਿੱਤਾ, ਬਟ ਜਦੋਂ ਤੁਹਾਡੇ ਕੋਲ ਟਾਈਮ ਹੁੰਦਾ ਹੈ, ਥੋੜ੍ਹਾ ਜਿਹਾ ਨਿੰਬੂ ਅਤੇ ਬੇਕਿੰਗ ਸੋਡਾ ਲੈ ਕੇ ਉਹਨੂੰ ਅੱਛੇ ਤਰੀਕੇ ਦੇ ਨਾਲ ਉਸ ਚੋਪਿੰਗ ਬੋਰਡ 'ਤੇ ਰੱਬ ਕਰੋ। ਜਿਹੜੇ ਵੁਡਨ ਵਾਲੇ ਹੁੰਦੇ ਉਹ ਵੀ ਇੱਦਾਂ ਸਾਫ਼ ਹੋ ਜਾਊਗੇ, ਸਟੀਲ ਵਾਲੇ ਵੀ ਇੱਦਾਂ ਸਾਫ਼ ਹੋ ਜਾਊਗੇ। ਇੱਦਾਂ ਹੋਏਗਾ ਕਿ ਪ੍ਰੋਪਰਲੀ ਕਲੀਨ ਹੋ ਜਾਣਗੇ, ਕੋਈ ਚਿਕਨਾਹਟ ਉੱਤੇ ਨਹੀਂ ਰਹੇਗੀ, ਐਂਡ ਸਾਫ਼ ਸੁਥਰੇ ਚੋਪਿੰਗ ਬੋਰਡਸ ਤੁਹਾਨੂੰ ਦੇਖਣ ਨੂੰ ਮਿਲਣਗੇ। ਉਸ ਤੋਂ ਬਾਅਦ ਹੋਰ ਕਿਹੜੀਆਂ ਚੀਜ਼ਾਂ ਆਉਂਦੀਆਂ ਬਈ? ਹੁਣ ਸਾਰੀਆਂ ਚੀਜ਼ਾਂ ਇੱਕੋ ਵਾਰੀ ਦੱਸ ਦਊਂਗੀ ਤਾਂ ਫਿਰ ਤਾਂ ਔਖਾ ਹੀ ਹੋ ਜਾਏਗਾ। ਫਿਲਹਾਲ ਦੀ ਘੜੀ ਇੰਜੋਏ ਕਰਦੇ ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼ ਵਿੱਚ ਇਸ ਗੀਤ ਨੂੰ, ਅਤੇ ਉਸ ਤੋਂ ਬਾਅਦ ਦੱਸਦੀ ਹਾਂ ਕਿ ਹੋਰ ਕਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੁੰਦਾ ਹੈਗਾ ਘਰ ਦੇ ਵਿੱਚ ਹਾਈਜੀਨ ਨੂੰ ਲੈ ਕੇ।

0: ਬਿਲ ਦੇ
1: ਹੁਣ 0 ਰੁਪਏ ਕਿਵੇਂ ਦਵਾ
2: ਓਹੋ ਭੁੱਲੀ ਗਈ ਸੀ ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ ਤਾਂ ਫਿਰ ਜੋ ਬਾਕੀ ਬਚੇ ਹੋਏ 4000 ਨੇ ਉਸਦੀ ਸ਼ੋਪਿੰਗ ਕਰਨ ਚਲੀਏ
1: ਜ਼ਰੂਰ ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in
3: ਹਰ ਘਰ ਸੂਰਿਆ ਘਰ
4: The Indian Navy invites online applications from unmarried male and female candidates for 10+2 BTech cadet entry scheme permanent commission last date for submission is 18 June 2026 for more details visit www.joinindiannavy.gov.in The Indian Navy combat ready cohesive atmanirbhar safeguarding seas for a viksit samriddh bharat join Indian Navy The Indian Navy invites online applications from unmarried male and female candidates for 10+2 BTech cadet entry scheme permanent commission last date for submission is 18 June 2026 for more details visit www.joinindiannavy.gov.in The Indian Navy combat ready cohesive atmanirbhar safeguarding seas for a viksit samriddh bharat join Indian Navy

ਤਾਂ ਸਿਰਫ ਚਾਰਜ ਹੋਏਗਾ, ਡੇਟਾ ਇੱਧਰ ਉੱਧਰ ਟ੍ਰਾਂਸਫਰ ਤੁਹਾਡਾ ਨਹੀਂ ਹੋਏਗਾ। ਉਹ ਵਾਲੀ ਡੇਟਾ ਕੇਬਲ ਯੂਜ਼ ਕਰਿਆ ਕਰੋ ਪਬਲਿਕ ਪਲੇਸਿਸ 'ਤੇ। ਵੈਸੇ ਤਾਂ ਕੋਸ਼ਿਸ਼ ਕਰੋ, ਪਾਵਰ ਬੈਂਕਸ ਅੱਜ ਕੱਲ੍ਹ ਆ ਗਏ ਨੇ ਜਿਹੜਾ ਕਿ ਤੁਸੀਂ ਆਪਣੇ ਨਾਲ ਰੱਖ ਸਕਦੇ ਹੋ, ਉਹਨੂੰ ਚਾਰਜ ਕਰਕੇ ਲੈ ਕੇ ਜਾਓ। ਐਕਸਟਰਾ ਜਿਹੜੀ ਬੈਟਰੀ ਹੈਗੀ ਹੈ ਪਾਵਰ ਬੈਂਕ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਐਕਸਟਰਾ ਆਪਣੇ ਬੈਗ ਦੇ ਵਿੱਚ ਰੱਖੋ, ਤਾਂ ਕਿ ਜੇ ਕਿਤੇ ਲੱਗਦਾ ਕਿ ਬੈਟਰੀ ਲੋਅ ਹੋ ਗਈ ਹੈ ਫੋਨ ਦੀ, ਤਾਂ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ। ਤਾਂ ਫਿਰ ਇਹ ਵੀ ਡਰ ਨਹੀਂ ਰਹੇਗਾ ਕਿ ਕਿਤੇ ਪਬਲਿਕ ਪਲੇਸ 'ਤੇ ਤੁਹਾਨੂੰ ਲੱਭਣਾ ਨਹੀਂ ਪਏਗਾ ਚਾਰਜਿੰਗ ਕਰਨ ਲਈ ਕੁਛ। ਸੋ ਲੈਪਟੋਪ, ਫੋਨ, ਇਹਨਾਂ ਨੂੰ ਕਿੱਦਾਂ ਤੁਸੀਂ ਸਿਕਿਓਰ ਕਰਨਾ ਹੈਗਾ, ਇਹ ਮੈਂ ਤੁਹਾਨੂੰ ਦੱਸਿਆ ਹੈਗਾ। ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਲੈਪਟੋਪ ਵੀ ਠੀਕ ਰੱਖ ਸਕਦੇ ਹੋ, ਆਪਣਾ ਫੋਨ ਵੀ ਠੀਕ ਰੱਖ ਸਕਦੇ ਹੋ, ਅਤੇ ਉਹਦੇ ਅੰਦਰ ਦਾ ਜਿਹੜਾ ਡੇਟਾ ਹੈਗਾ, ਜੋ ਵੀ ਤੁਹਾਡੀ ਫੋਟੋਜ਼, ਵੀਡੀਓਜ਼, ਜੋ ਵੀ ਤੁਸੀਂ ਰੱਖਿਆ, ਉਹਨੂੰ ਵੀ ਨੁਕਸਾਨ ਨਹੀਂ ਹੋਏਗਾ। ਸੋ ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਸੁਣਦੇ ਹਾਂ ਜੀ ਸ਼ੈਰੀਮਾਨ ਦੀ ਆਵਾਜ਼ ਦੇ ਵਿੱਚ ਇੱਕ ਗੀਤ, ਅਤੇ ਉਸ ਤੋਂ ਬਾਅਦ ਹੋਰ ਵੀ ਗੱਲਾਂ ਨੇ ਮੇਰੇ ਕੋਲ ਬਹੁਤ।

ਜੀ ਦੋਸਤੋ, ਟਾਈਮ ਹੋ ਰਿਹਾ ਜੀ 12:40, ਹੋਮ ਸਵੀਟ ਹੋਮ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਨੂੰ। ਅਤੇ ਅਗਲੀ ਗੱਲ ਇਹ ਹੈ ਕਿ ਮੋਸਟਲੀ ਜਦੋਂ ਕੁਕਿੰਗ ਕੀਤੀ ਜਾਂਦੀ ਹੈ ਉਹਦੇ ਵਿੱਚ ਪੀਸਿਆ ਹੋਇਆ ਲਸਣ ਅਦਰਕ ਇਕੱਠਾ ਹੀ ਪਾ ਦਿੱਤਾ ਜਾਂਦਾ ਹੈ। ਤੁਹਾਨੂੰ ਪਤਾ ਇਹਦੇ ਨਾਲ ਹੁੰਦਾ ਕੀ ਹੈ, ਲਸਣ ਦਾ ਪ੍ਰੋਪਰ ਸਵਾਦ ਜਿਹੜਾ ਨਾ ਉਹ ਨਹੀਂ ਆਉਂਦਾ, ਉਹਦਾ ਸਵਾਦ ਜਿਹੜਾ ਨਾ ਉਹ ਦੱਬ ਜਾਂਦਾ ਹੈ। ਸਹੀ ਗੱਲ ਕਹਿ ਰਹੀ ਹਾਂ ਮੈਂ? ਸੋ ਸਵਾਦ ਨੂੰ ਜੇ ਵਧਾਉਣਾ ਹੈ ਨਾ ਸਬਜ਼ੀ ਦੇ ਵਿੱਚ ਲਸਣ ਦੇ, ਤਾਂ ਸਭ ਤੋਂ ਪਹਿਲਾਂ ਤਾਂ ਲਸਣ ਨੂੰ ਜੇ ਤੁਸੀਂ ਕੁੱਟਣਾ ਹੈ ਜਾਂ ਕੱਟਣਾ ਹੈ, ਉਹਨੂੰ ਕੱਟ ਕੇ ਜਾਂ ਪੀਸ ਕੇ ਇੱਕ ਸਾਈਡ 'ਤੇ ਥੋੜ੍ਹੀ ਦੇਰ ਲਈ ਜ਼ਰੂਰ ਰੱਖਣਾ ਚਾਹੀਦਾ ਹੈਗਾ। ਇਹਦੇ ਵਿੱਚ ਨਾ ਇੱਕ ਐਲੀਸਿਨ ਨਾਮ ਦਾ ਤੱਤਵ ਹੁੰਦਾ ਹੈਗਾ, ਜਿਹੜਾ ਕਿ ਜਦੋਂ ਤੁਸੀਂ ਕੱਟਦੇ ਹੋ ਜਾਂ ਪੀਸਦੇ ਹੋ ਨਾ, ਥੋੜ੍ਹੀ ਦੇਰ ਬਾਅਦ ਆਉਂਦਾ ਹੈਗਾ। ਸੋ ਇਹਨੂੰ ਪਹਿਲਾਂ ਪ੍ਰਿਪੇਅਰ ਕਰਕੇ ਰੱਖਣਾ ਜਦੋਂ ਵੀ ਤੁਸੀਂ ਚੋਪਿੰਗ ਕਰ ਲੈਂਦੇ ਹੋ ਸਬਜ਼ੀ ਬਣਾਉਣ ਲਈ, ਅਤੇ ਲਸਣ ਨੂੰ ਪਹਿਲਾਂ ਕੱਟ ਕੇ ਜਾਂ ਪੀਸ ਕੇ ਸਾਈਡ 'ਤੇ ਰੱਖੋ। ਐਂਡ ਜਿਹੜਾ ਅਦਰਕ ਹੈ, ਅਦਰਕ ਦਾ ਜਿਹੜਾ ਸਵਾਦ ਹੈ ਨਾ, ਹੌਲੀ ਹੌਲੀ ਆਉਣਾ ਸ਼ੁਰੂ ਹੁੰਦਾ ਹੈਗਾ। ਹੁਣ ਮੋਸਟਲੀ ਤੁਸੀਂ ਨੋਟ ਕੀਤਾ ਹੋਵੇਗਾ, ਜਦੋਂ ਤੁਸੀਂ ਲਸਣ ਅਤੇ ਅਦਰਕ ਇਕੱਠਾ ਪਾ ਦਿੰਦੇ ਹੋ ਪੀਸਿਆ ਹੋਇਆ, ਅਤੇ ਜਿਹੜਾ ਲਸਣ ਉਹ ਜਲਦੀ ਪੱਕ ਜਾਂਦਾ ਹੈ ਅਤੇ ਉਹ ਚਿੰਬੜਨਾ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਸੜ ਵੀ ਜਾਂਦਾ ਹੈਗਾ। ਹੁਣ ਉਹਦੇ ਵਿੱਚ ਪ੍ਰੋਬਲਮ ਕੀ ਹੁੰਦੀ ਹੈਗੀ ਹੈ, ਲਸਣ ਜਿਹੜਾ ਹੈ ਉਹ ਤੇਲ ਦੇ ਵਿੱਚ ਪੱਕਣਾ ਚਾਹੀਦਾ ਹੈ, ਤਾਂ ਉਹਦੇ 'ਤੇ ਬਰਾਊਨ ਕਲਰ ਦਾ ਸ਼ੇਡ ਆਏਗਾ ਐਂਡ ਉਹਦਾ ਫਲੇਵਰ ਆਏਗਾ। ਬਟ ਜਦੋਂ ਅਸੀਂ ਉਹ 'ਚ ਅਦਰਕ ਪਾ ਦਿੰਦੇ ਹਾਂ ਨਾਲ, ਅਤੇ ਉਹ ਪਾਣੀ ਛੱਡ ਦਿੰਦਾ ਅਦਰਕ, ਅਤੇ ਉਹਦੇ ਨਾਲ ਕੀ ਹੈ ਕਿ ਉਹ ਪਾਣੀ ਵਿੱਚ ਭੁੰਨਣਾ ਸ਼ੁਰੂ ਹੋ ਜਾਂਦਾ ਹੈ, ਅਤੇ ਉਹਦੇ ਨਾਲ ਹੁੰਦਾ ਕੀ ਹੈ ਕਿ ਉਹ ਕਾਲਾ ਜਲਦੀ ਹੋ ਜਾਂਦਾ ਹੈ ਅਤੇ ਉਹਦਾ ਸਵਾਦ ਵੀ ਨਹੀਂ ਆਉਂਦਾ ਹੈਗਾ। ਸੋ ਸਹੀ ਤਰੀਕਾ ਪਤਾ ਕੀ ਹੈਗਾ, ਮੈਂ ਤੁਹਾਨੂੰ ਦੱਸਦੀ। ਜਿੱਦਾਂ ਹੀ ਕੜਾਹੀ ਗਰਮ ਹੁੰਦੀ ਹੈ, ਤੇਲ ਗਰਮ ਹੁੰਦਾ ਹੈ, ਉਹਦੇ ਵਿੱਚ ਸਭ ਤੋਂ ਪਹਿਲਾਂ ਲਸਣ ਪਾਉਣਾ ਚਾਹੀਦਾ, ਉਹਨੂੰ 10 to 20 seconds ਸਿਰਫ ਭੁੰਨਣਾ ਹੈਗਾ। ਉਸ ਤੋਂ ਬਾਅਦ ਤੁਸੀਂ ਅਦਰਕ ਪਾਓ ਉਹਦੇ ਵਿੱਚ। ਇੱਦਾਂ ਕਰਨ ਨਾਲ ਕੀ ਹੋਏਗਾ, ਜਿਹੜਾ ਲਸਣ ਹੈ ਗਾਰਲਿਕ, ਉਹਦਾ ਫਲੇਵਰ ਵੀ ਬਹੁਤ ਅੱਛਾ ਆਏਗਾ, ਐਂਡ ਉਸ ਤੋਂ ਬਾਅਦ ਜਿਹੜਾ ਅਦਰਕ ਹੈ ਉਹਦਾ ਫਲੇਵਰ ਵੀ ਆਏਗਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ ਹੋ। ਬਟ ਇੱਕ ਗੱਲ ਦਾ ਧਿਆਨ ਰੱਖਣਾ ਹੈਗਾ ਕਿ ਜਦੋਂ ਅਸੀਂ ਆਲੂ ਦੀ ਸਬਜ਼ੀ, ਸੁੱਕੀ ਸਬਜ਼ੀ ਬਣਾ ਰਹੇ ਹੈਗੇ ਹਾਂ, ਜਾਂ ਫਿਰ ਕੋਈ ਵੀ ਇੱਦਾਂ ਦੀ ਸਬਜ਼ੀ ਬਣਾ ਰਹੇ ਹੈਗੇ ਜਿਹੜੀ ਕਿ ਜਲਦੀ ਜਲਦੀ ਬਣਨੀ ਹੁੰਦੀ ਹੈਗੀ, ਤੇਜ਼ ਆਂਚ 'ਤੇ ਤੇਜ਼ 'ਤੇ ਪਕਾਉਣਾ ਹੋਵੇ, ਅਤੇ ਉਸ ਟਾਈਮ ਤੁਸੀਂ ਕੀ ਕਰਨਾ ਹੈਗਾ, ਅਦਰਕ ਪਹਿਲਾਂ ਪਾਉਣਾ, ਲਸਣ ਬਾਅਦ 'ਚੋਂ ਪਾਉਣਾ ਹੈਗਾ। ਕਿਉਂਕਿ ਜਿਹੜਾ ਲਸਣ ਹੈਗਾ ਨਾ, ਉਹ ਛੇਤੀ ਜੇ ਗਰਮ ਗਰਮ ਜ਼ਿਆਦਾ ਗਰਮ ਤੇਲ ਵਿੱਚ ਪਾ ਦੋਗੇ ਨਾ, ਤਾਂ ਇੱਕਦਮ ਹੀ ਸੜ ਜਾਏਗਾ, ਉਹਦਾ ਸਵਾਦ ਹੀ ਨਹੀਂ ਆਏਗਾ। ਸੋ ਉਹਨੂੰ ਬਹੁਤ ਹੀ ਤਰੀਕੇ ਦੇ ਨਾਲ ਪਾਉਣਾ ਹੁੰਦਾ, ਜਿਹਦੇ ਨਾਲ ਉਹਦਾ ਸਵਾਦ ਵੀ ਬਰਕਰਾਰ ਰਹੇ ਅਤੇ ਤੁਹਾਡੀ ਜਿਹੜੀ ਡਿਸ਼ ਬਣਾ ਰਹੇ ਹੋ ਤੁਸੀਂ ਉਹਦੇ ਵਿੱਚ ਵੀ ਪ੍ਰੋਪਰ ਉਹਦਾ ਫਲੇਵਰ ਜਾਏ, ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸੋ ਇਹ ਕੁਛ ਗੱਲਾਂ ਹੈਗੀਆਂ ਜਿਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈਗੀ ਹੈ, ਲਸਣ ਅਤੇ ਪਿਆਜ਼, ਮਾਫੀ ਚਾਹੁੰਦੀ ਹਾਂ, ਲਸਣ ਅਤੇ ਅਦਰਕ ਯੂਜ਼ ਕਰਦੇ ਟਾਈਮ। ਹੁਣ ਤੁਹਾਨੂੰ ਪਤਾ ਲੱਗ ਗਿਆ ਨਾ, ਵੈਸੇ ਤਾਂ ਸਾਰੀ ਲੇਡੀਜ਼ ਨੂੰ ਪਤਾ ਹੈ, ਪਰ ਕਈ ਵਾਰੀ ਜਿਹੜੇ ਨਵੀਂ ਨਵੀਂ ਕੁਕਿੰਗ ਸਿੱਖ ਰਹੇ ਹੁੰਦੇ, ਉਹਨਾਂ ਨੂੰ ਨਹੀਂ ਪਤਾ ਹੁੰਦਾ ਹੈਗਾ। ਸੋ ਉਹ ਇਹ ਨੋਟ ਕਰ ਲੈਣ, ਐਂਡ ਉਸ ਤੋਂ ਬਾਅਦ ਰੈਡੀ ਰਹੋ ਜੀ ਇੱਕ ਬਹੁਤ ਹੀ ਮਜ਼ੇਦਾਰ, ਆਹ ਮੂੰਹ 'ਚ ਮੇਰੇ ਪਾਣੀ ਆ ਰਿਹਾ ਹੈ, ਕ੍ਰੀਮੀ ਪਾਲਕ ਬਣਾਉਣਾ ਸਿਖਾਉਂਗੇ ਕਿ ਕ੍ਰੀਮੀ ਪਾਲਕ ਤੁਸੀਂ ਕਿੱਦਾਂ ਬਣਾ ਸਕਦੇ ਹੋ, ਖਾਣ ਵਿੱਚ ਵੀ ਬਹੁਤ ਟੇਸਟੀ ਹੁੰਦੀ ਹੈ। ਐਂਡ ਪਾਲਕ ਸਪਿਨਿਚ, ਉਹਦੇ ਵਿੱਚ ਤਾਂ ਉੱਦਾਂ ਹੀ ਆਇਰਨ ਇੰਨਾ ਹੁੰਦਾ ਹੈਗਾ ਜਿਹੜਾ ਕਿ ਬੋਡੀ ਲਈ ਬਹੁਤ ਜ਼ਰੂਰੀ ਹੈਗਾ। ਸੋ ਹੈਲਦੀ ਰੈਸਿਪੀ ਤੁਹਾਨੂੰ ਦੱਸੂੰਗੀ, ਇੰਜੋਏ ਕਰਿਓ ਇਸ ਗੀਤ ਤੋਂ ਬਾਅਦ। ਫਿਲਹਾਲ ਗੀਤ ਇੰਜੋਏ ਕਰੋ।

ਐਂਟੀਨੇ ਦੀ ਗੱਲ ਕਰਕੇ ਨਾ ਬਚਪਨ ਯਾਦ ਕਰਾ ਦਿੱਤਾ ਹੈਗਾ। ਉਹ ਸਮਾਂ ਕੀ ਸੀਗਾ ਜਦੋਂ ਇੰਨਾ ਮਜ਼ਾ ਆਉਂਦਾ ਸੀਗਾ ਨਾ, ਟੀ ਵੀ 'ਤੇ ਕੁਛ ਦੇਖਣ ਲਈ ਐਂਟੀਨਾ ਸੈੱਟ ਕਰਨਾ ਪੈਂਦਾ ਹੁੰਦਾ ਸੀਗਾ, ਬੜਾ ਅੱਛਾ ਟਾਈਮ ਸੀ ਉਹ ਵੀ। ਵੈਲ, ਫਲੈਸ਼ਬੈਕ 'ਚ ਨਹੀਂ ਜਾਣਾ ਹੈਗਾ, ਵਾਪਸ ਆ ਜਾਂਦੇ ਹਾਂ ਪ੍ਰੈਜੈਂਟ ਦੇ ਵਿੱਚ। ਕ੍ਰੀਮੀ ਪਾਲਕ ਬਣਾਉਣੀ ਮੈਂ ਤੁਹਾਨੂੰ ਦੱਸਣੀ ਸੀ, ਉਹਦੇ ਲਈ ਇਨਗਰੀਡੀਅੰਟਸ ਕੀ ਕੀ ਚਾਹੀਦੇ ਨੇ ਫਟਾਫਟ ਨੋਟ ਕਰ ਲਿਆ ਜਾਵੇ। ਸਭ ਤੋਂ ਪਹਿਲਾਂ ਪਾਲਕ ਚਾਹੀਦੀ ਹੈ, ਪਾਲਕ ਨੂੰ ਅੱਛੀ ਤਰ੍ਹਾਂ ਚੁਗ ਲੈਣਾ ਹੈਗਾ, ਉਸ ਤੋਂ ਬਾਅਦ ਉਹਨੂੰ ਧੋ ਕੇ ਬੋਇਲ ਕਰਕੇ ਗ੍ਰਾਇੰਡ ਕਰਕੇ ਰੱਖ ਲੈਣਾ ਹੈਗਾ। ਨਾਲ ਚਾਹੀਦਾ ਸਾਨੂੰ ਹਰਾ ਧਨੀਆ ਚਾਹੀਦਾ, ਉਹਦੇ ਨਾਲ ਨਾਲ ਮਲਾਈ, ਤੁਸੀਂ ਘਰ ਦੀ ਮਲਾਈ ਵੀ ਯੂਜ਼ ਕਰ ਸਕਦੇ ਹੋ, ਜੇ ਉਹ ਨਹੀਂ ਤਾਂ ਤੁਸੀਂ ਕਰੀਮ ਵੀ ਲੈ ਸਕਦੇ ਹੋ। ਜੀਰਾ ਚਾਹੀਦਾ ਉਹਦੇ ਲਈ, ਰਾਈ, ਕਾਲੀ ਮਿਰਚ ਪਾਊਡਰ, ਹਲਦੀ ਪਾਊਡਰ, ਧਨੀਆ ਪਾਊਡਰ, ਗਰਮ ਮਸਾਲਾ ਪਾਊਡਰ, ਨਮਕ ਅਤੇ ਤੇਲ, ਇਹ ਸਾਰੇ ਇਨਗਰੀਡੀਐਂਟਸ ਚਾਹੀਦੇ ਨੇ। ਸਾਰਾ ਕੁਛ ਹੀ ਘਰ ਹੁੰਦਾ, ਸਿਰਫ ਤੁਹਾਨੂੰ ਪਾਲਕ ਲੈਣੀ ਪੈਣੀ। ਜੇ ਤਾਂ ਤੁਸੀਂ ਆਪਣੇ ਨਿੱਕੇ ਜਿਹੇ ਗਾਰਡਨ ਦੇ ਵਿੱਚ ਪਾਲਕ ਲਗਾਈ ਹੈ ਤਾਂ ਫਿਰ ਘਰ ਦੀ ਪਾਲਕ ਹੋਵੇ ਤਾਂ ਹੋਰ ਵੀ ਵਧੀਆ। ਇੱਕ ਵਾਰੀ ਇਨਗਰੀਡੀਐਂਟਸ ਫੇਰ ਦੱਸ ਦੇਵਾਂ, ਪਾਲਕ, ਹਰੀ ਮਿਰਚ, ਧਨੀਆ, ਮਲਾਈ ਜਾਂ ਫਿਰ ਤਾਜ਼ਾ ਕਰੀਮ ਲੈ ਸਕਦੇ ਹੋ, ਜੀਰਾ, ਲਾਲ ਮਿਰਚ ਪਾਊਡਰ, ਰਾਈ, ਹਲਦੀ ਪਾਊਡਰ, ਧਨੀਆ ਪਾਊਡਰ, ਗਰਮ ਮਸਾਲਾ ਪਾਊਡਰ, ਨਮਕ ਅਤੇ ਤੇਲ। ਫਿਲਹਾਲ ਆਹ ਸਾਰੀਆਂ ਚੀਜ਼ਾਂ ਤੁਸੀਂ ਨੋਟ ਕਰ ਲਈਆਂ ਅਤੇ ਪਾਲਕ ਤੁਹਾਨੂੰ ਦੱਸ ਦਿੱਤਾ ਕਿ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਪੱਤੇ ਉਹਦੇ ਸੋਹਣੇ ਸੋਹਣੇ ਲੈ ਲੈਣੇ ਹੈਗੇ, ਧੋ ਕੇ ਬੋਇਲ ਕਰਕੇ ਉਹਨੂੰ ਬਲੈਂਡ ਕਰਕੇ ਬਿਲਕੁਲ ਚਟਨੀ ਬਣਾ ਕੇ ਰੱਖ ਲੈਣਾ। ਅਤੇ ਇਸ ਨੂੰ ਬਣਾਉਣਾ ਕਿਸ ਤਰੀਕੇ ਦੇ ਨਾਲ ਜੀ, ਦੱਸਦੀ ਹਾਂ ਜੀ। ਪਹਿਲਾਂ ਇੱਕ ਗੀਤ ਦਾ ਤੜਕਾ ਤਾਂ ਲਗਾ ਲਈਏ, ਇਸ ਗੀਤ ਤੋਂ ਬਾਅਦ ਤੁਹਾਨੂੰ ਦੱਸਦੀ ਹਾਂ ਕਿ ਬਣਾਉਣਾ ਕਿਸ ਤਰ੍ਹਾਂ।

ਵੈਸੇ ਵੀ ਖਾਣਾ ਖਾਣ ਤੋਂ ਪਹਿਲਾਂ ਕੋਈ ਨਖਰੇ ਨਹੀਂ ਕਰੀਦੇ, ਜੇ ਕੋਈ ਵੀ ਸਬਜ਼ੀ ਬਣੀ ਹੋਵੇ ਘਰ ਉਹ ਖਾ ਹੀ ਲੈਣੀ ਚਾਹੀਦੀ ਹੈਗੀ ਆ। ਵੈਲ, ਮੈਂ ਕ੍ਰੀਮੀ ਪਾਲਕ ਦੇ ਬਾਰੇ ਤੁਹਾਨੂੰ ਦੱਸ ਰਹੀ ਸੀ, ਹੁਣ ਇਹਨੂੰ ਬਣਾਉਣ ਦੀ ਵਿਧੀ ਕੀ ਹੈਗੀ ਆ ਉਹ ਨੋਟ ਕਰ ਲਓ ਤੁਸੀਂ। ਜਿਹੜੀ ਪਾਲਕ ਅਸੀਂ ਬੋਇਲ ਕੀਤੀ ਸੀ ਉਹਦੇ ਵਿੱਚ ਤੁਸੀਂ ਹਰਾ ਧਨੀਆ ਅਤੇ ਹਰੀ ਮਿਰਚ ਪਾ ਕੇ ਇਹਨੂੰ ਇਕੱਠੇ ਨੂੰ ਬਲੈਂਡ ਕਰ ਲਓ। ਦੈਨ ਇਹਨੂੰ ਇੱਕ ਸਾਈਡ 'ਤੇ ਰੱਖ ਦਿਓ। ਕੜਾਹੀ ਦੇ ਵਿੱਚ ਤੇਲ ਪਾਓ, ਤੇਲ ਜਿੱਦਾਂ ਹੀ ਗਰਮ ਹੋਏਗਾ ਰਾਈ ਅਤੇ ਜੀਰੇ ਦਾ ਤੜਕਾ ਇਹਨੂੰ ਲਗਾਓ। ਐਂਡ ਜਦੋਂ ਇਹ ਦੋਨੋਂ ਜਾਣੇ ਡਾਂਸ ਕਰਨ ਲੱਗ ਜਾਣ ਰਾਈ ਅਤੇ ਜੀਰਾ, ਉਸ ਤੋਂ ਬਾਅਦ ਇਹਦੇ ਉੱਪਰ ਪਾਣੀ ਹੈ ਲਾਲ ਮਿਰਚ ਪਾਊਡਰ, ਧਨੀਆ ਪਾਊਡਰ ਅਤੇ ਨਮਕ, ਇਹ ਸਭ ਸਵਾਦ ਅਨੁਸਾਰ ਜਿੱਦਾਂ ਦਾ ਤੁਹਾਨੂੰ ਪਸੰਦ ਹੈ। ਅਤੇ ਇਹਨੂੰ ਹਲਕਾ ਜਿਹਾ ਥੋੜ੍ਹੀ ਦੇਰ ਲਈ ਭੁੰਨਣਾ ਹੈਗਾ। ਉਸ ਤੋਂ ਬਾਅਦ ਪੀਸੀ ਹੋਈ ਪਾਲਕ ਇਹਦੇ ਵਿੱਚ ਪਾਉਣੀ ਹੈ ਅਤੇ ਜਿਹੜਾ ਗੈਸ ਹੈਗਾ ਉਹਨੂੰ ਮੀਡੀਅਮ ਫਲੇਮ 'ਤੇ ਰੱਖਣਾ ਹੈਗਾ ਹੈ। ਬਹੁਤ ਜ਼ਿਆਦਾ ਤੇਜ਼ ਨਹੀਂ ਹੋਣਾ ਚਾਹੀਦਾ ਜਾਂ ਬਿਲਕੁਲ ਸਲੋ ਨਹੀਂ ਹੋਣਾ ਚਾਹੀਦਾ, ਮੀਡੀਅਮ ਹੋਣਾ ਚਾਹੀਦਾ। 5 ਤੋਂ 7 ਮਿੰਟ ਇਹਨੂੰ ਭੁੰਨਣਾ ਹੈਗਾ ਅੱਛੇ ਤਰੀਕੇ ਨਾਲ। ਔਰ ਜਦੋਂ 5 ਤੋਂ 7 ਮਿੰਟ ਬਾਅਦ ਤੁਸੀਂ ਇਹਨੂੰ ਭੁੰਨੋਗੇ ਅਤੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਮਲਾਈ ਜਾਂ ਕਰੀਮ ਪਾਉਣੀ ਹੈ। ਉਹ ਵੀ ਪਾਉਣ ਤੋਂ ਬਾਅਦ 2 ਜਾਂ 3 ਮਿੰਟ ਲਈ ਇਹਨੂੰ ਪਕਾਓ। ਐਂਡ ਉਸ ਤੋਂ ਬਾਅਦ ਗੈਸ ਕਰ ਦਿਓ ਬੰਦ। ਗਰਮ ਮਸਾਲਾ ਉਸ ਤੋਂ ਬਾਅਦ ਪਾਉਣਾ ਹੈ। ਐਂਡ ਇੱਦਾਂ ਤੁਹਾਡੀ ਕਰੀਮੀ ਪਾਲਕ ਜਿਹੜੀ ਹੈ ਤਿਆਰ ਹੈ। ਤੁਸੀਂ ਪਰਾਂਠੇ ਦੇ ਨਾਲ ਖਾਓ, ਫੁਲਕੇ ਦੇ ਨਾਲ ਖਾਓ, ਜਿੱਦਾਂ ਤੁਹਾਡਾ ਮਨ ਕਰਦਾ ਉਸ ਤਰੀਕੇ ਦੇ ਨਾਲ ਖਾਓ। ਇਕੱਲੀ ਖਾ ਲਓ ਚਾਹੇ, ਕਿਉਂਕਿ ਇਹ ਇੰਨਾ ਕੁ ਜ਼ਿਆਦਾ ਇਹਦੇ ਵਿੱਚ ਆਇਰਨ ਹੈਗਾ ਜੋ ਤੁਹਾਡੀ ਬੋਡੀ ਲਈ ਬਹੁਤ ਹੀ ਬਹੁਤ ਅੱਛਾ ਹੈਗਾ। ਬੱਚੇ ਉੱਦਾਂ ਤਾਂ ਖਾਂਦੇ ਨਹੀਂ, ਜਦੋਂ ਅੱਧਾ ਕਰੀਮੀ ਜਿਹੀ ਬਣਾ ਕੇ ਦਿਓ ਅਤੇ ਮਜ਼ਾ ਆਉਂਦਾ ਖਾ ਕੇ। ਮੇਰੇ ਮੂੰਹ 'ਚ ਪਾਣੀ ਆ ਰਿਹਾ, ਮੈਨੂੰ ਇੱਦਾਂ ਲੱਗ ਰਿਹਾ ਕਿ ਹਾਏ ਹੁਣੀ ਮੈਂ ਖਾ ਲਵਾਂ, ਕਿਉਂਕਿ ਵੈਸੇ ਵੀ ਲੰਚ ਟਾਈਮ ਹੋ ਗਿਆ ਹੈਗਾ ਹੈ। ਅਤੇ ਤੁਹਾਨੂੰ ਇੱਕ ਲੰਚ ਰੈਸਪੀ ਮੈਂ ਵੀ ਦੱਸ ਦਿੱਤੀ ਹੈਗੀ ਆ। ਇਸ ਤਰੀਕੇ ਦੇ ਨਾਲ ਤੁਸੀਂ ਕਰੀਮੀ ਪਾਲਕ ਤਿਆਰ ਕਰੋ, ਸਰਵ ਕਰੋ, ਇਹਨੂੰ ਮਜ਼ਾ ਹੀ ਆ ਜਾਏਗਾ ਤੁਹਾਨੂੰ। ਆਇਆ ਨਾ ਮਜ਼ਾ? ਮੈਨੂੰ ਪਤਾ ਤੁਹਾਨੂੰ ਬਹੁਤ ਮਜ਼ਾ ਆਇਆ ਪ੍ਰੋਗਰਾਮ ਸੁਣ ਕੇ।

ਵੀ ਕਿਉਂਕਿ ਇੰਨੀਆਂ ਸਾਰੀਆਂ ਗੱਲਾਂ ਤਾਂ ਤੁਹਾਡੇ ਨਾਲ ਕੀਤੀਆਂ ਹੀ ਹੈਗੀਆਂ। ਹੁਣ ਜਿਹੜਾ ਸਮਾਂ ਜੀ ਉਹ ਕਹਿ ਰਿਹਾ ਇਜਾਜ਼ਤ ਮੰਗ ਲਈ ਜਾਵੇ ਕਿਉਂਕਿ 1 ਵਜੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਸ਼ੁਰੂ ਹੋਏਗਾ। ਸੋ ਸਭ ਕੁਛ ਤੁਸੀਂ ਨੋਟ ਕਰ ਲਿਆ ਨਾ, ਹੁਣ ਆਰਾਮ ਨਾਲ ਅਗਲਾ ਗੀਤ ਸੁਣੋ ਅਤੇ ਆਪਣੀ ਡਾਇਰੀ ਰੱਖ ਦਿਉ ਸਾਈਡ 'ਤੇ ਕਿਉਂਕਿ ਅਗਲਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਸ਼ੁਰੂ ਹੋਣ ਲੱਗਾ, ਉਹਦੇ ਵਿੱਚ ਵੀ ਤਾਂ ਤੁਸੀਂ ਆਰਾਮ ਨਾਲ ਇੰਜੋਏ ਕਰਨਾ ਹੈ ਨਾ। ਪਰ ਮੈਨੂੰ ਪਤਾ ਹੈ ਕਿ ਲੰਚ ਟਾਈਮ ਹੈਗਾ, ਤੁਹਾਡਾ ਧਿਆਨ ਥੋੜ੍ਹਾ ਲੰਚ ਵਿੱਚ ਵੀ ਹੋਏਗਾ ਕਿ ਆਹ ਬਣਾ ਲਈਏ ਜਾਂ ਆਹ ਬਣਾ ਲਈਏ। ਸੋ ਉਹ ਵੀ ਕੰਮ ਜ਼ਰੂਰੀ ਹੈਗਾ, ਉਹ ਤੁਸੀਂ ਕਰੋ ਅਤੇ ਨਾਲ ਨਾਲ FM ਰੇਨਬੋ ਨੂੰ ਇੰਜੋਏ ਕਰੋ। ਅਤੇ ਮੈਨੂੰ ਦੇ ਦਿਓ ਇਜਾਜ਼ਤ ਹੋਮ ਸਵੀਟ ਹੋਮ ਇੱਥੇ ਖਤਮ ਕਰਨ ਦੀ, ਅਤੇ ਜਾਂਦੇ ਜਾਂਦੇ ਆ ਰਿਹਾ ਦਿਲਜੀਤ ਦੀ ਆਵਾਜ਼ ਵਿੱਚ ਇਹ ਗੀਤ।

ਹੁਣ ਅਸੀਂ ਐਫ ਐਮ ਬੈਂਡ 102.7 ਮੈਗਾਹਰਟਜ਼ ਦੇ ਨਾਲ ਨਾਲ 103.6 ਮੈਗਾਹਰਟਜ਼ ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਟਾਈਮ 1 ਵੱਜ ਰਿਹਾ ਅਤੇ ਪੇਸ਼ ਹੈ ਪ੍ਰੋਗਰਾਮ ਮਿਡ ਡੇ ਮੈਲੋਡੀਜ਼।

ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਮਿਡਡੇ ਮੈਲੋਡੀਜ਼ ਲੈ ਕੇ ਮੈਂ ਇੰਦਰਪ੍ਰੀਤ ਸਿਰਾ ਹਾਜ਼ਰ ਹਾਂ ਜੀ ਤੁਹਾਡੇ ਆਪਣੇ ਫੇਵਰੇਟ ਚੈਨਲਸ 102.7 ਮੈਗਾਹਰਟਜ਼ FM ਰੇਨਬੋ ਤੇ ਨਾਲ ਹੀ ਨਾਲ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਤੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਬਿਹਤਰੀਨ ਗੀਤ ਦੇ ਨਾਲ, ਅਤੇ ਉਸ ਤੋਂ ਬਾਅਦ ਗੀਤਾਂ ਦੀ ਲੜੀ ਚੱਲਦੀ ਰਹੇਗੀ। ਇੰਜੋਏ ਕਰਦੇ ਰਹੋਗੇ ਤੁਸੀਂ ਸੋਹਣੇ ਸੋਹਣੇ ਗੀਤ ਪ੍ਰੋਗਰਾਮ ਮਿਡਡੇ ਮੈਲੋਡੀਜ਼ ਦੇ ਵਿੱਚ।

ਮੇਰੀ ਸਨਮ, ਇਸ ਫਿਲਮ ਦਾ ਗੀਤ ਤੁਸੀਂ ਸੁਣਿਆ ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ। ਫਨਾ ਹਮ ਤੋ ਹੋ ਗਏ, ਫਨਾ ਹਮ ਤੋ ਹੋ ਗਏ, ਆਂਖੇ ਉਨਕੀ ਦੇਖ ਕਰ, ਆਈਨਾ ਨਾ ਜਾਣੇ ਵੋ ਕੈਸੇ ਦੇਖਤੇ ਹੋਂਗੇ।

ਵੈਲਕਮ ਬੈਕ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਇੰਜੋਏ ਕਰ ਰਹੇ ਹੋ ਤੁਸੀਂ ਆਪਣੇ ਫੇਵਰੇਟ ਚੈਨਲਸ 102.7 ਮੈਗਾਹਰਟਜ਼ FM ਰੇਨਬੋ 'ਤੇ ਅਤੇ ਨਾਲ ਹੀ ਨਾਲ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ 'ਤੇ। ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਜਿਹੜਾ ਤੁਸੀਂ ਗੀਤ ਇੰਜੋਏ ਕੀਤਾ ਉਸਨੂੰ ਆਵਾਜ਼ ਦਿੱਤੀ ਸੀ ਕਿਸ਼ੋਰ ਕੁਮਾਰ ਨੇ ਅਤੇ ਫਿਲਮ ਦਾ ਨਾਮ ਸੀ ਸਾਗਰ। ਸਪਨੋ ਕੀ ਦੁਨੀਆ ਮੇਂ ਹਮ ਖੋਤੇ ਗਏ, ਹੋਸ਼ ਮੇਂ ਥੇ ਫਿਰ ਵੀ ਮਦਹੋਸ਼ ਹੋਤੇ ਗਏ, ਜਾਨੇ ਕਿਆ ਜਾਦੂ ਥਾ ਉਸ ਅਜਨਬੀ 'ਚ

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7,000 ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in। ਹਰ ਘਰ ਸੂਰਿਆ ਘਰ।
2: The Indian Navy invites online applications from unmarried male and female candidates for 10+2 BTech Cadet Entry Scheme, Permanent Commission. Last date for submission is 18 June 2026. For more details, visit www.joinindiannavy.gov.in. The Indian Navy, combat ready, cohesive, Atmanirbhar, safeguarding seas for a Viksit Samriddh Bharat. Join Indian Navy. The Indian Navy invites online applications from unmarried male and female candidates for 10+2 BTech Cadet Entry Scheme, Permanent Commission. Last date for submission is 18 June 2026. For more details, visit www.joinindiannavy.gov.in. The Indian Navy, combat ready, cohesive, Atmanirbhar, safeguarding seas for a Viksit Samriddh Bharat. Join Indian Navy.
3: ਵੈਲਕਮ ਬੈਕ ਫਰੈਂਡਸ, ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼, ਤੁਹਾਡੇ ਆਪਣੇ ਫੇਵਰੇਟ ਚੈਨਲਸ 102.7 ਮੈਗਾਹਰਟਜ਼ FM ਰੇਨਬੋ 'ਤੇ, ਅਤੇ ਨਾਲ ਹੀ ਨਾਲ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ 'ਤੇ। ਮੈਂ ਤੁਹਾਡੀ ਦੋਸਤ ਸਿੰਦਰਪ੍ਰੀਤ ਸਿਰਾ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਜਿਹੜਾ ਤੁਸੀਂ ਗੀਤ ਸੁਣਿਆ, ਉਹ ਫਿਲਮ ਦਾ ਨਾਮ ਸੀ ਸੀਤਾ ਔਰ ਗੀਤਾ, ਅਤੇ ਉਸ ਨੂੰ ਆਵਾਜ਼ ਦਿੱਤੀ ਸੀ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਨੇ।

ਰਫੂ ਚੱਕਰ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਸ਼ੈਲੇਂਦਰ ਸਿੰਘ ਅਤੇ ਆਸ਼ਾ ਭੋਸਲੇ ਦੀ ਆਵਾਜ਼ ਵਿੱਚ, ਅਤੇ ਅਗਲਾ ਗੀਤ ਸੁਣਦੇ ਹਾਂ ਮੁਹੰਮਦ ਰਫੀ ਦੀ ਆਵਾਜ਼ ਵਿੱਚ। ਫਿਲਮ ਦਾ ਨਾਮ ਹੈ ਆਈ ਮਿਲਨ ਕੀ ਬੇਲਾ।

FM 102.7 MHz ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ, ਬਸ ਕੁਛ ਪਲਾਂ 'ਚ। ਉਸ ਤੋਂ ਬਾਅਦ ਪ੍ਰੋਗਰਾਮ ਮਿਡ ਡੇ ਮੈਲਡੀਜ਼ ਜਾਰੀ ਰਹੇਗਾ।

0: ਨੇ ਅੱਜ ਸੁਪਰੀਮ ਕੋਰਟ ਦੇ 5 ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ। CBSE ਨੇ ਉੱਤਰ ਪੁਸਤਕਾਵਾਂ 'ਚ ਗਲਤੀਆਂ ਦੀ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਅੱਜ ਪੋਰਟਲ ਸ਼ੁਰੂ ਕਰ ਦਿੱਤਾ ਹੈ ਅਤੇ ਪਹਿਲੀ ਵਿਸ਼ਵ ਯੋਗਾ ਸਨ ਚੈਂਪੀਅਨਸ਼ਿਪ 4 ਤੋਂ 8 ਜੂਨ ਤੱਕ ਅਹਿਮਦਾਬਾਦ ਵਿੱਚ ਹੋਏਗੀ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸਿੱਖਿਆ ਸ਼ਕਤੀਕਰਨ ਦਾ ਇੱਕ ਮਜ਼ਬੂਤ ਸਾਧਨ ਹੈ ਕਿਉਂਕਿ ਇਹ ਵਿਅਕਤੀਆਂ ਨੂੰ ਆਤਮ ਨਿਰਭਰ, ਜਾਗਰੂਕ ਅਤੇ ਸਮਰੱਥ ਬਣਾਉਂਦੀ ਹੈ। ਅੱਜ ਨਵੀਂ ਦਿੱਲੀ ਵਿੱਚ ਸਕਾਲਰਸ਼ਿਪ ਸਕੀਮ ਦੇ ਆਦਿਵਾਸੀ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸੱਚਾ ਵਿਕਾਸ ਤਾਂ ਹੀ ਹਾਸਲ ਕੀਤਾ ਜਾ ਸਕਦਾ ਹੈ ਜਦੋਂ ਸਮਾਜ ਦੇ ਸਾਰੇ ਵਰਗ ਸਮਾਜਿਕ, ਆਰਥਿਕ ਅਤੇ ਵਿੱਦਿਅਕ ਤੌਰ 'ਤੇ ਤਰੱਕੀ ਕਰਨ। ਉਹਨਾਂ ਕਿਹਾ ਕਿ ਸਰਕਾਰੀ ਸਕਾਲਰਸ਼ਿਪ ਸਕੀਮਾਂ ਨੇ ਉੱਚ ਸਿੱਖਿਆ ਅਤੇ ਨਵੇਂ ਮੌਕਿਆਂ ਤੱਕ ਪਹੁੰਚ ਨਾਲ ਆਦਿਵਾਸੀਆਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਆਦਿਵਾਸੀ ਵਿਦਿਆਰਥੀਆਂ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਹੈ।
1: भारत सरकार जनजातियों समुदाय के युवाओं को आगे बढ़ाने के लिए अनेक योजनाओं के माध्यम से निरंतर प्रयास कर रहे हैं। छात्रवृत्ति योजना केवल आर्थिक सहायता नहीं है, ये युवाओं के सपनों को पंख देने का माध्यम है। ये उन युवाओं के जीवन में नई संभावनाओं का द्वार खोलती है, जिनमें प्रतिभा तो होती ही है परंतु संसाधनों का अभाव उन्हें आगे बढ़ते रोकता। लेकिन मुझे ये जानकर प्रसन्नता हुई कि अपने से अनेक युवाओं ने विभिन्न ਖੇਤਰਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕੀ ਹੈ।
0: ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਇਸ ਨੂੰ ਵਧਣ ਫੁੱਲਣ ਲਈ ਸਹੀ ਮੰਚ ਪ੍ਰਦਾਨ ਕੀਤੇ ਜਾਣ ਦੀ ਲੋੜ ਹੈ। ਗ੍ਰਹਿ ਮੰਤਰਾਲੇ ਨੇ ਇਮੀਗ੍ਰੇਸ਼ਨ ਅਤੇ ਵਿਦੇਸ਼ੀਆਂ ਬਾਰੇ ਸੋਧ ਅਧਿਨਿਯਮ 2026 ਨੂੰ ਨੋਟੀਫਾਈ ਕਰ ਦਿੱਤਾ ਹੈ। ਇਸ ਵਿੱਚ ਇਮੀਗ੍ਰੇਸ਼ਨ ਅਤੇ ਵਿਦੇਸ਼ੀਆਂ ਬਾਰੇ ਨਿਯਮ 2025 ਤਹਿਤ ਰਜਿਸਟ੍ਰੇਸ਼ਨ ਦੀ ਸਮਾਂ ਸੀਮਾ ਅਤੇ ਅਪੀਲ ਵਿਧੀ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਗਏ ਨੇ। ਇਸ ਸੋਧ ਤਹਿਤ ਭਾਰਤ ਵਿੱਚ ਪਹੁੰਚਣ ਤੋਂ ਬਾਅਦ 180 ਦਿਨਾਂ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਕਿਸੇ ਵੀ ਸਮੇਂ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਪਹਿਲਾਂ 180 ਦਿਨਾਂ ਦੀ ਮਿਆਦ ਖਤਮ ਹੋਣ ਦੇ 14 ਦਿਨਾਂ ਦੇ ਅੰਦਰ ਰਜਿਸਟ੍ਰੇਸ਼ਨ ਦੀ ਲੋੜ ਸੀ। ਇਸ ਸਮੇਂ ਤੋਂ ਬਾਅਦ ਰਜਿਸਟ੍ਰੇਸ਼ਨ ਦੀ ਸਿਰਫ ਹੰਗਾਮੀ ਹਾਲਤ 'ਚ ਹੀ ਮਨਜ਼ੂਰੀ ਦਿੱਤੀ ਜਾਏਗੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਨਵੀਂ ਦਿੱਲੀ ਵਿੱਚ ਦੱਖਣੀ ਅਫਰੀਕਾ ਦੇ ਉਪ ਰਾਸ਼ਟਰਪਤੀ ਪੌਲ ਮਾਸ਼ਾਤੇਲੇ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਉਹਨਾਂ ਨੇ ਵਪਾਰ, ਨਿਵੇਸ਼, ਛੋਟੇ ਅਤੇ ਦਰਮਿਆਨੇ ਉੱਦਮਾਂ, ਡਿਜੀਟਲ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਮੌਕਿਆਂ ਬਾਰੇ ਚਰਚਾ ਕੀਤੀ ਹੈ। ਡਾਕਟਰ ਜੈਸ਼ੰਕਰ ਨੇ ਆਪਸੀ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਸ਼੍ਰੀ ਮਾਸ਼ਾਤੇਲੇ ਦੀ ਸ਼ਲਾਘਾ ਕੀਤੀ। ਸ਼੍ਰੀ ਜੈਸ਼ੰਕਰ ਨੇ ਕਿਹਾ ਕਿ ਦੋਵੇਂ ਨੇਤਾ ਇਸ ਗੱਲ 'ਤੇ ਸਹਿਮਤ ਹੋਏ ਕਿ ਭਾਰਤ ਅਤੇ ਦੱਖਣੀ ਅਫਰੀਕਾ ਨੂੰ ਅੰਤਰਰਾਸ਼ਟਰੀ ਮੰਚਾਂ 'ਤੇ ਰਲ ਕੇ ਕੰਮ ਕਰਨਾ ਚਾਹੀਦਾ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਹਾਲਾਂ ਤੱਕ ਈਬੋਲਾ ਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਮੰਤਰਾਲੇ ਨੇ ਸਲਾਹ ਦਿੱਤੀ ਹੈ ਕਿ ਅਜਿਹੇ ਵਿਅਕਤੀ ਜੋ ਪਿਛਲੇ 21 ਦਿਨਾਂ ਵਿੱਚ ਈਬੋਲਾ ਪ੍ਰਭਾਵਿਤ ਦੇਸ਼ਾਂ ਤੋਂ ਯਾਤਰਾ ਕਰਕੇ ਆਏ ਨੇ ਅਤੇ ਬੁਖਾਰ, ਸਿਰਦਰਦ, ਮਾਸਪੇਸ਼ੀਆਂ ਵਿੱਚ ਦਰਦ, ਦਸਤ ਜਾਂ ਬਿਨਾਂ ਕਿਸੇ ਕਾਰਨ ਦੇ ਖੂਨ ਵਗਣ ਵਰਗੇ ਲੱਛਣਾਂ ਦੇ ਅਨੁਭਵ ਕਰ ਰਹੇ ਨੇ ਤਾਂ ਉਹਨਾਂ ਨੂੰ ਆਪਣੇ ਆਪ ਨੂੰ ਅਲੱਗ ਰੱਖਣਾ ਚਾਹੀਦਾ ਹੈ। ਮੰਤਰਾਲੇ ਨੇ ਅਜਿਹੇ ਵਿਅਕਤੀਆਂ ਨੂੰ ਤੁਰੰਤ ਸਥਾਨਕ ਸਿਹਤ ਅਧਿਕਾਰੀਆਂ ਨੂੰ ਸੂਚਿਤ ਕਰਨ ਲਈ ਵੀ ਕਿਹਾ ਹੈ। ਨਾਗਰਿਕ ਹੈਲਪਲਾਈਨ ਨੰਬਰ 1075 'ਤੇ ਕਾਲ ਕਰਕੇ ਸੂਚਨਾ ਅਤੇ ਸਹਾਇਤਾ ਹਾਸਲ ਕਰ ਸਕਦੇ ਨੇ। ਇਸ ਦੌਰਾਨ ਭਾਰਤ ਨੇ ਈਬੋਲਾ ਵਾਇਰਸ ਦਾ ਮੁਕਾਬਲਾ ਕਰਨ ਲਈ ਅਫਰੀਕਾ ਨੂੰ 43 ਟਨ ਡਾਕਟਰੀ ਸਹਾਇਤਾ ਦੀ ਦੂਜੀ ਖੇਪ ਭੇਜੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਸ ਖੇਪ ਵਿੱਚ ਜਾਂਚ, ਨਿਗਰਾਨੀ ਅਤੇ ਬਚਾਅ ਉਪਕਰਨ ਅਤੇ ਦਵਾਈਆਂ ਸ਼ਾਮਲ ਨੇ। ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਅੱਜ ਸੁਪਰੀਮ ਕੋਰਟ ਦੇ 5 ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਜਸਟਿਸ ਸ਼ੀਲ ਨਾਗੂ, ਚੰਦਰ ਸ਼ੇਖਰ, ਸੰਜੀਵ ਸਚਦੇਵਾ, ਅਰੁਣ ਪੱਲੀ ਅਤੇ ਸੀਨੀਅਰ ਵਕੀਲ ਵੀ ਮੋਹਨਾ ਨੇ ਜੱਜਾਂ ਵਜੋਂ ਸਹੁੰ ਚੁੱਕੀ। 22 ਅਤੇ 27 ਮਈ ਨੂੰ ਹੋਈਆਂ ਆਪਣੀਆਂ ਮੀਟਿੰਗਾਂ ਵਿੱਚ ਸਰਵਉੱਚ ਅਦਾਲਤ ਦੇ ਕੋਲੇਜੀਅਮ ਦੀਆਂ ਸਿਫਾਰਸ਼ਾਂ 'ਤੇ ਕਾਰਵਾਈ ਕਰਦਿਆਂ ਕੇਂਦਰ ਸਰਕਾਰ ਨੇ ਕੱਲ੍ਹ 4 ਹਾਈ ਕੋਰਟਾਂ ਦੇ ਚੀਫ ਜਸਟਿਸ ਅਤੇ ਸੀਨੀਅਰ ਵਕੀਲ ਮੋਹਨਾ ਨੂੰ ਸੁਪਰੀਮ ਕੋਰਟ ਵਿੱਚ ਤਰੱਕੀ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲੇ ਐਲਾਨ ਕੀਤਾ ਕਿ ਰਾਸ਼ਟਰਪਤੀ ਨੇ ਚੀਫ ਜਸਟਿਸ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਉਹਨਾਂ ਨੂੰ ਜੱਜ ਨਿਯੁਕਤ ਕੀਤਾ ਹੈ। ਇਹ ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਬਾਰੇ ਸੋਧ ਆਰਡੀਨੈਂਸ 2026 ਜਾਰੀ ਕਰਨ ਤੋਂ ਕੁਝ ਹਫ਼ਤੇ ਬਾਅਦ ਆਇਆ ਹੈ। ਇਸ ਤਹਿਤ ਸੁਪਰੀਮ ਕੋਰਟ ਵਿੱਚ ਚੀਫ ਜਸਟਿਸ ਸਮੇਤ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 34 ਤੋਂ ਵੱਧ ਕੇ 38 ਹੋ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਅੱਜ ਦੱਸਿਆ ਹੈ ਕਿ ਉੱਤਰ ਪੁਸਤਿਕਾਵਾਂ ਦੀਆਂ ਕਾਪੀਆਂ ਵਿੱਚ ਪਾਈਆਂ ਗਈਆਂ ਗਲਤੀਆਂ ਦੀ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਪੋਰਟਲ ਅੱਜ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਪੋਰਟਲ 6 ਜੂਨ ਤੱਕ ਖੁੱਲ੍ਹਾ ਰਹੇਗਾ। CBSE ਨੇ ਕਿਹਾ ਕਿ ਇਹ ਸਹੂਲਤ ਸਿਰਫ ਉਹਨਾਂ ਵਿਦਿਆਰਥੀਆਂ ਲਈ ਉਪਲਬਧ ਹੈ ਜਿਨ੍ਹਾਂ

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸਿੱਖਿਆ ਸ਼ਕਤੀਕਰਨ ਦਾ ਇੱਕ ਮਜ਼ਬੂਤ ਸਾਧਨ ਹੈ ਕਿਉਂਕਿ ਵਿਅਕਤੀ ਨੂੰ ਆਤਮ ਨਿਰਭਰ, ਜਾਗਰੂਕ ਅਤੇ ਸਮਰੱਥ ਬਣਾਉਂਦੀ ਹੈ। ਗ੍ਰਹਿ ਮੰਤਰਾਲੇ ਨੇ ਇਮੀਗ੍ਰੇਸ਼ਨ ਅਤੇ ਵਿਦੇਸ਼ੀਆਂ ਬਾਰੇ ਸੋਧ ਨਿਯਮ 2026 ਨੂੰ ਨੋਟੀਫਾਈ ਕਰ ਦਿੱਤਾ, ਜਿਸ ਤਹਿਤ ਵਿਦੇਸ਼ੀਆਂ ਬਾਰੇ ਨਿਯਮਾਂ 'ਚ ਮਹੱਤਵਪੂਰਨ ਬਦਲਾਅ ਕੀਤੇ ਗਏ ਨੇ। ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ

ਆਪਣੀਆਂ ਮੁਲਾਂਕਣ ਕੀਤੀਆਂ ਆਂਸਰ ਸ਼ੀਟਸ ਦੀਆਂ ਕਾਪੀਆਂ ਪ੍ਰਾਪਤ ਹੋਈਆਂ ਨੇ। ਬੋਰਡ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਆਧਾਰ ਤਸਦੀਕ ਨੂੰ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਕੋਲ ਆਧਾਰ ਕਾਰਡ ਨਹੀਂ ਹੈ ਉਹ ਉਹਨਾਂ ਲਈ ਮਾਪਿਆਂ, ਰਿਸ਼ਤੇਦਾਰਾਂ ਜਾਂ ਸਰਪ੍ਰਸਤ ਦਾ ਆਧਾਰ ਕਾਰਡ ਵਰਤਿਆ ਜਾ ਸਕਦਾ ਹੈ। ਕਾਪੀਆਂ ਵਿੱਚ ਪਾਈਆਂ ਗਈਆਂ ਖਾਮੀਆਂ ਦੀ ਤਸਦੀਕ ਲਈ ਵਿਦਿਆਰਥੀਆਂ ਨੂੰ ਪ੍ਰਤੀ ਉੱਤਰ ਪੁਸਤਕਾ 100 ਰੁਪਏ ਅਤੇ ਪੁਨਰ ਮੁਲਾਂਕਣ ਲਈ ਪ੍ਰਤੀ ਪ੍ਰਸ਼ਨ 25 ਰੁਪਏ ਭੁਗਤਾਨ ਕਰਨਾ ਹੋਵੇਗਾ। ਫੀਸ ਸਿਰਫ UPI, ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਔਨਲਾਈਨ ਅਦਾ ਕੀਤੀ ਜਾ ਸਕਦੀ ਹੈ। ਉੱਤਰ ਪ੍ਰਦੇਸ਼ ਦੇ ਦਹਿਸ਼ਤਗਰਦੀ ਵਿਰੋਧੀ ਦਸਤੇ ATS ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜਾਦ ਪੱਟੀ ਨਾਲ ਸੰਬੰਧਾਂ ਦੇ ਸ਼ੱਕ ਵਿੱਚ ਆਜ਼ਮਗੜ੍ਹ ਤੋਂ ਇੱਕ ਨੌਜਵਾਨ ਮੁਹੰਮਦ ਸ਼ੇਖ ਨੂੰ ਗ੍ਰਿਫਤਾਰ ਕੀਤਾ ਹੈ। ATS ਅਨੁਸਾਰ ਪਾਕਿਸਤਾਨ ਦੀ ਖੁਫੀਆ ਏਜੰਸੀ ISI ਅਤੇ ਕਈ ਦਹਿਸ਼ਤਗਰਦ ਧੜੇ ਭਾਰਤ ਵਿੱਚ ਦਹਿਸ਼ਤ ਫੈਲਾਉਣ ਲਈ ਸ਼ਹਿਜਾਦ ਪੱਟੀ ਦੇ ਨੈੱਟਵਰਕ ਦੀ ਵਰਤੋਂ ਕਰ ਰਹੇ ਨੇ। ਇਹ ਨੈੱਟਵਰਕ ਸੋਸ਼ਲ ਮੀਡੀਆ ਰਾਹੀਂ ਭਾਰਤੀ ਨੌਜਵਾਨਾਂ ਨੂੰ ਭਰਤੀ ਕਰਨ ਅਤੇ ਕੱਟੜਪੰਥੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਨੂੰ ਪੈਸੇ ਦਾ ਲਾਲਚ ਦੇ ਰਿਹਾ ਅਤੇ ਧਾਰਮਿਕ ਭਾਵਨਾਵਾਂ ਭੜਕਾ ਰਿਹਾ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ NHRC ਨੇ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਵਿੱਚ ਇੱਕ ਸਾਲ ਵਿੱਚ ਜਣੇਪੇ ਤੋਂ ਪਹਿਲਾਂ ਅਤੇ ਜਣੇਪੇ ਤੋਂ ਬਾਅਦ 53 ਗਰਭਵਤੀ ਔਰਤਾਂ ਦੀ ਕਥਿਤ ਮੌਤ ਦੇ ਸੰਬੰਧ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਹੈ। ਇੱਕ ਮੀਡੀਆ ਰਿਪੋਰਟ ਦਾ ਖੁਦ ਨੋਟਿਸ ਲੈਂਦਿਆਂ ਕਮਿਸ਼ਨ ਨੇ 2 ਹਫ਼ਤਿਆਂ ਦੇ ਅੰਦਰ ਇਸ ਮਾਮਲੇ ਵਿੱਚ ਵੇਰਵੇ ਸਹਿਤ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਕਿਹਾ ਕਿ ਜੇਕਰ ਖ਼ਬਰ 'ਚ ਦੱਸੇ ਗਏ ਤੱਥ ਸੱਚ ਨੇ ਤਾਂ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇੱਕ ਗੰਭੀਰ ਮੁੱਦਾ ਹੈ। ਰਿਲਾਇੰਸ ਕਮਿਊਨੀਕੇਸ਼ਨਸ ਗਰੁੱਪ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਅਮਿਤਾਭ ਜੁੰਜਨਵਾਲਾ ਨੂੰ CBI ਨੇ ਕਰੋੜਾਂ ਰੁਪਏ ਦੇ ਬੈਂਕ ਕਰਜ਼ਾ ਧੋਖਾਧੜੀ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਲਿਜਾਇਆ ਗਿਆ। ਉਹ ਪਹਿਲਾਂ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਸੀ। CBI ਦਾ ਇਲਜ਼ਾਮ ਹੈ ਕਿ ਉਸ ਦੇ ਨਿਰਦੇਸ਼ਾਂ 'ਤੇ ਬੈਂਕ ਲੋਨ ਰਕਮਾਂ ਦੀ ਦੁਰਵਰਤੋਂ ਕੀਤੀ ਗਈ, ਜਿਸ ਕਾਰਨ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੂੰ ਭਾਰੀ ਨੁਕਸਾਨ ਹੋਇਆ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਦੇ ਪਹਿਲੇ ਗੇੜ ਦੇ ਜ਼ਿਆਦਾਤਰ ਬਿੰਦੂਆਂ 'ਤੇ ਸਹਿਮਤੀ ਬਣ ਗਈ ਹੈ। ਸਮਝੌਤੇ ਨੂੰ ਹੁਣ ਅੰਤਿਮ ਰੂਪ ਦਿੱਤਾ ਜਾ ਰਿਹਾ। ਅਮਰੀਕੀ ਟੀਮ 4 ਜੂਨ ਤੱਕ ਗੱਲਬਾਤ ਲਈ ਦਿੱਲੀ ਵਿੱਚ ਹੈ। ਭਾਰਤ ਵੱਲੋਂ ਵਣਜ ਵਿਭਾਗ ਵਿੱਚ ਐਡੀਸ਼ਨਲ ਸਕੱਤਰ ਦਰਪਨ ਜੈਨ ਮੁੱਖ ਵਾਰਤਾਕਾਰ ਨੇ, ਜਦੋਂ ਕਿ ਅਮਰੀਕੀ ਟੀਮ ਦੀ ਅਗਵਾਈ ਬ੍ਰੈਂਡਨ ਲਿੰਚ ਕਰ ਰਹੇ ਨੇ। ਦੋਵਾਂ ਧਿਰਾਂ ਨੇ 3 ਫਰਵਰੀ ਨੂੰ ਸਮਝੌਤੇ 'ਤੇ ਪਹਿਲੇ ਪੜਾਅ ਦੀ ਰੂਪਰੇਖਾ ਦਾ ਐਲਾਨ ਕੀਤਾ ਸੀ। ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 4 ਤੋਂ 8 ਜੂਨ ਤੱਕ ਅਹਿਮਦਾਬਾਦ ਵਿੱਚ ਹੋਏਗੀ। ਇਸ ਵਿੱਚ 60 ਤੋਂ ਵੱਧ ਦੇਸ਼ਾਂ ਦੇ ਅਥਲੀਟਾਂ, ਅਧਿਕਾਰੀਆਂ ਅਤੇ ਨੁਮਾਇੰਦਿਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਅਥਲੀਟ 7 ਅਧਿਕਾਰਤ ਯੋਗਾਸਨ ਸ਼੍ਰੇਣੀਆਂ 'ਚ ਹਿੱਸਾ ਲੈਣਗੇ। ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਤੀਜਾ ਅਤੇ ਆਖਰੀ 2020 ਮੈਚ ਅੱਜ ਇੰਗਲੈਂਡ ਦੇ ਟੌਂਟਨ 'ਚ ਖੇਡਿਆ ਜਾਏਗਾ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 5:30 ਵਜੇ ਸ਼ੁਰੂ ਹੋਏਗਾ। ਦੋਨੋਂ ਟੀਮਾਂ 1-1 ਮੈਚ ਜਿੱਤ ਕੇ ਬਰਾਬਰੀ 'ਤੇ ਨੇ। ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ DRI ਨੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਡਾਇਰੈਕਟੋਰੇਟ ਨੇ 2.6 ਕਿਲੋਗ੍ਰਾਮ ਦਰਾਮਦ ਕੀਤਾ ਸੋਨਾ ਜ਼ਬਤ ਕੀਤਾ, ਜਿਸ ਦੀ ਕੀਮਤ ਲਗਭਗ 4.2 ਕਰੋੜ ਰੁਪਏ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸਿੱਖਿਆ ਸ਼ਕਤੀਕਰਨ ਦਾ ਇੱਕ ਮਜ਼ਬੂਤ ਸਾਧਨ ਹੈ, ਕਿਉਂਕਿ ਇਹ ਵਿਅਕਤੀ ਨੂੰ ਆਤਮ ਨਿਰਭਰ, ਜਾਗਰੂਕ ਅਤੇ ਸਮਰੱਥ ਬਣਾਉਂਦੀ ਹੈ। ਗ੍ਰਹਿ ਮੰਤਰਾਲੇ ਨੇ ਇਮੀਗ੍ਰੇਸ਼ਨ ਅਤੇ ਵਿਦੇਸ਼ੀਆਂ ਬਾਰੇ ਸੋਧ ਨਿਯਮ 2026 ਨੂੰ ਨੋਟੀਫਾਈ ਕੀਤਾ, ਜਿਸ ਤਹਿਤ ਵਿਦੇਸ਼ੀਆਂ ਬਾਰੇ ਨਿਯਮਾਂ 'ਚ ਮਹੱਤਵਪੂਰਨ ਬਦਲਾਅ ਕੀਤੇ ਗਏ ਨੇ। ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਅੱਜ ਸੁਪਰੀਮ ਕੋਰਟ ਦੇ 5 ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ। CBSE ਨੇ ਉੱਤਰ ਪੁਸਤਕਾਵਾਂ 'ਚ ਗਲਤੀਆਂ ਦੀ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਅੱਜ ਪੋਰਟਲ ਸ਼ੁਰੂ ਕਰ ਦਿੱਤਾ ਹੈ ਅਤੇ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 4 ਤੋਂ 8 ਜੂਨ ਤੱਕ ਅਹਿਮਦਾਬਾਦ ਵਿੱਚ ਹੋਏਗੀ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਵੈਲਕਮ ਬੈਕ ਫਰੈਂਡਸ, ਪ੍ਰੋਗਰਾਮ ਮਿੱਡ ਡੇ ਮੈਲੋਡੀਜ਼ ਜੋ ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਫੇਵਰੇਟ ਚੈਨਲਸ 102.7 ਮੈਗਾਹਰਟਜ਼ FM ਰੇਨਬੋ 'ਤੇ, ਨਾਲ ਹੀ ਨਾਲ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ 'ਤੇ, ਅਤੇ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ ਇੰਜੋਏ ਕਰਦੇ ਇੱਕ ਬਹੁਤ ਹੀ ਬਿਹਤਰੀਨ ਗੀਤ। ਫਿਲਮ ਦਾ ਨਾਮ ਹੈ ਸੂਰਜ, ਅਤੇ ਇਸ ਫਿਲਮ 'ਚ ਜਿਹੜਾ ਇਹ ਪਿਆਰਾ ਜਿਹਾ ਗੀਤ ਹੈ ਇਸਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਨੇ।

ਜੀ ਦੋਸਤੋ, ਹੁਣੀ ਜਿਹੜਾ ਤੁਸੀਂ ਗੀਤ ਸੁਣਿਆ ਬਹੁਤ ਹੀ ਅੱਛਾ ਤੁਹਾਨੂੰ ਲੱਗਿਆ, ਪਰ ਕੀ ਕਰੀਏ ਜੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾਵੇ। ਸੋ ਮੈਨੂੰ ਦੇ ਦਿਓ ਇਜਾਜ਼ਤ ਪ੍ਰੋਗਰਾਮ ਮਿਡਡੇ ਮੈਲੋਡੀਜ਼ ਇੱਥੇ ਹੀ ਖਤਮ ਕਰਨ ਦੀ, ਪਰ ਜਾਂਦੇ ਜਾਂਦੇ ਪ੍ਰੋਫੈਸਰ ਫਿਲਮ ਦਾ ਗੀਤ ਆ ਰਿਹਾ, ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀ ਆਵਾਜ਼। ਸੋ ਦਿਸ ਇਜ਼ ਯੋਰ ਆਰਜੇ ਇੰਦਰਪ੍ਰੀਤ ਸਿਰਾ ਸਿੰਘ, ਯੂ ਬਾਏ ਐਂਡ ਟੇਕ ਕੇਅਰ।

FM ਬੈਂਡ 102.7 ਮੈਗਾਹਰਟਸ, ਆਕਾਸ਼ਵਾਣੀ ਜਲੰਧਰ 103.6 ਮੈਗਾਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ ਨਿਊਜ਼ ਔਨ AIR ਦੇ ਜ਼ਰੀਏ ਦੋਸਤ ਇਸ ਵੇਲੇ FM ਰੇਨਬੋ ਚੈਨਲ ਦੇ ਨਾਲ ਜੁੜੇ ਹੋਏ ਨੇ। ਹੁਣੇ ਦੋਸਤ ਸੁਣਦੇ ਸੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਆਪਣੀ RJ ਦੋਸਤ IPS ਦੇ ਨਾਲ। ਇਸ ਵੇਲੇ ਰੇਨਬੋ ਦੀ ਘੜੀ ਦੇ ਮੁਤਾਬਕ ਦੁਪਹਿਰ ਦੇ 2 ਵਜਣ ਜਾ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ।

ਹਾਂ ਅਸੀਂ ਤੈਨੂੰ ਪਿਆਰ ਕਰਦੇ ਹਾਂ, ਹਾਂ ਅਸੀਂ ਤੈਨੂੰ ਪਿਆਰ ਕਰਦੇ ਹਾਂ, ਤੂੰ ਮਨ ਚਾਹੇ ਨਾ ਮਨ ਬੇਹਿਸਾਬ ਕਰਦੇ ਹਾਂ। ਹਾਂ ਅਸੀਂ ਤੈਨੂੰ ਪਿਆਰ ਕਰਦੇ ਹਾਂ, ਤੂੰ ਮਨ ਚਾਹੇ ਨਾ ਮਨ ਬੇਹਿਸਾਬ ਕਰਦੇ ਹਾਂ। ਕਹਿੰਦੇ ਨਹੀਂ ਵਾਰ ਵਾਰ ਨਾ ਜਤਾਉਂਦੇ ਕੋਈ ਅਹਿਸਾਨ ਤੇਰੇ 'ਤੇ, ਸਾਨੂੰ ਤੂੰ ਚੰਗਾ ਲੱਗਦਾ ਏ ਅਸੀਂ ਤੇ ਤਾਂ ਕਰਦੇ ਹਾਂ। ਕਿ ਅੱਜ ਲਈ ਦਿਲਾਂ ਦੇ ਰਾਜ਼ ਅੱਜ ਫਿਰ ਬਿਆਨ ਹੋਣਗੇ, ਦਿਲਾਂ ਦੇ ਰਾਜ਼ ਅੱਜ ਫਿਰ ਬਿਆਨ ਹੋਣਗੇ, ਜਜ਼ਬਾਤਾਂ ਦੇ ਸੁੱਕੇ ਫੁੱਲ ਮਹਿਕਦਾਨ ਹੋਣਗੇ। ਤੁਸੀਂ ਭੇਜੋ ਆਪਣੇ ਅਹਿਸਾਸ ਸਾਡੇ ਵਟਸਐਪ 'ਤੇ, ਦਿਲ ਅੱਜ ਸ਼ਾਇਰ ਹੈ ਦੇ ਵਿੱਚ ਹਰ ਲਫ਼ਜ਼ਾਂ ਦੇ ਸਤਿਕਾਰ ਹੋਣਗੇ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਤਮਾਮ ਉਹਨਾਂ ਦੋਸਤਾਂ ਨੂੰ ਜਿਹੜੇ ਦੋਸਤ ਸਾਨੂੰ 102.7 FM ਰੇਨਬੋ ਜਲੰਧਰ, 103.6 ਆਕਾਸ਼ਵਾਣੀ ਅੰਮ੍ਰਿਤਸਰ ਅਤੇ ਨਿਊਜ਼ ਔਨ AIR ਐਪ ਦੇ ਜ਼ਰੀਏ ਇਸ ਵੇਲੇ FM ਰੇਨਬੋ ਨੂੰ ਟਿਊਨ ਕਰਕੇ ਜੁੜੇ ਹੋਏ ਨੇ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ। ਉਹ ਪ੍ਰੋਗਰਾਮ ਜੋ ਤੁਹਾਡੇ ਅਹਿਸਾਸਾਂ ਦੀ ਤਰਜਮਾਨੀ ਕਰਦਾ ਹੈ, ਉਹ ਪ੍ਰੋਗਰਾਮ ਜਿਸ ਦੇ ਵਿੱਚ ਤੁਸੀਂ ਆਪਣੇ ਮਨ ਦੇ ਭਾਵ, ਆਪਣੇ ਇਸ ਸਮੇਂ ਦੇ ਹਾਲਾਤ ਜਾਂ ਤੁਸੀਂ ਦਿਲ ਦੇ ਖਿਆਲਾਤ ਨੂੰ ਸ਼ਬਦਾਂ ਦੇ ਜ਼ਰੀਏ ਪਰੋ ਕੇ ਵਟਸਐਪ ਨੰਬਰ 9855-10-10-27 ਦੇ ਜ਼ਰੀਏ ਸਾਡੇ ਤੱਕ ਪਹੁੰਚਦਾ ਕਰਦੇ ਹੋ ਜੀ। ਔਰ ਉਹਨਾਂ ਅਹਿਸਾਸਾਂ ਨੂੰ ਮੈਂ ਪੜ੍ਹ ਕੇ ਉਸ ਦੇ ਨਾਲ ਮਿਲਦੇ ਜੁਲਦੇ ਗਜ਼ਲ ਗੀਤ ਤੁਹਾਡੇ ਵਾਸਤੇ ਪਲੇ ਕਰਨ ਦੀ ਕੋਸ਼ਿਸ਼ ਕਰਦਾ। ਬਸ ਫਿਰ ਉਸੇ ਹੀ ਸਿਲਸਿਲੇ ਨੂੰ ਬਰਕਰਾਰ ਰੱਖਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼, ਅਤੇ ਉਮੀਦ ਕਰਦੇ ਹਾਂ ਕਿ ਉਸ ਕੋਸ਼ਿਸ਼ 'ਚ ਤੁਸੀਂ ਸਾਡਾ ਪੂਰਾ ਸਾਥ ਦਿਓਗੇ। ਠੀਕ 2 ਵਜੇ ਤੋਂ ਬਾਅਦ ਜਿਹੜੇ ਦੋਸਤਾਂ ਦੇ ਮੈਸੇਜ ਸਾਨੂੰ ਮਿਲਣੇ ਸ਼ੁਰੂ ਹੋ ਗਏ ਨੇ ਜੀ, ਉਹ ਅਸੀਂ ਤਰਤੀਬਾ ਲੜੀ 'ਚ ਪੜ੍ਹਦਾ ਜਾਵਾਂਗੇ, ਅਤੇ ਉਹਨਾਂ ਦੇ ਨਾਲ ਮਿਲਦੇ ਜੁਲਦੇ ਗਜ਼ਲ ਗੀਤ ਵੀ ਪੇਸ਼ ਕਰਦੇ ਜਾਵਾਂਗੇ। ਪਰ ਫਿਲਹਾਲ ਇਸ ਵੇਲੇ ਖੁੱਲ੍ਹੇ ਆਸਮਾਨ ਦੇ ਥੱਲੇ ਅਸੀਂ ਸਾਰੇ ਲੋਕ ਬੈਠੇ ਹੋਏ ਹਾਂ, ਭਾਵੇਂ ਸਿਰ ਦੇ ਉੱਪਰ ਛੱਤ ਹੈ, ਲੇਕਿਨ ਇਸ ਤੋਂ ਉੱਪਰ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਪੂਰਾ ਖੁੱਲ੍ਹਾ ਆਸਮਾਨ ਹੈ, ਅਤੇ ਜੇ ਉਸਮਾਨ ਦੇ ਥੱਲੇ ਅਸੀਂ ਬੈਠੇ ਹੋਈਏ ਤਾਂ ਕੀ ਗੱਲਾਂ ਕਰਾਂਗੇ। ਆਓ ਸੁਣਦੇ ਹਾਂ ਜਸ ਦੀ ਆਵਾਜ਼ ਦੇ ਵਿੱਚ।

ਜਦੋਂ ਤੂੰ ਅਤੇ ਮੈਂ ਮਿਲਦੇ ਹਾਂ ਹਾਲਾਤ ਬਣਦੇ ਨੇ, ਜਦੋਂ ਤੂੰ ਅਤੇ ਮੈਂ ਮਿਲਦੇ ਹਾਂ ਹਾਲਾਤ ਬਣਦੇ ਨੇ, ਫਿਰ ਸ਼ਬਦਾਂ ਤੋਂ ਵੀ ਗੂੜ੍ਹੇ ਜਜ਼ਬਾਤ ਬਣਦੇ ਨੇ, ਕਿ ਤੈਨੂੰ ਨਾ ਵੇਖਾਂ ਅਜਿਹਾ ਕੋਈ ਦਿਨ ਨਾ ਚੜ੍ਹੇ, ਤੈਨੂੰ ਨਾ ਵੇਖਾਂ ਅਜਿਹਾ ਕੋਈ ਦਿਨ ਨਾ ਚੜ੍ਹੇ, ਜਦ ਤੈਨੂੰ ਵੇਖਾਂ ਤਾਂ ਹਰ ਦਿਨ ਸੌਗਾਤ ਬਣਦੇ ਨੇ, ਜਦ ਤੂੰ ਅਤੇ ਮੈਂ ਮਿਲਦੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਦਿਲ ਅੱਜ ਸ਼ਾਇਰ ਹੈ। ਸੋ ਦਿਲ ਦੀਆਂ ਗਹਿਰਾਈਆਂ ਤੋਂ ਆਏ ਹੋਏ ਲਫ਼ਜ਼ ਸਾਡੇ ਕੋਲ ਪਹੁੰਚ ਚੁੱਕੇ ਨੇ ਵਟਸਐਪ ਦੇ ਜ਼ਰੀਏ। ਜੇਕਰ ਚਾਹੁੰਦੇ ਹੋ ਤੁਸੀਂ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਤਾਂ ਨੰਬਰ ਹੈ ਜੀ 9855 10 10 27, 9855 10 10 27। ਇਸ ਨੰਬਰ ਦੇ ਉੱਪਰ ਤੁਸੀਂ ਆਪਣੀ ਸ਼ਾਇਰੀ ਜਾਂ ਅਗਰ ਕਿਸੇ ਸ਼ਾਇਰ ਦੀ ਲਿਖੀ ਹੋਈ ਸ਼ਾਇਰੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਉਹ ਵੀ ਸਾਨੂੰ ਭੇਜ ਸਕਦੇ ਹੋ ਜੀ। ਪਰ ਅੱਜ ਦੇ ਇਸ ਪ੍ਰੋਗਰਾਮ 'ਚ ਪਹਿਲੀ ਸ਼ਾਇਰੀ ਆਉਣ ਪਹੁੰਚੀ ਹੈ ਜੀ ਸਾਡੇ ਦੋਸਤ ਰਾਮ ਸਰੂਪ ਅਰੋੜਾ ਜੀ, ਚੌਂਕ ਸ਼ੇਲੀਆਂ ਸੁਲਤਾਨਪੁਰ ਲੋਧੀ ਤੋਂ। ਔਰ ਉਹਨਾਂ ਨੇ ਸ਼ਾਇਰੀ ਲਿਖੀ ਹੈ ਜੀ, ਪਰ ਮੈਂ ਦੇਖ ਪਾ ਰਿਹਾ ਜੀ ਕਿ ਇਹੀ ਸੇਮ ਸ਼ਾਇਰੀ ਉਹਨਾਂ ਨੇ ਸਾਡੇ ਅੱਜ ਦੇ ਸਵੇਰੇ ਵਾਲੇ ਪ੍ਰੋਗਰਾਮ 'ਚ ਵੀ ਭੇਜੀ ਸੀ। ਸੋ ਰਾਮ ਸਰੂਪ ਜੀ, ਇੱਕ ਤੁਹਾਡੇ ਅੱਗੇ ਬੇਨਤੀ ਰਿਕੁਐਸਟ ਕਿ ਨਵੀਂ ਸ਼ਾਇਰੀ ਭੇਜੋ, ਮਜ਼ਾ ਹੀ ਆ ਜਾਏਗਾ। ਮੈਂ ਇੰਤਜ਼ਾਰ ਕਰਦਾ ਜੀ ਤੁਹਾਡੀ ਸ਼ਾਇਰੀ ਦੀ, ਕਿਉਂਕਿ ਸੇਮ ਸ਼ਾਇਰੀ ਮੈਂ ਨਹੀਂ ਪੜ੍ਹਾਂਗਾ। ਔਰ ਤੁਹਾਨੂੰ ਇੱਕ ਟਾਸਕ ਵੀ ਦੇ ਰਿਹਾ ਕਿ ਇੱਦਾਂ ਦੀ ਸ਼ਾਇਰੀ ਭੇਜਿਓ ਜੋ ਮੇਰੇ ਰੂਹ ਨੂੰ, ਮੇਰੇ ਦਿਲ ਨੂੰ ਸਕੂਨ ਦੇ ਦੇਵੇ। ਸੋ ਅੱਗੇ ਵੱਧਦੇ ਹਾਂ ਜੀ, ਸਾਡੇ ਕੋਲ ਅਗਲੀ ਸ਼ਾਇਰੀ ਆਉਣ ਪਹੁੰਚੀ ਹੈ ਜੀ ਸਾਡੇ ਦੋਸਤ ਨੇ ਜੀ ਅਮਰਜੀਤ ਜੱਸਲ ਜੀ, ਪ੍ਰੇਮ ਮਾਰਕੀਟ ਬਠਿੰਡਾ ਤੋਂ ਲਿਖ ਰਹੇ ਨੇ ਕਿ ਗੱਲ ਤਾਂ ਅਹਿਮੀਅਤ ਦੀ ਹੁੰਦੀ ਹੈ, ਕਦੇ ਕਦੇ ਸੁੱਕੇ ਫੁੱਲ ਖਿੜਿਆਂ ਨਾਲੋਂ ਵੱਧ ਸਾਂਦੇ ਜਾਂਦੇ ਨੇ। ਬਿਲਕੁਲ ਜੀ, ਸੁੱਕੇ ਫੁੱਲ ਜਿਹੜੇ ਨੇ ਉਹ ਖਿੜਿਆਂ ਨਾਲੋਂ ਵੱਧ ਸਾਂਭੇ ਜਾਂਦੇ ਨੇ। ਔਰ ਇੱਕ ਹੋਰ ਚੀਜ਼ ਦੱਸਦਾ, ਤੁਸੀਂ ਇਹਦੇ ਉੱਪਰ ਘਰ ਦੇ ਵਿੱਚ ਬੈਠੇ ਰੁਜ਼ਗਾਰ ਵੀ ਕਮਾ ਸਕਦੇ ਹੋ ਸੁੱਕੇ ਫੁੱਲਾਂ ਤੋਂ। ਕਿਵੇਂ ਕੀਤਾ ਜਾ ਸਕਦਾ ਜੀ, ਉਹ ਵੀ ਮੈਂ ਤੁਹਾਨੂੰ ਜਲਦੀ ਦੱਸਾਂਗਾ। ਅੱਗੇ ਵੱਧਦੇ ਹਾਂ ਜੀ, ਅਗਲਾ ਜੀ ਸਾਡੇ ਕੋਲ ਮੈਸੇਜ ਆਉਣ ਪਹੁੰਚਿਆ ਜੀ, ਭੇਜਣ ਵਾਲੇ ਸਾਡੇ ਦੋਸਤ ਨੇ ਜੀ ਗਗਨਪ੍ਰੀਤ ਕੌਰ ਜੀ ਟਾਂਡਾ ਤੋਂ ਲਿਖ ਰਹੇ ਨੇ ਕਿ ਹਾਸਿਲ ਕਰ ਲੇਤੇ ਤੁਝੇ ਅਗਰ ਤੂੰ ਹੋਤਾ ਗੈਰੋ ਮੇਂ ਸ਼ਾਮਿਲ, ਹਾਸਿਲ ਕਰ ਲੇਤੇ ਤੁਝੇ ਅਗਰ ਤੂੰ ਹੋਤਾ ਗੈਰੋ ਮੇਂ ਸ਼ਾਮਿਲ, ਗਮ ਤੋ ਇਸ ਬਾਤ ਕਾ ਹੈ ਤੂੰ ਅਪਨੋ ਕਾ ਸਗਾ ਨਿਕਲਾ। ਬਹੁਤ ਸ਼ੁਕਰੀਆ ਜੀ। ਔਰ ਅਗਲੀ ਸ਼ਾਇਰੀ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਜੀ ਲਿਖ ਰਹੇ ਨੇ ਕਿ ਲੋਕਾਂ ਤੋਂ ਰਿਸ਼ਤਾ ਨਿਭਾ ਕੇ ਇੱਕ ਗੱਲ ਸਿੱਖੀ ਹੈ, ਕਿਸੇ ਨੂੰ ਹੱਦ ਤੋਂ ਜ਼ਿਆਦਾ ਫਿਕਰ ਕਰਾਂਗੇ ਤਾਂ ਉਹ ਇਨਸਾਨ ਤੁਹਾਨੂੰ ਰੱਦੀ ਦੇ ਪਾ ਸਮਝਣ ਲੱਗ ਜਾਵੇਗਾ। ਸੋ ਮੇਰੀ ਹਰ ਵਾਰ ਪ੍ਰੋਗਰਾਮ 'ਚ ਗੁਜ਼ਾਰਿਸ਼ ਹੁੰਦੀ ਹੈ ਦੋਸਤੋ, ਜੇਕਰ ਤੁਸੀਂ ਸ਼ਾਇਰੀ ਹੀ ਭੇਜੋ ਤਾਂ ਜ਼ਿਆਦਾ ਵਧੀਆ, ਕਿਉਂਕਿ ਹੁਣ ਤੱਕ ਜੋ ਆਪਾਂ ਪੜ੍ਹੇ ਉਹ ਸ਼ਾਇਰੀ ਘੱਟ ਅਤੇ ਪ੍ਰੇਰਕ ਵਿਚਾਰ ਜਾਂ ਸਿਰਫ ਅਸੀਂ ਕਹਿ ਸਕਦੇ ਹਾਂ ਕਿ ਨੋਰਮਲ ਗੱਲਬਾਤ ਜ਼ਿਆਦਾ ਲੱਗੀ। ਸੋ ਇੱਕ ਕੋਸ਼ਿਸ਼ ਤੁਹਾਡੇ ਸਾਰਿਆਂ ਦੇ ਅੱਗੇ ਗੁਜ਼ਾਰਿਸ਼ ਹੈ ਜੀ ਤੁਹਾਡੇ ਆਰਜੇ ਵੱਲੋਂ ਕਿ ਤੁਸੀਂ ਅਗਰ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਗਵਾਓ ਤਾਂ ਪਿਆਰੀ ਜੀ ਸ਼ਾਇਰੀ। ਅਗਰ ਖੁਦ ਨਹੀਂ ਲਿਖ ਰਹੇ ਤਾਂ ਕੋਈ ਗੱਲ ਨਹੀਂ ਜੀ, ਮੈਂ ਵੀ ਕਦੇ ਕਦੇ ਨਹੀਂ ਲਿਖਦਾ, ਮੈਂ ਵੀ ਬਹੁਤ ਸਾਰੇ ਯਾਰਾਂ ਦੋਸਤਾਂ ਦੀ ਬਹੁਤ ਸਾਰੇ ਉੱਗੇ ਸ਼ਾਇਰਾਂ ਦੀ ਸ਼ਾਇਰੀ ਨੂੰ ਚੋਰੀ ਕਰ ਲੈਂਦਾ ਹੁੰਦਾ। ਸੋ ਤੁਸੀਂ ਵੀ ਚੋਰੀ ਕਰਕੇ ਭੇਜ ਸਕਦੇ ਹੋ ਮੇਰੇ ਤੱਕ।

0: ਮੈਂ ਕਿਸੇ ਨੂੰ ਨਹੀਂ ਦੱਸੂਗਾ।
1: ਸੋ ਦੋਸਤੋ ਆਓ ਜੀ ਵੱਧਦੇ ਹਾਂ ਅਗਲੇ ਟਰੈਕ ਵੱਲ। ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਫੁੱਲਾਂ ਵਰਗਾ ਸੋਹਣਾ ਤੁਹਾਡੇ ਵਰਗਾ ਸੋਹਣਾ ਇੱਕ ਟਰੈਕ ਸੁਣਦੇ ਹਾਂ।

भीड़ काफी हुआ करती थी महफिल में मेरी, फिर मैं सच बोलता गया और लोग उठते चले गए। ਗੁਲਜ਼ਾਰ ਸਾਹਿਬ ਦੀਆਂ ਇਹ ਲਿਖੀਆਂ ਹੋਈਆਂ ਸਤਰਾਂ ਸਾਨੂੰ ਪਹੁੰਚਦੀਆਂ ਕੀਤੀਆਂ ਨੇ ਜੀ ਸਾਡੇ ਦੋਸਤ ਰਾਮ ਸਰੂਪ ਅਰੋੜਾ ਜੀ ਨੇ ਚੌਂਕ ਛੇਲੀਆਂ ਸੁਲਤਾਨਪੁਰ ਲੋਧੀ ਤੋਂ। ਜਨਾਬ ਬਿਲਕੁਲ ਜੀ ਦਿਲ 'ਚ ਘਰ ਕਰ ਗਈਆਂ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਆਰ ਜੀ ਦੋਸਤ ਦਾ ਕਹਿਣਾ ਮੰਨਿਆ ਜੀ ਔਰ

ਨਵੀਂ ਸ਼ਾਇਰੀ ਭੇਜੀ। ਥੈਂਕ ਯੂ ਸੋ ਮਚ। ਅਗਲੀ ਸ਼ਾਇਰੀ ਆਉਣ ਪਹੁੰਚੀ ਹੈ ਜੀ, ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਅਰਜ਼ ਕਰ ਰਹੇ ਨੇ ਬਲਵਿੰਦਰ ਸਰਾਂ ਜੀ, ਪਿੰਡ ਮੋੜਜਣ ਸਿੱਖਾਂ ਹਨੂੰਮਾਨਗੜ੍ਹ ਤੋਂ ਲਿਖ ਰਹੇ ਨੇ ਕਿ ਜਾਂ ਜਿਤਨਾ ਦੂਰ ਹੋਤਾ ਹੈ ਨਜ਼ਰੋਂ ਸੇ, ਜੋ ਜਿਤਨਾ ਦੂਰ ਹੋਤਾ ਹੈ ਨਜ਼ਰੋਂ ਸੇ ਉਤਨਾ ਹੀ ਵੋ ਦਿਲ ਕੇ ਪਾਸ ਹੋਤਾ ਹੈ, ਮੁਸ਼ਕਿਲ ਸੇ ਵੀ ਜਿਸਕੀ ਏਕ ਝਲਕ ਦੇਖਣੇ ਕੋ ਨਾ ਮਿਲੇ, ਮੁਸ਼ਕਿਲ ਸੇ ਵੀ ਜਿਸਕੀ ਏਕ ਝਲਕ ਦੇਖਣੇ ਕੋ ਨਾ ਮਿਲੇ, ਵਹੀ ਜ਼ਿੰਦਗੀ ਮੇ ਖਾਸ ਹੋਤਾ ਹੈ। ਬਿਲਕੁਲ ਜੀ, ਔਰ ਜਿੰਨੇ ਦੋਸਤ ਸਾਨੂੰ ਇਸ ਵੇਲੇ ਵਟਸਐਪ ਦੇ ਜ਼ਰੀਏ ਸ਼ਾਇਰੀ ਭੇਜ ਰਹੇ ਨੇ, ਜਿਹੜੇ ਵਟਸਐਪ ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਨੇ, ਉਹ ਮੇਰੇ ਲਈ ਬਹੁਤ ਖਾਸ ਨੇ। ਅੱਗੇ ਵਧਦਿਆਂ ਜੀ, ਪ੍ਰੋਗਰਾਮ ਦਿਲਾ ਅੱਜ ਸ਼ਾਇਰ ਹੈ ਦੇ ਵਿੱਚ ਅਗਲੀ ਹਾਜ਼ਰੀ ਲਗਵਾ ਰਹੇ ਨੇ ਸਾਡੇ ਦੋਸਤ ਕੁਲਵਿੰਦਰ ਟੇਲਰ ਜੀ, ਪਿੰਡ ਕੰਦੋਲਾ ਨੀਅਰ ਆਦਮਪੁਰ ਤੋਂ ਲਿਖ ਰਹੇ ਨੇ ਕਿ ਹਰ ਕੋਈ ਮੁਹੱਬਤ ਮੇਂ ਫਨਾ ਨਹੀਂ ਹੋਤਾ, ਹਰ ਕੋਈ ਮੁਹੱਬਤ ਮੇਂ ਫਨਾ ਨਹੀਂ ਹੋਤਾ, ਕਿਸੀ ਕੋ ਚਾਹਨਾ ਕੋਈ ਗੁਨਾਹ ਨਹੀਂ ਹੋਤਾ, ਕਿ ਹਰ ਕੋਈ ਮੁਹੱਬਤ ਮੇਂ ਫਨਾ ਨਹੀਂ ਹੋਤਾ, ਕਿਸੀ ਕੋ ਚਾਹਨਾ ਕੋਈ ਗੁਨਾਹ ਨਹੀਂ ਹੋਤਾ, ਵੋ ਪੂਛਤੇ ਹੈ ਕਿਤਨਾ ਚਾਹਤੇ ਹੋ ਮੁਝੇ, ਵੋ ਪੂਛਤੇ ਹੈ ਕਿਤਨਾ ਚਾਹਤੇ ਹੋ ਮੁਝੇ, ਅਬ ਉਹਨੇ ਕੈਸੇ ਸਮਝਾਉਂ ਕਿ ਪਿਆਰ ਲਫਜ਼ੋਂ ਮੇਂ ਬਯਾਂ ਨਹੀਂ ਹੋਤਾ। ਬਿਲਕੁਲ ਜੀ, ਜਿਹੜੀ ਚੀਜ਼ ਲੋਕ ਆਖ ਦਿੰਦੇ ਨੇ ਨਾ ਕਿ ਇਹ ਚੀਜ਼ ਸ਼ਬਦਾਂ 'ਚ ਬਿਆਨ ਨਹੀਂ ਹੋ ਸਕਦੀ, ਸਾਡੇ ਦੋਸਤ ਕੁਲਵਿੰਦਰ ਟੇਲਰ ਜੀ ਨੇ ਉਹ ਸ਼ਬਦਾਂ 'ਚ ਵੀ ਬਿਆਨ ਕਰ ਦਿੰਦੇ ਨੇ। ਬਹੁਤ ਬਹੁਤ ਸ਼ੁਕਰੀਆ ਜਨਾਬ ਆਪਣੀ ਸ਼ਾਇਰੀ ਸਾਡੇ ਤੱਕ ਪਹੁੰਚਦੀ ਕਰਨ ਦੇ ਲਈ। ਸੋ ਪਿਆਰ ਸ਼ਬਦਾਂ 'ਚ ਬਿਆਨ ਹੁੰਦਾ ਜਾਂ ਨਹੀਂ ਹੁੰਦਾ, ਪਿਆਰ ਕਿਹੋ ਜਿਹਾ ਹੁੰਦਾ, ਕਿਵੇਂ ਦਾ ਹੁੰਦਾ ਹੈ, ਬਹੁਤ ਸਾਰੇ ਲੋਕਾਂ ਨੇ ਲਿਖਿਆ ਅਤੇ ਬਹੁਤ ਸਾਰੇ ਸਿੰਗਰਸ ਨੇ ਗਾਇਆ ਵੀ ਹੈ। ਪਰ ਜਿਸ ਸਿੰਗਰ ਦੀ ਆਵਾਜ਼ ਦੇ ਵਿੱਚ ਮੈਂ ਅਗਲਾ ਟਰੈਕ ਸੁਣਾਉਣ ਜਾ ਰਿਹਾ, ਉਸਨੂੰ ਸੁਣ ਕੇ ਤੁਹਾਨੂੰ ਲੱਗੇਗਾ ਹਾਏ ਜੇ ਪਿਆਰ ਨਹੀਂ ਵੀ ਹੋਇਆ ਨਾ, ਅੱਜ ਹੋ ਹੀ ਜਾਣਾ ਹੈ।

ਕੀ ਡੁੱਬਣਾ ਇਸ਼ਕ ਸਮੁੰਦਰ ਵਿੱਚ, ਕੀ ਡੁੱਬਣਾ ਇਸ਼ਕ ਸਮੁੰਦਰ ਵਿੱਚ, ਉਹ ਕਿਨਾਰੇ ਤੱਕ ਨਾ ਪਹੁੰਚ ਸਕੇ, ਰੱਬ ਨੂੰ ਪਾਉਣਾ ਦੂਰ ਦੀ ਗੱਲ, ਉਸ ਦੇ ਦਰ ਤੱਕ ਨਾ ਪਹੁੰਚ ਸਕੇ, ਅਕਲਾਂ ਸ਼ਕਲਾਂ ਦੇ ਪਾਰ ਖੂ ਉਹ ਇਸ਼ਾਰੇ ਤੱਕ ਨਾ ਪਹੁੰਚ ਸਕੇ, ਮੁੱਦਤਾਂ ਤੋਂ ਦਿਲ ਵਾਲੇ ਦੱਸਦੇ ਰਹੇ, ਕਿਸੇ ਹੁੰਗਾਰੇ ਤੱਕ ਨਾ ਪਹੁੰਚ ਸਕੇ, ਕਿ ਵਿਹੁਣ ਉਹਨਾਂ ਦੀ ਤੋੜ ਨਿਭਾਉਣੀ ਸੀ, ਉਹ ਤਾਂ ਲਾਰੇ ਤੱਕ ਨਾ ਪਹੁੰਚ ਸਕੇ, ਕਿ ਡੁੱਬਣਾ ਇਸ਼ਕ ਸਮੁੰਦਰ ਵਿੱਚ, ਉਹ ਕਿਨਾਰੇ ਤੱਕ ਨਾ ਪਹੁੰਚ ਸਕੇ, ਉਹ ਕਿਨਾਰੇ ਤੱਕ ਨਾ ਪਹੁੰਚ ਸਕੇ। ਸੋ ਸਾਡੇ ਦੋਸਤ ਜਿਨ੍ਹਾਂ ਨੇ ਸਾਨੂੰ ਇਹ ਸ਼ਾਇਰੀ ਪਹੁੰਚਦੀ ਕੀਤੀ ਹੈ, ਭਾਵੇਂ ਕਿਨਾਰੇ ਤੱਕ ਸ਼ਾਇਰੀ ਦੇ ਵਿੱਚ ਦੱਸਿਆ ਨਹੀਂ ਪਹੁੰਚ ਸਕੇ, ਪਰ ਇਹਨਾਂ ਦੀ ਸ਼ਾਇਰੀ ਜ਼ਰੂਰ ਸਾਡੇ ਤੱਕ ਪਹੁੰਚ ਗਿਆ ਜੀ, ਇੰਨਾ ਪਿਆਰ ਅਤੇ ਮੁਹੱਬਤ ਹੈ ਸਾਡੇ ਨਾਲ। ਪਰ ਦੋਸਤ ਨੇ ਆਪਣਾ ਨਾਮ ਦਾ ਜ਼ਿਕਰ ਕਿਤੇ ਨਹੀਂ ਕੀਤਾ, ਲੇਕਿਨ ਪੰਨਾ ਬਹੁਤ ਖੂਬਸੂਰਤ ਹੈ, 6 ਫਰਵਰੀ ਦਾ ਲਿਖਿਆ ਹੋਇਆ ਹੈ, ਸ਼ਾਇਦ ਅੱਜ ਲਿਖਿਆ ਹੈ ਜਾਂ ਕਿਵੇਂ ਲਿਖਿਆ, ਲੇਕਿਨ ਬਹੁਤ ਖੂਬਸੂਰਤ ਲਿਖਿਆ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ ਆਪਣੀ ਸ਼ਾਇਰੀ ਇਸ ਪ੍ਰੋਗਰਾਮ 'ਚ ਭੇਜਣ ਦੇ ਲਈ। ਅਗਲੀ ਸ਼ਾਇਰੀ ਜੀ, ਸ਼ਾਇਰੀ ਨਹੀਂ ਕਹਾਂਗਾ ਮੈਂ, ਕਹਾਂਗਾ ਕਿ ਬਸ ਕੁਛ ਲਾਈਨਾਂ ਹੀ ਲਿਖੇ ਨੇ। ਪਾਲੀ ਪਿਆਲਾ ਜੀ ਹੁਸ਼ਿਆਰਪੁਰ ਤੋਂ, ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਸਕੂਨ ਇਹ ਮਨ ਲੈਣ ਵਿੱਚ ਹੈ, ਜੋ ਮੇਰਾ ਹੈ ਉਹ ਕਿਤੇ ਜਾਵੇਗਾ ਨਹੀਂ, ਅਤੇ ਜੋ ਚਲਾ ਗਿਆ ਉਹ ਕਦੇ ਮੇਰਾ ਸੀ ਹੀ ਨਹੀਂ। ਥੈਂਕ ਯੂ ਜੀ। ਪਰ ਪਾਲੀ ਜੀ, ਗੁਜ਼ਾਰਿਸ਼ ਹੈ ਜੀ ਕਿ ਅਗਰ ਸ਼ਾਇਰੀ ਦੇ ਜ਼ਰੀਏ 17 ਸਾਡੇ ਤੱਕ ਭੇਜੋ ਤਾਂ ਮੈਂ ਕਿਹਾ ਕਿਆ ਹੀ ਬਾਤ ਹੋਏਗੀ, ਬਟ ਖੈਰ ਸ਼ੁਕਰੀਆ ਜੀ। ਸੋ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਦਿਲਾਜ ਸ਼ਾਇਰ ਹੈ, ਜਿਸ ਨੂੰ ਤੁਸੀਂ FM band 102.7 MHz ਆਕਾਸ਼ਵਾਣੀ ਜਲੰਧਰ ਔਰ 103.6 MHz ਆਕਾਸ਼ਵਾਣੀ ਅੰਮ੍ਰਿਤਸਰ ਨਿਊਜ਼ ਔਨ AIR ਦੇ ਜ਼ਰੀਏ ਵੀ ਸੁਣ ਪਾ ਰਹੇ ਹੋ ਜੀ। ਔਰ ਇਸ ਦੇ ਵਿੱਚ ਜੇਕਰ ਚਾਹੁੰਦੇ ਹੋ ਤੁਸੀਂ ਆਪਣੀ ਸ਼ਾਇਰੀ ਭੇਜਣਾ ਤਾਂ ਨੰਬਰ ਹੈ 98551010 1027। ਅਤੇ ਅਗਲੀ ਸ਼ਾਇਰੀ ਆਣ ਪਹੁੰਚੀ ਹੈ ਜੀ ਸਾਡੇ ਕੋਲ ਕਿਰਨ ਅਰੋਲਾ ਜੀ ਦੀ, ਗ੍ਰੀਨ ਪਾਰਕ ਕਪੂਰਥਲਾ ਤੋਂ। ਲਿਖ ਰਹੇ ਨੇ ਕਿ ਨਾਰਾਜ਼ਗੀ ਖਤਮ ਹੋ ਜਾਏਗੀ, ਰੂਠ ਜਾਣੇ ਸੇ ਕਿਆ ਹੋਗਾ, ਨਾਰਾਜ਼ਗੀ ਖਤਮ ਹੋ ਜਾਏਗੀ, ਰੂਠ ਜਾਣੇ ਸੇ ਕਿਆ ਹੋਗਾ, ਯਾਦ ਤੋ ਫਿਰ ਵੀ ਆਏਗੀ, ਭੁੱਲ ਜਾਣੇ ਸੇ ਕਿਆ ਹੋਗਾ, ਕਿ ਰਿਸ਼ਤਾ ਤੋ ਫਿਰ ਵੀ ਰਹੇਗਾ, ਛੋੜ ਜਾਣੇ ਸੇ ਕਿਆ ਹੋਗਾ, ਜ਼ਿੰਦਗੀ ਕੇ ਸਫ਼ਰ ਮੇ ਕਿਸਮਤ ਫਿਰ ਢੂੰਡ ਲੇਗੀ, ਤੋ ਫਿਰ ਦੂਰ ਜਾਣੇ ਸੇ ਕਿਆ ਹੋਗਾ, ਕਿਆ ਹੋ ਗਿਆ ਤਾਂ ਪਤਾ ਨਹੀਂ ਜੀ, ਲੇਕਿਨ ਬਹੁਤ ਖੂਬਸੂਰਤ ਸ਼ਾਇਰੀ ਤੁਸੀਂ ਸਾਨੂੰ ਭੇਜ ਗਿਆ, ਤੁਹਾਡਾ ਦਿਲੋਂ ਧੰਨਵਾਦ, ਅਤੇ ਬਹੁਤ ਸਾਰੇ ਦਿਲ ਵੀ ਤੁਸੀਂ ਸਾਨੂੰ ਭੇਜੇ ਨੇ, ਉਹਦਾ ਵੀ ਦਿਲੋਂ ਧੰਨਵਾਦ, ਥੈਂਕ ਯੂ ਸੋ ਮੱਚ। ਇੱਕ ਹੋਰ ਸ਼ਾਇਰੀ ਆਈ ਹੈ ਜੀ, ਲਿਖ ਰਹੇ ਨੇ ਕਿ ਕਈ ਕਾਗਜ਼ੋਂ ਕੇ ਪੰਨੇ ਸਤਾਨੇ ਲਗੇ ਹੈਂ, ਕਿਸੀ ਆਪਣੇ ਕੀ ਯਾਦ ਦਿਲਾਨੇ ਲਗੇ ਹੈਂ, ਹਰ ਵਕਤ ਵੇ ਵਚਾ ਜਿਸਕੇ ਪੀਛੇ ਹਮ ਦਰ ਬਦਰ ਭਟਕੇ, ਕਿ ਹਰ ਵਕਤ ਬੇਵਜ੍ਹਾ ਜਿਸਕੇ ਪੀਛੇ ਹਮ ਦਰ ਬਦਰ ਭਟਕੇ, ਹਮ ਖਾਬੋ ਮੇ ਉਸਕੇ ਸਪਨੇ ਸਜਾਨੇ ਲਗੇ ਹੈਂ, ਔਰ ਉਸਨੇ ਤੋ ਹਮੇ ਯੂੰ ਚਾਹਾ ਨਹੀਂ, ਉਸਨੇ ਤੋ ਹਮੇ ਯੂੰ ਚਾਹਾ ਨਹੀਂ, ਜਿਸ ਕਦਰ ਹਮ ਉਸੇ ਚਾਹਨੇ ਲਗੇ ਹੈਂ, ਕਈ ਕਾਗਜ਼ੋਂ ਕੇ ਪੰਨੇ ਸਤਾਨੇ ਲਗੇ ਹੈਂ, ਕਿਸੀ ਆਪਣੇ ਕੀ ਯਾਦ ਦਿਲਾਨੇ ਲਗੇ ਹੈਂ, ਕਿਸੀ ਆਪਣੇ ਕੀ ਯਾਦ

ਦਿਲ ਆਉਣ ਲੱਗੇ ਹੈ। ਉਹ ਮੈਨੂੰ ਲੱਗਦਾ ਜੀ ਕਿ ਨਾਮ ਤਾਂ ਇਹਨਾਂ ਨੇ ਵੀ ਨਹੀਂ ਲਿਖ ਕੇ ਭੇਜਿਆ, ਖੈਰ ਕੋਈ ਗੱਲ ਨਹੀਂ ਜੀ, ਮੈਨੂੰ ਲੱਗਦਾ ਇਹ ਉਹੀ ਗੱਲ ਕਰ ਰਹੇ ਨੇ ਜੋ ਮੈਂ ਅਗਲਾ ਗੀਤ ਦੇ ਜ਼ਰੀਏ ਕਹਿਣਾ ਚਾਹੁੰਦਾ।

0: ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
1: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
0: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ। ਅਤੇ ਹੁਕਮ ਸਿੰਘ ਵੀ, ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਅੱਜ ਹੀ ਰਜਿਸਟਰ ਕਰੋ।

0: ਐਫ ਬੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਅਤੇ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਨਿਊਜ਼ ਔਨ AIR ਦੇ ਜ਼ਰੀਏ ਦੋਸਤ ਇਸ ਵੇਲੇ ਜੁੜੇ ਹੋਏ ਨੇ ਜੀ ਪ੍ਰੋਗਰਾਮ ਦੇ ਇਲਾਜ ਸ਼ਾਇਰ ਹੈ ਦੇ ਵਿੱਚ। ਦੋਸਤੋ ਇਹ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਵਾਰ ਕਿਸੇ ਨਾ ਕਿਸੇ ਨਵੇਂ ਸ਼ਾਇਰ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਆਵਾਜ਼ ਦੇ ਜ਼ਰੀਏ। ਸਭ ਉਸੇ ਹੀ ਲੜੀ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਅੱਜ ਅਸੀਂ ਫੋਨ ਲਾਈਨ ਦੇ ਜ਼ਰੀਏ ਜੁੜ ਚੁੱਕੇ ਹਾਂ ਸਾਡੇ ਅੱਜ ਦੇ ਉਸ ਖਾਸ ਸ਼ਾਇਰ ਦੇ ਨਾਲ ਜਿਨ੍ਹਾਂ ਦਾ ਨਾਮ ਹੈ ਜੀ ਰਾਕੇਸ਼ ਰਾਜ। ਰਾਕੇਸ਼ ਰਾਜ ਜੀ ਸਾਡੇ ਨਾਲ ਜੁੜ ਚੁੱਕੇ ਨੇ, ਜੋ ਕਿ ਪਿਛਲੇ ਤਕਰੀਬਨ 6 ਸਾਲਾਂ ਤੋਂ ਉਰਦੂ ਅਦਬ ਦੇ ਵਿੱਚ ਗਜ਼ਲ ਲਿਖਦੇ ਆ ਰਹੇ ਨੇ ਅਤੇ ਹਿੰਦੀ ਦੇ ਵਿੱਚ ਵੀ ਗਜ਼ਲ ਲਿਖਦੇ ਨੇ। ਸੋ ਰਾਕੇਸ਼ ਰਾਜ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਸਾਡੇ ਅੱਜ ਦੇ ਪ੍ਰੋਗਰਾਮ ਦੇ ਇਲਾਜ ਸ਼ਾਇਰ ਹੈ ਦੇ ਵਿੱਚ।
1: ਹਾਂਜੀ ਸਰ, ਬਹੁਤ ਬਹੁਤ ਸ਼ੁਕਰੀਆ ਹਾਂਜੀ ਮੌਕਾ ਦੇਣ ਲਈ।
0: ਜੀ ਜੀ ਜੀ। ਸੋ ਜਨਾਬ ਬਿਨਾਂ ਕਿਸੇ ਹਾਂਜੀ
1: ਹਾਂਜੀ ਹਾਂਜੀ ਸਰ
0: ਬਿਨਾਂ ਕਿਸੇ ਦੇਰੀ ਤੋਂ ਮੈਂ ਕਿਹਾ ਜੀ ਸ਼ੁਰੂ ਕਰਦੇ ਹਾਂ ਫਿਰ, ਹੈ ਨਾ ਜੀ। ਸੋ ਸਾਡੇ ਲਿਸਨਰਸ ਵਾਸਤੇ ਕੀ ਅੱਜ ਖਾਸ ਲੈ ਕੇ ਆ ਰਹੇ ਹੋ ਤੁਸੀਂ?
1: ਮੈਂ ਇੱਕ ਹਿੰਦੀ ਦੀ ਗਜ਼ਲ ਤੇ ਇੱਕ ਉਰਦੂ ਦੀ ਗਜ਼ਲ ਸੁਣਾ ਰਿਹਾ
0: ਜੀ। ਇਰਸ਼ਾਦ ਜੀ।
1: ਹਾਂਜੀ। ਇੱਕ ਜੰਗਲ ਹੈ ਮੇਰੇ ਮਨ ਮੇ, ਕਭੀ ਪਧਾਰੋ ਇਸ ਉਪਵਨ ਮੇ। ਇੱਕ ਜੰਗਲ ਹੈ ਮੇਰੇ ਮਨ ਮੇ, ਕਭੀ ਪਧਾਰੋ ਇਸ ਉਪਵਨ ਮੇ। ਇੱਕ ਦੇਵੀ ਨੇ ਫੂਲ ਖਿਲਾਏ ਮਨ ਮੰਦਿਰ ਕੇ ਉਜੜੇ ਬਨ ਮੇ। ਇੱਕ ਦੇਵੀ ਨੇ ਫੂਲ ਖਿਲਾਏ ਮਨ ਮੰਦਿਰ ਕੇ ਉਜੜੇ ਬਨ ਮੇ। ਨਾਚੇ ਮੋਰ ਪਪੀਹਾ ਗਾਏ ਤੁਮਕੋ ਆਤਾ ਦੇਖ ਚਮਨ ਮੇ।
0: ਕਿਆ ਬਾਤ ਹੈ ਜੀ।
1: नाचे मोर पपीहा गाए तुमको आता देख चमन में। पापी मन को पावन कर दे, पापी मन को पावन कर दे, सब तीर्थ हैं उस जोगन में।
0: क्या बात है।
1: पापी मन को पावन कर दे, सब तीर्थ हैं उस जोगन में। एक अधूरी प्रेम कहानी, एक अधूरी प्रेम कहानी, दो नैनन के खाली पन में।
0: बहुत
1: एक
0: बहुत
1: अधूरी
0: प्रेम कहानी,
1: दो नैनन के खाली पने। तुम दिल में ऐसे बसते हो, तुम दिल में ऐसे बसते हो, जैसे चंदा नील गगन में।
0: क्या बात है जी। तुम दिल में ऐसे बसते हो
1: जैसे चंदा
0: नील गगन में। बहुत खूब जी।
1: याद लिए जब पुरवा महके, याद लिए जब पुरवा महके, सावन मास चढ़े अखियन में।
0: क्या बात है।
1: याद लिए जब पुरवा महके, सावन मास चढ़े अखियन में। प्रेम पुजारी द्वार खड़ा है, प्रेम पुजारी द्वार खड़ा है, देव पुजारन है चिंतन में। प्रेम पुजारी द्वार खड़ा है, देव पुजारन है चिंतन में। फिर एक दिन घनश्याम विराजे एक राधा के अंतर मन में। एक दिन घनश्याम विराजे एक राधा के अंतर मन में। एक जंगल है मेरे मन में, कभी पधारो इस उपवन में।
0: बहुत खूब जी।
1: हाँ, एक दूसरी। अब मेरा अच्छा बुरा इस बात में, अब मेरा अच्छा बुरा इस बात में, दिल लिफाफे में लिफाफा हाथ में। अब मेरा अच्छा बुरा इस बात में, दिल लिफाफे में लिफाफा हाथ में। ले चला कासिद हमारा हाले दिल, ले चला कासिद हमारा हाले दिल, क्या लिखेंगे वो मगर जज्बात में।
0: क्या बात है जी।
1: क्या लिखेंगे वो मगर जज्बात में, दूसरा कोई नहीं है बीच में। दूसरा कोई नहीं है बीच में, आप ही बस आप हो दिन रात में।
0: क्या बात है जी।
1: आप ही बस आप हैं दिन रात में, आदमी को आदमी ही जानिए। कुछ नहीं रखा है मेरी जात में।
0: बहुत खूब जी।
1: आदमी को आदमी ही जानिए, कुछ नहीं रखा है मेरी जात में, आपसे बढ़ने लगी नजदीकियाँ। आपसे बढ़ने लगी नजदीकियाँ, दूरियां रहने लगी औकात में। आपसे बढ़ने लगी नजदीकियां, दूरियां रहने लगी औकात में, उम्र भर बैठे रहो यूं सामने। उम्र भर बैठे रहो यूं सामने, चाहिए और कुछ नहीं खैरात में।
0: बहुत खूब जी।
1: चाहिए और कुछ नहीं खैरात में। इस गजल का आखिरी शेर है।

0: ਉਮੀਦ ਕਰਦਾ ਜੀ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਕਿ ਹਾਲਾਤ ਕੋ ਹਵਾਲਾਤ ਬਨਾਤੇ ਬਨਾ ਦੇਤੇ ਹੈ ਰਾਜ,
1: ਓਕੇ
0: ਹਾਲਾਤ ਕੋ ਹਵਾਲਾਤ ਬਨਾ ਦੇਤੇ ਹੈ ਰਾਜ।
1: ਬਨਾ
0: ਇਹ ਜਿਹੜਾ ਹਵਾਲਾਤ ਹੈ ਜੀ, ਇੱਥੇ ਪਿਆਰ ਪਿਆਰ ਵਾਲਾ ਹਵਾਲਾਤ ਹੈ, ਮਤਲਬ ਉਹ ਕੈਦ ਜਿੱਥੋਂ ਅਸੀਂ ਨਿਕਲਣਾ ਨਹੀਂ ਚਾਹਾਂਗੇ ਕਿ ਹਾਲਾਤ ਕੋ ਹਵਾਲਾਤ ਬਨਾ ਦੇਤੇ ਹੈ ਰਾਜ, ਨਹੀਂ ਨਿਕਲ ਸਕੋਗੇ ਇਸ ਹਾਲਾਤ ਮੇਂ।
1: ਵਾਹ ਜੀ ਵਾਹ
0: ਜੀ, ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਬਹੁਤ ਖੂਬਸੂਰਤ ਸ਼ਾਇਰੀ ਸੀ ਰਾਕੇਸ਼ ਰਾਜ ਜੀ ਤੁਹਾਡੀ, ਅਤੇ ਉਮੀਦ ਕਰਦੇ ਹਾਂ ਜੀ ਕਿ ਫਿਰ ਤੋਂ ਜਲਦ ਮੌਕਾ ਮਿਲੇਗਾ, ਜਲਦ ਤੋਂ ਤੁਹਾਡੀ ਹੋਰ ਖੂਬਸੂਰਤ ਗਜ਼ਲਾਂ ਦੇ ਵਿੱਚੋਂ ਕੁਝ ਗਜ਼ਲਾਂ ਅਸੀਂ ਜ਼ਰੂਰ ਸੁਣਾਂਗੇ। ਪਰ ਖੈਰ, ਤੁਸੀਂ ਅੱਜ ਦੇ ਇਸ ਦਿਨ ਦੇ ਉੱਤੇ ਪ੍ਰੋਗਰਾਮ ਦੇ ਇਲਾਜ ਸ਼ਾਇਰ ਹੈ ਦੇ ਵਿੱਚ ਸਾਡੇ ਨਾਲ ਜੁੜੇ, ਸਾਂਝ ਪਾਈ, ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਸਰ,
0: ਥੈਂਕ ਯੂ ਜੀ। ਸੋ ਦੋਸਤੋ, ਇਹ ਸਨ ਫੋਨ ਲਾਈਨ ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਅੱਜ ਦੇ ਖਾਸ ਸ਼ਾਇਰ ਰਾਕੇਸ਼ ਰਾਜ ਜੀ, ਜੋ ਕਿ ਪਿਛਲੇ 6 ਸਾਲਾਂ ਤੋਂ ਜਿਹੜਾ ਉਰਦੂ ਅਦਬ ਦੇ ਵਿੱਚ ਗਜ਼ਲ ਜਿਹੜੇ ਨੇ ਲਿਖਦੇ ਆ ਰਹੇ ਨੇ ਅਤੇ ਹਿੰਦੀ ਦੇ ਵਿੱਚ ਵੀ ਲਿਖਦੇ ਨੇ। ਸੋ ਇਹਨਾਂ ਦੀਆਂ ਗਜ਼ਲਾਂ ਸੁਣੀਆਂ ਅਤੇ ਉਮੀਦ ਕਰਦਾ ਜੀ ਮੈਨੂੰ ਤਾਂ ਬਹੁਤ ਪਸੰਦ ਆਈਆਂ ਅਤੇ ਤੁਹਾਨੂੰ ਵੀ ਜਿਹੜੀਆਂ ਨੇ ਗਜ਼ਲਾਂ ਇਹਨਾਂ ਦੀਆਂ ਖੂਬ ਪਸੰਦ ਆਈਆਂ ਹੋਣਗੀਆਂ। ਸੋ ਹੁਣ ਅੱਗੇ ਵੱਧਦਿਆਂ ਜੀ, ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਹਾਂ ਜਗਜੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਦਾ ਸਿਲਸਿਲਾ ਇੱਦਾਂ ਚੱਲਦਾ ਰਹੇਗਾ।

ਕਿ ਕਰ ਲੈਣ ਦੇ ਦਿਲਾਵੇ ਦਿਲ ਨੂੰ ਮਨਮਾਨੀਆਂ, ਬੜੇ ਕੀਤੇ ਇਸ ਲਾਭ ਹੁਣ ਹੋ ਲੈਣ ਦੇ ਹਾਨੀਆਂ। ਕਿ ਚੱਲੀਏ ਵੀ ਨਾ ਇਹਦੀ ਮੈਂ ਆਪਣੀ ਚਲਾਈ, ਮੈਂ ਸੁਣੀ ਨਾ ਗੱਲ ਇਹਦੀ, ਪਾਉਂਦਾ ਰਿਹਾ ਇਹ ਦੁਹਾਈ, ਬਣਾ ਕੇ ਪੱਥਰ ਮੈਂ ਇਹਨੂੰ ਰਿਹਾ ਮਾਰਦਾ ਮੈਂ ਕਾਨੀਆਂ, ਕਰ ਲੈਣ ਦੇ ਦਿਲਾਵੇ ਦਿਲਾਂ ਨੂੰ ਮਨਮਾਨੀਆਂ। ਕਿ ਤੈਨੂੰ ਆਵੇ ਨਾ ਸਵਰ ਫਿਰੋਂ ਭਟਕਿਆ ਰਾਜ ਵੇ, ਹੁਣ ਜ਼ਿੰਦਗੀ ਨੂੰ ਜਿਉਣ ਦਾ ਬਦਲ ਅੰਦਾਜ਼ ਵੇ, ਬੇਵਜ੍ਹਾ ਗਲ ਪਾਈਆਂ ਐਵੇਂ ਇਹਦੇ ਪਰੇਸ਼ਾਨੀਆਂ, ਕਰ ਲੈਣ ਦੇ ਦਿਲਾਵੇ ਦਿਲਾਂ ਨੂੰ ਮਨਮਾਨੀਆਂ, ਦਿਲਾਂ ਨੂੰ ਮਨਮਾਨੀਆਂ। ਬਹੁਤ ਬਹੁਤ ਸ਼ੁਕਰੀਆ ਜੀ, ਰਾਜ ਨਸਰਾਲਾ ਜੀ ਦੀ ਜਿਹੜੀ ਸ਼ਾਇਰੀ ਹੈ ਸਾਡੇ ਤੱਕ ਪਹੁੰਚੀ ਹੈ ਜੀ, ਬਹੁਤ ਬਹੁਤ ਥੈਂਕ ਯੂ, ਸ਼ੁਕਰੀਆ ਜੀ। ਅਗਲਾ ਮੈਸੇਜ ਸਾਡੇ ਤੱਕ ਆਇਆ ਜੀ, ਕਹਿੰਦਾ ਵੀਰ ਜੀ ਐਫ ਐਮ ਵਿੱਚ ਨਾਮ ਬੋਲ ਦਿਓ, ਹੈਰੀ ਸਿੰਘ ਮਾਨੋ ਚਾਲ ਤੋਂ ਮੈਸੇਜ ਆਇਆ। ਬਸ ਇੰਨਾ ਹੀ ਲਿਖਿਆ ਇਹਨਾਂ ਨੇ, ਸ਼ਾਇਰੀ ਨਹੀਂ ਲਿਖੀ। ਸੋ ਹੈਰੀ ਜੀ, ਅਗਰ ਸ਼ਾਇਰੀ ਲਿਖਣ ਦਾ ਸ਼ੌਂਕ ਹੈ ਜਾਂ ਕੋਈ ਸ਼ਾਇਰੀ ਪਸੰਦ ਹੈ ਤਾਂ ਜ਼ਰੂਰ ਭੇਜੋ। ਜਾਂਦੇ ਜਾਂਦੇ ਸਮਾਂ ਹਾਲੇ 18 ਮਿੰਟ ਹੋਰ ਹੈ, ਅਤੇ ਕੋਸ਼ਿਸ਼ ਕਰਾਂਗਾ ਤੁਹਾਡੀ ਸ਼ਾਇਰੀ ਨੂੰ ਵੀ ਪੜ੍ਹੀਏ ਆਪਾਂ। ਬਹੁਤ ਸ਼ੁਕਰੀਆ ਜੀ। ਅਗਲਾ ਮੈਸੇਜ ਸਾਡੇ ਕੋਲ ਆਇਆ ਜੀ, ਮੇਰੇ ਦੋਸਤ ਖਾਸੇ ਨਾਰਾਜ਼ ਹੋ ਗਏ ਨੇ, ਮੈਸੇਜ ਕਰ ਕਰਕੇ ਡਿਲੀਟ ਕਰ ਛੱਡੇ ਨੇ। ਮੇਰਾ ਇੱਕੋ ਹੀ ਚਾਹੁਣ ਵਾਲਾ ਸੱਜਣ ਹੈ ਜੀ, ਜਿਹੜਾ ਮੈਸੇਜ ਭੇਜਦਾ ਹੈ ਫਿਰ ਡਿਲੀਟ ਕਰ ਛੱਡਦਾ। ਉਹਦੇ ਲਈ ਮੈਂ ਸ਼ਾਇਰੀ ਲਿਖੀ ਹੈ ਕਿ ਵੋ ਪਿਆਰ ਤੋਂ ਹਮੇ ਸਦਾ ਸੇ ਕਰਤੇ ਹੈ, ਵੋ ਪਿਆਰ ਤੋਂ ਹਮੇ ਸਦਾ ਸੇ ਕਰਤੇ ਹੈ, ਮਗਰ ਨਾਰਾਜ਼ਗੀ ਵੀ ਅਦਾ ਸੇ ਕਰਤੇ ਹੈ। ਦੋਸਤੋ ਹਜੇ ਤੁਹਾਡੇ ਤੋਂ ਬਾਅਦ ਵੀ ਬਹੁਤ ਸਾਰੇ ਦੋਸਤਾਂ ਦੇ ਮੈਸੇਜਸ ਪਏ ਨੇ। ਅਗਰ ਤੁਹਾਨੂੰ ਇਹ ਲੱਗਦਾ ਕਿ ਮੈਂ ਤੁਹਾਡਾ ਮੈਸੇਜ ਜਾਣ ਕੇ ਲੇਟ ਪੜ੍ਹਦਾ ਜਾਂ ਕਿਵੇਂ, ਅਜਿਹਾ ਨਹੀਂ ਹੈ ਜੀ, ਕਿਉਂਕਿ ਬਹੁਤ ਸਾਰੇ ਦੋਸਤਾਂ ਦੇ ਮੈਸੇਜ ਅਜੇ ਵੀ ਕਤਾਰ ਦੇ ਵਿੱਚ ਨੇ। ਸੋ ਖੈਰ, ਉਮੀਦ ਕਰਦੇ ਹਾਂ ਜੀ ਕਿ ਤੁਸੀਂ ਇਸ ਪਿਆਰ ਨੂੰ ਜ਼ਰੂਰ ਸਮਝੋਗੇ। ਥੈਂਕ ਯੂ ਜੀ। ਔਰ ਅਗਲੇ ਸਾਡੇ ਦੋਸਤ ਉਦੇ ਚੰਦਰ ਜੀ ਮਹਿਫਿਲ ਦੇ ਵਿੱਚ ਹਾਜ਼ਰੀ ਲਗਵਾਉਂਦੇ ਹੋਏ ਆਣ ਪਹੁੰਚੇ ਨੇ ਜੀ, ਔਰ ਲਿਖ ਰਹੇ ਨੇ ਕਿ ਮੈਂ ਬੋਲਦਾ ਸਾਂ ਉਹ ਸੁਣਦੀ ਸੀ ਅਤੇ ਵਿੱਚ ਕਦੇ ਨਾ ਬੋਲੀ ਸੀ। ਮੈਂ ਬੋਲਦਾ ਸਾਂ ਉਹ ਸੁਣਦੀ ਸੀ ਅਤੇ ਵਿੱਚ ਕਦੇ ਨਾ ਬੋਲੀ ਸੀ, ਉਹ ਬੋਲਦੀ ਸੀ ਮੈਂ ਸੁਣਦਾ ਸਾਂ, ਮੇਰੀ ਜੀਭਾ ਗੂੰਗੀ ਬੋਲੀ ਸੀ। ਕਿ ਹੁਣ ਦੋਵੇਂ ਹੀ ਅਸੀਂ ਬੋਲਣੇ ਹਾਂ, ਹੁਣ ਦੋਵੇਂ ਹੀ ਅਸੀਂ ਬੋਲਣੇ ਹਾਂ, ਸੁਣਦਾ ਕੁੱਲ ਮੁਹੱਲਾ ਏ, ਕੋਈ ਕਹਿੰਦਾ ਏ ਝੱਲੀਏ ਅਤੇ ਕੋਈ ਕਹਿੰਦਾ ਏ ਝੱਲਾ ਏ। ਮੈਂ ਕਿਹਾ ਜੀ ਜੋ ਤੁਸੀਂ ਸਾਨੂੰ ਸ਼ਾਇਰੀ ਭੇਜੀ ਆ, ਮੈਨੂੰ ਲੱਗਦਾ ਤੁਹਾਨੂੰ ਪਤਾ ਹੈ ਜੀ ਤੁਹਾਡੀ ਸ਼ਾਇਰੀ ਤੋਂ ਬਾਅਦ ਮੈਂ ਕਿਹੜਾ ਗੀਤ ਲਗਾਉਣਾ ਹੈ। ਜੇਕਰ ਨਹੀਂ ਵੀ ਪਤਾ ਜੀ ਤਾਂ ਉਹ ਸੁਣ ਕੇ ਤੁਸੀਂ ਜ਼ਰੂਰ ਖੁਸ਼ ਹੋਵੋਗੇ। ਖੈਰ, ਝੱਲਿਆਂ ਦਾ ਇਹ ਪਿਆਰ ਇੱਦਾਂ ਹੀ ਚੱਲਦਾ ਰਹੇ। ਥੈਂਕ ਯੂ ਸੋ ਮਚ ਉਦੇ ਚੰਦਰ ਜੀ ਆਪਣੀ ਪਿਆਰੀ ਸ਼ਾਇਰੀ ਸਾਡੇ ਤੱਕ ਪਹੁੰਚਦੇ ਕਰਨ ਲਈ।

ਐਫ ਐਮ ਬੈਂਡ 102.7 ਮੈਗਾਹਰਟਜ਼ ਅਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਜੀ, ਔਰ ਇਸ ਦੇ ਨਾਲ ਤੁਸੀਂ 103.6 ਮੈਗਾਹਰਟਜ਼ ਅਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਵੀ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ। ਔਰ ਅਗਰ ਅਸੀਂ ਗੱਲ ਕਰਦੇ ਹਾਂ ਦੇਸ਼ਾਂ ਵਿਦੇਸ਼ਾਂ ਦੀ, ਤਾਂ ਨਿਊਜ਼ ਔਨ AIR ਐਪ ਦੇ ਜ਼ਰੀਏ ਵੀ ਦੋਸਤ ਪ੍ਰੋਗਰਾਮ ਐਫ ਐਮ ਰੇਨਬੋ ਨੂੰ ਸੁਣ ਪਾ ਰਹੇ ਨੇ ਜੀ। ਅਤੇ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਜ ਸ਼ਾਇਰ ਹੈ, ਜਿਸ ਦੇ ਵਿੱਚ ਸਾਡੇ ਦੋਸਤਾਂ ਨੇ ਆਪਣੀ ਸ਼ਾਇਰੀ ਸਾਡੇ ਤੱਕ ਪਹੁੰਚਦੀ ਕੀਤੀ ਹੈ ਜੀ। ਅਗਲੇ ਦੋਸਤ ਨੇ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਰਜ਼ ਕਰ ਰਹੇ ਨੇ ਜੀ, ਮੇਨ ਬਾਜ਼ਾਰ ਪਿੰਡ ਚੌਂਕੀ ਜ਼ਿਲ੍ਹਾ ਬਠਿੰਡਾ ਤੋਂ ਬਸੰਤ ਸਿੰਘ ਟੇਲਰ ਅਤੇ ਲਵਦੀਪ ਸਿੰਘ ਜੱਸੜ ਜੀ। ਔਰ ਬਹੁਤ ਵਾਰ ਇਹ ਜੀ ਹਾਲਾਤਾਂ ਦੇ ਉੱਪਰ ਲਿਖਦੇ ਨੇ, ਤੋ ਅੱਜ ਵੀ ਕੁਛ ਸਮਾਜ ਦੇ ਹਾਲਾਤਾਂ 'ਤੇ ਸ਼ਾਇਰੀ ਲਿਖੀ ਹੈ ਕਿ ਹਸਪਤਾਲ ਦੀਆਂ ਦਵਾਈਆਂ ਖਾ ਗਏ, ਸਕੂਲਾਂ ਦੀਆਂ ਕਿਤਾਬਾਂ ਕਿ ਦਵਾਈਆਂ ਕਦੇ ਪੂਰੀਆਂ ਨਾ ਹੋਵਣ, ਠੇਕਿਆਂ 'ਤੇ ਘਟਣ ਨਾ ਕਦੇ ਸ਼ਰਾਬਾਂ, ਰੱਬ ਨੇ ਤੁਹਾਨੂੰ ਤਾਕਤ ਦਿੱਤੀ, ਕੁਝ ਤਾਂ ਚੰਗੇ ਕਰਮ ਕਰੋ, ਬੇਈਮਾਨ ਲੀਡਰੋ, ਸ਼ਰਮ ਕਰੋ, ਸ਼ਰਮ ਕਰੋ। ਆਲੀਸ਼ਾਨ ਕੋਠੀਆਂ ਦੇ ਵਿੱਚ ਲੱਗਿਆ ਗਾਰੇ ਦੀ ਥਾਂ ਚਰਬੀ, ਕਿ ਪਾਣੀ ਦੀ ਥਾਂ ਖੂਨ ਗਰੀਬਾਂ ਦਾ, ਦਿਲ ਸੋਡੇ ਨੇ ਕਾਲਾ ਚਿੱਟਾ ਰੰਗ ਕਮੀਜ਼ਾਂ ਦਾ, ਜੱਸੜ ਦਾ ਇਹੀ ਕਹਿਣਾ ਜੋ ਬੀਜੋਗੇ ਵੱਢਣਾ ਪੈਣਾ, ਸਦਾ ਤੁਸੀਂ ਕੁਰਸੀ 'ਤੇ ਰਹਿਣਾ, ਦੂਰ ਇਹ ਆਪਣਾ ਭਰਮ ਕਰੋ, ਬੇਈਮਾਨ ਲੀਡਰੋ, ਸ਼ਰਮ ਕਰੋ, ਸ਼ਰਮ ਕਰੋ। ਇੱਥੇ ਜੀ ਇਕੱਲਾ ਲੀਡਰਾਂ ਨੂੰ ਨਹੀਂ ਬਲਕਿ ਹਰ ਉਸ ਬੇਈਮਾਨ ਵਿਅਕਤੀ ਨੂੰ ਸ਼ਰਮ ਕਰਨੀ ਚਾਹੀਦੀ ਹੈ ਜੀ, ਔਰ ਉਸ ਗੱਲ ਤੋਂ ਗੁਰੇਜ਼ ਵੀ ਕਰਨਾ ਚਾਹੀਦਾ ਕਿ ਅਜਿਹਾ ਕਦੇ ਨਾ ਹੋਵੇ, ਕਿਉਂਕਿ ਕਰਮਾ ਜਿਹੜਾ ਨਾ ਜੀ ਉਹ ਬਿਲਕੁਲ ਸੱਚ ਹੈ। ਅੱਜ ਨਹੀਂ ਤਾਂ ਕੱਲ੍ਹ ਸਾਨੂੰ ਉਸ ਗੱਲ ਦਾ ਅਹਿਸਾਸ ਹੋ ਹੀ ਜਾਵੇਗਾ ਕਿ ਜੋ ਅਸੀਂ ਕੀਤਾ ਉਸ ਦੀ ਸਜ਼ਾ ਸਾਨੂੰ ਮਿਲਦੀ ਪਈ ਹੈ, ਕਿਉਂਕਿ ਕਹਿੰਦੇ ਨੇ ਨਾ ਜਿਸ 'ਤੇ ਬੀਤਦੀ ਹੈ ਉਹੀ ਜਾਣਦਾ, ਜਾਂ ਫਿਰ ਉਹ ਜਾਣਦਾ ਜਾਂ ਫਿਰ ਉਹਦਾ ਰੱਬ ਜਾਣਦਾ ਹੈ।

ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਅੱਜ ਸ਼ਾਇਰ ਹੈ ਅਤੇ ਚੱਲਦੇ ਚੱਲਦੇ ਕਦੋਂ ਘੜੀ ਦੀਆਂ ਸੂਈਆਂ ਨੇ ਇਸ਼ਾਰਾ ਕਰਤਾ ਜੀ ਕਿ ਪ੍ਰੋਗਰਾਮ ਨੂੰ ਵਾਇੰਡ ਅਪ ਕਰਨ ਦਾ ਸਮਾਂ ਹੋ ਚੁੱਕਿਆ ਸਾਨੂੰ ਪਤਾ ਹੀ ਨਹੀਂ ਚੱਲਿਆ ਪਰ ਦੋਸਤੋ ਇਹ ਪ੍ਰੋਗਰਾਮ ਦੇ ਵਿੱਚ ਤੁਹਾਡੇ ਜਜ਼ਬਾਤ ਅਹਿਸਾਸ ਮੇਰੇ ਕੋਲ ਪਹੁੰਚੇ ਅਤੇ ਉਹਨਾਂ ਨੂੰ ਸੁਣ ਕੇ ਤਾਂ ਮੈਨੂੰ ਤਾਂ ਬਹੁਤ ਮਜ਼ਾ ਆਇਆ ਹੁਣ ਤੋਂ ਕੁਝ ਪਲਾਂ ਦੇ ਵਿੱਚ ਇਸ ਪ੍ਰੋਗਰਾਮ ਦੀ ਸਮਾਪਤੀ ਹੋ ਜਾਏਗੀ ਅਤੇ ਮੈਂ ਮਿਲਾਂਗਾ ਤੁਹਾਨੂੰ ਠੀਕ 4 ਵਜੇ ਅੱਜ ਦਾ ਖਾਸ ਪ੍ਰੋਗਰਾਮ ਹੈਲੋ ਜਲੰਧਰ ਜਿਸ ਦੇ ਵਿੱਚ ਵਿਸ਼ਾ ਹੋਏਗਾ ਜੀ ਮੈਂ ਕੋਲਰ ਤੁਸੀਂ ਆਰ ਜੇ ਮਤਲਬ ਤੁਸੀਂ ਬਿਪਨ ਸੁਮਨ ਆਰ ਜੇ ਬਣ ਕੇ ਰਿਐਕਟ ਕਰੋਗੇ ਮੈਨੂੰ ਇੰਟਰੋਡਿਊਸ ਕਰੋਗੇ ਅਤੇ ਮੈਂ ਤੁਹਾਡੀ ਆਵਾਜ਼ ਦੇ ਵਿੱਚ ਤੁਹਾਡਾ ਰੂਪ ਬਣ ਕੇ ਤੁਹਾਡੇ ਨਾਲ ਗੱਲ ਕਰਾਂਗਾ ਮਤਲਬ ਆਪਾਂ ਸਵਿੱਚ ਕਰਾਂਗੇ ਇੱਕ ਦੂਸਰੇ ਦੀ ਜੋਬ ਨੂੰ ਮੈਂ ਕੋਲਰ ਬਣਾਂਗਾ ਜੀ ਤੁਸੀਂ ਬਣੋਗੇ ਆਰ ਜੇ ਅਤੇ ਆਪਾਂ ਇੱਦਾਂ ਹੀ ਇਸ ਪ੍ਰੋਗਰਾਮ ਦੇ ਵਿੱਚ ਰੌਣਕ ਲਗਾਵਾਂਗੇ ਠੀਕ 4 ਤੋਂ 5 ਵਜੇ ਪ੍ਰੋਗਰਾਮ ਦਾ ਨਾਮ ਹੈਲੋ ਜਲੰਧਰ ਇੱਕ ਵਾਰ ਫਿਰ ਦੱਸ ਦਿੰਦੇ ਜੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰੈਕਟਰ ਸਵਿੱਚ ਕਰ ਲੈਣਾ ਮਤਲਬ ਜੋ ਤੁਸੀਂ ਬਣ ਕੇ ਆ ਰਹੇ ਹੋ ਮੈਂ ਤੁਹਾਡਾ ਨਾਮ ਜਿਹੜੀ ਜਗ੍ਹਾ ਤੋਂ ਤੁਸੀਂ ਹੋ ਮੈਂ ਉਹ ਬਣ ਕੇ ਗੱਲ ਕਰਾਂਗਾ ਅਤੇ ਤੁਸੀਂ ਆਰ ਜੇ ਬਿਪਨ ਸੁਮਨ ਬਣ ਕੇ ਗੱਲ ਕਰੋਗੇ ਜੋ ਮੈਂ ਸਵਾਲ ਪੁੱਛਦਾ ਕੀ ਹਾਲ ਚਾਲ ਨੇ ਕੀ ਕਰਦੇ ਹੋ ਵਗੈਰਾ ਵਗੈਰਾ ਤੁਸੀਂ ਪੁੱਛੋਗੇ ਫਰਮਾਇਸ਼ ਪੁੱਛੋਗੇ ਅਤੇ ਗਾਣੇ ਆਪਾਂ ਪਲੇ ਕਰਾਂਗੇ ਸੋ ਅੱਜ ਇੱਦਾਂ ਦਾ ਥੋੜ੍ਹਾ ਜਿਹਾ ਫਨ ਕ੍ਰੀਏਟ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਜੀ ਠੀਕ 4 ਵਜੇ ਪਰ ਹੁਣ ਸਮਾਂ ਹੋ ਗਿਆ ਜੀ ਤੁਹਾਡੇ ਤੋਂ ਵਿਦਾ ਲੈਣ ਦਾ ਇਸ ਪ੍ਰੋਗਰਾਮ ਦੇ ਵਿੱਚੋਂ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਬਸ ਜਾਂਦੇ ਜਾਂਦੇ ਆਖਾਂਗਾ ਕਿ ਅੱਜ ਲਈ ਇੰਨਾ ਹੀ ਫਿਰ ਮੁਲਾਕਾਤ ਹੋਵੇਗੀ ਅੱਜ ਲਈ ਇੰਨਾ ਹੀ ਫਿਰ

ਮੁਲਾਕਾਤ ਹੋਵੇਗੀ ਦਿਲਾਂ ਦੀਆਂ ਗੱਲਾਂ ਨਾਲ, ਨਵੀਂ ਕੋਈ ਬਾਤ ਹੋਵੇਗੀ। ਭੇਜਦੇ ਰਹਿਣਾ ਆਪਣੇ ਜਜ਼ਬਾਤ ਅਤੇ ਪਿਆਰ ਭਰੇ ਪੈਗਾਮ। ਦਿਲ ਆਜ ਸ਼ਾਇਰ ਹੈ ਦੇ ਵਿੱਚ ਫਿਰ ਅਹਿਸਾਸਾਂ ਦੀ ਬਰਸਾਤ ਹੋਵੇਗੀ। ਸੋ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਟਰੈਕ ਹੈ ਜੀ, ਵਿਕਾਸ ਮਾਨ ਦੀ ਆਵਾਜ਼ 'ਚ ਪੇਸ਼ ਕਰਨ ਜਾ ਰਿਹਾ ਜੀ। ਔਰ ਉਸ ਤੋਂ ਬਾਅਦ ਠੀਕ 2-3 ਵਜੇ ਤੁਸੀਂ ਜੁੜ ਜਾਓਗੇ ਰੇਨਬੋ ਦੇ ਦਿੱਲੀ ਕੇਂਦਰ ਦੇ ਨਾਲ, ਅਤੇ ਜਿੱਥੋਂ ਤੁਸੀਂ ਸੁਣੋਗੇ ਸਿਹਤ 'ਤੇ ਆਧਾਰਿਤ ਪ੍ਰੋਗਰਾਮ ਰੇਡੀਓ

ਓ, ਮੈਂ ਖਿਲਾੜੀ ਤੂੰ ਅਨਾੜੀ। ਬਿਲਕੁਲ ਜੀ, ਪ੍ਰੋਗਰਾਮ ਜਿਸ ਦਾ ਨਾਮ ਹੈ ਜੀ ਹੈਲੋ ਜਲੰਧਰ, ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਅੱਜ ਮੈਂ ਖਿਲਾੜੀ ਤੂੰ ਅਨਾੜੀ ਹਾਂ, ਫਿਰ ਤੁਸੀਂ ਖਿਲਾੜੀ ਅਤੇ ਮੈਂ ਅਨਾੜੀ। ਅੱਜ ਆਪਾਂ ਸਵਿੱਚ ਕਰਨਾ ਜੀ, ਕਿਉਂਕਿ ਅੱਜ ਦਾ ਪ੍ਰੋਗਰਾਮ ਹੋਣ ਵਾਲਾ ਜੀ ਬਹੁਤ ਖਾਸ, ਕਿਉਂਕਿ ਤਕਰੀਬਨ 3 ਵਜੇ ਦੇ ਆਸ ਪਾਸ ਮੈਂ ਦੋਸਤਾਂ ਨੂੰ ਦੱਸਿਆ ਸੀ ਕਿ ਅੱਜ ਹੈਲੋ ਜਲੰਧਰ ਪ੍ਰੋਗਰਾਮ 'ਚ ਕੀ ਹੋਣ ਵਾਲਾ। ਅੱਜ ਹੋਵੇਗਾ ਜੀ ਕਿਆ ਰੁਪਈਆ ਕਿਆ ਡਾਲਰ, ਤੁਸੀਂ ਆਰ ਜੇ, ਮੈਂ ਕਾਲਰ। ਸੋ ਮੈਂ ਬਣਾਂਗਾ ਜੀ ਕਾਲਰ ਦੋਸਤ ਤੁਹਾਡਾ, ਅਤੇ ਤੁਸੀਂ ਬਣਨਾ ਹੈ ਆਰ ਜੇ ਵਿਪਨ ਸੁਮੰਤ। ਸੋ ਤੁਸੀਂ ਸ਼ਾਹ ਜਾਣਾ ਜੀ, ਅੱਜ ਰੇਡੀਓ ਸਾਰਾ ਤੁਹਾਡਾ ਹੈ ਅਤੇ ਮੈਂ ਕਾਲਰ ਬਣ ਕੇ ਤੁਹਾਡੇ ਨਾਲ ਗੱਲ ਕਰਾਂਗਾ। ਮਤਲਬ ਫੋਨ ਤੁਸੀਂ ਹੀ ਕਰਨਾ ਹੈ, ਲੇਕਿਨ ਤੁਸੀਂ ਐਕਟ ਕਰਨਾ ਹੈ, ਕਿਰਦਾਰ ਨਿਭਾਉਣਾ ਆਰ ਜੇ ਦਾ, ਅਤੇ ਮੈਂ ਬਣਾਂਗਾ ਤੁਹਾਡਾ ਕਾਲਰ ਦੋਸਤ। ਮੈਂ ਤੁਹਾਡੀ ਆਵਾਜ਼ 'ਚ, ਤੁਹਾਡੇ ਅੰਦਾਜ਼ 'ਚ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ, ਅਤੇ ਤੁਸੀਂ ਫਿਰ ਮੇਰੀ ਫਰਮਾਇਸ਼ ਵੀ ਪੂਰੀ ਕਰਨੀ। ਜਨਾਬ ਗਾਣਾ ਲਾ ਦਿਓ ਜੀ, ਆਹ ਵਾਲਾ ਫਲਾਨੀ ਫਿਲਮ ਦਾ ਆਹ ਸੋਹਣਾ ਜਿਹਾ ਟਰੈਕ ਲਾ ਦਿਓ ਜਨਾਬ, ਬਹੁਤ ਸੋਹਣਾ ਪ੍ਰੋ। ਮੈਂ ਕਿਹਾ ਅੱਜ ਦੇਖਿਓ, ਮੈਂ ਤੁਹਾਡੀਆਂ ਨਹੀਂ, ਮੈਂ ਆਪਣੀਆਂ ਤਰੀਫਾਂ ਕਰਨੀਆਂ ਨਾ। ਮੈਂ ਕਹਿੰਦਾ ਵਿਪਨ ਸਰ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰਦੇ ਅੱਜ, ਮੈਂ ਕਿਹਾ ਦੇਖਿਓ ਕਿੰਨਾ ਮਜ਼ਾ ਆਉਣਾ ਪ੍ਰੋਗਰਾਮ 'ਚ। ਅਤੇ ਕਾਲ ਕਰਨ ਦੇ ਲਈ ਨੰਬਰ ਹੈ ਜੀ 0141-01-81-23-4217-4। ਸੋ ਦੋਸਤੋ ਡਾਇਲ ਕਰੋ ਜੀ ਨੰਬਰ, ਨੰਬਰ ਇੱਕ ਵਾਰੀ ਫਿਰ ਦੱਸ ਦਿਆ ਨਾ, ਮੈਂ ਕਹਿੰਦਾ 0181-23-4174, ਯਾਨੀ ਕਿ 0181-23-4217-4। ਸੋ ਦੋਸਤੋ, ਪ੍ਰੋਗਰਾਮ ਦਾ ਜੋ ਅੱਜ ਦਾ ਵਿਸ਼ਾ ਹੋਏਗਾ ਜੀ, ਕਿ ਤੁਸੀਂ ਜਦੋਂ ਕਾਲ ਕਰੋਗੇ ਤੁਸੀਂ ਆਪਣੀ ਫਰਮਾਇਸ਼ ਤਾਂ ਮੈਨੂੰ ਦੱਸੋਗੇ, ਪਰ ਉਹ ਫਰਮਾਇਸ਼ ਮੇਰੀ ਹੋਏਗੀ। ਮਤਲਬ ਕਾਲ ਜਦੋਂ ਕਨੈਕਟ ਹੋ ਜਾਏਗੀ ਸਾਡੇ ਰੇਡੀਓ 'ਤੇ, ਤੁਹਾਡੀ ਆਵਾਜ਼ ਸੁਣਾਈ ਦੇਵੇਗੀ, ਤਾਂ ਤੁਸੀਂ ਬਣ ਜਾਓਗੇ ਆਰ ਜੇ ਵਿਪਨ ਸੁਮਨ, ਅਤੇ ਮੈਂ ਬਣ ਜਾਵਾਂਗਾ ਤੁਸੀਂ, ਅਤੇ ਫਿਰ ਗੱਲਾਂ ਬਾਤਾਂ ਉਵੇਂ ਹੋਣਗੀਆਂ ਜਿਵੇਂ ਮੈਂ ਤੁਹਾਡੇ ਨਾਲ ਕਰਦਾ। ਬਸ ਫਿਰ ਤੁਸੀਂ ਮੈਨੂੰ ਸਵਾਲ ਪੁੱਛੋ, ਹੋਰ ਜੀ ਕੀ ਕਰਦੇ ਸੀ ਅੱਜ, ਪ੍ਰੋਗਰਾਮ ਕਿੱਦਾਂ ਦਾ ਲੱਗਾ, ਕਿੱਥੋਂ ਆਏ ਹੋ, ਕੀ ਖਾਧਾ ਪੀਤਾ, ਵਗੈਰਾ ਵਗੈਰਾ ਵਗੈਰਾ, ਅਤੇ ਮੈਂ ਉਹਦੇ ਜਵਾਬ ਦੇਵਾਂਗਾ, ਅਤੇ ਨਾਲੇ ਤੁਹਾਡੀ ਤਾਰੀਫ ਵੀ ਕਰੂੰਗਾ ਕਿ ਆਰ ਜੀ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰ ਰਹੇ ਨਾ। ਸੋ ਫਿਰ ਬਸ ਫਿਰ ਤਾਰੀਫਾਂ ਦਾ ਸਿਲਸਿਲਾ ਚੱਲਦਾ ਰਹੇਗਾ ਜੀ ਪ੍ਰੋਗਰਾਮ ਹੈਲੋ ਜਲੰਧਰ 'ਚ। ਸੁਣਦੇ ਹਾਂ ਜੀ ਟਰੈਕ ਉਹਦੇ 'ਤੇ ਅਭਿਜੀਤ ਜੀ ਦੀ ਆਵਾਜ਼ ਦੇ ਵਿੱਚ, ਔਰ ਇੰਜੋਏ ਕਰੋ ਟਰੈਕ ਤੋਂ ਬਾਅਦ ਦੇਖਦੇ ਹਾਂ ਪਹਿਲਾਂ ਕਿਹੜੇ ਵਿਪਨ ਸੁਮਨ ਜੀ ਸਾਡੇ ਕੋਲ ਪਹੁੰਚਦੇ ਨੇ।

0: दोस्तों।
1: हेलो हेलो, मैं टेस्टिंग। हाँ जी, हेलो दोस्तों, तुसी प्रोग्राम सुन रहे हो। हेलो फरमाइश। हेलो जलंधर। और मैं तुहाडा दोस्त बिपन सुमन। और आओ देखिए साडे नाल कौन जुड़े ने पहली कॉल विच, और देखते हैं भी कौन ने और कित्थों ने, केड़ा गाना सुनना चाहते ने। हेलो
2: जलंधर तो।
1: हाँ लै, बहुत वधिया प्रीतो जी, की हाल जी तुहाडा?
2: हाँ वाह वधिया। पत्तू तो पापे ने तंग किया पिया, मैं क्या मुंडे का इन्ना सोहना प्रोग्राम है तो मैं फोन करना है। मुंडा बहुत सोहना बोलता, कितने बहुत सोहना,
1: बहुत सोहना, बहुत। और तुहाडा बहुत बहुत स्वागत है। और तुहाडे परिवार विच कौन कौन ने?
2: हाँ मेरे परिवार दे विच पुत सुखना तू आ, बच्चू दा पापा, न्याणे निकर, सारा मल्ला साडा परिवार है पुत। परिवार दे तरह रही दा, अपना आकाशवाणी दा भी परिवार, अपना परिवार पुत।
1: नहीं बहुत बहुत बढ़िया। और रेडियो तुसी कदों तों सुन रहे हो, किन्ने सालां तों सुनदे पए हो?
2: बहुत गल उन्हां जमानियां दे, बहुत हुण तां मैनूं याद भी नहीं हैगा बहुत। मैं बहुत जिद्दां कि बहुत रेडियो सुनदे हो, बच्चू दे पापे नूं पुछ लो भावें। आ छड्ड, कोई जांदा मेरे कोलों वा?
1: ਨਹੀਂ ਨਹੀਂ ਜਾਂ ਅਗਰ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਕਰ ਲਓ, ਜਾਂ ਫਿਰ ਪੱਤੂ ਦੇ ਪਾਪੇ ਨੂੰ ਕਹਿ ਦਿਓ ਗੱਲ ਕਰ ਲੈਣ। ਚਲੋ ਆਈ ਥਿੰਕ ਉਹ ਵੀ ਸੁਣਦੇ ਹੋਣਗੇ ਪ੍ਰੋਗਰਾਮ। ਤੁਸੀਂ ਤੁਸੀਂ ਫਿਲਹਾਲ ਦੱਸੋ, ਗਾਣਾ ਤੁਹਾਨੂੰ ਕਿਹੜਾ ਸੁਣਾ ਦਈਏ?
2: ਬਹੁਤ ਮੈਂ ਨਾ ਬਹੁਤ ਪੁਰਾਣੇ ਗਾਣੇ ਜਿੱਦਾਂ ਨਾ ਮੇਰੀ ਉਮਰ ਦੇ, ਉਹ ਮੈਂ ਪੁੱਤ ਬਹੁਤ ਸੁਣਦੀ, ਕਿਤੇ ਬਹੁਤ ਜ਼ਿਆਦਾ। ਮੈਨੂੰ ਨਾ ਪੁੱਤ 1966 ਦੇ ਮੈਨੂੰ ਲੱਗਦਾ ਲਾਗੇ ਦੀ ਫਿਲਮ ਹੈ ਪੁੱਤ, ਤੀਸਰੀ ਮੰਜ਼ਿਲ ਨਾ, ਉਹਦਾ ਗਾਣਾ ਪੁੱਤ ਮੁਹੰਮਦ ਰਫੀ ਦੀ ਆਵਾਜ਼ 'ਚ, ਉਹ ਸੁਣਾ ਦਿਉ ਪੁੱਤ, ਬਹੁਤ ਸੋਹਣਾ, ਕਿਤੇ ਪ੍ਰੋਗਰਾਮ ਮੇਰਾ ਪੁੱਤ ਬਹੁਤ ਜੀਵੇ ਮੇਰਾ ਪੁੱਤ।
1: ਹਾਂਜੀ ਹਾਂਜੀ, ਮੈਨੂੰ ਵੀ ਬਹੁਤ ਪਸੰਦ ਹੈ ਗਾਣਾ, ਔਰ ਮੇਰੇ ਖਿਆਲ ਆਈ ਥਿੰਕ ਸਾਰਿਆਂ ਨੂੰ ਬਹੁਤ ਅੱਛਾ ਲੱਗੇਗਾ, ਕਿਉਂਕਿ ਰਫੀ ਸਾਹਿਬ ਦੀ ਆਵਾਜ਼ ਜਿਹੜੀ ਹੈ ਨਾ ਉਹ ਤਾਂ ਵਾਹ ਕਮਾਲ ਹੈ। ਔਰ ਤੁਹਾਡਾ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਔਰ ਗਾਣਾ ਇੰਨਾ ਸੋਹਣਾ ਚੂਜ਼ ਕਰਨ ਲਈ ਬਹੁਤ ਬਹੁਤ ਸ਼ੁਕਰੀਆ।

0: ਹੈਲੋ, ਮੈਂ ਤੁਹਾਡਾ ਰੇਡੀਓ ਦੋਸਤ ਵਿਪਨ ਸੁਮਨ, ਤੇ ਤੁਸੀਂ ਸੁਣ ਰਹੇ ਹੋ ਆਪਣਾ ਮਨਪਸੰਦ ਪ੍ਰੋਗਰਾਮ ਹੈਲੋ ਜਲੰਧਰ, ਤੇ ਜਿਹਦੇ ਵਿੱਚ ਤੁਸੀਂ ਫੋਨ ਕਰਕੇ 0181-3342-174 ਤੇ ਫੋਨ ਲਾ ਕੇ ਆਪਣੀ ਫਰਮਾਇਸ਼ ਦਾ ਗੀਤ ਸੁਣ ਸਕਦੇ ਹੋ, ਤੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ 102.7 ਹੈਲੋ ਜਲੰਧਰ, ਤੇ ਸਾਡੇ ਨਾਲ ਕਾਲਰ ਜੁੜੇ ਆ, ਦੇਖੀਏ ਆਪਾਂ ਕਿਹੜੇ ਕਾਲਰ ਜੁੜੇ ਆ ਜੀ ਆਪਾਂ। ਹੈਲੋ
1: ਹੈਲੋ
0: ਹੈਲੋ, ਕੌਣ ਹੈ, ਕੌਣ ਸਾਹਿਬ ਬੋਲ ਰਹੇ ਆ ਜੀ?
1: ਮੈਂ ਜੀ ਰਾਮ ਲਵਾਇਆ ਸ਼ਰਮਾ ਲਾਗੇ ਸਮਰਾਮ ਤੋਂ ਗੱਲ ਕਰ ਰਿਹਾ ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਜੀ ਸਾਡੇ ਪਿੰਡ ਚ।
0: ਵਾਹ ਜੀ ਵਾਹ, ਵਾਹ ਵਾਹ ਵਾਹ, ਤੁਸੀਂ ਮਹਾਰਾਜ ਫੋਨ ਬਣਾਇਆ ਤੇ ਸਾਨੂੰ ਬੜੀ ਖੁਸ਼ੀ ਹੋਈ ਆ
1: ਗੱਲਬਾਤ
0: ਕਰੋ ਕੁਛ। ਆਪਾਂ ਜਿਹੜੇ ਆਡੀਅੰਸ ਆਪਣੀ ਸੁਣਦੀ ਆ ਉਹਨਾਂ ਨੂੰ ਆਪਾਂ ਵਧੀਆ ਗੱਲਾਂ ਸੁਣਾਈਏ, ਕੁਛ ਆਪਾਂ ਇਹ ਦੇਖੀਏ ਤੁਸੀਂ ਕੀ ਪੇਸ਼ ਕਰ ਆਪਣੀ ਦੱਸੋ ਸਾਨੂੰ, ਕੋਈ ਆਪਣੀ ਰੇਡੀਓ ਦੇ ਮੁਤਲਕ ਕੋਈ ਯਾਦ ਦੱਸੋ ਵੀ ਕਿੱਦਾਂ ਕਦੋਂ ਤੋਂ ਰੇਡੀਓ ਸੁਣ ਰਹੇ ਆ, ਕਦੋਂ ਤੋਂ ਤੁਸੀਂ ਰੇਡੀਓ ਨਾਲ ਜੁੜੇ ਆ ਤੇ ਕਿਹੜੀ ਯਾਦ ਆ ਸਾਡੀ ਰੇਡੀਓ ਦੇ ਨਾਲ ਜੁੜੀ ਜੀ?
1: ਰੇਡੀਓ ਦੇ ਨਾਲ ਜੀ ਅੱਜ ਜਿਹੜੀ ਅੱਜ ਦੀ ਖਾਸ ਯਾਦ ਆ ਮੈਂ ਉਹ ਦੱਸਣਾ ਚਾਹਾਂਗਾ ਜੀ। ਜਦੋਂ ਵਿਪਨ ਸੁਮਨ ਜੀ ਆਉਂਦੇ ਨਾ ਪ੍ਰੋਗਰਾਮ ਲੈ ਕੇ, ਇਹਨਾਂ ਦੇ ਨਵੇਂ ਨਵੇਂ ਟੌਪਿਕ ਹੁੰਦੇ ਆ ਜੀ। ਮੈਂ ਸੱਚ ਜਾਣਿਓ, ਮੈਂ ਜਦੋਂ ਪ੍ਰੋਗਰਾਮ ਸੁਣਦਾ ਨਾ ਮੈਨੂੰ ਬਸ ਇਹ ਹੁੰਦਾ ਵਿਪਨ ਜੀ ਦੀ ਆਵਾਜ਼ ਸੁਣੀ, ਮੈਂ ਕਿਹਾ ਬਸ ਅੱਜ ਕੋਈ ਵਧੀਆ ਟੌਪਿਕ ਜ਼ਰੂਰ ਹੋਏਗਾ ਗੱਲਬਾਤ ਕਰਨ ਲਈ। ਉਹ ਬਸ ਇਹੀ ਸਾਡੇ ਦਿਲ ਨੂੰ ਸਕੂਨ ਦਿੰਦਾ। ਧਰਮ ਨਾ ਜਾਣਿਓ ਜੀ, ਮੈਂ ਇਸ ਵੇਲੇ ਕਿੱਕਰ ਦੀ ਛਾਵੇਂ ਬੈਠਾ, ਰੇਡੀਓ ਮੇਰੇ ਹੱਥ 'ਚ ਹੈ ਅਤੇ ਪ੍ਰੋਗਰਾਮ ਚੱਲਦਾ ਪਿਆ, ਅਤੇ ਆ ਠੰਡੀ ਠੰਡੀ ਹਵਾ ਦੇ ਨਾਲੋਂ ਹੈ ਨਾ ਵੱਧ ਜਿਹੜਾ ਮੈਨੂੰ ਠੰਡਕ ਦਿੰਦੀ ਹੈ ਨਾ ਤੁਹਾਡੀ ਆਵਾਜ਼ ਦਿੰਦੀ ਆਰ ਜੇ ਜੀ। ਬਹੁਤ ਹੀ ਸੋਹਣਾ ਪ੍ਰੋਗਰਾਮ ਪੇਸ਼ ਕਰਦੇ ਹੋ ਤੁਸੀਂ
0: ਮਹਾਰਾਜ, ਇੰਨੀ ਤਾਰੀਫ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੇ ਆਪਾਂ ਹੋਰ ਵੀ ਕਾਲਰਾਂ ਨਾਲ ਗੱਲ ਕਰਦੀ ਹਾਂ, ਸਾਡੇ ਲੱਗੇ ਆ ਪਲੈਨ 'ਚ ਕਾਲਰ ਫੋਨ ਬਣਾ ਰਹੇ ਆ, ਕਿਉਂਕਿ ਆਪਾਂ ਸਮਾਂ ਨਸ਼ਟ ਨਾ ਕਰੀਏ। ਸਾਨੂੰ ਤੁਸੀਂ ਦੱਸੋ ਵੀ ਤੁਸੀਂ ਅੱਜ ਕਿਹੜਾ ਗਾਉਣ ਸੁਣਨਾ ਚਾਹੁੰਦੇ ਆ?

0: ਮੇਰਾ ਤੁਸੀਂ ਗਾਉਣ ਲਾ ਦਿਓ ਜੀ ਅੱਜ, ਆਪਣੇ ਕੀ ਕਹਿੰਦੇ ਬੀ ਪ੍ਰਾਗ ਦੀ ਆਵਾਜ਼ 'ਚ ਹੈ ਝਾਂਜਰ ਬਣਾ ਲੈਣਾ, ਮੈਨੂੰ ਬਹੁਤ
1: ਵਾਹ
0: ਸੋਹਣਾ
1: ਜੀ
0: ਲੱਗਦਾ
1: ਵਾਹ,
0: ਬਾਕੀ।
1: ਬਹੁਤ ਵਧੀਆ ਗੀਤ ਹੈ ਜੀ ਤੁਸੀਂ ਚੁਣਿਆ ਮਹਾਰਾਜ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਤੁਹਾਨੂੰ ਸੁਣਾਉਣ ਲੱਗੇ ਹਾਂ ਬੀ ਪ੍ਰਾਗ ਦੀ ਆਵਾਜ਼ ਦੇ ਵਿੱਚ ਗੀਤ ਹੈ ਝਾਂਜਰ।

0: ਹੈਲੋ। ਹਾਂ ਸਰ ਜੀ, ਕਿਆ ਸਤਿ ਸ਼੍ਰੀ ਅਕਾਲ? ਛਵੀ ਬੂਟਾ ਵਾਲਾ ਮੇਰੇ ਕੋਲ ਜਾਂਦੇ ਤੋਂ ਅੱਜ ਸਾਨੂੰ ਮੌਕਾ ਮਿਲਿਆ, ਅੱਜ ਸਾਨੂੰ ਮੌਕਾ ਮਿਲਿਆ, ਅੱਜ ਹੀ ਮੰਨਦਾ ਜੋ ਫਰਮਾਇਸ਼ ਵਾਸਤੇ 102.7 ਤੇ FM ਰੇਨਬੋ। ਸਾਨੂੰ ਇੰਨੀ ਖੁਸ਼ੀ ਕਿ ਸਾਨੂੰ ਅੱਜ ਇੰਨੀ ਖੁਸ਼ੀ ਕਿ ਸਾਨੂੰ ਦੋਸਤਾਂ ਵਾਲੇ ਭਰਾਵਾਂ ਨੇ ਇੰਨਾ ਪਿਆਰ ਦਿੱਤਾ, ਸਾਨੂੰ ਅੱਜ ਅੱਜ ਬਣਾਤਾ। ਰੇਡੀਓ ਉੱਪਰ ਜੁੜੋ, ਰੇਡੀਓ ਪਿਆਰ ਕਰੋ, FM ਨਾਲ 102.7 FM ਰੇਨਬੋ।
1: ਹੈਲੋ ਜੀ, ਬਿਪਨ ਸੁਮਨ ਜੀ, ਮੈਂ ਜੀ ਸ਼ੰਮੀ ਬੂਟਿਆਂ ਵਾਲਾ ਗੱਲ ਕਰਦਾ ਜੀ, ਮੁਜ਼ੱਫਰਪੁਰ ਤੋਂ।
0: ਹਾਂਜੀ ਹਾਂਜੀ ਸਰ ਜੀ, ਅੱਜ ਸਾਨੂੰ ਮਾਣ ਬਹੁਤ ਸਾਨੂੰ ਅਰਜੀ ਬਣਾਉਣ ਦਾ।
1: ਜੀ ਜੀ ਜੀ,
0: ਅਸੀਂ ਛੋਟੇ ਬੰਦੇ ਆ।
1: ਓ ਨਹੀਂ ਨਹੀਂ

0: ਨਹੀਂ ਜੀ, ਛੋਟੇ ਕਾਹਦੇ ਜੀ, ਸਭ ਪਿਆਰ ਆ ਜੀ, ਸਭ ਬਰਾਬਰ ਆ, ਹੈ ਨਾ ਜੀ। ਤੇ
1: ਅੱਛਾ ਜੀ, ਅੱਜ ਮੈਨੂੰ 1800 ਹੋ ਗਿਆ ਫੋਨ ਆਉਣੇ ਨਾ। ਅੱਜ 2 ਜੂਨ 1800 ਹੋ ਗਿਆ ਅੱਜ ਫੋਨ।
0: 18 ਸਾਲ?
1: ਹਾਂਜੀ।
0: ਚਲੋ ਜੀ, ਤੁਹਾਡੀ ਵੋਟ ਬਣ ਗਈ ਅੱਜ
1: ਫਿਰ ਰੇਡੀਓ ਨਾਲ ਜੁੜਿਆ।
0: ਮੈਂ ਕਿਹਾ ਜੀ ਤੁਸੀਂ 18 ਦੇ ਹੋ ਗਏ, ਤੁਹਾਡੀ ਵੋਟ ਬਣ ਗਈ ਅੱਜ ਫਿਰ। ਬਿਲਕੁਲ ਬਿਲਕੁਲ ਨਹੀਂ, ਉਹ ਚੀਜ਼ ਮੈਂ ਸਮਝ ਗਿਆ ਜੀ। ਮੈਂ ਤਾਂ ਬਸ ਇੱਕ ਹਲਕਾ ਜਿਹਾ ਕੀ ਕਹਿੰਦੇ ਹੁੰਦੇ ਜੋਕ, ਹੈ ਨਾ ਜੀ, ਮਜ਼ਾਕ ਜਿਹੜਾ ਹਲਕਾ ਜਿਹਾ ਕੀਤਾ ਸੀ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਵੈਸੇ ਨਾ ਤੁਸੀਂ ਬਣਨਾ ਸੀ ਬਿਪਨ ਸੁਮਨ ਜੀ, ਮੈਂ ਬਣਨਾ ਸੀ ਸ਼ੰਮੀ ਬੂਟਿਆਂ ਵਾਲਾ। ਚਲੋ ਖੈਰ, ਤੁਸੀਂ ਆਪਣੀ ਇੰਟਰੋਡਕਸ਼ਨ ਆਪ ਹੀ ਦੇਤੀ ਜੀ। ਜੀ ਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜਨਾਬ, ਤੁਸੀਂ ਆਏ ਸਾਡੇ ਨਾਲ ਜੁੜੇ। ਔਰ ਜੀ ਜੀ ਜੀ ਚਲੋ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ, ਹੈ ਨਾ ਜੀ। ਔਰ ਤੁਹਾਡਾ ਸਾਡਾ ਜਿਹੜਾ ਪਿਆਰ ਹੈ ਇਸੇ ਤਰ੍ਹਾਂ ਬਣਿਆ ਰਹੇ, ਇਸੇ ਤਰ੍ਹਾਂ ਤੁਸੀਂ ਸਾਨੂੰ ਕਾਲ ਕਰਦੇ ਰਹਿਣਾ ਜੀ। ਬਹੁਤ ਬਹੁਤ ਸ਼ੁਕਰੀਆ ਜਨਾਬ, ਥੈਂਕ ਯੂ ਜੀ। ਸੋ ਦੋਸਤੋ, ਸਾਡੇ ਨਾਲ ਜੁੜੇ ਸਨ ਸ਼ਮੀ ਬੂਟਿਆਂ ਵਾਲੇ ਜੀ। ਔਰ ਲੇਕਿਨ ਸ਼ਾਇਦ ਥੋੜ੍ਹਾ ਜਿਹਾ ਸਮਝਣ ਦੇ ਵਿੱਚ ਸ਼ਾਇਦ, ਜਾਂ ਮੇਰੇ ਸਮਝਾਉਣ ਦੇ ਵਿੱਚ ਥੋੜ੍ਹੀ ਜਿਹੀ ਦਿੱਕਤ ਕਭੀ ਰਹਿ ਗਈ ਹੋਵੇਗੀ ਕਿ ਅੱਜ ਜਿਹੜਾ ਨਾ ਦੋਸਤੋ ਤੁਹਾਨੂੰ ਮੌਕਾ ਦੇ ਰਿਹਾ, ਤੁਸੀਂ ਬਣੋਗੇ ਆਰ ਜੇ, ਲੇਕਿਨ ਆਰ ਜੇ ਕੌਣ ਆ? ਤੁਸੀਂ ਉਹ ਬਿਪਨ ਸੁਮਨ, ਅਤੇ ਮੈਂ ਹਾਂ ਜੀ, ਜੋ ਤੁਸੀਂ ਆਓਗੇ ਕਾਲ ਕਰਨ ਦੇ ਲਈ। ਜਿਵੇਂ ਪਿੱਛੇ ਜੇ ਸਾਡੇ ਕੋਲ ਸਾਡੇ ਦੋਸਤ ਆਏ ਸੀਗੇ, ਬੀਬੀ ਆਈ ਸੀਗੀ, ਔਰ ਸਾਡੇ ਰਾਮ ਲੁਭਾਇਆ ਜੀ ਦੋਸਤ ਆਏ ਸੀ, ਜਿਵੇਂ ਹੁਣੇ ਸ਼ਮੀ ਬੂਟਿਆਂ ਵਾਲੇ, ਤਾਂ ਮੈਂ ਤੁਹਾਡਾ ਕਰੈਕਟਰ ਪਲੇ ਕਰਾਂਗਾ, ਤੁਸੀਂ ਬਣੋਗੇ ਆਰ ਜੇ ਬਿਪਨ ਸੁਮਨ। ਤਾਂ ਜਿੱਦਾਂ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ, ਤਾਂ ਉੱਦਾਂ ਹੀ ਤੁਸੀਂ ਗੱਲਾਂ ਕਰਨੀਆਂ ਨੇ। ਮੇਰੇ ਤੋਂ ਫਰਮਾਇਸ਼ ਪੁੱਛਣੀ ਹੈ, ਮੈਂ ਫਰਮਾਇਸ਼ ਦੱਸਾਂਗਾ, ਬਾਕੀ ਜੋ ਨੋਰਮਲ ਗੱਲਾਂ ਹੁੰਦੀਆਂ ਉਹ ਤੁਸੀਂ ਕਰਦੇ ਰਹਾਂਗੇ। ਸੋ ਖੈਰ, ਕੋਈ ਗੱਲ ਨਹੀਂ ਜੀ, ਸਾਡੇ ਦੋਸਤ ਨੇ ਕੋਸ਼ਿਸ਼ ਕੀਤੀ ਜੀ, ਬਹੁਤ ਵਧੀਆ ਲੱਗਾ। ਖੈਰ, ਸੁਣਦੇ ਹਾਂ ਜੀ ਪ੍ਰੋਗਰਾਮ ਹੈਲੋ ਜਲੰਧਰ ਦਾ ਅਗਲਾ ਟਰੈਕ, ਸਾਧਨਾ ਅਤੇ ਮੁਰਤਜ਼ਾ ਜੀ ਦੀ ਆਵਾਜ਼ ਦੇ ਵਿੱਚ, ਮੂਵੀ ਸਾਥੀਆ ਤੋਂ।

0: ਹੈਲੋ, ਤੁਸੀਂ ਸੁਣ ਰਹੇ ਹੋ ਸ਼ੋ ਹੈ ਨਾ ਫਰਮਾਇਸ਼, ਸਾਡੇ ਨਾਲ ਜੁੜ ਚੁੱਕੇ ਨੇ ਨਵੇਂ ਕਾਲਰ ਆ, ਉਹ ਗੱਲ ਕਰਦੇ ਆ।
1: ਹੈਲੋ
0: ਹੈਲੋ ਜੀ, ਕੌਣ ਜੀ ਤੇ ਕਿੱਥੋਂ ਜੀ?
1: ਹੈਲੋ ਸਰ, ਮੈਂ ਸ਼ਰਨ ਗੱਲ ਕਰਦੀ ਪਈ ਹਾਂ ਜਗਤਪੁਰ ਜੱਟਾਂ ਤੋਂ।
0: ਜੀ ਬਹੁਤ ਬਹੁਤ ਮੋਸਟ ਵੈਲਕਮ ਸ਼ਰਨ ਜੀ।
1: ਹਾਂ ਸਰ, ਜਦੋਂ ਨਾ ਤੁਹਾਡਾ ਪ੍ਰੋਗਰਾਮ ਹੁੰਦਾ ਆ ਨਾ, ਬਸ ਇੱਦਾਂ ਮਤਲਬ ਹੋ ਜਾਂਦਾ ਕਿ ਬਸ ਜਲਦੀ ਤੋਂ ਜਲਦੀ ਕਾਲ ਲੱਗ ਜਾਵੇ ਬਸ ਸਾਡੀ ਪ੍ਰੋਗਰਾਮ ਦੇ ਵਿੱਚ ਨਾ।
0: ਦੇਖੋ ਤੁਹਾਡੀ ਕਾਲ ਲੱਗ ਗਈ।
1: ਹਾਂਜੀ ਸਰ। ਅੱਛਾ ਸਰ, ਨਾ ਇੱਕ ਕੰਪਲੇਂਟ ਕਰਨੀ ਸੀ ਤੁਹਾਨੂੰ। ਜਦੋਂ ਅਸੀਂ ਤੁਹਾਨੂੰ ਹੁਣ ਕਾਲ ਲਗਾਉਂਦੇ ਹਾਂ ਨਾ, ਤਾਂ ਅੱਗੇ ਉਹ ਰਿੰਗ ਨਹੀਂ ਵੱਜਦੀ। ਉਹ ਕਹਿੰਦੇ ਨਾ 25 ਦਿਨਾਂ 'ਚ ਪੈਸਾ ਡਬਲ। ਮੈਂ ਕਿਹਾ ਕਰਿਆ ਵਿਪਨ ਸਰ ਨੇ ਨਵਾਂ ਕਾਰੋਬਾਰ ਖੋਲ੍ਹ ਲਿਆ ਕੋਈ।
0: ਇਹ ਸਰ ਜੀ, ਇਹ ਸਾਡੇ ਨਵੇਂ ਨਵੇਂ ਰਿੰਗ ਦੇ ਕੰਪਨੀ ਵਾਲਿਆਂ ਦੇ ਰੂਲਸ ਨੇ, ਉਹ ਆਪਾਂ ਨੂੰ ਅਵੇਅਰ ਕਰਦੇ ਰਹਿੰਦੇ ਆ। ਆਪਣੀ ਹੀ ਸੁਵਿਧਾ ਵਾਸਤੇ ਹੀ ਆਏ ਬਿੱਲ, ਕਿ ਸਾਰੇ ਸੁਣਨ ਵਾਲੇ ਅਵੇਅਰ ਰਹਿਣ, ਕਿਸੇ ਦੇ ਧੋਖਾ ਧੜੀ 'ਚ ਨਾ ਫਸਣ।
1: ਅੱਛਾ ਅੱਛਾ ਜੀ, ਮਤਲਬ ਤੁਸੀਂ ਇਹ ਤਾਂ ਹੀ ਉਹ ਲਗਾਈ ਆ ਤਾਂ ਕਿ ਸਾਡੇ ਵਰਗੇ ਜਿਹੜੇ ਲੋਕ ਆ ਕਿਸੇ ਧੋਖਾਧੜੀ 'ਚ ਫਸ ਕੇ ਆਪਣੇ ਪੈਸੇ ਨਾ ਗਵਾ ਲੈਣ, ਹੈ ਨਾ ਜੀ?
0: ਬਿਲਕੁਲ ਜੀ, ਬਿਲਕੁਲ ਜੀ, ਤੁਸੀਂ ਵੀ ਸਾਵਧਾਨ ਰਹੋ ਤੇ ਇਹਨਾਂ ਗੱਲਾਂ ਤੇ ਅਵੇਅਰ ਆਪਣੀ ਗੌਰ ਕਰੋ
1: ਜੀ। ਅੱਛਾ, ਬਹੁਤ ਵਧੀਆ ਲੱਗਾ ਵਿਪਨ ਜੀ ਤੁਹਾਡੇ ਨਾਲ ਗੱਲ ਕਰਕੇ ਨਾ। ਤੁਸੀਂ ਬਹੁਤ ਵਧੀਆ ਵਧੀਆ ਗੱਲਾਂ ਲੈ ਕੇ ਆਉਂਦੇ ਹੋ, ਬਹੁਤ ਥੈਂਕ ਯੂ ਤੁਹਾਡਾ।
0: ਥੈਂਕ ਯੂ, ਥੈਂਕ ਯੂ ਸਰ ਜੀ। ਇਹ ਦੱਸੋ ਤੁਸੀਂ ਚਾਹ ਪੀ ਲਈ?
1: ਹਾਂਜੀ, ਦੱਸੋ ਭਲਾ, ਗਰਮੀਆਂ 'ਚ ਚਾਹ ਛੱਡਣ ਵਾਲੀ ਕਿਤੇ ਪੰਜਾਬੀ?
0: ਸਰ ਜੀ ਉਹ ਪਤਾ ਕੀ ਗੱਲ ਆ, ਉਹ ਕਿਉਂਕਿ ਸਾਡੇ ਸ਼ੋਅ ਦੇ ਨਾਲ ਸਾਰੇ ਲਿਸਨਰ ਚਾਹ ਦੀਆਂ ਚੁਸਕੀਆਂ ਲੈ ਰਹੇ ਹੁੰਦੇ ਆ ਨਾ, ਮੈਂ ਤਾਂ ਉਸ ਹਿਸਾਬ ਨਾਲ ਪੁੱਛ ਰਿਹਾ ਆ।
1: ਹਾਂਜੀ ਹਾਂਜੀ, ਬਸ ਫਿਰ ਉਹ ਚਾਹ ਦਾ ਗਲਾਸ ਹੱਥ 'ਚ ਫੜਿਆ ਜੀ, ਸਟੀਲ ਦਾ ਗਲਾਸ ਉੱਪਰ ਤੱਕ ਭਰ ਕੇ ਨਾ ਜੀ, ਤੁਹਾਡਾ ਸ਼ੋਅ ਅਸੀਂ ਇੰਜੋਏ ਕਰਦੇ ਪਏ ਹਾਂ।
0: ਇਹ ਤਾਂ ਸ਼ਾਮ ਦੇ 7 ਵਜੇ ਤੱਕ ਜਦੋਂ ਸਾਡੇ ਪ੍ਰੋਗਰਾਮ ਚੱਲਣੇ ਉਦੋਂ ਤੱਕ ਵੀ ਨਹੀਂ ਮੁੱਕਣੀ, ਤਾਂ ਚਲੋ ਚੁਸਕੀਆਂ ਲੈਂਦੇ ਰਹੋ ਤੇ ਫਰਮਾਇਸ਼ ਦੱਸੋ ਕਿਹੜੀ ਪੂਰੀ ਕਰੀਏ ਤੁਹਾਡੀ।
1: ਮੈਨੂੰ ਜੀ ਤੁਸੀਂ ਨਾ ਸਤਿੰਦਰ ਸਰਤਾਜ ਜੀ ਦਾ ਗੀਤ ਹੈ ਦਿਲ ਗਾਉਂਦਾ ਫਿਰਦਾ ਨਾ, ਉਹ ਤੁਸੀਂ ਸੁਣਾ ਦਿਓ। ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰ ਰਹੇ ਹੋ ਵਿਪਨ ਜੀ, ਥੈਂਕ ਯੂ ਸੋ ਮਚ ਜੀ।
0: ਜ਼ਰੂਰ ਕਾਲ ਲਗਾਉਂਦੇ ਰਹੋ, ਵਧੀਆ ਲੱਗਦਾ ਹੈ, ਵਧੀਆ ਤੁਹਾਡੇ ਵਰਗੇ ਲਿਸਨਰਾਂ ਨਾਲ ਗੱਲ ਕਰਕੇ
1: ਜੀ। ਬਹੁਤ ਬਹੁਤ ਥੈਂਕ ਯੂ ਵਿਪਨ ਜੀ, ਥੈਂਕ ਯੂ।
0: ਓਕੇ।

0: हेलो
1: हेलो विपुल सुमन
0: हेलो,
1: जी। हाँ जी
0: 102.7 MHz से प्रोग्राम दे विच तुहाडा बहुत बहुत स्वागत है जी। कौन बोल रहे हैं जी?
1: जी, मैं रविंद्र कुमार गल कर रहा जी, नेड़े रेलवे फायर टेक गुराया तो।
0: बहुत बहुत स्वागत है सर तुहाडा।
1: जी बहुत
0: होर
1: बहुत
0: सुनाओ,
1: शुक्रिया।
0: घर परिवार सब ठीक है जी?
1: हाँ जी, हाँ जी, सब वधिया जी। विपिन जी तुसी सुनाओ, किवें हो? ठीक हो जी?
0: बिल्कुल ठीक है जी, बस तुहाडी सेवा च बैठे हाँ। ਤੇ ਹੋਰ ਸੁਣਾਓ, ਤੁਸੀਂ ਕਦੋਂ ਤੋਂ ਪ੍ਰੋਗਰਾਮ ਸੁਣ ਰਹੇ ਹੋ ਜੀ ਐਫ ਐਮ ਦੇ?
1: ਜੀ ਅੱਜ ਤਾਂ ਜੀ 2 ਵਜੇ ਤੋਂ ਖਾਸਾ ਹੀ ਸੁਣ ਰਹੇ ਹਾਂ ਜੀ। ਤੁਹਾਡਾ ਪਹਿਲਾ ਪ੍ਰੋਗਰਾਮ ਜਿਹੜਾ ਸੀਗਾ ਦਿਲਾਜ ਸ਼ਾਇਰ ਹੈ, ਉਸ ਦੇ ਵਿੱਚ ਤੁਸੀਂ ਪਿਆਰੀ ਪਿਆਰੀ ਸ਼ਾਇਰੀ ਸੁਣਾਈ ਜੀ। ਉਸ ਤੋਂ ਬਾਅਦ
0: ਜੀ
1: ਜਦੋਂ ਦਾ ਹੈਲੋ ਜਲੰਧਰ ਸ਼ੁਰੂ ਹੋਇਆ ਜੀ, ਬਸ ਉਦੋਂ ਦੇ ਸਿਲਾਈ ਦਾ ਕੰਮ ਛੱਡ ਕੇ ਬਸ ਇੱਧਰ ਹੀ ਹੋਏ ਪਏ ਹਾਂ ਜੀ। ਹੁਣ ਤਾਂ ਮਸ਼ੀਨ ਵੀ ਮੈਨੂੰ ਕਹਿੰਦੀ ਪਈ ਹੈ ਵੀ ਹੁਣ ਤਾਂ ਤੇਰੀ ਕਾਲ ਲੱਗ ਗਈ, ਹੁਣ ਤਾਂ ਮੇਰੇ ਵੱਲ ਆ ਜਾ।
0: ਅੱਛਾ, ਤੁਸੀਂ ਫਿਰ ਟੇਲਰ ਦਾ ਕੰਮ ਕਰਦੇ ਹੋ, ਮੈਂ ਸਮਝ ਗਿਆ।
1: ਹਾਂ ਜੀ, ਹਾਂ ਜੀ ਜੀ, ਬਸ ਜਿਹੜੇ ਜਿਹੜੀਆਂ ਬੇਸਿਕ ਜ਼ਰੂਰਤਾਂ ਹੁੰਦੀਆਂ ਨੇ ਜੀ, ਰੋਟੀ ਕੱਪੜਾ ਮਕਾਨ, ਉਹ ਜਿਹੜਾ ਕੱਪੜੇ ਵਾਲਾ ਕੰਮ ਹੈ ਜੀ, ਉਹ ਅਸੀਂ ਕਰਦੇ ਹਾਂ ਜੀ।
0: ਹਾਂ, ਬਹੁਤ ਬਹੁਤ ਵਧੀਆ ਕੰਮ ਤੁਸੀਂ ਕਰਦੇ ਹੋ। ਹੋਰ ਅੱਜ ਕੱਲ੍ਹ ਕੀ ਚੱਲ ਰਿਹਾ ਟ੍ਰੈਂਡ ਅੱਜ ਕੱਲ੍ਹ?
1: ਅੱਜ ਕੱਲ੍ਹ ਤਾਂ ਜੀ ਖਾਸਾ ਕੁੜਤੇ ਪਜਾਮਿਆਂ ਦਾ ਬਹੁਤ ਟ੍ਰੈਂਡ ਚੱਲ ਰਿਹਾ ਜੀ, ਅਲੱਗ ਅਲੱਗ ਜਿਹੜੇ ਕੁੜਤੇ ਪਜਾਮੇ ਨੇ ਡਿਜ਼ਾਈਨ ਵਾਲੇ ਉਹ। ਵਿਪਨ ਜੀ ਤੁਸੀਂ ਵੀ ਆਓ ਕਦੇ ਗਰਾਇਆਂ ਨੂੰ ਚੱਕਰ ਮਾਰੋ, ਤੁਹਾਡੇ ਵਾਸਤੇ ਵੀ ਸੀਏ ਕੋਈ ਵਧੀਆ ਜਿਹਾ।
0: ਬਿਲਕੁਲ ਬਿਲਕੁਲ, ਜ਼ਰੂਰ ਮਾਰਾਂਗੇ ਜੀ, ਜਦੋਂ ਇੱਧਰ ਵੀ ਕਿਤੇ ਆਉਣਾ ਹੋਇਆ ਤਾਂ ਜ਼ਰੂਰ ਮਿਲ ਕੇ ਜਾਵਾਂਗੇ ਤੁਹਾਨੂੰ।
1: ਜੀ ਤੁਹਾਡੇ ਵਾਸਤੇ ਜੀ ਖਾਸੇ ਡਿਜ਼ਾਈਨ ਰੱਖੇ ਹੋਏ ਨੇ, ਕੱਪੜਾ ਵੀ ਤੁਹਾਨੂੰ ਬਾਹਰੋਂ ਲੈਣ ਦੀ ਜ਼ਰੂਰਤ ਨਹੀਂ, ਉਹ ਵੀ ਆਪਣੇ ਕੋਲ ਹੈਗਾ ਜੀ।
0: ਅੱਛਾ, ਡਰਾਪਰ ਵੀ ਹੋ ਤੁਸੀਂ ਨਾਲੇ?
1: ਹਾਂ ਜੀ, ਹਾਂ ਜੀ, ਬਿਲਕੁਲ ਜੀ,
0: ਹਾਂ,
1: ਪੂਰਾ।
0: ਚਲੋ ਬਹੁਤ ਵਧੀਆ ਜੀ। ਹੋਰ ਕਾਰੋਬਾਰ ਠੀਕ ਚੱਲ ਰਿਹਾ ਜੀ ਅੱਜ ਕੱਲ੍ਹ?
1: ਹਾਂ ਜੀ, ਹਾਂ ਜੀ, ਸਭ ਵਧੀਆ ਚੱਲ ਰਿਹਾ ਜੀ।
0: ਅੱਛਾ, ਚਲੋ ਵਧੀਆ ਜੀ, ਸਭ ਕੁਝ ਵਧੀਆ ਚਾਹੀਦਾ। ਹੋਰ ਕੋਈ ਨਵੀਂ ਤਾਜ਼ੀ?
1: ਨਵੀਂ ਤਾਂ ਜੀ ਬਸ ਗੁਜ਼ਾਰਿਸ਼ ਹੈ ਜੀ ਤੁਹਾਡੇ ਸਾਹਮਣੇ ਕਿ ਅੱਜ ਫਰਮਾਇਸ਼ ਪੂਰੀ ਕਰ ਦਿਓ ਸਾਡੀ। ਸਰਗਮ ਫਿਲਮ ਦਾ ਗੀਤ ਹੈ ਜੀ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ, ਮੁਝੇ ਮਤ ਰੋਕੋ ਤੇ ਮੈਨੂੰ ਨਾ ਰੋਕੋ ਜੀ, ਤੇ ਮੇਰੀ ਫਰਮਾਇਸ਼ ਸੁਣਾ ਦਿਓ ਮੈਨੂੰ।
0: ਬਿਲਕੁਲ ਜੀ, ਤੁਹਾਡੀ ਫਰਮਾਇਸ਼ ਹੈ ਜ਼ਰੂਰ ਪੇਸ਼ ਹੋਊਗੀ, ਤੇ ਮੈਂ ਬਾਕੀ ਦੋਸਤਾਂ ਨੂੰ ਵੀ ਗੁਜ਼ਾਰਿਸ਼ ਕਰਦਾ ਕਿ ਉਹ ਵੀ ਆਪਣਾ ਫੋਨ ਮਿਲਾਉਣ

ਸਾਡਾ ਫੋਨ ਨੰਬਰ ਹੈ 01812342174, ਜਾਣੀ ਕਿ 0181 23 42 174, ਤੇ ਜਲਦੀ ਤੋਂ ਜਲਦੀ ਕਰੋ ਤੇ ਹੋ ਸਕਦਾ ਤੁਹਾਡਾ ਅਗਲਾ ਫੋਨ ਤੁਹਾਡਾ ਹੀ ਹੋਵੇ।

0: ਕੌਣ ਬੋਲਦਾ ਜੀ?
1: ਮੈਂ ਜੀ ਪਾਲੀ ਪਿਆਲਾ ਗੱਲ ਕਰਦਾ ਪਿਆ ਜੀ, ਹੁਸ਼ਿਆਰਪੁਰ ਤੋਂ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ
1: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ।
0: ਕਿੱਦਾਂ ਦਾ ਪ੍ਰੋਗਰਾਮ ਲੱਗਿਆ ਤੁਹਾਨੂੰ ਜੀ ਅੱਜ?
1: ਮੈਂ ਕਿਹਾ ਜੀ ਬਹਿ ਜਾ ਕਰਾ ਦਿੱਤੀ ਜੀ ਤੁਸੀਂ। ਮੈਂ ਕਿਹਾ ਜੀ ਹਰ ਵਾਰ ਨਵਾਂ ਟੋਪਿਕ, ਬਿਲਕੁਲ ਸਰੋਤਿਆਂ ਦੀ ਪਸੰਦ ਦਾ, ਔਰ ਉਹ ਵਾਲਾ ਜੀ ਜੋ ਸ਼ਾਇਦ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਜੀ। ਬਹੁਤ ਸਕੂਨ ਆਉਂਦਾ ਜੀ ਪ੍ਰੋਗਰਾਮ ਸੁਣ ਕੇ।
0: ਬਸ ਇੱਦਾਂ ਹੀ ਤੁਹਾਡਾ ਪਿਆਰ ਮਿਲਦਾ ਰਹੇ ਤਾਂ ਪ੍ਰੋਗਰਾਮ ਪੇਸ਼ ਕਰਦੇ ਰਹੀਏ ਆਪਾਂ ਤੁਹਾਡੇ ਲਈ। ਵਧੀਆ ਵਧੀਆ ਜੀ
1: ਜੀ ਜੀ ਜੀ ਬਾਕੀ ਜੀ ਜਿਹੜਾ
0: ਕੀ ਕਰਦੇ ਜੀ ਆਪਾਂ ਕੰਮਕਾਰ ਕੀ ਆਪਣਾ?
1: ਮੈਂ ਜੀ ਟੇਲਰਿੰਗ ਦਾ ਕੰਮ ਕਰਦਾ ਜੀ। ਹੁਣੇ ਥੋੜੀ ਦੇਰ ਪਹਿਲਾਂ ਤੁਹਾਡੀ ਰਵਿੰਦਰ ਜੀ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਤੁਹਾਨੂੰ ਸੱਦਾ ਦਿੱਤਾ ਜੀ, ਕਹਿੰਦੇ ਜੀ ਉਹ ਕਹਿੰਦੇ ਕਿ ਤੁਹਾਡਾ ਕੁੜਤਾ ਪਜਾਮਾ ਸਿਵਾਂਗੇ ਆਪਾਂ ਜੀ, ਪੈਂਟ ਬੂਸ਼ਰਟ ਬਹੁਤ ਸੋਹਣੀ ਸੀਨੇ ਆ ਜੀ। ਆਓ ਕਦੇ ਹੁਸ਼ਿਆਰਪੁਰ ਜੀ ਤੁਹਾਡੇ ਲਈ ਆਪਾਂ ਵਧੀਆ।
0: ਮੈਂ ਕਿਹਾ ਜੀ ਜ਼ਰੂਰ ਆਵਾਂਗੇ ਜਦੋਂ ਵੀ ਗੇੜਾ ਲੱਗਾ ਹੁਸ਼ਿਆਰਪੁਰ, ਗੇੜਾ ਲੱਗਦਾ ਰਹਿੰਦਾ ਸਾਡਾ।
1: ਹਾਂਜੀ ਜੇ ਭਾਵੇਂ ਗੇੜਾ ਤੁਹਾਡਾ ਨਹੀਂ ਵੀ ਲੱਗਦਾ ਨਾ ਜੀ, ਤੇ ਤੁਸੀਂ ਮੈਨੂੰ ਵੈਸੇ ਆਪਣਾ ਨਾਪ ਦੱਸ ਦਿਓ ਜੀ, ਮੈਂ ਵੈਸੇ ਸਵਾ ਕੇ ਤੇ ਕੋਰੀਅਰ ਵੀ ਕਰ ਸਕਦਾ।
0: ਠੀਕ ਆ ਜੀ, ਮੈਂ ਸੈਂਡ ਕਰ ਦੂੰਗਾ ਤੁਹਾਨੂੰ ਮੇਚਾ ਜੀ।
1: ਜੀ ਜੀ ਜੀ ਜੀ
0: ਹੋਰ
1: ਹੋਰ ਵਧੀਆ ਜੀ, ਠੀਕ ਆ ਜੀ, ਬਹੁਤ ਵਧੀਆ ਚੱਲੀ ਜਾਂਦਾ ਜੀ। ਬਸ ਇੱਕ
0: ਠੀਕ ਆ ਸਾਰਾ ਵਧੀਆ ਵਧੀਆ।
1: ਹਾਂਜੀ ਹਾਂਜੀ ਸਭ ਵਧੀਆ ਜੀ, ਤੇ ਬਸ
0: ਕਿਹੜੀ ਫਰਮਾਇਸ਼ ਲੈ ਕੇ ਆਏ ਜੀ ਅੱਜ ਆਪਾਂ?
1: ਜੀ ਅੱਜ ਤੁਸੀਂ ਮੈਨੂੰ ਗੁਰਦਾਸ ਮਾਨ ਸਾਹਿਬ ਦੀ ਆਵਾਜ਼ 'ਚ ਸੁਣਾ ਦਿਓ ਜੀ, ਸਖੀਏ ਸਹੇਲੀਏ। ਬਹੁਤ ਬਹੁਤ ਸ਼ੁਕਰੀਆ ਜੀ।
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਲਈ।

0: ਹੈਲੋ ਜੀ, ਮੈਂ ਤੁਹਾਡਾ ਦੋਸਤ ਬੋਲ ਰਿਹਾ ਵਾਂ, ਵਿਪਲ ਸੁਮਨ। ਤਾਂ ਤੁਸੀਂ ਸੁਣ ਰਹੇ 102.7 FM ਰੇਨਬੋ, ਤੇ ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ। ਅੱਜ ਦੇਖਦੇ ਹਾਂ ਅਗਲੇ ਦੋਸਤ ਕੌਣ ਆਇਆ ਜੀ। ਹੈਲੋ
1: ਹੈਲੋ ਜੀ,
0: ਹੈਲੋ ਜੀ, ਕੌਣ ਸਰ ਬੋਲ ਰਹੇ ਜੀ?
1: ਮੈਂ ਜੀ ਹੀਰਾ ਲਾਲ ਗੱਲ ਕਰ ਰਿਹਾ ਜੀ, ਫੁੱਲਾਂ ਵਾਲੀ ਮੰਡੀ ਗੋਪਾਲ ਨਗਰ ਜਲੰਧਰ ਤੋਂ ਜੀ।
0: ਸਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ 'ਚ ਜੀ।
1: ਜੀ ਤੁਹਾਡਾ ਵੀ ਜੀ, ਫੁੱਲਾਂ ਦੇ ਨਾਲ ਸਵਾਗਤ ਕਰਦੇ ਹਾਂ ਜੀ।
0: ਸ਼ੁਕਰੀਆ ਸ਼ੁਕਰੀਆ ਸਰ ਜੀ। ਹੋਰ ਘਰ ਪਰਿਵਾਰ ਸਭ ਠੀਕ ਠਾਕ ਹੈ?
1: ਹਾਂਜੀ ਸਭ ਵਧੀਆ ਜੀ, ਬਸ ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਸੀ ਜੀ।
0: ਸਰ ਜੀ, ਕਿੰਨੀ ਦੇਰ ਤੋਂ ਪ੍ਰੋਗਰਾਮ ਫੋਨ ਲਗਾ ਰਹੇ ਹੋ?
1: ਮੈਂ ਜੀ ਬਸ ਜਦੋਂ ਤੁਹਾਡੀ ਆਵਾਜ਼ ਸੁਣ ਲਈ ਦੀ ਆ ਉਦੋਂ ਹੀ ਜੀ ਫੋਨ ਬੁਲਾਉਣਾ ਸ਼ੁਰੂ ਕਰ ਦਈਦਾ, ਪਰ ਅੱਜ ਪਤਾ ਨਹੀਂ ਕਿਸਮਤ ਦੇ ਵਿੱਚ ਲੇਟ ਹੀ ਹੋ ਗਿਆ ਜੀ। ਬਸ ਤਕਰੀਬਨ 4:50 ਦੇ ਲਾਗੇ ਪਹੁੰਚ ਗਏ ਜੀ।
0: ਸ਼ੁਕਰੀਆ ਸਰ ਜੀ, ਤੁਹਾਡੀ ਮਿਹਰਬਾਨੀ, ਤੁਸੀਂ ਇੰਨਾ ਕੀਮਤੀ ਸਮੇਂ ਕੱਢ ਕੇ ਸਾਡਾ FM ਸੁਣਦੇ ਹੋ ਤੇ ਪ੍ਰੋਗਰਾਮ ਤੇ ਨੰਬਰ ਮਿਲਾਉਂਦੇ ਹੋ ਜੀ। ਸਰ ਜੀ
1: ਜੀ, ਸਾਡੀ ਰੂਹ ਦੀ ਖੁਰਾਕ ਹੈ ਜੀ ਜਿਹੜਾ ਰੇਨਬੋ ਹੈ ਨਾ, ਔਰ ਖਾਸ ਤੌਰ 'ਤੇ ਜਦੋਂ ਵਿਪਨ ਜੀ ਪ੍ਰੋਗਰਾਮ ਦੇ ਵਿੱਚ ਆਉਂਦੇ ਆ ਜੀ, ਫਿਰ ਤਾਂ ਫੋਨ ਲਗਾਉਣਾ ਬਣ ਹੀ ਜਾਂਦਾ, ਬਸ ਭਾਵੇਂ ਆਖਰੀ ਸਕਿੰਟਾਂ 'ਤੇ ਕਿਉਂ ਨਾ ਲੱਗੇ ਕਾਲ ਜੀ।
0: ਥੈਂਕ ਯੂ ਸਰ ਜੀ, ਤੁਸੀਂ ਇੰਨਾ ਪਿਆਰ ਦਿੰਦੇ ਹੋ ਜੀ।
1: ਜੀ ਜੀ ਜੀ ਜੀ
0: ਸਰ ਜੀ, ਪਹਿਲਾਂ ਦੱਸੋ ਤੁਹਾਡਾ ਵਿਆਹ ਹੋ ਗਿਆ ਜੀ?
1: ਹਾਂਜੀ,
0: ਸ਼ਾਦੀ ਹੋ ਗਈ ਤੁਹਾਡੀ? ਮੈਂ ਕਿਹਾ
1: ਹਾਂਜੀ ਹਾਂਜੀ, ਸ਼ਾਦੀ ਹੋ ਗਈ ਹੈ ਜੀ।
0: ਚਲੋ, ਘਰ ਪਰਿਵਾਰ ਸਭ ਠੀਕ ਠਾਕ ਹੈ ਬਾਕੀ?
1: ਹਾਂਜੀ ਹਾਂਜੀ ਹਾਂਜੀ, ਸਭ ਵਧੀਆ ਜੀ, ਬਸ ਰੱਬ ਦੀ ਮਿਹਰ ਨਾਲ ਸਭ ਵਧੀਆ ਚੱਲਦਾ ਪਿਆ ਜੀ।
0: ਚਲੋ ਸਰ ਜੀ, ਅੱਜ ਤੁਸੀਂ ਗੀਤ ਦੱਸੋ ਜੀ, ਕਿਹੜਾ ਸੁਣੋਗੇ ਜੀ?
1: ਗੀਤ ਜੀ, ਤੁਸੀਂ ਇੱਕ ਮੂਵੀ ਹੈ ਜੀ ਪੁਰਾਣੀ, ਹਾਥੀ ਮੇਰੇ ਸਾਥੀ, ਉਹ 'ਚ ਰਫੀ ਸਾਹਿਬ ਦੀ ਆਵਾਜ਼ 'ਚ ਗਾਇਆ ਹੋਇਆ ਗੀਤ ਹੈ ਜੀ ਕਿ ਨਫ਼ਰਤ ਕੀ ਦੁਨੀਆ ਕੋ ਛੂ, ਉਹ ਸੁਣਾ ਦਿਓ ਜੀ ਤੁਸੀਂ।
0: ਲਓ ਜੀ ਸਰ ਜੀ, ਤੁਸੀਂ ਵੀ ਸੁਣੋ ਤੇ ਅਸੀਂ ਸਾਰੇ ਸੁਣਦੇ ਹਾਂ, ਤੇ ਅਗਲੇ ਦੇ ਕੋਲਰ ਕਿਹੜੇ ਆਉਂਦੇ ਸਰ ਜੀ?

0: ਹਾਂਜੀ,
1: ਤੁਸੀਂ ਸੁਣ ਰਹੇ ਹੋ FM ਰੈਂਬੋ ਤੇ ਹੈਲੋ ਜਲੰਧਰ ਪ੍ਰੋਗਰਾਮ, ਔਰ ਮੈਂ ਹੂੰ ਵਿਪਿਨ ਸੁਮਨ, ਔਰ ਸਾਡੇ ਨਾਲ ਅਗਲੇ ਕੋਲ ਸ਼ਾਮਿਲ ਹਨ ਪ੍ਰੋਗਰਾਮ ਚ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ
2: ਹੈਲੋ ਵਿਪਿਨ ਜੀ, ਬਹੁਤ ਸਰ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਹੋਰ ਜੀ ਕੌਣ ਬੋਲ ਰਹੇ ਹੋ?
2: ਮੈਂ ਸਰ ਓਮ ਬਗੜੀਆ ਗੱਲ ਕਰ ਰਿਹਾ ਜੀ, ਬਾਂਡੀਵਾਲਾ ਫਾਜ਼ਿਲਕਾ ਤੋਂ।
1: ਹਾਂਜੀ, ਬਹੁਤ ਬਹੁਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ, ਤੇ ਕਿੰਨੇ ਦਿਨਾਂ ਤੋਂ ਤੁਹਾਡਾ ਫੋਨ ਮਿਲਿਆ ਸਰ?
2: ਸਰ ਕਾਫੀ ਦੇਰ ਤੋਂ ਜੀ ਟਰਾਈ ਕਰਦੇ ਸੀਗੇ, ਮੇਰੀ ਤੁਹਾਡੇ ਨਾਲ ਦੂਜੀ ਵਾਰੀ ਗੱਲ ਹੋ ਰਹੀ ਹੈ ਜੀ।
1: ਅੱਛਾ ਜੀ, ਤੇ ਸਾਡੇ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਜੀ?
2: ਪ੍ਰੋਗਰਾਮ ਬਹੁਤ ਵਧੀਆ ਲੱਗਦੇ ਆ ਜੀ, ਔਰ ਤੁਸੀਂ ਜਦੋਂ ਵੀ ਆਉਂਦੇ ਹੋ ਜੀ, ਹਰ ਵਾਰ ਨਿਵੇਕਲਾ ਟੌਪਿਕ ਹੁੰਦਾ ਜੀ, ਔਰ ਉਹਦੇ ਤੇ ਗੱਲਬਾਤ ਕਰਦੇ ਹੋ ਜੀ, ਉਹਦੇ ਨਾਲ ਵੀ ਬਹੁਤ ਵਧੀਆ ਲੱਗਦਾ।
1: ਬਿਲਕੁਲ ਬਿਲਕੁਲ, ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਸਰੋਤਿਆਂ ਦਾ ਵੱਧ ਤੋਂ ਵੱਧ ਮਨੋਰੰਜਨ ਕੀਤਾ ਜਾ ਸਕੇ, ਤੇ ਇਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਜੀ।
2: ਜੀ ਮੈਂ
1: ਤੁਹਾਡੇ ਤੋਂ ਬਿਨਾਂ ਪ੍ਰੋਗਰਾਮ ਜਿਹੜਾ ਹੈਗਾ ਉਹ ਹੁੰਦਾ ਹੈ।
2: ਜੀ ਜੀ ਬਿਲਕੁਲ ਜੀ। ਵਿਪਿਨ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੀ ਜੀ ਤੁਹਾਨੂੰ, ਮੈਂ ਕਿਹਾ ਜੀ ਤੁਸੀਂ ਗੁਰਾਇਆ ਹੁਸ਼ਿਆਰਪੁਰ ਤੋਂ ਹੋ ਕੇ ਨਾ ਫਾਜ਼ਿਲਕਾ ਜ਼ਰੂਰ ਆਇਓ ਜੀ।
1: ਬਿਲਕੁਲ ਬਿਲਕੁਲ, ਫਾਜ਼ਿਲਕਾ ਕਦੇ ਮੌਕਾ ਮਿਲਿਆ ਤਾਂ ਜ਼ਰੂਰ ਆਵਾਂਗੇ ਤੇ ਤੁਹਾਨੂੰ ਵੀ ਮਿਲਾਂਗੇ। ਔਰ ਤੁਸੀਂ ਕੰਮ ਕਾਰ ਕੀ ਕਰਦੇ ਹੋ ਸਰ?
2: ਮੈਂ ਸਰ ਟੇਲਰਿੰਗ ਦਾ ਹੀ ਕੰਮ ਕਰਦਾ ਜੀ, ਮੈਂ ਕਿਹਾ ਜੀ ਤੁਹਾਡੇ ਵਾਸਤੇ ਅਸੀਂ ਵੀ ਕੁਛ ਨਾ ਕੁਛ ਵਧੀਆ ਕੱਪੜੇ ਡਿਜ਼ਾਈਨ ਕਰਕੇ ਪਵਾਈਏ ਜੀ।
1: ਬਿਲਕੁਲ, ਫਿਰ ਤਾਂ ਤੁਹਾਨੂੰ ਜ਼ਰੂਰ ਹੀ ਮਿਲਣਾ ਆਵਾਂਗੇ
2: ਜੀ। ਵੈਸੇ ਤਾਂ ਤੁਹਾਨੂੰ ਤਾਂ ਅੱਜ ਜ਼ਿਆਦਾ ਖੁਸ਼ੀ ਹੋਗੀ ਨਾ ਜੀ, ਕਿ ਤੁਹਾਡੇ ਵਾਸਤੇ ਇੰਨੇ ਵੱਖ ਵੱਖ ਤਰ੍ਹਾਂ ਦੇ, ਕਿਤਿਓਂ ਕੁੜਤਾ ਪਜਾਮਾ ਮਿਲ ਰਿਹਾ ਜੀ, ਕਿਤਿਓਂ ਵਧੀਆ ਜਿਹੜਾ ਜੀ ਪੈਂਟ ਸ਼ਰਟ ਕੀ ਕਿਹਾ ਜਾ ਰਿਹਾ ਜੀ, ਅਤੇ ਸਾਡੇ ਕੋਲੋਂ ਕੀ ਸਵਾਉਣਾ ਪਸੰਦ ਕਰੋਗੇ ਜੀ?
1: ਬਿਲਕੁਲ, ਅਸੀਂ ਕੁੜਤਾ ਪਜਾਮਾ ਸਵਾਉਂਗੇ ਜੀ, ਤੁਹਾਡੇ ਉੱਧਰ ਇਹਨਾਂ ਕੁੜਤਾ ਪਜਾਮੇ ਦਾ ਰਿਵਾਜ਼ ਜ਼ਿਆਦਾ, ਚਿੱਟੇ ਕਮੀਜ਼ ਪਜਾਮੇ ਦਾ।
2: ਠੀਕ ਹੈ ਜੀ, ਉਹ
1: ਹੋਰ ਦੇਖ ਲਓ, ਅਤੇ ਚਿੱਟਾ ਕਮੀਜ਼ ਪਜਾਮਾ ਤੁਹਾਡੇ ਕੋਲ ਸਵਾ ਕੇ ਲਿਆਵਾਂਗੇ, ਕਿਉਂਕਿ ਸਾਡੇ ਇੱਧਰ ਚਿੱਟੇ ਕਮੀਜ਼ ਪਜਾਮੇ ਬਹੁਤ ਘੱਟ ਚੱਲਦੇ।
2: ਠੀਕ ਹੈ ਜੀ, ਜ਼ਰੂਰ ਜੀ, ਤੁਹਾਡੇ ਵਾਸਤੇ ਅਸੀਂ ਜ਼ਰੂਰ ਸੀਵਾਂਗੇ ਜੀ, ਜ਼ਰੂਰ ਆਉਣਾ ਤੁਸੀਂ ਜੀ।
1: ਅਤੇ ਬਾਕੀ ਸਰੋਤਾਵਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਸ ਪ੍ਰੋਗਰਾਮ 'ਚ ਅਗਰ ਤੁਸੀਂ ਸ਼ਾਮਿਲ ਹੋਣਾ ਚਾਹੁੰਦੇ ਤਾਂ ਟਾਈਮ ਜਿਹੜਾ ਹੈਗਾ ਬਹੁਤ ਰਹੇਗਾ, ਅਤੇ ਆਖਰੀ ਡੱਬਾ ਫੜ ਸਕਦੇ ਹੋ। ਅਤੇ ਹੁਣ ਬਗੜੀਆ ਸਾਹਿਬ ਸੁਣਾਓ, ਤੁਸੀਂ ਗੀਤ ਕਿਹੜਾ ਸੁਣੋਗੇ?
2: ਜਨਾਬ ਤੁਸੀਂ ਮੈਨੂੰ ਮੂਵੀ ਹੈ ਜੀ ਲਾਵਾ, ਕਿਸ਼ੋਰ ਜੀ ਦੀ ਆਵਾਜ਼ ਦੇ ਵਿੱਚ ਗਾਣਾ ਸੁਣਾ ਦਿਓ, ਕੁਛ ਲੋਕ ਮੁਹੱਬਤ।
1: ਬਿਲਕੁਲ, ਬਹੁਤ ਹੀ ਵਧੀਆ ਤੁਸੀਂ ਗਾਣਾ ਚੋਣ ਕੀਤੀ ਹੈ, ਇਸ ਲਈ ਤੁਹਾਨੂੰ ਸੁਣਾ ਰਿਹਾ ਗਾਣਾ, ਅਤੇ ਸੁਣੋ ਗਾਣਾ, ਫੋਨ ਕਰ ਲਿਆ।

0: ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। FM 102.7 ਮੈਗਾਹਰਟਸ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਜੀ, ਅਤੇ ਸ਼ੁਰੂ ਹੋਣ ਜਾ ਰਿਹਾ ਤੁਹਾਡਾ ਆਪਣਾ ਫੇਵਰੇਟ ਮਨਪਸੰਦ ਪ੍ਰੋਗਰਾਮ ਯੁਵਾਣੀ, ਅਤੇ ਮੈਂ ਹਾਂ ਤੁਹਾਡੀ ਦੋਸਤ RJ ਪ੍ਰਿਆ,
1: ਅਤੇ ਮੈਂ RJ ਕਾਵਿਆ। ਅਤੇ ਇਸ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੀਗੇ ਪ੍ਰੋਗਰਾਮ ਹੈਲੋ ਜਲੰਧਰ, ਅਤੇ ਹੁਣ ਸ਼ੁਰੂ ਹੋ ਚੁੱਕਾ ਹੈ ਪ੍ਰੋਗਰਾਮ ਯੁਵਾਣੀ।

0: ਬਲੈਂਡ ਜਿਹਾ ਜਿਹੜਾ ਚੋਕਲੇਟ ਅਤੇ ਮਾਰਸ਼ਮੈਲੋ ਦਾ ਉਹ ਬੜਾ ਫੇਮਸ ਹੈ, ਅਤੇ ਉਸ ਬਾਰੇ ਅੱਜ ਕਰਨੀ ਚਾਹੀਦੀ ਹੈ ਗੱਲ, ਕਿਉਂਕਿ ਅੱਜ ਰੋਕੀ ਰੋਡ ਡੇ ਵੀ ਹੈ ਜਿਹੜਾ ਇੰਟਰਨੈਸ਼ਨਲੀ ਸੈਲੀਬ੍ਰੇਟ ਹੋ ਰਿਹਾ ਹੈ, ਮਤਲਬ ਉਹ ਦਿਨ ਜਿਹੜਾ ਮੇਰੇ ਵਰਗੇ ਅਤੇ ਤੁਹਾਡੇ ਵਰਗੇ ਆਈਸਕ੍ਰੀਮ ਲਵਰਸ ਲਈ ਹੈ ਬਿਲਕੁਲ, ਅਤੇ ਮਤਲਬ ਮੂੰਹ 'ਚ ਪਾਣੀ ਤਾਂ ਹੁਣ ਕਾਫੀ ਜ਼ਿਆਦਾ ਆ ਗਿਆ ਮੇਰੇ।
1: ਰੋਕੀ ਰੋਡ ਦੇ ਇੱਕ ਸਪੈਸ਼ਲ ਫਲੇਵਰ ਹੈ ਆਈਸਕ੍ਰੀਮ ਦਾ, ਜਿਵੇਂ ਦੱਸਿਆ ਪ੍ਰਿਆ ਨੇ ਸਾਨੂੰ, ਕਈ ਲੋਕਾਂ ਨੂੰ ਪਸੰਦ ਵੀ ਹੋਏਗਾ। ਮਾਰਸ਼ਮੈਲੋ ਇਹੋ ਜਿਹੀ ਚੀਜ਼ ਹੈ, ਲਾਈਕ ਸਫੇਦ ਜੀ ਦਾ ਕੁਸ਼ਨੀ ਜੀ ਹੋਏਗੀ, ਇਹਨੂੰ ਖਾ ਕੇ ਤੁਸੀਂ ਮਿਠਾਸ ਭਰਗਾ, ਮਤਲਬ ਇਹ ਤਾਂ ਚੂਈ ਜੀ ਤੁਹਾਨੂੰ ਟੈਕਸਚਰ ਆਏਗਾ। ਉਸਦੇ ਨਾਲ ਚੋਕਲੇਟ ਆਈਸਕ੍ਰੀਮ ਜੋ ਹੈ ਕਈ ਲੋਕਾਂ ਦੀ ਫੇਵਰੇਟ ਹੁੰਦੀ ਹੈ, ਕਈ ਲੋਕਾਂ ਨੂੰ ਕੜਵੀ ਵੀ ਲੱਗਦੀ ਕੀ ਆ ਕਾਲਾ ਜਿਹਾ ਖਿਲਾਤਾ ਸਾਨੂੰ।
0: ਮੇਰੇ ਤਾਂ ਫੇਵਰੇਟ,
1: ਮੇਰੇ ਪੇਰੈਂਟਸ ਨੂੰ ਜਿਹੜੇ ਵਧੇਰੇ ਉਮਰ ਦੇ ਨੇ ਉਹਨਾਂ ਨੂੰ ਇਹ ਕੜਵੀ ਵੀ ਲੱਗਦੀ ਹੁੰਦੀ ਹੈ, ਬਟ ਅੱਜ ਦਾ ਦਿਨ ਇਹਨੂੰ ਮਨਾਇਆ ਜਾਂਦਾ ਹੈ। ਨਾਮ ਸੁਣ ਕੇ ਲੱਗਦਾ ਜਿਵੇਂ ਕਿਸੇ ਨਾ ਤੁਸੀਂ ਪਹਾੜੀ ਸਫ਼ਰ ਦੀ ਗੱਲ ਕਰ ਰਹੇ ਹੋ, ਪਰ ਅਸਲ ਵਿੱਚ ਇਹ ਦੁਨੀਆ ਦੀ ਸਭ ਤੋਂ ਮਸ਼ਹੂਰ ਆਈਸਕ੍ਰੀਮ ਵਿੱਚੋਂ ਇੱਕ ਫਲੇਵਰ ਹੈ। 1930 ਦੇ ਮਹਾਨ ਆਰਥਿਕ ਸੰਕਟ ਯਾਨੀ ਕਿ ਗ੍ਰੇਟ ਡਿਪਰੈਸ਼ਨ ਜਦੋਂ ਚੱਲ ਰਿਹਾ ਸੀ, ਉਸ ਦੇ ਸਮੇਂ ਅਮੈਰੀਕਾ ਦੀ ਇੱਕ ਆਈਸਕ੍ਰੀਮ ਬਣਾਉਣ ਵਾਲੇ ਨੇ ਲੋਕਾਂ ਦੀ ਉਦਾਸੀ ਨੂੰ ਥੋੜ੍ਹਾ ਜਿਹਾ ਹਲਕਾ ਕਰਨ ਲਈ, ਇਸ ਚੋਕਲੇਟ ਆਈਸਕ੍ਰੀਮ ਦਾ ਹੋਰ ਸਵਾਦ ਵਧਾਉਣ ਲਈ ਉਹਨੇ ਬਸ ਚੋਕਲੇਟ ਆਈਸਕ੍ਰੀਮ ਦੇ ਵਿੱਚ ਮਾਰਸ਼ਮੈਲੋਜ਼ ਵਰਗੀ ਜਿਹੜੀ ਇੱਕ ਮਿਠਾਈ ਹੈ, ਮਤਲਬ ਥੋੜ੍ਹੀ ਸਵੀਟਸ ਹੈ, ਨਿਆਣਿਆਂ ਨੂੰ ਕਾਫੀ ਪਸੰਦ ਹੈ, ਉਹ ਮਾਰਸ਼ਮੈਲੋਜ਼ ਵਿੱਚ ਪਾ ਦਿੱਤੀਆਂ, ਅਤੇ ਲੋਕਾਂ ਨੇ ਪੁੱਛਿਆ ਇਹ ਨਾਮ ਰੋਕੀ ਰੋਡ ਕਿਉਂ ਰੱਖਿਆ ਗਿਆ।
0: ਇਹ ਜਿਹੜੀ ਗੱਲ ਹੈ ਕਾਫੀ ਜ਼ਿਆਦਾ ਮਤਲਬ ਇੰਟਰਸਟਿੰਗ ਲੱਗ ਰਹੀ ਹੈ, ਕਿਉਂਕਿ ਰੋਕੀ ਮਤਲਬ ਪਥਰੀਲਾ ਜਿਹੜਾ ਰਸਤਾ, ਅਤੇ ਉਸ ਵੇਲੇ ਬਹੁਤ ਜ਼ਿਆਦਾ ਉਹਨਾਂ ਨੂੰ ਪ੍ਰੋਬਲਮਸ ਫੇਸ ਕਰਨੀਆਂ ਪੈ ਰਹੀਆਂ ਸੀ, ਤਾਂ ਮਤਲਬ ਤੁਸੀਂ ਸੋਚੋ ਕਿ ਸਾਈਕੋਲੋਜੀ ਦੇਖੋ ਉਸ ਬੰਦੇ ਦੀ, ਉਹਨੇ ਕਿੰਨਾ ਕ੍ਰੀਏਟਿਵ ਮਾਇੰਡ ਲਗਾਇਆ ਹੈ ਨਾ
1: ਉਸ ਸਮੇਂ ਸੰਕਟ ਵਿੱਚ। ਮਤਲਬ ਜਿਵੇਂ ਸਾਨੂੰ ਕਿਸੇ ਵੀ ਰਸਤੇ ਵਿੱਚ ਜਾਣ 'ਚ ਪ੍ਰੋਬਲਮਸ ਮਿਲਦੀਆਂ ਨੇ, ਸੰਕਟ ਮਿਲਦੇ ਨੇ, ਅਤੇ ਇਸੀ ਚੀਜ਼ ਤੋਂ ਮੈਂ ਕਹਿੰਦੀ ਪ੍ਰਿਆ ਅਸੀਂ ਸਿੱਖ ਵੀ ਸਕਦੇ ਹਾਂ ਕਿ ਅਸੀਂ ਅਕਸਰ ਸੋਚਦੇ ਹਾਂ ਕਿ ਖੁਸ਼ੀ ਸਿਰਫ ਉਦੋਂ ਆਵੇਗੀ ਜਦੋਂ ਸਭ ਕੁਝ ਠੀਕ ਹੋ ਜਾਵੇਗਾ।
0: ਪਰ ਐਸਾ ਨਹੀਂ, ਇੱਦਾਂ ਬਿਲਕੁਲ ਨਹੀਂ ਹੁੰਦਾ, ਕਿਉਂਕਿ ਸਾਨੂੰ ਲੋੜ ਹੈ ਖੁਸ਼ੀ ਨੂੰ ਲਿਆਉਣ ਦੀ, ਖੁਦ ਖੁਸ਼ ਰਹਿਣ ਦੀ, ਨਾ ਕਿ ਕਿਸੇ ਖਾਸ ਟਾਈਮ ਦਾ ਵੇਟ ਕਰਨ ਦੀ।
1: ਹਾਂ, ਜ਼ਿੰਦਗੀ 'ਤੇ ਅਸੀਂ ਡਿਪੈਂਡ ਹੋ ਜਾਂਦੇ ਹਾਂ ਕਿ ਚਲੋ ਹਲੇ ਮੁਸ਼ਕਿਲਾਂ ਚੱਲ ਰਹੀਆਂ ਨੇ, ਪ੍ਰੋਬਲਮਸ ਚੱਲ ਰਹੀਆਂ ਨੇ, ਬਹੁਤ ਜ਼ਿਆਦਾ ਅਸੀਂ ਡਿਪਰੈਸ਼ਨ 'ਚ ਚੱਲ ਜਾਂਦੇ ਹਾਂ ਕਈ ਵਾਰੀ, ਜਾਂ ਬਹੁਤ ਜ਼ਿਆਦਾ ਸੋਚਣ ਲੱਗ ਜਾਂਦੇ ਹਾਂ, ਬਟ ਇੱਕ ਛੋਟੀ ਜਿਹੀ ਚੀਜ਼ ਆਈਸਕ੍ਰੀਮ ਵਰਗੀ ਚੀਜ਼ ਜੇ ਤੁਸੀਂ ਆਪਣੇ ਆਪ ਨਾਲ ਆਪਣੇ ਆਪ ਨੂੰ ਗਿਫਟ ਕਰ ਸਕੋ ਕਿ ਅੱਜ ਮੈਂ ਜ਼ਿਆਦਾ ਦੁਖੀ ਸੀ, ਅੱਜ ਮੇਰਾ ਦਿਨ ਚੰਗਾ ਨਹੀਂ ਗਿਆ, ਮੈਂ ਆਈਸਕ੍ਰੀਮ ਖਾ ਕੇ ਆਪਣਾ ਮੂਡ ਚੰਗਾ ਕਰ ਸਕਦੀ ਹਾਂ, ਜਾਂ ਜੇ ਕੋਈ ਹੋਰ ਚੀਜ਼ ਤੁਹਾਨੂੰ ਪਸੰਦ ਹੈ, ਪੇਂਟਿੰਗ ਕਰਨਾ, ਡਰਾਇੰਗ ਕਰਨਾ, ਜਾਂ ਕਿਸੇ ਆਪਣੇ ਦੋਸਤ ਨਾਲ ਗੱਲ ਕਰਨਾ ਵੀ, ਜਿਵੇਂ ਮੈਂ ਅਤੇ ਪ੍ਰਿਆ ਗੱਲ ਕਰ ਦਿੰਦੇ ਹਾਂ, ਤੁਸੀਂ ਜਾਂ ਤੁਸੀਂ ਸਾਡਾ ਸ਼ੋਅ ਵੀ ਸੁਣ ਸਕਦੇ ਹੋ, ਹੱਸ ਸਕਦੇ ਹੋ, ਸਾਡੀ ਗੱਲਾਂ ਸੁਣ ਸਕਦੇ ਹੋ, ਅਤੇ ਇੰਜੋਏ ਕਰ ਸਕਦੇ ਹੋ ਬਸ ਆਪਣੇ ਆਪ ਨੂੰ ਇੱਕ ਛੋਟੀ ਜਿਹੀ ਖੁਸ਼ੀ ਦੇਣ ਲਈ।
0: ਅਤੇ ਅੱਜ ਮੈਨੂੰ ਲੱਗਦਾ ਸਾਰੇ ਹੁਣ ਬਾਹਰ ਜਾ ਕੇ ਆਈਸਕ੍ਰੀਮ ਖਾਣ ਵਾਲੇ ਹੈ, ਅਤੇ ਮੈਨੂੰ ਲੱਗਦਾ ਕਾਵਿਆ ਅੱਜ ਮੈਨੂੰ ਮਨਾ ਨਹੀਂ ਕਰ ਸਕਦੇ ਤੁਸੀਂ।
1: ਨਹੀਂ, ਅੱਜ ਅਸੀਂ ਸ਼ੋਅ ਤੋਂ ਬਾਅਦ ਪਹਿਲੀ ਗੱਲ ਹੀ ਅਸੀਂ ਆਈਸਕ੍ਰੀਮ ਸੈਲੀਬ੍ਰੇਟ ਕਰਾਂਗੇ,
0: ਅਤੇ ਬਿਲਕੁਲ ਆਈਸਕ੍ਰੀਮ ਖਾਂਦੇ ਖਾਂਦੇ ਇੱਕ ਪਿਆਰਾ ਜਿਹਾ ਗੀਤ ਵੀ ਸੁਣ ਲੈਂਦੇ ਹਾਂ, ਅਤੇ ਇੰਜੋਏ ਕਰੋ ਇਸਨੂੰ।

0: ਹਾਂ ਜੀ ਦੋਸਤੋ, ਵਾਪਸ ਆ ਚੁੱਕੇ ਹਾਂ ਅਸੀਂ ਸਾਡੇ ਫੇਵਰੇਟ ਸ਼ੋਅ 'ਤੇ ਅਤੇ ਗੱਲ ਕਰ ਰਹੇ ਸੀ ਅਸੀਂ ਚੋਕਲੇਟਸ ਅਤੇ ਆਈਸਕ੍ਰੀਮਸ ਬਾਰੇ। ਅਤੇ ਹੁਣ ਗੱਲਾਂ ਬਾਤਾਂ ਹੁੰਦੇ ਹੁੰਦੇ ਅਸੀਂ ਪਹੁੰਚ ਗਏ ਹਾਂ ਪੰਜਾਬ ਤੋਂ ਤੇਲੰਗਾਨਾ ਵੱਲ। ਅਤੇ ਇਹੋ ਜਿਹਾ ਸਫ਼ਰ ਅਸੀਂ ਅੱਜ ਕਿਉਂ ਤੈਅ ਕੀਤਾ ਕਾਵਿਆ?
1: क्योंकि आज असी अपने स्रोतियों लिए लेके आए हैं खास इनफॉरमेशन, क्योंकि आज रॉकी डे दे नाल, रॉकी रोड डे दे नाल तेलंगाना फॉर्मेशन डे भी है। कहिंदे ने हर मिट्टी की अपनी कहानी हुंदी है, कुछ कहानियां दरिया लिख दिया ने, कुछ पहाड़ा ते कुछ लोगों के संघर्ष। जदों एक इलाका अपनी पहचान ली, अपनी बोली ली, अपनी आस ली लम्मी उड़ीक करता है, तो एक दिन इतिहास उसका दरवाज़ा जरूर खोल दिंदा है। आही गल लेके आए हैं अज तेलंगाना फॉर्मेशन, यानी कि तेलंगाना जो स्टेट साडा भारत का ਕਦ ਬਣਿਆ ਸੀ ਅਤੇ ਕਿਵੇਂ ਬਣਿਆ ਸੀ ਉਸ ਦੀ ਗੱਲ ਕਰਦੇ ਹਾਂ।
0: ਬਿਲਕੁਲ, ਮਤਲਬ ਕਾਫੀ ਸਾਲਾਂ ਦਾ ਸੰਘਰਸ਼ ਉੱਥੇ ਦੇ ਲੋਕਾਂ ਨੇ ਦੇਖਿਆ, ਫਿਰ ਵੀ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ। ਮਤਲਬ ਤੁਸੀਂ ਸੋਚੋ, ਜਦੋਂ ਵੀ ਅਸੀਂ ਤੇਲੰਗਾਨਾ ਬਾਰੇ ਸੋਚਦੇ ਹਾਂ, ਅਸੀਂ ਸੋਚਦੇ ਹਾਂ ਹੈਦਰਾਬਾਦ ਦੀ ਬਿਰਿਆਨੀ, ਹੈ ਨਾ, ਅਤੇ ਮਤਲਬ ਚਾਰ ਮੀਨਾਰ ਅਤੇ ਇਹਨਾਂ ਸਭ ਚੀਜ਼ਾਂ ਬਾਰੇ। ਮਤਲਬ ਕਿੰਨੀ ਜ਼ਿਆਦਾ ਉਹਨਾਂ ਦੀ ਵਿਰਾਸਤ ਜਿਹੜੀ ਹੈ ਅਨਮੋਲ ਹੈ ਸਾਡੇ ਦੇਸ਼ ਲਈ, ਅਤੇ ਉਹਨਾਂ ਨੂੰ ਉਹਨਾਂ ਨੇ ਸੰਭਾਲ ਕੇ, ਉੱਥੇ ਦੇ ਲੋਕਾਂ ਨੇ ਸੰਭਾਲ ਕੇ ਰੱਖਿਆ, ਅਤੇ ਇਸ ਦੇ ਨਾਲ ਹੀ ਅੱਗੇ ਵਧਾਇਆ, ਅਤੇ ਹੁਣ ਆਈਟੀ ਹੱਬ ਬਣ ਚੁੱਕਾ ਹੈ ਤੇਲੰਗਾਨਾ। ਬਹੁਤ ਵੱਡੀ ਅਚੀਵਮੈਂਟ ਹੈ ਅਤੇ ਸਾਡੇ ਭਾਰਤ ਲਈ ਬਹੁਤ ਜ਼ਿਆਦਾ ਵੱਡੀ ਮਾਣ ਦੀ ਗੱਲ ਵੀ ਹੈ। ਅਤੇ 2014 ਵਿੱਚ ਜਾ ਕੇ ਤੇਲੰਗਾਨਾ ਇੱਕ ਅਲੱਗ ਜਿਹੜਾ ਸਟੇਟ ਬਣ ਚੁੱਕਾ ਸੀ, ਅਤੇ ਹੁਣ 12 ਸਾਲ ਹੋ ਚੁੱਕੇ ਨੇ ਇਸ ਗੱਲ ਨੂੰ। ਅਤੇ ਸੈਲੀਬ੍ਰੇਟ ਕਰਨ ਵਾਲੀ ਗੱਲ ਤਾਂ ਬਿਲਕੁਲ ਹੈ, ਕਿਉਂਕਿ 12 ਸਾਲ ਵਿੱਚ ਇੰਨੀ ਪ੍ਰੋਗਰੈਸ ਕਰਨੀ, ਆਈਟੀ ਹੱਬ ਬਣ ਕੇ ਉੱਭਰਨਾ ਬਹੁਤ ਵੱਡੀ ਗੱਲ ਹੈ। ਅਤੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਇੰਸਪੀਰੇਸ਼ਨ ਵੀ ਲੈਣੀ ਚਾਹੀਦੀ ਹੈ, ਸਿੱਖਣਾ ਚਾਹੀਦਾ ਹੈ ਕਿ ਸਮਾਂ ਭਾਵੇਂ ਥੋੜ੍ਹਾ ਵੀ ਮਿਲਿਆ ਹੋਵੇ, ਜੇ ਅਸੀਂ ਐਫਰਟਸ ਕਰੀਏ, ਅਸੀਂ ਕੋਸ਼ਿਸ਼ ਕਰੀਏ, ਤਾਂ ਅਸੀਂ ਬਹੁਤ ਕੁਛ ਅਚੀਵ ਕਰ ਸਕਦੇ ਹਾਂ।
1: ਮਤਲਬ ਅੱਜ ਤੇਲੰਗਾਨਾ ਸੋਚਣਾ ਤਕਨੀਕ ਦਾ ਵੱਡਾ ਕੇਂਦਰ ਹੈ, ਹੈਦਰਾਬਾਦ ਦੁਨੀਆ ਦੀ ਪ੍ਰਮੁੱਖ ਆਈਟੀ ਸਹਾਰਾ ਵਿੱਚੋਂ ਇੱਕ ਬਣ ਚੁੱਕੀ ਹੈ, ਦਵਾਈਆਂ ਅਤੇ ਬਾਇਓਟੈਕ ਦਾ ਇੱਕ ਵੱਡਾ ਉਦਯੋਗ ਬਣ ਚੁੱਕਾ ਹੈ, ਸੰਸਕ੍ਰਿਤੀ, ਲੋਕ ਕਲਾ ਅਤੇ ਵਿਰਾਸਤ ਲਈ ਵੀ ਉਹਦੀ ਅਸੀਂ ਜਿਵੇਂ ਕਿਹਾ ਪਹਿਚਾਨ ਹੈ ਉਸਦੀ। ਤੇਲੰਗਾਨਾ ਫੋਰਮੇਸ਼ਨ ਡੇ ਸਾਨੂੰ ਅੱਜ ਯਾਦ ਕਰਵਾਉਂਦਾ ਹੈ ਕਿ ਪਹਿਚਾਨ ਮੰਗੀ ਨਹੀਂ ਜਾਂਦੀ, ਉਸਨੂੰ ਮਿਹਨਤ ਅਤੇ ਸਬਰ ਨਾਲ ਸਿਰਜਿਆ ਜਾਂਦਾ ਹੈ। ਜਿੱਥੇ ਲੋਕ ਆਪਣੀ ਮਿੱਟੀ ਨਾਲ ਜੁੜੇ ਰਹਿੰਦੇ ਨੇ, ਉੱਥੇ ਇਤਿਹਾਸ ਨਵੇਂ ਪੰਨੇ ਲਿਖ ਦਿੰਦੇ ਆ।
0: ਬਿਲਕੁਲ, ਅਤੇ ਅਸੀਂ ਪੰਜਾਬੀ ਇਸੇ ਚੀਜ਼ ਲਈ ਜਾਣੇ ਜਾਂਦੇ ਹਾਂ, ਕਿਉਂਕਿ ਅਸੀਂ ਆਪਣੀ ਵਿਰਾਸਤ ਨਾਲ, ਆਪਣੇ ਲੋਕਾਂ ਨਾਲ, ਆਪਣੀ ਮਿੱਟੀ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ। ਅਤੇ ਮੈਨੂੰ ਲੱਗਦਾ ਅਸੀਂ ਸਾਰੇ ਕਿਤੇ ਨਾ ਕਿਤੇ ਕਨੈਕਟ ਕਰ ਰਹੇ ਹਾਂ ਉਹਨਾਂ ਲੋਕਾਂ ਨਾਲ, ਅਤੇ ਸਾਡਾ ਸਾਰਿਆਂ ਦਾ ਸਪੋਰਟ ਸਾਡੇ ਪੂਰੇ ਭਾਰਤ ਲਈ ਹੈ, ਸਿਰਫ ਤੇਲੰਗਾਨਾ ਲਈ ਹੀ ਨਹੀਂ ਹੈ, ਸਭ ਲਈ ਹੈ। ਅਤੇ ਇੱਦਾਂ ਹੀ ਅਸੀਂ ਆਪਣੀ ਵਿਰਾਸਤ ਨੂੰ ਸਾਂਭਣਾ ਹੈ, ਅਤੇ ਇੱਕ ਪਿਆਰਾ ਜਿਹਾ ਗੀਤ ਵੀ ਸੁਣਨਾ ਹੈ।

0: ਜੀ ਸਪਨੇ ਤਾਂ ਬਿਲਕੁਲ ਨਹੀਂ ਜਾਣਦੇ ਕਿ ਅਸੀਂ ਕਿੱਥੇ ਰੁਕਣਾ ਹੈ, ਕਿੱਥੇ ਨਹੀਂ, ਕਿਹੜਾ ਸਪਨਾ ਦੇਖਣਾ ਹੈ, ਕਿਹੜਾ ਨਹੀਂ, ਕਿਉਂਕਿ ਦਿਲ ਤੋਂ ਬੱਚਾ ਹੈ ਜੀ, ਇਹ ਸਾਰੇ ਅਸੀਂ ਸਾਰੇ ਜਾਣਦੇ ਹਾਂ। ਅਤੇ ਸਪਨੇ ਦੇਖਣੇ ਵੀ ਚਾਹੀਦੇ ਹੈ ਅਤੇ ਪੂਰੇ ਕਰਨ ਦੀ ਕੋਸ਼ਿਸ਼ ਕਰਨਾ ਸਪਨੇ ਦੇਖਣ ਤੋਂ ਵੀ ਜ਼ਿਆਦਾ ਜ਼ਰੂਰੀ ਹੈ।
1: ਅਤੇ ਉਸ ਸਪਨੇ ਲਈ ਤੁਹਾਨੂੰ ਲਗਾਤਾਰ ਕੰਮ ਕਰਨਾ ਵੀ ਉਨਾ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਤੁਹਾਡਾ ਸਪਨਾ ਇਵੇਂ ਹੀ ਸੱਚ ਨਹੀਂ ਹੋ ਜਾਏਗਾ ਜਦ ਤੱਕ ਤੁਸੀਂ ਲਗਾਤਾਰ ਆਪਣੇ ਆਪ 'ਤੇ ਅਤੇ ਉਸਦੇ ਵੱਲ ਕੰਮ ਨਹੀਂ ਕਰਦੇ।
0: ਬਿਲਕੁਲ। ਅਤੇ ਅਸੀਂ ਨਾ ਹਜੇ ਕਾਵਿਆ ਗੱਲ ਕਰ ਰਹੇ ਸੀ ਵਿਰਾਸਤ ਬਾਰੇ, ਹੈ ਨਾ, ਕਿ ਅਸੀਂ ਸਾਡੇ ਦੇਸ਼ ਨੂੰ ਕਿੱਦਾਂ ਸਾਂਭਣਾ ਹੈ, ਉਸਦੀ ਵਿਰਾਸਤ ਨੂੰ ਕਿੱਦਾਂ ਸਾਂਭਣਾ ਹੈ। ਉਸ ਬਾਰੇ ਗੱਲ ਕਰਦੇ ਕਰਦੇ ਮੈਨੂੰ ਯਾਦ ਆਇਆ ਕਿ ਸਮੇਂ, ਜਿਹੜਾ ਸਮਾਂ ਸਾਡਾ ਅੱਗੇ ਵੱਧਦਾ ਜਾ ਰਿਹਾ ਹੈ, ਅਤੇ ਹੁਣ ਟਾਈਮ ਹੋ ਗਿਆ ਸਾਡੇ ਆਪਣੇ ਨਵੇਂ ਸੈਗਮੈਂਟ ਦਾ, ਵਰਡ ਐਕਸਪ੍ਰੈਸ। ਅਤੇ ਵਰਡ ਐਕਸਪ੍ਰੈਸ ਸੈਗਮੈਂਟ ਵਿੱਚ ਜਦੋਂ ਅਸੀਂ ਨਵੇਂ ਨਵੇਂ ਸ਼ਬਦ ਸਿੱਖਦੇ ਹਾਂ, ਅਤੇ ਕਿਉਂ ਨਾ ਅੱਜ ਇਹੋ

0: ਜਿਹੜਾ ਸ਼ਬਦ ਜਿਹੜਾ ਅਸੀਂ ਡਿਸਕਸ ਕਰੀਏ ਉਹਦੇ ਬਾਰੇ ਗੱਲ ਕਰੀਏ ਜਿਹੜਾ ਸਾਨੂੰ ਸਾਡੇ ਦੇਸ਼ ਦੀ ਵਿਰਾਸਤ ਨਾਲ ਜੋੜਦਾ ਹੋਵੇ।
1: ਜੀ, ਅੱਜ ਅਸੀਂ ਤੁਹਾਡੇ ਲਈ ਆਪਣੇ ਸਰੋਤਿਆਂ ਲਈ ਲੈ ਕੇ ਆਏ ਹਾਂ ਅੰਗਰੇਜ਼ੀ ਦਾ ਸ਼ਬਦ ਜਿਹਦਾ ਨਾਮ ਹੈ ਇੰਡੀਜਨਸ। ਇੰਡੀਜਨਸ ਤੋਂ ਭਾਵ ਅਸੀਂ ਇਸ ਤੋਂ ਪਹਿਲਾਂ ਦੱਸਦੇ ਹਾਂ, ਉਸ ਤੋਂ ਪਹਿਲਾਂ ਮੈਂ ਕੁਛ ਕਹਿਣਾ ਚਾਹਾਂਗੀ। ਕਹਿੰਦੇ ਨੇ ਦਰੱਖਤ ਦੀ ਸਭ ਤੋਂ ਵੱਡੀ ਤਾਕਤ ਕਿਹੜੀ ਹੁੰਦੀ ਹੈ? ਕਿਹੜੀ ਹੁੰਦੀ ਹੈ?
0: ਜੜ੍ਹਾਂ।
1: ਯੈਸ, ਐਗਜੈਕਟਲੀ, ਸਾਡੀਆਂ ਜੜ੍ਹਾਂ ਸਭ ਤੋਂ ਜ਼ਿਆਦਾ, ਯਾਨੀ ਕਿ ਇੱਕ ਦਰੱਖਤ ਦੀ ਜਿਵੇਂ ਸਭ ਤੋਂ ਜ਼ਿਆਦਾ ਤਾਕਤ ਉਸਦੀ ਜੜ੍ਹਾਂ ਵਿੱਚ ਹੁੰਦੀ ਹੈ, ਉਵੇਂ ਹੀ ਸਾਡੀ ਰੂਟਸ, ਸਾਡੀਆਂ ਜੜ੍ਹਾਂ ਸਾਡੀ ਵਿਰਾਸਤ ਹੈ, ਯਾਨੀ ਕਿ ਸਾਡਾ ਦੇਸ਼, ਸਾਡਾ ਕਲਚਰ ਅਤੇ ਸਾਡਾ ਸੱਭਿਆਚਾਰ ਸਾਡੀ ਤਾਕਤ ਹੈ। ਜਿਸ ਚੀਜ਼ ਦਾ ਰਿਸ਼ਤਾ ਆਪਣੀ ਮਿੱਟੀ ਨਾਲ ਹੋਵੇ, ਜਿਸ ਦਾ ਜਨਮ ਵੀ ਉੱਥੇ ਹੋਇਆ ਹੋਵੇ ਅਤੇ ਵਿਕਾਸ ਵੀ ਉੱਥੇ ਹੋਇਆ ਹੋਵੇ, ਉਸਨੂੰ ਅਸੀਂ ਕਹਿੰਦੇ ਹਾਂ ਇੰਡੀਜਨਸ।
0: ਬਿਲਕੁਲ, ਅਤੇ ਇਹੋ ਜਿਹਾ ਸ਼ਬਦ ਹੈ ਜਿਹੜਾ ਕਿ ਅੱਜ ਕੱਲ੍ਹ ਸਾਰੇ ਸੋਸ਼ਲ ਮੀਡੀਆ ਵਿੱਚ, ਅਖਬਾਰਾਂ ਵਿੱਚ, ਖਬਰਾਂ ਵਿੱਚ ਬਹੁਤ ਜ਼ਿਆਦਾ ਸੁਣ ਰਹੇ ਹੈ। ਇਸ ਨੂੰ ਅਸੀਂ ਸਵਦੇਸ਼ੀ ਵੀ ਕਹਿ ਸਕਦੇ ਹਾਂ, ਕਿਉਂਕਿ ਅੱਜ ਕੱਲ੍ਹ ਬਹੁਤ ਚੱਲ ਰਿਹਾ ਲੋਕਲ ਵੋਕਲ ਫੋਰ ਲੋਕਲ, ਹੈ ਨਾ, ਕਿ ਆਪਣੀਆਂ ਚੀਜ਼ਾਂ ਨੂੰ ਪ੍ਰਮੋਟ ਕਰੋ। ਬਾਹਰੀਪਣ ਜਿਹੜਾ ਹੈ, ਵੈਸਟਰਨਾਈਜੇਸ਼ਨ ਹੈ, ਉਸਨੂੰ ਥੋੜਾ ਜਿਹਾ ਪੌਜ਼ ਦੇ ਦਿਓ ਤੇ ਆਪਣੀਆਂ ਚੀਜ਼ਾਂ ਨੂੰ ਪ੍ਰਮੋਟ ਕਰੋ।
1: ਮੇਡ ਇਨ ਇੰਡੀਆ ਦਾ ਲੇਬਲ ਹੈ ਜਿਸ 'ਤੇ ਉਹ ਚੀਜ਼ ਵਰਤੋ, ਸਾਡੇ ਇੰਡੀਆ ਦੀ ਜਿਹੜੀ ਟੈਕਸਟਾਈਲਸ ਹੈ ਜਾਂ ਜਿਵੇਂ ਫੁਲਕਾਰੀ ਹੈ ਜਾਂ ਬਾਕੀ ਸਟੇਟਸ ਦੀਆਂ ਪ੍ਰਿੰਟਸ ਹੈ, ਕੱਪੜੇ ਨੇ, ਉਸਨੂੰ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰੋ। ਜੋ ਬਾਹਰ ਤੋਂ ਬਣ ਕੇ ਆ ਰਿਹਾ ਹੈ ਉਸ ਦੇ ਨਾਲੋਂ ਜ਼ਿਆਦਾ ਤਾਕਤਵਰ, ਜ਼ਿਆਦਾ ਦੇਰ ਤੱਕ ਚੱਲਣ ਵਾਲਾ, ਡਿਊਰੇਬਲ ਜਿਹਨੂੰ ਆਖਦੇ ਹਾਂ, ਉਹ ਚੀਜ਼ਾਂ ਮਿਲਦੀਆਂ ਸਾਨੂੰ, ਹੱਥ ਨਾਲ ਬਣੀਆਂ ਹੈਂਡ ਵੂਵਨ ਚੀਜ਼ਾਂ, ਸਾੜੀਆਂ, ਕਾਂਜੀਵਰਮ ਸਾੜੀਆਂ, ਮਤਲਬ ਤੁਸੀਂ ਸੋਚ ਲਓ ਕਾਂਜੀਵਰਮ ਸਾੜੀਆਂ ਨੇ ਉਹ ਕਿੰਨੀਆਂ ਜ਼ਿਆਦਾ ਫੇਮਸ ਹੈ, ਉਹ ਤੁਸੀਂ ਸਾਲੋ ਸਾਲ ਰੱਖ ਸਕਦੇ ਹੋ। ਅਤੇ ਇਹੀ ਫਰਕ ਹੈ ਬਾਹਰ ਵਾਲੇ ਦੇਸ਼ ਜਾਂ ਮਸ਼ੀਨ ਦੀ ਕਢਾਈ ਜਿਹਨੂੰ ਸਾਡੀ ਮਾਵਾਂ ਕਹਿੰਦੀਆਂ ਨੇ, ਨਾਲੇ ਹੱਥ ਨਾਲ ਕੱਢੀ ਹੋਈ ਕਢਾਈ, ਇਹੀ ਫਰਕ ਹੈ ਸਾਡੇ ਸੱਭਿਆਚਾਰ ਦਾ ਅਤੇ ਇੰਡੀਜਨਸ। ਇਸੇ ਨੂੰ ਹੀ ਕਹਿੰਦੇ ਹਾਂ ਕਿ ਸਾਡੇ ਸੱਭਿਆਚਾਰ ਅਤੇ ਬਾਹਰ ਵਾਲੇ ਦੇਸ਼ ਜਾਂ ਬਾਹਰਲੀ ਲੋਕ ਜਿਹੜੇ ਨੇ ਉਸ ਦੇ ਕਲਚਰ ਵਿੱਚ ਸਾਡੇ ਵਿੱਚ ਕਿੰਨਾ ਫਰਕ ਹੈ, ਅਤੇ ਸਾਨੂੰ ਜੁੜੇ ਰਹਿਣਾ ਚਾਹੀਦਾ ਉਸ ਦੇ ਨਾਲ।
0: ਅਤੇ ਇੰਡੀਜਨਸ ਲੋਕ ਵੀ ਹੋ ਸਕਦੇ ਹੈ, ਉੱਥੇ ਦੇ ਜੀਵ ਜੰਤੂ ਵੀ ਹੋ ਸਕਦੇ ਹੈ, ਅਤੇ ਨਾਲ ਹੀ ਨਾਲ ਜਿਹੜੀ ਹੱਥ ਦੀ ਕਢਾਈ ਜਿੱਦਾਂ ਕਾਵਿਆ ਨੇ ਹਜੇ ਦੱਸਿਆ, ਅਤੇ ਮਤਲਬ ਐਸਥੈਟਿਕ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ। ਬਿਲਕੁਲ, ਅਤੇ ਇਸ ਦੇ ਨਾਲ ਹੀ ਜਿੱਦਾਂ ਅਸੀਂ ਬਾਹਰ ਜਾਂਦੇ ਹਾਂ, ਉੱਧਰੋਂ ਕੋਈ ਫਲਾਵਰ, ਕੋਈ ਫੁੱਲ ਦੇਖਦੇ ਹਾਂ ਅਸੀਂ, ਜਾਂ ਕੋਈ ਹੋਰ ਬਰੀਡ ਦਾ ਅਸੀਂ ਕੁੱਤਾ ਦੇਖ ਲੈਂਦੇ ਹਾਂ, ਅਸੀਂ ਲੈ ਆਉਂਦੇ ਹਾਂ, ਹੈ ਨਾ, ਅਤੇ ਉਹਨਾਂ ਲਈ ਵੀ ਇਹ ਬਹੁਤ ਗਲਤ ਹੈ ਵੈਸੇ ਦੇਖਿਆ ਜਾਵੇ ਤਾਂ। ਜੇ ਉਹ ਠੰਡੇ ਇਲਾਕੇ ਦਾ ਰਹਿਣ ਵਾਲਾ ਜੀਵ ਹੈ ਵਿਚਾਰਾ, ਉਹਨੂੰ ਗਰਮੀ 'ਚ ਲਿਆ ਕੇ ਮਾਰ ਰਹੇ ਹੋ ਤੁਸੀਂ, ਆਪ ਤਾਂ ਤੁਸੀਂ ਮਰ ਹੀ ਰਹੇ ਹੋ ਇੰਨੀ ਗਰਮੀ 'ਚ,
1: ਅਤੇ ਉਸਨੂੰ ਸਾਨੂੰ ਸਪੈਸ਼ਲ ਟ੍ਰੀਟਮੈਂਟ ਵੀ ਦੇਣਾ। ਮੈਂ ਕਾਫੀ ਦੇਖਿਆ ਕਿ ਬੜੀ ਫੇਮਸ ਬਰੀਡ ਹੈ, ਲੋਕਾਂ ਨੂੰ ਬੜੀ ਪਿਆਰੇ ਲੱਗਦੇ ਨੇ, ਸਾਈਬੇਰੀਅਨ ਹਸਕੀ, ਜਿਹੜੇ ਠੰਡ ਵਿੱਚ ਰਹਿਣ ਵਾਲੇ ਨੇ, ਉਸਦਾ ਨਾਮ ਹੀ ਸਾਈਬੇਰੀਆ ਦੇਸ਼ ਤੋਂ ਹੈ। ਅਤੇ ਇੱਕ ਹੋਰ ਹੈ ਚਾਓ ਚਾਓ ਕਰਕੇ, ਮੈਂ ਆਮ ਨਾ ਜਿੱਥੇ ਮੈਂ ਰਹਿ ਰਹੀ ਹਾਂ ਪ੍ਰਿਆ, ਉੱਥੇ ਮੈਂ ਦੇਖਦੀ ਟੈਡੀ ਬੇਅਰ ਵਰਗੇ ਫਲੱਫੀ ਜਿਹੇ ਹੁੰਦੇ ਨੇ, ਅਤੇ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਸਾਡੇ ਇੰਡੀਆ ਦੀ ਗਰਮੀਆਂ 'ਚ, ਸਪੈਸ਼ਲ ਪੰਜਾਬ ਦੀ ਗਰਮੀ ਵਿੱਚ।
0: ਮਤਲਬ ਤੁਸੀਂ ਸੋਚੋ ਕਿ ਤੁਸੀਂ ਓਵਨ 'ਚ, ਮਾਈਕ੍ਰੋਵੇਵ 'ਚ ਰੱਖਤਾ, ਇਹੋ ਜਿਹਾ ਹਾਲ ਕਰਦੇ ਹੋ,
1: ਅਤੇ ਇਸ ਦੀ ਥਾਂ ਤੁਸੀਂ ਜਿਹੜੇ ਆਪਣੇ ਦੇਸ਼ ਦੇ ਇੰਡੀ ਡੋਗਸ ਨੇ, ਤੁਸੀਂ ਉਹਨਾਂ ਨੂੰ ਪਾਲੋ, ਉਹਨਾਂ ਨੂੰ ਅਡੋਪਟ ਕਰੋ। ਜਿਹੜੀ ਸਪੈਸ਼ਲਾਈਜ਼ਡ ਐਨ ਜੀ ਓਜ਼ ਨੇ, ਨੈਸ਼ਨਲ ਗਵਰਨਮੈਂਟ ਓਫੀਸ਼ੀਅਲਸ ਨੇ, ਤੁਸੀਂ ਉਹਦੀ ਉਹਨਾਂ ਦੀ ਸਾਈਟਸ 'ਤੇ ਜਾਓ, ਉਹਨਾਂ ਦਾ ਪ੍ਰਚਾਰ ਕਰੋ ਅਤੇ ਉਹਨਾਂ ਦੀ ਹੈਲਪ ਕਰੋ। ਅਤੇ ਇੰਨੀ ਗਰਮੀ ਵੀ ਹੋ ਰਹੀ ਹੈ ਅਤੇ ਉਹਨਾਂ ਲਈ ਤੁਸੀਂ ਬਾਹਰ ਇੱਕ ਕੱਪ ਪਾਣੀ ਦਾ ਵੀ ਰੱਖ ਸਕਦੇ ਹੋ।
0: ਬਿਲਕੁਲ, ਅਤੇ ਇਹ ਸਭ ਚੀਜ਼ਾਂ ਤਾਂ ਅਸੀਂ ਕਰਨੀਆਂ ਹੀ ਹੈ, ਇਹਦੇ ਨਾਲ ਵੀ ਸਾਡਾ ਜਿਹੜਾ ਦੇਸ਼ ਹੈ ਉਹ ਪ੍ਰਮੋਟ ਹੋਏਗਾ, ਸਾਡਾ ਸਵਦੇਸ਼ੀ ਜਿਹੜਾ ਬਰੀਡ ਹੈ ਉਹ ਸਾਡੇ ਲਈ ਇਸ ਲਈ ਵੀ ਵਧੀਆ ਕਿਉਂਕਿ ਬਿਮਾਰੀਆਂ ਦਾ ਜਿਹੜਾ ਰਿਸਕ ਹੈ ਉਹ ਵੀ ਘੱਟ ਹੋ ਜਾਂਦਾ ਹੈ।
1: ਹਾਂਜੀ
0: ਬਿਲਕੁਲ, ਅਤੇ ਇਸ ਲਈ ਇੰਡੀਜਨਸ ਵਰਡ ਜਿਹੜਾ ਹੈ ਇਸਨੂੰ 3-4 ਚੀਜ਼ਾਂ ਨਾਲ ਰਿਲੇਟ ਕਰਕੇ ਚੱਲੋਗੇ ਨਾ ਤਾਂ ਵਰਡ ਤਾਂ ਯਾਦ ਹੋ ਹੀ ਜਾਏਗਾ ਤੁਹਾਨੂੰ ਨਾਲ। ਬਿਲਕੁਲ, ਸਾਡੇ ਦੇਸ਼ ਦਾ ਜਿਹੜਾ ਹੈ ਉਹ ਵੀ ਵਧੇਗਾ ਥੋੜ੍ਹਾ ਜਿਹਾ,
1: ਅਤੇ ਤੁਸੀਂ ਆਪਣੇ ਸੱਭਿਆਚਾਰ ਨੂੰ ਅਤੇ ਆਪਣੇ ਦੇਸ਼ ਦੀ ਸੰਭਾਲ ਵੱਖ ਵੱਖ ਤਰੀਕੇ ਨਾਲ ਕਿਵੇਂ ਕਰ ਸਕਦੇ ਹੋ ਅੱਜ ਅਸੀਂ ਤੁਹਾਨੂੰ ਦੱਸਿਆ, ਅਤੇ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਸ਼ਬਦ ਜ਼ਰੂਰ ਵਧੀਆ ਲੱਗੇਗਾ ਅੱਜ। ਹੁਣ ਤੁਹਾਡੇ ਲਈ ਦੇਸ਼ ਲਈ ਇੱਕ ਛੋਟਾ ਜਿਹਾ ਪੈ ਜਾ ਗੀਤ, ਫਿਰ ਅਸੀਂ ਮਿਲਦੇ ਹਾਂ ਤੁਹਾਨੂੰ।

0: जी हाँ दोस्तों, एंजॉय कर रहे हो प्रोग्राम तुसी युववाणी, अपनी दोस्त आरजे प्रिया
1: ਤੇ ਅੱਜ ਕਾਵਿਆ ਨਾਲ ਤੁਸੀਂ ਸੁਣ ਰਹੇ ਹੋ 102.7 FM ਤੇ ਯੁਵਾਣੀ ਸ਼ੋਅ। ਤੇ ਹੁਣ ਸਮਾਂ ਹੋ ਚੁੱਕਾ ਹੈ ਅਗਲੇ ਸੈਗਮੈਂਟ ਦਾ, ਤੇ
0: ਚੱਕ ਦੇ ਇੰਡੀਆ।
1: ਤੇ ਅਸੀਂ ਗੱਲ ਕਰ ਰਹੇ ਸੀ ਵਿਰਾਸਤ ਦੀ, ਸਾਡੀ ਜੜ੍ਹਾਂ ਦੀ, ਤੇ ਕਿਵੇਂ ਤੁਸੀਂ ਆਪਣੀ ਜੜ੍ਹਾਂ ਨੂੰ ਸੰਭਾਲ ਕੇ ਰੱਖ ਸਕਦੇ ਹੋ। ਤੇ ਇਵੇਂ ਹੀ ਹੁਣ ਸਮਾਂ ਆ ਚੁੱਕਾ ਹੈ ਕਿ ਸਿਰਫ ਔਰ ਸਿਰਫ ਤੁਸੀਂ ਆਪਣੇ ਵੱਖ ਵੱਖ ਤਰੀਕਿਆਂ ਨਾਲ ਆਪਣੇ ਦੇਸ਼ ਦੀ ਕਿਵੇਂ ਸੰਭਾਲ ਕਰ ਸਕਦੇ ਹੋ, ਅਤੇ ਸਾਡੇ ਖਿਡਾਰੀ ਕਿਵੇਂ ਸੰਭਾਲ ਕਰ ਰਹੇ ਨੇ, ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਨੇ, ਅਤੇ ਸਾਡੀ ਵਿਰਾਸਤ ਨੂੰ ਅਤੇ ਸਾਡੇ ਭਾਰਤ ਦੇ ਨਾਮ ਨੂੰ ਕਿਵੇਂ ਉੱਚਾ ਕਰ ਰਹੇ ਨੇ ਖੇਡ ਸੰਸਾਰ ਵਿੱਚ।
0: ਬਿਲਕੁਲ, ਅਤੇ ਮੈਨੂੰ ਲੱਗਦਾ ਹੈ ਇਹ ਜਿਹੜੀ ਖਬਰ ਹੈ ਨਾ, ਇਸਦਾ ਸਾਰਿਆਂ ਨੂੰ ਮਤਲਬ ਕੋਈ ਹੋ ਹੀ ਨਹੀਂ ਸਕਦਾ ਜਿਸਨੂੰ ਨਾ ਹੋਵੇ, ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ, ਅਤੇ TV ਦੇ ਸਾਹਮਣੇ ਇੱਦਾਂ ਬੈਠੇ ਸੀ ਨਾ ਸਾਰੇ ਕਿ ਮਤਲਬ ਜੇ 1 ਮਿੰਟ ਲਈ TV ਬੰਦ ਹੋਇਆ ਤਾਂ ਬਸ ਸਾਹ ਵੀ ਨਾਲ ਹੀ ਰੁਕ ਜਾਣੇ ਸਾਰਿਆਂ ਦੇ, ਇਹੋ ਜਿਹਾ ਹਾਲ ਸੀ। ਅਤੇ ਬਿਲਕੁਲ ਜੀ, RCB ਜਿਹੜਾ ਹੈ ਮੈਚ ਜਿੱਤ ਚੁੱਕੀ ਹੈ IPL ਦਾ ਫਾਈਨਲ, ਅਤੇ ਮਤਲਬ ਬਹੁਤ ਹੀ ਵੱਡੀ ਨਿਊਜ਼ ਸੀ, ਬਹੁਤ ਵੱਡੀ ਖਬਰ ਸੀ, ਸਾਰੇ ਬਹੁਤ ਐਕਸਾਈਟਿਡ ਸੀ, ਅਤੇ ਇਸ ਵਾਰ ਫਿਰ ਤੋਂ ਫਾਈਨਲ ਮੁਕਾਬਲਾ ਸਿਕਿਓਰ ਕਰ ਲਿਆ RCB ਨੇ।
1: ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿੱਚ ਲੱਗੀਆਂ ਹੋਈਆਂ ਸੀ ਰੌਣਕਾਂ IPL 2026 'ਚ। RCB ਨੇ GT ਨੂੰ, ਯਾਨੀ ਕਿ ਗੁਜਰਾਤ ਟਾਈਟਨਸ ਨੂੰ ਹਰਾ ਕੇ ਫਿਰ ਤੋਂ ਆਪਣਾ ਨਾਮ, ਆਪਣੀ ਟਰੋਫੀ ਦਰਜ ਕਰ ਲਈ ਹੈ। ਗੁਜਰਾਤ ਟਾਈਟਨਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁਕਾਬਲੇ ਯੋਗ ਸਕੋਰ ਖੜਾ ਕੀਤਾ, ਪਰ RCB ਦੇ ਗੇਂਦਾਬਾਜ਼ਾਂ ਨੇ ਮਤਲੇ ਓਵਰਸ ਵਿੱਚ ਮੈਚ ਦਾ ਰੁੱਖ ਬਦਲ ਦਿੱਤਾ। ਚੇਜ਼ ਦੌਰਾਨ ਵਿਰਾਟ ਕੋਹਲੀ ਦੇ ਮਤਲੇ ਕ੍ਰਮ ਦੇ ਬੱਲੇਬਾਜ਼ਾਂ ਨੇ

0: ਜੀ ਹਾਂ ਦੋਸਤੋ, ਐਕਸਾਈਟਮੈਂਟ ਦਾ ਲੈਵਲ ਥੋੜ੍ਹਾ ਹੋਰ ਵਧਾ ਲੈਂਦੇ ਹਾਂ, ਕਿਉਂਕਿ ਹੁਣ ਮੇਰਾ ਫੇਵਰੇਟ ਸਪੋਰਟਸ ਵੀ ਆ ਗਿਆ ਹੈ, ਬੈਡਮਿੰਟਨ, ਜੋ ਕਿ ਸਾਰਿਆਂ ਨੂੰ ਹੀ ਪਸੰਦ ਹੈ ਬਹੁਤ ਜ਼ਿਆਦਾ। ਅਤੇ ਸਿੰਗਾਪੁਰ ਵਿੱਚ ਜਾ ਕੇ ਹੋਇਆ ਹੈ ਮੁਕਾਬਲਾ, ਮਤਲਬ ਕਾਫੀ ਵੱਡੀ ਗੱਲ ਹੈ। ਸਾਡੇ ਦੇਸ਼ ਨੂੰ ਰਿਪ੍ਰਜੈਂਟ ਕਰ ਰਹੇ ਨੇ ਜਿਹੜੇ ਸਾਡੇ ਖਿਡਾਰੀ, ਉਹਨਾਂ ਦਾ ਜਿਹੜਾ ਹੈ ਨਾ ਹੌਸਲਾ ਵਧਾਉਣਾ ਚਾਹੀਦਾ ਸਾਨੂੰ ਸਾਰਿਆਂ ਨੂੰ। ਅਤੇ ਖਬਰ ਬਾਰੇ ਗੱਲ ਕਰਦੇ ਹਾਂ ਹੁਣ
1: ਜੀ। ਹੁਣ ਖਬਰ ਆ ਰਹੀ ਹੈ ਸਿੰਗਾਪੁਰ ਓਪਨ ਸੁਪਰ 750। ਸਿੰਗਾਪੁਰ ਇੰਡੋਰ ਸਟੇਡੀਅਮ ਵਿੱਚ ਹੋਇਆ ਸਿੰਗਾਪੁਰ ਓਪਨ ਸੁਪਰ 750 ਭਾਰਤ ਲਈ ਟੂਰਨਾਮੈਂਟ ਦੀ ਸਭ ਤੋਂ ਵੱਡੀ ਸਫਲਤਾ। ਸਤਵਿਕ ਸਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਰਹੀ। ਦੋਵਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਅਗਰੈਸਿਵ ਅਟੈਕਿੰਗ ਬੈਡਮਿੰਟਨ ਖੇਡੀ। ਪੀਵੀ ਸਿੰਧੂ ਨੇ ਕੁਆਟਰ ਫਾਈਨਲ ਤੱਕ ਪਹੁੰਚੀ, ਬਟ ਹਾਲਾਂਕਿ ਉਹ ਅੱਗੇ ਨਹੀਂ ਪਹੁੰਚ ਪਾਏ, ਵਰਲਡ ਨੰਬਰ 1 ਤੋਂ ਥੋੜ੍ਹੇ ਜਿਹੇ ਪੁਆਇੰਟਸ ਤੋਂ ਰਹਿ ਗਈ। ਲਕਸ਼ਯ ਸੇਨ ਨੇ ਪੁਰਸ਼ ਸਿੰਗਲਸ ਦੀ ਆਖਰੀ ਪੜਾਅ ਤੱਕ ਲੜੇ। ਸਾਤਵਿਕ

0: ਰੱਖ ਦੀਜੀਏ ਤਾਂ ਓਲੰਪਿਕ ਕੁਆਲੀਫਿਕੇਸ਼ਨ ਸਾਈਕਲ ਲਈ ਵੀ ਬਹੁਤ ਅਹਿਮ ਮੰਨੀ ਜਾ ਰਹੀ ਹੈ ਅਤੇ ਇਹਨਾਂ ਲਈ ਬਹੁਤ ਹੀ ਵੱਡੀ ਮਤਲਬ ਇੱਕ ਹੈ, ਕਿਉਂਕਿ ਇਹ ਪਹਿਲੀ ਜੋੜੀ ਹੈ ਪ੍ਰਿਆ ਜਿਸਨੇ ਪਹਿਲੀ ਵਾਰੀ ਇੰਡੀਆ ਦਾ ਨਾਮ ਦਾਖਲ ਕੀਤਾ ਹੈ ਸਿੰਗਾਪੁਰ ਓਪਨ ਦੇ ਵਿੱਚ,
1: ਤੇ ਸ਼ਾਨਦਾਰ ਪ੍ਰਦਰਸ਼ਨ ਤਾਂ ਰਿਹਾ ਹੀ ਹੈ ਤੇ ਸਿੰਗਾਪੁਰ ਓਪਨ ਸੁਪਰ 750 ਮੇਨਸ ਡਬਲਸ ਦਾ ਖਿਤਾਬ ਵੀ ਜਿੱਤ ਲਿਆ ਤਾਂ ਬਹੁਤ ਬਹੁਤ ਵੱਡੀ ਗੱਲ ਹੈ ਅਤੇ ਮੈਨੂੰ ਲੱਗਦਾ ਹੈ ਐਕਸਾਈਟਮੈਂਟ ਹੁਣ ਬੈਡਮਿੰਟਨ ਨੂੰ ਲੈ ਕੇ ਜ਼ਿਆਦਾ ਵੱਧ ਗਈ ਹੈ ਅਤੇ ਹੁਣ ਸਾਰੇ ਹੁਣ ਬੈਡਮਿੰਟਨ ਲੈ ਕੇ ਬਾਹਰ ਨਿਕਲਣਗੇ ਕਿਉਂਕਿ ਗਰਮੀ ਵੀ ਹੈ, ਸ਼ਾਮ ਨੂੰ ਖੇਡਣ ਦਾ ਮਜ਼ਾ ਵੀ
2: ਹੈ ਨਾ,
1: ਬਹੁਤ ਮਜ਼ਾ ਆਉਂਦਾ ਅਤੇ ਬਸ ਚਿੜੀਆਂ ਲੈ ਲਓ ਛਿੱਕੇ ਲੈ ਲਓ ਅਤੇ ਬਸ ਹੁਣ ਬੈਡਮਿੰਟਨ ਦਾ ਜਿਹੜਾ ਕਰੇਜ਼ ਹੈ ਵੱਧ ਜਾਣਾ ਹੈ। ਅਤੇ ਇਸ ਦੇ ਨਾਲ ਹੀ ਜਿਹੜੀ ਸਾਡੀ ਅਗਲੀ ਖਬਰ ਹੈ ਉਸ ਵੱਲ ਵੱਧਦੇ ਹਾਂ, ਪਰ ਮੈਨੂੰ ਲੱਗਦਾ ਉਸ ਤੋਂ ਪਹਿਲਾਂ ਆਈਸ ਕ੍ਰੀਮ ਆ ਗਈ ਹੈ ਸਾਡੀ।
0: ਆਈਸ ਕ੍ਰੀਮ ਬਸ ਪਹੁੰਚਣ ਵਾਲੀ ਹੈ, ਬਟ ਇਹ ਆਈਸ ਕ੍ਰੀਮ ਅਸੀਂ ਜਦ ਤੱਕ ਇੰਜੋਏ ਕਰਦੇ ਹਾਂ, ਅਸੀਂ ਵੇਟ ਕਰਦੇ ਹਾਂ, ਤੁਸੀਂ ਇਹ ਪਿਆਰਾ ਜਿਹਾ ਗਾਣਾ ਸੁਣੋ ਅਤੇ ਅਸੀਂ ਵਾਪਸ ਆਉਂਦੇ ਹਾਂ ਤੁਹਾਡੇ ਲਈ ਹੋਰ ਖਬਰਾਂ ਲੈ ਕੇ।

0: हाँ जी काव्या, एहो जिहा गाना लाओ कि दूजा बंदा मतलब प्यार च पै जाए तुहाडे वी ते स्पोर्ट्स सैगमेंट दे वी ते अगली जिहड़ी खबर है ना साडी, तुहानू सारयां नू प्यार हो जाण वाला है उस खिडारी नाल वी ते उस खेड दे नाल वी।
1: ਜੀ, ਅਗਲੀ ਖਬਰ ਅਸੀਂ ਲੈ ਕੇ ਆ ਰਹੇ ਹਾਂ। ਹੁਣ ਅਸੀਂ ਬਾਹਰ ਸੀਗੇ, ਹੁਣ ਅਸੀਂ ਇਨਡੋਰ ਸਪੋਰਟਸ ਵੱਲ ਆ ਗਏ ਹਾਂ। ਹੁਣ ਇਨਡੋਰ ਸਪੋਰਟਸ ਵਿੱਚ ਅਸੀਂ ਲੈ ਕੇ ਆਏ ਹਾਂ ਨੋਰਵੇ ਚੈਸ ਦੀ ਖਬਰ। ਸਟੈਵੈਂਜਰ ਨੋਰਵੇ ਵਿੱਚ ਰਾਊਂਡ 3 ਦੇ ਵਿੱਚ ਭਾਰਤ ਦੇ ਗ੍ਰੈਂਡ ਮਾਸਟਰ ਆਰ ਪ੍ਰਗਨਾਨੰਦਾ ਨੇ ਦੁਨੀਆ ਦੇ ਨੰਬਰ 1 ਖਿਡਾਰੀ, ਯਾਨੀ ਕਿ ਨੰਬਰ 1 ਖਿਡਾਰੀ ਮੈਗਨਸ ਕਾਰਲਸਨ, ਜੋ ਇੰਨੇ ਸਮੇਂ ਤੋਂ ਚੱਲ ਰਹੇ ਨੇ, ਉਹਨਾਂ ਨੂੰ ਕਲਾਸੀਕਲ ਫਾਰਮੈਟ ਵਿੱਚ ਹਰਾ ਦਿੱਤਾ ਹੈ। ਮੈਚ ਸਿਸਿਲੀਅਨ ਨਾਜਡੋਫ ਓਪਨਿੰਗ ਨਾਲ ਸ਼ੁਰੂ ਹੋਇਆ। ਪ੍ਰਗਨਾਨੰਦਾ ਨੇ ਓਪਨਿੰਗ ਤੋਂ ਬਾਅਦ ਚੰਗੀ ਪੁਜੀਸ਼ਨ ਬਣਾ ਲਈ। ਮੈਗਨਸ ਕੋਲ ਵੀ ਮੱਧ ਖੇਡ ਵਿੱਚ ਮੌਕਾ ਸੀ, ਪਰ ਟਾਈਮ ਪ੍ਰੈਸ਼ਰ ਵਿੱਚ ਉਹਨਾਂ ਨੇ ਵੀ ਗਲਤੀਆਂ ਕੀਤੀਆਂ ਅਤੇ ਸਾਡੇ ਪ੍ਰਗਨਾਨੰਦਾ ਇੰਡੀਆ ਦੇ ਜਿੱਤ ਚੁੱਕੇ ਨੇ।
0: ਕਿਆ ਬਾਤ ਹੈ, ਮਤਲਬ ਇੱਕ ਹੋਰ ਵੱਡੀ ਜਿੱਤ ਹਾਸਲ ਹੋ ਗਈ ਹੈ ਤੇ ਐਕਸਾਈਟਮੈਂਟ ਦਾ ਲੈਵਲ ਵੱਧਦਾ ਰਹਿਣਾ ਚਾਹੀਦਾ ਹੈ, ਕਿਉਂਕਿ ਹਰ ਹਫਤੇ ਜਦੋਂ ਇਹੋ ਜਿਹੀਆਂ ਖਬਰਾਂ ਅਸੀਂ ਸੁਣਦੇ ਹਾਂ ਤਾਂ ਲੱਗਦਾ ਹੈ ਕਿ ਮਤਲਬ ਬਸ ਸਭ ਸਹੀ ਜਾ ਰਿਹਾ ਹੈ, ਇੱਦਾਂ ਹੀ ਚੱਲਦਾ ਰਹੇ ਬਸ।
1: ਇੰਡੀਆ ਦਾ ਹੋਰ ਨਾਮ ਵੱਧਦਾ ਰਹੇ, ਮਤਲਬ ਇੰਡੀਆ ਦਾ ਨਾਮ ਜਦੋਂ ਵੀ ਨਿਊਜ਼ 'ਤੇ ਆਉਂਦਾ ਅਤੇ ਵੱਖ ਵੱਖ ਸਪੋਰਟਸ 'ਚ ਆਉਂਦਾ, ਸਪੈਸ਼ਲੀ ਚੈੱਸ ਵਿੱਚ ਅਤੇ ਬਾਕੀ ਸਾਰੀ ਸਪੋਰਟਸ ਵਿੱਚ, ਤਾਂ ਬਹੁਤ ਜ਼ਿਆਦਾ ਪੈਟਰੀਓਟਿਜ਼ਮ 'ਤੇ ਮਜ਼ਾ ਆ ਜਾਂਦਾ ਹੈ ਅਤੇ ਇਵੇਂ ਹੀ ਮਜ਼ੇ ਦਾ

0: ਜੀ ਹਾਂ ਦੋਸਤੋ, ਨੱਚ ਲਿਆ ਟੱਪ ਲਿਆ ਅਤੇ ਵਾਪਸ ਆ ਗਏ ਹਾਂ ਸਾਡੇ ਚੱਕ ਦੇ ਇੰਡੀਆ ਸੈਗਮੈਂਟ ਦੇ ਵਿੱਚ, ਯੁਵਾਣੀ ਪ੍ਰੋਗਰਾਮ ਦੇ ਵਿੱਚ। ਅਤੇ ਹੁਣ ਗੱਲ ਕਰ ਲੈਂਦੇ ਹਾਂ ਥੋੜ੍ਹੀ ਕੁਸ਼ਤੀ ਅਤੇ ਐਥਲੈਟਿਕਸ ਬਾਰੇ। ਅਤੇ ਬਹੁਤ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ ਹੈ ਇਸ ਵਾਰ ਏਸ਼ੀਆਈ ਖੇਡਾਂ ਦੇ ਸਿਲੈਕਸ਼ਨ ਟਰਾਇਲਸ ਦੇ ਵਿੱਚ, ਜਿਹੜੇ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਮਹਿਲਾਵਾਂ ਦੇ
1: 75 ਕਿਲੋਗ੍ਰਾਮ
0: ਵਾਲਾ ਜਿਹੜਾ ਹੈ ਵਰਗ ਦੇ ਸੈਮੀਫਾਈਨਲ ਵਿੱਚ ਮੀਨਾਕਸ਼ੀ ਗੋਇਲ ਹੱਥੋਂ ਹਾਰ ਕੇ ਟਰਾਇਲ ਵਿੱਚੋਂ ਬਾਹਰ ਹੋ ਗਈ ਹੈ। ਮਤਲਬ ਥੋੜ੍ਹੀ ਸੈਡ ਨਿਊਜ਼ ਤਾਂ ਹੈ, ਪਰ ਇਹ ਹੈ ਕਿ ਇਸ ਵਿੱਚ ਮੀਨਾਕਸ਼ੀ ਨੇ ਕਾਫੀ ਵੱਡਾ ਜਿਹੜਾ ਹੈ ਇੱਕ ਨਵਾਂ
1: ਕਮਬੈਕ ਵੀ ਕੀਤਾ ਹੈ ਤੇ ਆਪਣੀ ਫਾਰਮ ਜਿਹੜੀ ਰਿਟੇਨ ਕੀਤੀ ਹੈ। ਵਿਨੇਸ਼ ਫੋਗਾਟ ਵਰਗੀ ਇੰਨੀ ਕਲਾਸਿਕਲ ਅਤੇ ਇੰਨੀ ਵਧੀਆ ਪਲੇਅਰ ਨੂੰ ਉਹਨਾਂ ਨੇ ਹਰਾਇਆ ਹੈ ਅਤੇ ਵਿਨੇਸ਼ ਫੋਗਾਟ ਨੇ ਵੀ ਕਾਫੀ ਜ਼ਿਆਦਾ ਵਧੀਆ ਕਮਬੈਕ ਕੀਤਾ। ਇੰਨੀਆਂ ਮੁਸ਼ਕਿਲਾਵਾਂ ਸਹੀਆਂ ਉਹਨਾਂ ਨੇ, ਕਾਫੀ ਜ਼ਿਆਦਾ ਸਹੀ ਨਿਊਜ਼ ਵਿੱਚ ਚਰਚੇ ਦੇਖੇ, ਬਟ ਅਸੀਂ ਕੀ ਕਰ ਸਕਦੇ ਹਾਂ, ਕਈ ਵਾਰੀ ਸਾਡਾ ਲੱਕ ਅਤੇ ਸਾਡੀ ਬੋਡੀ ਕਈ ਵਾਰੀ ਸਾਡਾ ਸਾਥ ਨਹੀਂ ਦਿੰਦੀ ਹੈ। ਬਟ ਅਸੀਂ ਉਮੀਦ ਕਰਦੇ ਹਾਂ ਕਿ ਇਵੇਂ ਹੀ ਵਿਨੇਸ਼ ਟਰਾਈ ਕਰਦੇ ਰਹੇ ਅਤੇ ਹੋਰ ਰੈਸਲਿੰਗ ਵਿੱਚ ਸਾਡਾ ਨਾਮ ਜ਼ਰੂਰ ਹੋਵੇ। ਅਤੇ ਇਸ ਦੇ ਨਾਲ ਸਾਨੂੰ ਤੁਹਾਡੇ ਲਈ ਆਪਾਂ ਐਥਲੈਟਿਕਸ ਦੀ ਗੱਲ ਕੀਤੀ ਸੀ, ਐਥਲੈਟਿਕਸ ਦੀ ਗੱਲ ਕਰਦੇ ਹਾਂ। ਏਸ਼ੀਅਨ ਗੇਮਸ ਦੀ ਗੱਲ ਹੋ ਰਹੀ ਸੀ, ਏਸ਼ੀਅਨ ਗੇਮ 2026 ਵਿੱਚ ਰੋਇੰਗ ਲਈ ਏਸ਼ੀਅਨ ਭਾਰਤ ਦੇ 22 ਰੋਅਰਸ ਲਈ ਸੰਭਾਵਿਤ ਟੀਮ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਦੇ ਨੇੜੇ ਹੈ। ਟ੍ਰੇਨਿੰਗ ਕੈਂਪਸ ਪੁਣੇ ਅਤੇ ਹੈਦਰਾਬਾਦ ਵਿੱਚ ਲਗਾਏ ਜਾ ਰਹੇ ਨੇ ਅਤੇ ਸਿਲੈਕਸ਼ਨ ਦਾ ਆਧਾਰ ਵੀ ਇੰਡੋਰੈਂਸ ਬੋਰਡ ਕੋਆਰਡੀਨੇਸ਼ਨ, ਮਤਲਬ ਇਹੋ ਜਿਹਾ ਸਪੋਰਟ ਹੈ ਜਿਹੜਾ ਅਸੀਂ ਆਮ ਪ੍ਰਿਆ ਨਹੀਂ ਦੇਖਦੇ, ਜਾਂ ਸਾਡਾ ਇੰਡੀਆ ਕਾਫੀ ਜ਼ਿਆਦਾ ਨਹੀਂ ਆਉਂਦਾ ਅੱਗੇ ਏਸ਼ੀਅਨ ਜਾਂ ਹੋਰ ਓਲੰਪਿਕ ਗੇਮਸ ਵਿੱਚ। ਅਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਇਸ ਵਾਰੀ ਟੀਮ ਦੀ ਟ੍ਰੇਨਿੰਗ ਕਾਫੀ ਜ਼ਿਆਦਾ ਸੀਰੀਅਸ ਅਤੇ ਵਧੀਆ ਤਰੀਕੇ ਦਾ ਚੱਲ ਰਹੀ ਹੈ।
0: ਮਤਲਬ ਕਾਫੀ ਕੁਛ ਚੇਂਜ ਹੋਏਗਾ, ਕਾਫੀ ਕੁਛ ਨਵਾਂ ਦੇਖਣ ਨੂੰ ਮਿਲੇਗਾ ਸਾਨੂੰ ਸਾਰਿਆਂ ਨੂੰ, ਅਤੇ ਬਸ ਨਜ਼ਰਾਂ ਗੜਾਈ ਰੱਖਣੀਆਂ ਅਸੀਂ ਸਾਰਿਆਂ ਨੇ, ਅਤੇ ਤਾਜ਼ੀਆਂ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਾ

0: ਤਾਂ ਕਰਦੇ ਫਿਰ ਤੋਂ ਸਟੂਡੀਓ ਵੱਲ ਨੂੰ ਵਾਪਸੀ ਤੇ ਇੱਕ ਹੋਰ ਨਵੀਂ ਖਬਰ
1: ਤੇ ਸਵਾਗਤ ਹੈ ਤੁਹਾਡਾ। ਤੁਸੀਂ ਸੁਣ ਰਹੇ ਹੋ 102.7 FM ਤੇ ਯੁਵਾਣੀ ਸ਼ੋ, ਇੰਜੋਏ ਕਰ ਰਹੇ ਹੋ ਤੇ ਤੁਸੀਂ ਤਾਜ਼ੀ ਖਬਰਾਂ ਵੀ ਇੰਜੋਏ ਕਰ ਰਹੇ ਹੋ। ਤੇ ਹੁਣ ਸਿਲਸਿਲਾ ਆ ਚੁੱਕਾ ਹੈ ਵਾਪਸ ਤੋਂ ਐਥਲੈਟਿਕਸ ਤੇ। ਏਸ਼ੀਅਨ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਜੋ ਕਿ ਹਾਂਗਕਾਂਗ ਵਿੱਚ ਹੋਈ 28 ਤੋਂ ਲੈ ਕੇ 31 ਮਈ ਚ,
0: ਅਤੇ ਮਤਲਬ 19 ਮੈਡਲ ਜਿੱਤੇ ਨੇ ਭਾਰਤ ਨੇ, ਬਹੁਤ ਬਹੁਤ ਵੱਡੀ ਗੱਲ ਹੈ, ਜਿਸ ਵਿੱਚੋਂ 10 ਗੋਲਡ ਮੈਡਲ,
1: 5 ਸਿਲਵਰ ਅਤੇ 4 ਬ੍ਰੋਂਜ਼ ਮੈਡਲ ਜਿੱਤੇ ਨੇ। ਇਹ ਭਾਰਤ ਦੇ ਹਾਲ ਦੇ ਸਾਲਾਂ ਵਿੱਚ ਸਭ ਤੋਂ ਸਫਲ ਅੰਡਰ 20 ਐਥਲੈਟਿਕਸ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਅਤੇ ਇੱਕ ਸਪੈਸ਼ਲ ਨਿਊਜ਼ ਤੁਹਾਡੇ ਲਈ ਲੈ ਕੇ ਆਏ ਹਾਂ। ਮੋਗਾਲੀ ਵੈਂਕਟ ਰਮਨ ਪੁਰਸ਼ਾਂ ਦੀ 800 ਮੀਟਰ ਦੌੜ ਵਿੱਚ ਉਹਨਾਂ ਨੇ ਵਰਲਡ ਰਿਕਾਰਡ ਵੀ ਬਣਾਇਆ ਹੈ ਅਤੇ ਉਹ ਉਹਨਾਂ ਨੇ ਗੋਲਡ ਮੈਡਲ ਵੀ ਜਿੱਤਿਆ ਹੈ।
0: ਅਤੇ ਮਤਲਬ ਇਹੋ ਜਿਹੇ ਸੂਰਮੇ ਜਿਹੜੇ ਨੇ ਸਾਡੇ ਦੇਸ਼ ਵਿੱਚ ਜਿਹੜੇ ਜੰਮਦੇ ਨੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ, ਉਹਨਾਂ ਲਈ ਇੱਕ ਗੀਤ ਡੈਡੀਕੇਟ ਕਰਨਾ ਤਾਂ ਬਣਦਾ ਹੈ।

0: ਜੀ ਹਾਂ, ਸੂਰਮਿਆਂ ਬਾਰੇ ਤਾਂ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਲਈਆਂ, ਪਰ ਮੈਨੂੰ ਲੱਗਦਾ ਹੈ ਉਹ ਸੂਰਮੇ ਇਸ ਲਈ ਬਣ ਪਾਏ ਕਿਉਂਕਿ ਉਹਨਾਂ ਨੇ ਆਪਣੀ ਸਿਹਤ ਦਾ ਬਹੁਤ ਬਹੁਤ ਜ਼ਿਆਦਾ ਧਿਆਨ ਰੱਖਿਆ, ਅਤੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਵੀ ਹੈਲਦੀ ਰਹੋ ਤਾਂ ਕਿ ਸਾਡੇ ਦੇਸ਼ ਨੂੰ ਹੋਰ ਸੂਰਮੇ ਮਿਲ ਸਕਣ. ਅਤੇ ਸ਼ੁਰੂ ਕਰਦੇ ਹਾਂ ਸਾਡਾ ਅਗਲਾ ਸੈਗਮੈਂਟ, ਫਿੱਟ ਐਂਡ ਫਾਈਨ. ਕਾਵਿਆ,
1: ਹਾਂਜੀ,
0: ਕੀ ਸੋਚ ਰਹੇ ਹੋ ਤੁਸੀਂ ਕਿ ਕਿੱਦਾਂ ਹੁਣ ਸੇਧ ਬਣਾਈ ਹੈ ਅਸੀਂ? ਸਭ ਕਰਕੇ ਵੇਖ ਲਿਆ.
1: ਜੀ, ਮੈਂ ਵੀ ਸੋਚਦੀ ਹੁੰਦੀ ਹਾਂ ਕਿ ਜਿਹੜੇ ਸਾਡੇ ਲਿਸਨਰਸ ਹੋਣਗੇ ਉਹ ਸੁਣਦੇ ਹੋਣੇ ਕਿ ਸਾਨੂੰ ਹਮੇਸ਼ਾ ਕਹਿ ਦਿੰਦੇ ਹੋ ਘਰ ਬੈਠ ਕੇ ਤੁਸੀਂ ਆਹ ਖਾਣਾ ਆਹ ਪੀਣਾ, ਜਾਂ ਤੁਹਾਨੂੰ ਐਕਸਪਰਟ ਦੀ ਗੱਲਾਂ ਸੁਣਾ ਦਿੰਦੇ ਹਾਂ ਅਸੀਂ, ਜਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਐਕਸਰਸਾਈਜ਼ ਕਰੋ, ਮੈਂਟਲ ਵੈਲਨੈਸ ਰੱਖੋ. ਬਟ ਇਸ ਦੇ ਨਾਲ ਨਾਲ ਇੰਨੀ ਗਰਮੀ ਹੋ ਰਹੀ ਹੈ, ਘਰੋਂ ਬਾਹਰ ਨਿਕਲਣ ਦਾ ਜੀ ਨਹੀਂ ਕਰ ਰਿਹਾ, ਕੁਝ ਲੈ ਕੇ ਜਾਣ, ਕੁਝ ਖਾਣ ਪੀਣ ਦਾ ਵੀ ਜੀ ਨਹੀਂ ਕਰਦਾ. ਮੈਂ ਬਿਲਕੁਲ ਮੰਨਦੀ ਹਾਂ, ਮਤਲਬ ਬੰਦਾ ਪਾਣੀ ਪੀ ਕੇ ਹੀ ਬੰਦਾ ਇੰਨਾ ਰੱਜ ਜਾਂਦਾ ਹੈ ਕਿ ਹਾਈਡਰੇਸ਼ਨ ਦਾ ਕੋਟਾ ਪੂਰਾ ਹੋ ਕੇ ਵੀ ਖਤਮ ਹੋ ਜਾਂਦਾ ਹੈ.
0: ਮੈਂ ਤਾਂ ਸੱਤੂ ਕੋਲ ਕੋਲ ਕੇ ਪੀ ਕੇ ਦੁਖੀ ਹੋ ਗਈ ਹਾਂ ਬਸ ਹੁਣ.
1: ਕਿਆ ਬਾਤ ਹੈ, ਪ੍ਰੋਟੀਨ ਇਨਟੇਕ ਵੀ ਪੂਰਾ ਹੋ ਰਿਹਾ, ਮਤਲਬ ਇੰਨੀਆਂ ਸਾਰੀਆਂ ਤੁਹਾਨੂੰ ਟਿਪਸ ਦੇ ਦਈਦੇ ਹੈ. ਅਤੇ ਅੱਜ ਸਾਡੇ ਦਿਮਾਗ ਵਿੱਚ ਸੀਗਾ ਕਿ ਅਸੀਂ ਇੱਕ ਘਰ ਵਿੱਚ ਰਹਿ ਰਹੇ ਹਾਂ, ਉਹ ਘਰ ਵੱਸਦਾ ਖੇਡਦਾ ਰਹਿੰਦਾ, ਅਤੇ ਅਸੀਂ ਸਾਡੀ ਮਾਵਾਂ ਨੇ ਹੀ ਜ਼ਿੰਮਾ ਲਿੱਤਾ ਹੁੰਦਾ ਕਿ ਅਸੀਂ ਆਪਣੇ ਘਰ ਨੂੰ ਹੋਰ ਕਿਵੇਂ ਸਵਾਰ ਸਕਦੇ ਹਾਂ, ਹੋਰ ਸੋਹਣਾ ਕਿੰਨਾ ਰੱਖ ਸਕਦੇ ਹਾਂ. ਜਦੋਂ ਵੀ ਕੋਈ ਗੈਸਟ ਆਉਂਦਾ ਨਾ, ਉਹ ਕਹਿੰਦੇ ਕਿ ਆਹ ਕਿੰਨਾ ਗੰਦ ਪਾਇਆ, ਆਹ ਇੱਥੋਂ ਆਹ ਚੱਕ ਲੈ, ਜਾਂ ਆਹ ਇਸ ਕਮਰੇ, ਉਸ ਗੈਸਟ ਨੇ ਭਾਵੇਂ ਉਸ ਕਮਰੇ ਵਿੱਚ ਨਾ ਵੀ ਆਉਣਾ ਹੋਵੇ, ਸਾਡੀਆਂ ਮਾਵਾਂ ਜ਼ਰੂਰ ਸਾਨੂੰ ਟੋਕਦੀਆਂ ਨੇ
0: ਤੱਕ ਸਾਫ਼ ਕਰਾ ਲੈਂਦੀਆਂ.
1: ਅਤੇ ਇਵੇਂ ਹੀ ਸਾਡੇ ਘਰ ਦੀ ਸ਼ੋਭਾ ਵਧਾਉਣ ਲਈ ਅਤੇ ਸਾਡੀ ਵੈਲਨੈਸ ਵਿੱਚ ਹੋਰ ਵਧੇਰਾ ਕਰਨ ਲਈ ਪਲਾਂਟਸ ਕਿਵੇਂ ਸਾਡੀ ਇਸ ਸਮੇਂ ਵਿੱਚ ਅਤੇ ਪੋਲਿਊਸ਼ਨ ਦੇ ਸਮੇਂ ਵਿੱਚ ਕਿਵੇਂ ਸਾਡੀ ਹੈਲਪ ਕਰ ਸਕਦੇ ਹਾਂ, ਅੱਜ ਅਸੀਂ ਇਸ ਟੋਪਿਕ 'ਤੇ ਗੱਲ ਕਰਾਂਗੇ.
0: ਅਤੇ ਬਸ ਬਿਲਕੁਲ ਸ਼ੁਰੂ ਹੋ ਜਾਣਾ ਕਿਚਨ ਗਾਰਡਨ ਤੋਂ ਅਸੀਂ.
1: ਹਾਂ, ਕਿਚਨ ਗਾਰਡਨ ਦੀ ਵੀ ਗੱਲ ਕਰਾਂਗੇ, ਅਤੇ ਸ਼ੁਰੂਆਤੀ ਦੌਰ ਤੋਂ ਮੈਂ ਲੈ ਕੇ ਆਈ ਹਾਂ ਕਿ ਤੁਸੀਂ ਕਿਵੇਂ ਆਪਣੀ ਵੈਲਨੈਸ, ਮਤਲਬ ਕਿਵੇਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹੋ ਵੱਖਰੇ ਵੱਖਰੇ ਪਲਾਂਟਸ ਨਾਲ. ਦੇਖੋ, ਗਰਮੀਆਂ ਦਾ ਮੌਸਮ ਹੈ, ਸਿਰਫ ਤਾਪ ਦਾ ਮੌਸਮ ਨਹੀਂ ਹੁੰਦਾ, ਇਹ ਸੰਭਾਲ ਦਾ ਵੀ ਮੌਸਮ ਹੈ. ਜਿੰਨਾ ਤੁਸੀਂ ਪਿਆਰ ਕਈ ਮਤਲਬ ਕਈ ਲੋਕਾਂ ਨੂੰ ਬਹੁਤ ਸ਼ੌਂਕ ਹੁੰਦਾ ਹੈ ਪੌਦੇ ਰੱਖਣ ਦਾ ਅਤੇ ਉਸਦੀ ਸੰਭਾਲ ਕਰਨ ਨਾਲ, ਗਰਮੀ ਇੰਨੀ ਜ਼ਿਆਦਾ ਹੈ ਕਿ ਨਹੀਂ ਹੋ ਰਹੇ. ਦੇਖੋ, ਮੈਂ ਆਪਣੇ ਘਰ ਵਿੱਚ ਲਾਏ ਹੋਏ ਨੇ ਪੌਦੇ, ਨਿੰਬੂ ਬੜਾ ਵਧੀਆ ਹੋ ਰਿਹਾ ਸਾਡੇ ਘਰ, ਟਮਾਟਰ ਬੜੇ ਵਧੀਆ ਹੋ ਰਹੇ ਨੇ. ਅਤੇ ਇਸ ਦੇ ਨਾਲ ਨਾਲ ਤੁਸੀਂ, ਇਹ ਤਾਂ ਬਾਹਰ ਲੱਗਣ ਵਾਲੇ ਪੇੜ ਨੇ, ਤੁਸੀਂ ਘਰ ਦੇ ਅੰਦਰ ਕੀ ਰੱਖ ਸਕਦੇ ਹੋ? ਫੋਰ ਐਗਜ਼ਾਮਪਲ, ਅਸੀਂ ਕਈ ਲੋਕਾਂ ਨੇ ਲੱਕੀ ਬੈਂਬੂ ਕਰਕੇ ਰੱਖਿਆ ਹੋਇਆ, ਉਸਨੂੰ ਸੰਭਾਲ ਦੀ ਬਹੁਤ ਘੱਟ ਲੋੜ ਹੈ. ਕਈ ਲੋਕਾਂ ਨੇ ਆਪਣੇ ਡੈਸਕ 'ਤੇ ਵੀ ਰੱਖਿਆ ਹੁੰਦਾ, ਉਸਨੂੰ ਥੋੜ੍ਹੀ ਦੇਰ ਥੋੜ੍ਹਾ ਜਿਹਾ ਹੀ ਪਾਣੀ ਦੇਣਾ, ਉਹ ਆਪਣੇ ਆਪ ਹੀ ਉੱਗਦਾ ਰਹਿੰਦਾ ਹੈ. ਤੁਸੀਂ ਕਾਮਨਲੀ ਨਾਮ ਸੁਣਿਆ ਹੋਏਗਾ ਸਨੇਕ ਪਲਾਂਟ ਦਾ, ਜਾਂ ਤੁਸੀਂ ਸੈਂਸਵੇਰਾ ਸੁਣਿਆ ਹੋਏਗਾ ਨਰਸਰੀ ਦੇ ਵਿੱਚ. ਇਸ ਦੇ ਉੱਪਰ ਲਾਈਕ ਲੰਬੇ ਪੱਤਿਆਂ ਵਾਂਗ ਹੁੰਦਾ, ਜਿਵੇਂ ਲਿੱਲੀ ਤੁਸੀਂ ਦੇਖਿਆ ਹੋਏਗਾ, ਬਟ ਇਸ ਦੇ ਉੱਤੇ ਇੱਕ ਪਰਟੀਕੁਲਰ ਡਿਜ਼ਾਇਨ ਹੁੰਦਾ ਹੈ ਸਫੇਦ ਰੰਗ ਦਾ. ਇਹ ਪਲਾਂਟ ਬਹੁਤ ਜ਼ਿਆਦਾ ਹੈਲਪ ਕਰਦਾ ਹੈ

0: ਆਕਸੀਜਨ ਪਿਓਰੀਫਾਈ ਕਰਨ ਦਾ। ਦੇਖੋ ਤੁਸੀਂ ਇੰਨੇ ਵੱਡੇ ਵੱਡੇ ਏਅਰ ਪਿਓਰੀਫਾਇਰਸ ਲੈ ਰਹੇ ਹੋ, ਤੁਹਾਨੂੰ ਪਲਾਂਟ ਦੇ ਰੂਪ ਵਿੱਚ ਇੱਕ ਆਕਸੀਜਨ ਹਵਾ ਨੂੰ ਪਿਓਰੀਫਾਈ ਕਰਨ ਵਾਲਾ ਪਲਾਂਟ ਜੋ ਤੁਸੀਂ ਘਰ ਦੇ ਅੰਦਰ ਰੱਖ ਸਕਦੇ ਹੋ, ਇੰਨਾ ਸੋਹਣਾ ਵੀ ਲੱਗੇਗਾ ਤੁਹਾਡਾ ਘਰ।
1: ਡੈਕੋਰੇਸ਼ਨ ਦੀ ਡੈਕੋਰੇਸ਼ਨ ਅਤੇ ਹੈਲਥ ਦੀ ਹੈਲਥ ਅਤੇ ਹਵਾ ਇਸ ਵੇਲੇ ਨਾ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਪੋਲਿਊਸ਼ਨ
0: AQI ਵੀ ਬਹੁਤ ਵੱਧ ਚੁੱਕਾ
1: ਵੱਧ ਰਿਹਾ ਹੈ, ਬਿਲਕੁਲ ਬਹੁਤ ਜ਼ਿਆਦਾ, ਅਤੇ ਸਾਹ ਲੈਣਾ ਬਹੁਤ ਔਖਾ ਹੋ ਰਿਹਾ ਜਦੋਂ ਬਾਹਰ ਨਿਕਲਦੇ ਹਾਂ, ਅੱਖਾਂ ਨੂੰ ਵੀ ਪੈਂਦਾ ਹੁਣ ਤਾਂ ਪੋਲਿਊਸ਼ਨ ਇੰਨਾ ਜ਼ਿਆਦਾ ਹੋ ਗਿਆ। ਅਤੇ ਮੈਨੂੰ ਲੱਗਦਾ ਪੌਦੇ ਬਹੁਤ ਜ਼ਿਆਦਾ ਜ਼ਰੂਰੀ ਹੈ, ਇੱਕ ਤਾਂ ਪੋਲਿਊਸ਼ਨ ਤਾਂ ਘੱਟ ਹੋਏਗਾ ਹੀ, ਠੰਡਕ ਵੀ ਰਹੇਗੀ। ਬਿਲਕੁਲ, ਜਦੋਂ ਤੁਹਾਡੇ ਆਸ ਪਾਸ ਹਰਿਆਲੀ ਜ਼ਿਆਦਾ ਹੋਵੇ ਨਾ ਤੁਹਾਡੇ ਨੇੜੇ ਤੇੜੇ, ਤਾਂ ਜ਼ਿਆਦਾ ਠੰਡਕ ਰਹਿੰਦੀ ਹੈ, ਠੰਡ ਜਿਹੜੀ ਰਹਿੰਦੀ ਹੈ, ਤੁਹਾਨੂੰ AC ਦੀ ਲੋੜ ਘੱਟ ਪਏਗੀ, ਅਤੇ ਫਿਰ ਉੱਦਾਂ ਹੀ ਪੋਲਿਊਸ਼ਨ ਹੋਰ ਵੀ ਘੱਟ ਹੋਏਗਾ।
0: ਔਰ ਹੋਰ ਇਸ ਦੇ ਨਾਲ ਤੁਸੀਂ ਰੱਖ ਸਕਦੇ ਹੋ ਘਰੇ ਲੈਮਨ ਗ੍ਰਾਸ, ਉਸਦੀ ਕਈ ਲੋਕ ਚਾਹ ਬਣਾ ਕੇ ਪੀਂਦੇ ਆ, ਬਟ ਉਸਦੇ ਨਾਲ ਤੁਹਾਡੇ ਰੂਮ ਫਰੈਸ਼ਨਰ ਜਿਹੜੇ ਅਸੀਂ ਬਾਹਰੋਂ ਲਿਆਉਂਦੇ ਹਾਂ, ਤੁਹਾਡਾ ਘਰ ਇਵੇਂ ਹੀ ਸੁਗੰਧਿਤ ਹੈ, ਪਿਆਰੀ ਜੀ, ਖੱਟੀ ਮਿੱਠੀ ਜੀ, ਖੱਟੀ ਖੱਟੀ ਹਵਾ ਤੁਹਾਨੂੰ ਵਧੀਆ ਲੱਗੇਗੀ, ਇਹ ਸੁਗੰਧਿਤ ਰੱਖੇਗਾ ਵਾਤਾਵਰਨ। ਹਰਬਲ ਚਾਏ ਤੁਸੀਂ ਪੀ ਸਕਦੇ ਹੋ, ਮਨ ਨੂੰ ਵੀ ਸ਼ਾਂਤ ਰੱਖਦਾ ਹੈ। ਐਲੋਵੀਰਾ, ਇਹ ਵੀ ਬਹੁਤ ਵਧੀਆ ਪਲਾਂਟ ਹੈ, ਤੁਸੀਂ ਇਸ ਨੂੰ ਪਾਣੀ ਬਹੁਤ ਹੀ ਘੱਟ ਦੇਣਾ, ਇਹ ਥੋੜੇ ਪਾਣੀ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਸਰਵਾਈਵ ਕਰ ਲੈਂਦਾ ਹੈ।
1: ਬਿਲਕੁਲ, ਜਿਹੜੇ ਸਕਿਨ ਕੇਅਰ ਨਾਲ ਜਿਹੜੇ ਓਬਸੈਸਡ ਹੈ ਨਾ ਲੋਕ, ਉਹਨਾਂ ਲਈ ਤਾਂ ਬਹੁਤ ਹੀ ਵਧੀਆ ਐਲੋਵੀਰਾ, ਤੁਸੀਂ ਸਕਿਨ ਤੇ ਲਾਓ, ਤੁਸੀਂ ਬਾਲਾਂ ਤੇ ਲਾਓ, ਤੁਸੀਂ ਖਾਓ।
0: ਹਾਂ, ਕਈ ਲੋਕ ਇਸ ਦੀ ਡਰਿੰਕਸ ਜਾ ਕੇ ਲੈਂਦੇ ਆ, ਤੁਸੀਂ ਘਰ ਵਿੱਚ ਇੰਨਾ ਜ਼ਿਆਦਾ ਇੰਨੇ ਕੁ ਹੀ ਪੋਰਸ਼ਨ ਵਿੱਚ ਇੱਕ ਡੰਡੀ ਤੋਂ ਹੀ ਮਿਲ ਜਾਂਦਾ ਹੈ, ਤੁਸੀਂ ਆਰਾਮ ਨਾਲ ਪੀਓ ਤੇ ਤੁਹਾਡਾ ਡੀਟੌਕਸ ਤਾਂ ਐਵੇਂ ਹੀ ਹੋ ਗਿਆ।
1: ਤੁਹਾਡੀ ਸਬਜ਼ੀ ਬਣਾਉਂਦੇ ਕਾਵਿਆ ਇਹਦੀ ਤੁਹਾਨੂੰ ਪਤਾ ਹੈ?
0: ਨਹੀਂ, ਮੈਨੂੰ ਇਸ ਦਾ ਪਤਾ,
1: ਕਦੀ ਟਰਾਈ ਕਰਿਓ, ਵਧੀਆ ਬਣਦੀ ਹੈ। ਤੇ ਇਸ ਦੇ ਨਾਲ ਹੀ ਬਿਲਕੁਲ ਤੁਸੀਂ ਸਕਿਨ ਤੇ ਲਾਓ ਜਾਂ ਡੀਟੌਕਸ ਵਾਟਰ ਬਣਾ ਕੇ ਪੀਓ, ਵਿੱਚ ਖੀਰਾ ਪਾ ਲਓ ਥੋੜਾ ਜਿਹਾ, ਹੈ ਨਾ, ਥੋੜਾ ਜਿਹਾ ਨਿੰਬੂ।
0: ਇੱਕ ਹੋਰ ਡੀਟੌਕਸ ਡਰਿੰਕ ਹੈ, ਮੈਂ ਤੇ ਮੇਰੇ ਮਦਰ ਨੇ ਹੁਣੇ ਟਰਾਈ ਕੀਤੀ ਹੈ ਪ੍ਰਿਆ, ਅਸੀਂ ਨਾ ਪਾਣੀ ਦਾ ਜੱਗ ਲੈ ਕੇ ਉਸਦੇ ਵਿੱਚ ਧਨੀਆ, ਨਿੰਬੂ ਤੇ ਪੁਦੀਨਾ ਤੇ ਉਸਦੇ ਨਾਲ ਸਬਜ਼ਾ ਜਾਂ ਚੀਆ ਸੀਡ ਸਾਡੇ ਜਿਹੜੇ ਹੈ ਉਹ ਪਾ ਕੇ ਨਾ ਅਸੀਂ ਰੱਖਿਆ ਹੋਇਆ ਕਿ ਜਦੋਂ ਵੀ ਅਸੀਂ ਪੀਣਾ ਹੈ ਜਾਂ ਸਵੇਰੇ ਉੱਠਦੇ ਸਾਰ ਹੀ ਅਸੀਂ ਇੱਕ ਕੱਪ ਪੀਣਾ ਹੀ ਪੀਣਾ। ਤੁਸੀਂ ਇਸ ਨੂੰ ਠੰਡਾ ਵੀ ਪੀ ਸਕਦੇ ਹੋ ਜਾਂ ਤੁਸੀਂ ਜਿਹੜੀ ਮਿੱਠੀਆਂ ਸ਼ਿਕੰਜਵੀਆਂ ਪੀਂਦੇ ਹੋ ਉਸਦੀ ਜਗ੍ਹਾ, ਜੇ ਤੁਸੀਂ ਡੀਟੌਕਸ ਕਰਨਾ ਚਾਹੁੰਦੇ ਹੋ, ਇਹ ਡਰਿੰਕ ਬਹੁਤ ਵਧੀਆ ਹੈ ਤੁਹਾਡੇ ਲਈ। ਕਿਚਨ ਗਾਰਡਨ ਦੀ ਗੱਲ ਕਰ ਰਹੇ ਹਾਂ, ਅਸੀਂ ਸਪਰਾਊਟਸ ਦੀ ਗੱਲ ਕਰ ਰਹੇ ਹਾਂ, ਇਸ ਦੀ ਗੱਲ ਅਸੀਂ ਕਰਾਂਗੇ ਇੱਕ ਸ਼ੋਰਟ ਸੌਂਗ ਬ੍ਰੇਕ ਤੋਂ ਬਾਅਦ। ਤਦ ਤੱਕ ਅਸੀਂ ਹੋਰ ਲੈ ਕੇ ਆਵਾਂਗੇ ਤੁਹਾਡੀ ਗੱਲਾਂ ਬਾਤਾਂ।

0: ਪੀਂਦੇ ਨੇ, ਮਤਲਬ ਖੀਰਾ ਖੂਰਾ ਪਾ ਕੇ, ਕੋਰੀਐਂਡਰ ਸੀਡਸ ਪਾ ਕੇ। ਅਤੇ ਮੈਨੂੰ ਲੱਗਦਾ ਮੇਰੀ ਮੰਮੀ ਦੀ ਇੱਕ ਟਿਪ ਵੀ ਯਾਦ ਤੁਸੀਂ ਰੱਖ ਸਕਦੇ ਹੋ, ਤੁਸੀਂ ਸਾਰੇ ਵੀ, ਕਿਉਂਕਿ ਉਹਨਾਂ ਨੂੰ ਵੀ ਕਿਸੇ ਹੈਲਥ ਐਕਸਪਰਟ ਨੇ ਦੱਸਿਆ ਸੀ ਕਿ ਸੌਂਫ ਵੀ ਜੇ ਤੁਸੀਂ ਵਿੱਚ ਪਾ ਲਓ
1: ਓ
0: ਤਾਂ ਹੋਰ ਵਧੀਆ ਹੋ ਜਾਏਗਾ ਤੁਹਾਡੀ ਹਾਈਡਰੇਸ਼ਨ ਲਈ, ਤਾਂ ਚੰਗਾ ਹੈ ਹੀ, ਅੱਖਾਂ ਲਈ ਬਹੁਤ ਅੱਛੀ ਚੰਗੀ ਮੰਨੀ ਜਾਂਦੀ ਹੈ ਜਿਹੜੀ ਸੌਂਫ ਹੈ, ਤੇ ਉਹ ਜ਼ਰੂਰ ਟਰਾਈ ਕਰਿਓ।
1: ਇਸ ਤਾਂ ਮੈਨੂੰ ਪਤਾ ਨਹੀਂ ਸੀ, ਸੌਂਫ ਅਸੀਂ ਜ਼ਿਆਦਾਤਰ ਵੀ ਆਪਣੇ ਮਾਊਥ 'ਚ ਫਰੈਸ਼ ਕਰਨ ਲਈ ਖਾ ਲੈਂਦੇ ਹਾਂ, ਜਾਂ ਮਿੱਠੀ ਮਿੱਠੀ ਛੋਟੇ ਨਿਆਣਿਆਂ ਨੂੰ ਰੱਖਣ ਲਈ ਅਸੀਂ ਘਰੇ ਰੱਖੀ ਹੁੰਦੀ ਹੈ। ਮੈਨੂੰ ਤਾਂ ਕਈ ਵਾਰੀ ਰੋਟੀ ਤੋਂ ਬਾਅਦ ਨਾ ਇੱਦਾਂ ਹੀ ਵਧੀਆ ਲੱਗਦਾ ਕਿ ਮੈਂ ਇੱਦਾਂ ਹੀ ਖਾਣੀ ਰਹਿੰਦੀ ਹਾਂ
0: ਬਹੁਤ,
1: ਸੌਂਫ।
0: ਮਤਲਬ ਗੁੜ ਪਾ ਕੇ ਨਾਲ, ਤੇ ਸਰਦੀਆਂ ਹੈ ਤੇ ਜੇ ਗਰਮੀਆਂ ਉੱਦਾਂ ਹੀ ਸੌਂਫ
1: ਸਾਨੂੰ
0: ਖਾ ਲਓ।
1: ਬਾਹਰ ਢਾਬਿਆਂ ਤੇ ਵੀ ਮਿਲਦੀ ਹੁੰਦੀ ਹੈ,
0: ਬਿਲਕੁਲ,
1: ਤੇ ਮਤਲਬ ਸਾਡੀ ਹੈਲਥ ਲਈ ਵੀ ਇਹ ਵਧੀਆ ਹੈ। ਸੌਂਫ ਵਾਲਾ ਕਈ ਲੋਕ ਉਬਾਲ ਕੇ ਪਾਣੀ ਵੀ ਪੀਂਦੇ ਆ ਡਾਈਜੈਸ਼ਨ ਲਈ,
0: ਬਹੁਤ
1: ਮਤਲਬ
0: ਵਧੀਆ
1: ਦੇਖੋ
0: ਹੁੰਦਾ ਹੈ।
1: ਸਾਡੇ ਕਿਚਨ ਦੇ ਵਿੱਚ ਹੀ ਸਾਡੇ ਸੱਭਿਆਚਾਰ, ਸਾਡੀ ਮਾਵਾਂ ਨੂੰ ਇੰਨਾ ਕੁਛ ਪਤਾ ਹੈ, ਹੈਲਥ ਐਕਸਪਰਟਸ ਨੂੰ ਹੀ ਫੇਲ ਕਰਦੇ ਹਨ। ਲਾਸਟ ਅਸੀਂ ਜਾਂਦੇ ਜਾਂਦੇ ਗੱਲ ਕਰਦੇ ਹਾਂ ਕਿਚਨ ਗਾਰਡਨ ਦੀ ਅਤੇ ਮਾਈਕਰੋ ਪ੍ਰੋਪਗੇਸ਼ਨ, ਤੁਸੀਂ ਆਪਣੇ ਘਰ ਦੇ ਵਿੱਚ ਮਤਲਬ ਛੋਟੇ ਸਤਰ 'ਤੇ ਕਿਵੇਂ ਕਰ ਸਕਦੇ ਹੋ। ਛੋਟੇ ਛੋਟੇ ਧਨੀਆ ਜਾਂ ਟਮਾਟਰ ਜਾਂ ਸਪਰਾਊਟਸ ਜੋ ਹੈ ਉਹ ਤੁਹਾਡੀ ਪ੍ਰੋਟੀਨ ਇਨਟੇਕ ਨੂੰ ਵੀ ਜ਼ਰੂਰ ਪੂਰਾ ਕਰਨਗੇ। ਇਹ ਸੀ ਮੇਰੀ ਇੱਕ ਸ਼ੋਰਟ ਟਿਪ,
0: ਜ਼ਰੂਰ ਲਗਾਈਓ, ਤੇ ਇਸ ਦੇ ਨਾਲ ਹੀ ਸਾਨੂੰ ਦੱਸਿਓ ਕਿ ਤੁਸੀਂ ਕੀ ਕੀ ਇਸ ਵਿੱਚ ਅਪਲਾਈ ਕਰਦੇ ਹੋ,
1: ਤੇ ਸਾਨੂੰ ਮੈਸੇਜ ਵੀ ਕਰਿਓ।
0: ਬਿਲਕੁਲ,
1: ਤੁਸੀਂ ਸਾਡੇ ਬਹੁਤ ਪਿਆਰੇ ਪਿਆਰੇ ਮੈਸੇਜ ਆਉਂਦੇ ਆ ਆਕਾਸ਼ਵਾਣੀ ਜਲੰਧਰ ਦੇ ਨਾਮ ਤੇ ਮੈਸੇਂਜਰ ਤੋਂ, ਤੇ ਇਵੇਂ ਹੀ ਸਰੋਤਿਆਂ ਨਾਲ ਸਾਡਾ ਪਿਆਰ ਬਣਿਆ ਰਵੇ, ਤੇ
0: ਮਿਲਦੇ ਆ ਹੁਣ ਅਗਲੇ ਸ਼ੋ ਦੇ ਵਿੱਚ। ਬਸ ਇੰਤਜ਼ਾਰ ਰਹੇਗਾ ਤੁਹਾਡਾ ਸਾਨੂੰ, ਤੇ ਹੁਣ ਮੈਨੂੰ ਆਰਜੇ ਪ੍ਰਿਆ ਨੂੰ
1: ਤੇ ਮੈਨੂੰ ਆਰਜੇ ਕਾਵਿਆ ਨੂੰ ਦਿਓ ਇਜਾਜ਼ਤ।
0: ਨਮਸਕਾਰ।

FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੇ ਨਿਊਜ਼ ਔਨ AIR ਦੇ ਜ਼ਰੀਏ ਰੇਨਬੋ ਚੈਨਲ ਦੇ ਨਾਲ ਜੁੜੇ ਹੋਏ ਹੋ ਜੀ, ਤੇ 6:02 ਹੋ ਗਏ ਨੇ ਤੇ ਪ੍ਰੋਗਰਾਮ ਜਿਸ ਦਾ ਨਾਮ ਹੈ ਲਵ ਯੂ ਜ਼ਿੰਦਗੀ, ਉਸ ਦੀ ਸ਼ੁਰੂਆਤ ਹੋ ਚੁੱਕੀ ਹੈ।

ਸੋ ਦੋਸਤੋ ਪ੍ਰੋਗਰਾਮ ਲਵ ਯੂ ਜ਼ਿੰਦਗੀ ਔਰ ਉਸ ਦੇ ਵਿੱਚ ਹੋਣਗੀਆਂ ਮੋਟੀਵੇਸ਼ਨਲ ਸਟੋਰੀਜ਼, ਥੋੜ੍ਹੇ ਜਿਹੇ ਫਨ ਫੈਕਟ ਆਪਾਂ ਐਡ ਕਰਾਂਗੇ ਅਤੇ ਇਸ ਪ੍ਰੋਗਰਾਮ ਨੂੰ ਹੋਰ ਵੀ ਖੂਬਸੂਰਤ ਕਰਾਂਗੇ, ਕਿਉਂਕਿ ਸ਼ਾਮ ਦਾ ਇਹ ਜਿਹੜਾ ਸਮਾਂ ਹੁੰਦਾ ਉਹ ਦਿਲ ਦਿਮਾਗ ਰੂਹ ਨੂੰ ਸਕੂਨ ਦੇਣ ਵਾਲਾ ਹੁੰਦਾ ਹੈ। ਬਸ ਜੀ ਫਿਰ ਤਿਆਰੀਆਂ ਖਿੱਚ ਲਓ ਇਸ ਪ੍ਰੋਗਰਾਮ ਦੀਆਂ ਅਤੇ ਸ਼ੁਰੂਆਤ ਵੀ ਕਰਦੇ ਹਾਂ ਤਿਆਰੀਆਂ ਸੌਂਗ ਦੇ ਨਾਲ ਸਤਿੰਦਰ ਸਰਤਾਜ ਦੀ ਆਵਾਜ਼ 'ਚ।

ਵੈਲਕਮ ਬੈਕ ਜੀ। ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ, ਅਤੇ ਉਹ ਪ੍ਰੋਗਰਾਮ ਜੋ ਹੌਸਲੇ ਦੀ ਉਡਾਨ ਬਣ ਜਾਂਦਾ ਹੈ, ਉਹ ਪ੍ਰੋਗਰਾਮ ਜੋ ਡਿੱਗਣ ਤੋਂ ਬਾਅਦ ਮੁੜ ਉੱਠਣ ਦਾ ਹੌਸਲਾ ਦਿੰਦਾ। ਅੱਜ ਤੁਹਾਡੇ ਨਾਲ ਮੈਂ ਇੱਕ ਸਟੋਰੀ ਸਾਂਝੀ ਕਰਾਂਗਾ ਉਸ ਇਨਸਾਨ ਦੀ, ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਅਜਿਹਾ ਦਰਦਨਾਕ ਮੋੜ ਆਉਣ ਤੋਂ ਬਾਅਦ ਵੀ ਡਿੱਗਣ ਦੀ ਬਜਾਏ ਅੱਗੇ ਵਧਣਾ ਸਿੱਖਿਆ। ਦੋਸਤੋ, ਲੋਕ ਅਕਸਰ ਕਹਿੰਦੇ ਨੇ ਕਿ ਜ਼ਿੰਦਗੀ ਉਹਨਾਂ ਨੂੰ ਤੋੜ ਦਿੰਦੀ ਹੈ ਜਿਨ੍ਹਾਂ ਕੋਲ ਕੁਝ ਘੱਟ ਹੁੰਦਾ ਹੈ, ਪਰ ਜੀਵਨਜੋਤ ਸਿੰਘ ਦੀ ਕਹਾਣੀ ਦੱਸਦੀ ਹੈ ਕਿ ਜ਼ਿੰਦਗੀ ਤਾਂ ਉਹਨਾਂ ਨੂੰ ਸਵਾਰਦੀ ਹੈ ਜਿਨ੍ਹਾਂ ਕੋਲ ਹੌਸਲਾ ਜ਼ਿਆਦਾ ਹੁੰਦਾ ਹੈ, ਚਾਹੇ ਸਰੀਰ ਵਿੱਚ ਕੁਝ ਘੱਟ ਹੀ ਕਿਉਂ ਨਾ ਹੋਵੇ। ਜੀਵਨਜੀਤ ਦਾ ਜਨਮ 1995 ਵਿੱਚ ਪਟਿਆਲੇ ਦੇ ਇੱਕ ਛੋਟੇ ਜਿਹੇ ਪਿੰਡ ਰਾਮਪੁਰਾ ਫੂਲ ਵਿੱਚ ਹੁੰਦਾ ਹੈ। ਪਿਤਾ ਗੁਰਦੇਵ ਸਿੰਘ ਟਰੈਕਟਰ ਮਕੈਨਿਕ ਸੀ ਅਤੇ ਮਾਂ ਗੁਰਮੀਤ ਕੌਰ ਘਰੇਲੂ ਔਰਤ।

ਵਿੱਚ ਖੁਸ਼ੀਆਂ ਸੀ, ਪਰ ਇਹ ਖੁਸ਼ੀਆਂ ਜ਼ਿਆਦਾ ਦੇਰ ਤੱਕ ਨਾ ਟਿਕੀਆਂ। ਜਦੋਂ ਜੀਵਨਜੀਤ ਸਿਰਫ 8 ਸਾਲ ਦਾ ਸੀ ਤਾਂ ਇੱਕ ਦਿਨ ਉਹ ਆਪਣੇ ਪਿਤਾ ਨਾਲ ਵਰਕਸ਼ਾਪ ਗਿਆ। ਖੇਡਦੇ ਖੇਡਦੇ ਉਸਦਾ ਪੈਰ ਚੱਲਦੇ ਟਰੈਕਟਰ ਦੇ ਗੇਅਰ ਵਿੱਚ ਫਸ ਗਿਆ। ਪਿਤਾ ਨੇ ਤੁਰੰਤ ਮਸ਼ੀਨ ਬੰਦ ਕੀਤੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਸਪਤਾਲ ਲੈ ਜਾਣ 'ਤੇ ਡਾਕਟਰਾਂ ਨੇ ਦੱਸਿਆ ਕਿ ਲੱਤ ਇੰਨੀ ਬੁਰੀ ਤਰ੍ਹਾਂ ਕੁਚਲੀ ਗਈ ਹੈ ਕਿ ਉਸਨੂੰ ਗੋਡੇ ਤੋਂ ਹੇਠਾਂ ਕੱਟਣਾ ਪਵੇਗਾ। ਇੱਕ 8 ਸਾਲ ਦੇ ਬੱਚੇ ਲਈ ਇਹ ਸੁਣਨਾ ਕਿ ਉਹ ਹੁਣ ਕਦੇ ਦੌੜ ਨਹੀਂ ਸਕੇਗਾ, ਕਦੇ ਕੋਈ ਖੇਡ ਨਹੀਂ ਖੇਡ ਸਕੇਗਾ, ਇਹ ਮੌਤ ਤੋਂ ਵੀ ਵੱਡਾ ਝਟਕਾ ਸੀ। ਓਪਰੇਸ਼ਨ ਤੋਂ ਬਾਅਦ ਜਦੋਂ ਜੀਵਨ ਜੋਤ ਨੂੰ ਹੋਸ਼ ਆਈ ਤਾਂ ਪਹਿਲਾ ਸਵਾਲ ਇਹੀ ਸੀ, ਪਾਪਾ ਹੁਣ ਮੈਂ ਸਕੂਲ ਕਿਵੇਂ ਜਾਵਾਂਗਾ, ਮੇਰੇ ਦੋਸਤ ਮੇਰਾ ਮਜ਼ਾਕ ਉਡਾਉਣਗੇ। ਪਿਤਾ ਗੁਰਦੇਵ ਸਿੰਘ ਦੀ ਅੱਖ ਵਿੱਚ ਹੰਝੂ ਸੀ, ਪਰ ਉਸਨੇ ਹਿੰਮਤ ਨਹੀਂ ਹਾਰੀ। ਉਸਨੇ ਪੁੱਤਰ ਨੂੰ ਗੱਲ ਨਾਲ ਲਾ ਕੇ ਕਿਹਾ ਕਿ ਪੁੱਤਰ ਪੈਰ ਟੁੱਟਿਆ, ਹੌਸਲਾ ਨਹੀਂ, ਜਿਹੜੇ ਲੋਕ ਮਜ਼ਾਕ ਉਡਾਉਣਗੇ ਉਹਨਾਂ ਨੂੰ ਆਪਣੀ ਕਾਮਯਾਬੀ ਨਾਲ ਜਵਾਬ ਦੇਣਾ।

ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ, ਅਤੇ ਅੱਜ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰ ਰਿਹਾ, ਇੱਕ ਰੀਅਲ ਲਾਈਫ ਸਟੋਰੀ, ਜੋ ਕਿ 1995 ਦੇ ਵਿੱਚ ਜਨਮੇ ਹੋਏ ਇੱਕ ਵਿਅਕਤੀ ਜਗਜੀਤ ਸਿੰਘ ਜੀ ਦੀ ਹੈ। ਸੋ ਜਦੋਂ ਪੈਰ ਕੱਟ ਹੋ ਜਾਣ ਤੋਂ ਬਾਅਦ ਜੀਵਨ ਜੋਤ ਨੇ ਸਕੂਲ ਜਾਣਾ ਸ਼ੁਰੂ ਕੀਤਾ ਤਾਂ ਪਹਿਲੇ ਕੁਝ ਦਿਨ ਬਹੁਤ ਔਖੇ ਸੀ। ਬੱਚੇ ਕਈ ਵਾਰੀ ਉਂਗਲੀ ਨਾਲ ਇਸ਼ਾਰਾ ਕਰਦੇ, ਕਈ ਵਾਰ ਲੰਗੜਾ ਕਹਿ ਕੇ ਚੜਾਉਂਦੇ। ਜੀਵਨਜੋਤ ਘਰ ਆ ਕੇ ਰੋਂਦਾ, ਪਰ ਅਗਲੇ ਦਿਨ ਫਿਰ ਸਕੂਲ ਜਾਂਦਾ। ਉਸਨੇ ਫੈਸਲਾ ਕੀਤਾ ਕਿ ਉਹ ਪੜ੍ਹਾਈ ਵਿੱਚ ਇੰਨਾ ਅੱਗੇ ਨਿਕਲ ਜਾਵੇਗਾ ਕਿ ਲੋਕ ਉਸਦਾ ਪੈਰ ਨਾ ਦੇਖਣ, ਉਸਦਾ ਨੰਬਰ ਵੇਖਣ। ਪੰਜਵੀਂ ਕਲਾਸ 'ਚ ਉਸਨੇ ਪੂਰੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਹੈੱਡ ਮਾਸਟਰ ਨੇ ਸਟੇਜ 'ਤੇ ਉਸਨੂੰ ਮੈਡਲ ਦਿੰਦੇ ਹੋਏ ਕਿਹਾ ਕਿ ਇਹ ਮੁੰਡਾ ਸਾਨੂੰ ਸਿਖਾਉਂਦਾ ਹੈ ਕਿ ਕਮਜ਼ੋਰੀ ਸਰੀਰ ਵਿੱਚ ਨਹੀਂ, ਸੋਚ ਵਿੱਚ ਹੁੰਦੀ ਹੈ। ਉਸ ਦਿਨ ਤੋਂ ਬਾਅਦ ਕਿਸੇ ਨੇ ਜੀਵਨਜੋਤ ਨੂੰ ਲੰਗੜਾ ਕਹਿ ਕੇ ਨਹੀਂ ਬੁਲਾਇਆ। ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਜੀਵਨਜੋਤ ਨੇ ਇਸ ਤੋਂ ਵੀ ਅਗਾਂਹ ਵੱਡੀ ਪਲਾਂਗ ਪੱਟਦੇ ਹੋਏ ਦੇਸ਼ ਦਾ ਨਾਮ ਵੀ ਰੋਸ਼ਨ ਕੀਤਾ। ਪੜ੍ਹਾਈ ਦੇ ਨਾਲ ਨਾਲ ਜੀਵਨ ਜੀ ਦੇ ਮਨ ਵਿੱਚ ਇੱਕ ਚੀਜ਼ ਖਟਕਦੀ ਰਹਿੰਦੀ ਸੀ,

ਫਿਰ ਤੋਂ ਖੇਡਣਾ ਚਾਹੁੰਦਾ ਸੀ। ਇੱਕ ਦਿਨ ਉਸਨੇ ਟੀਵੀ 'ਤੇ ਪੈਰਾਲੰਪਿਕ ਦੇਖੇ। ਵੀਲਚੇਅਰ 'ਤੇ ਬੈਠੇ ਅਥਲੀਟ 100 ਮੀਟਰ ਦੀ ਦੌੜ ਲਗਾ ਰਹੇ ਸੀ ਤਾਂ ਜੀਵਨਜੀਤ ਦੀ ਅੱਖ ਚਮਕ ਉੱਠੀ। ਉਸਨੇ ਪਿਤਾ ਨੂੰ ਕਿਹਾ, ਪਾਪਾ ਮੈਂ ਵੀ ਦੌੜਾਂਗਾ। ਪਿਤਾ ਨੇ ਪਹਿਲਾਂ ਨਾਂਹ ਕੀਤੀ, ਉਹਨਾਂ ਨੂੰ ਡਰ ਸੀ ਕਿ ਪੁੱਤਰ ਸਿਰਫ ਨਿਰਾਸ਼ ਹੋਵੇਗਾ। ਪਰ ਫਿਰ ਜੀਵਨਜੀਤ ਵੀ ਜ਼ਿੱਦੀ ਸੀ। ਉਸਨੇ ਆਪਣੇ ਲਈ ਲੱਕੜ ਦੀ ਇੱਕ ਨਕਲੀ ਲੱਤ ਬਣਵਾਈ ਅਤੇ ਪਿੰਡ ਦੇ ਖੇਤਾਂ ਵਿੱਚ ਭੱਜਣਾ ਸ਼ੁਰੂ ਕੀਤਾ। ਪਹਿਲੇ ਦਿਨ ਉਹ 50 ਮੀਟਰ ਤੋਂ ਜ਼ਿਆਦਾ ਨਹੀਂ ਭੱਜ ਸਕਿਆ, ਲੱਤ ਵਿੱਚ ਦਰਦ ਔਰ ਉਹ ਡਿੱਗ ਪੈਂਦਾ। ਪਰ ਹਰ ਰੋਜ਼ ਉੱਠਦਾ ਅਤੇ ਅਗਲੇ ਦਿਨ ਫਿਰ ਭੱਜਦਾ। ਪਿੰਡ ਦੇ ਲੋਕ ਹੱਸਦੇ ਕਿ ਇਸ ਮੁੰਡੇ ਦਾ ਦਿਮਾਗ ਹਿੱਲ ਗਿਆ, ਇੱਕ ਲੱਤ ਨਾਲ ਕੌਣ ਦੌੜਦਾ। ਪਰ ਜੀਵਨਜੀਤ ਦੇ ਕੰਨਾਂ ਵਿੱਚ ਸਿਰਫ ਉਸਦੇ ਪਿਤਾ ਦੇ ਸ਼ਬਦ ਗੂੰਜਦੇ, ਹੌਂਸਲਾ ਨਾ ਹਾਰੀ ਪੁੱਤ। 2012 ਵਿੱਚ ਪਟਿਆਲਾ ਵਿੱਚ ਸਟੇਟ ਲੈਵਲ ਦੀ ਪੈਰਾ ਐਥਲੈਟਿਕਸ ਮੀਟ ਹੋਈ। ਜੀਵਨਜੀਤ ਨੇ 100 ਮੀਟਰ ਅਤੇ 200 ਮੀਟਰ ਦੀ ਦੌੜ ਵਿੱਚ ਹਿੱਸਾ ਲਿਆ। ਉਹ ਨਾ ਤਾਂ ਸਭ ਤੋਂ ਤੇਜ਼ ਸੀ ਅਤੇ ਨਾ ਹੀ ਉਸ ਕੋਲ ਮਹਿੰਗੀ ਪ੍ਰੋਸਥੈਟਿਕ ਲੱਤ ਸੀ, ਪਰ ਉਸ ਕੋਲ ਜਨੂੰਨ ਸੀ। ਉਸਨੇ ਦੋਵਾਂ ਦੌੜਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਹ ਜਿੱਤ ਸਿਰਫ ਮੈਡਲ ਨਹੀਂ ਸੀ, ਇਹ ਉਸਦੇ ਜੀਵਨ ਦਾ ਟਰਨਿੰਗ ਪੁਆਇੰਟ ਸੀ। ਸਪੋਰਟਸ ਅਥਾਰਟੀ ਆਫ ਇੰਡੀਆ ਦੇ ਕੋਚਾਂ ਦੀ ਨਜ਼ਰ ਉਸ 'ਤੇ ਪਈ ਤਾਂ ਉਹਨਾਂ ਨੇ ਉਸਨੂੰ ਦਿੱਲੀ ਦੇ ਟ੍ਰੇਨਿੰਗ ਸੈਂਟਰ ਵਿੱਚ ਬੁਲਾਇਆ। ਉੱਥੇ ਉਸਨੂੰ ਪਹਿਲੀ ਵਾਰ ਅਸਲੀ ਕਾਰਬਨ ਫਾਈਬਰ ਦੀ ਲੱਤ ਮਿਲੀ ਅਤੇ ਜਦੋਂ ਉਸਨੂੰ ਇਹ ਸੁਵਿਧਾ ਹਾਸਲ ਹੋਈ ਉਸ ਤੋਂ ਬਾਅਦ 'ਚ ਉਸਦੀ ਜ਼ਿੰਦਗੀ ਨੇ ਕਿਵੇਂ ਟਰਨਿੰਗ ਪੁਆਇੰਟ ਲਿਆ ਉਹ ਮੈਂ ਤੁਹਾਨੂੰ ਦੱਸਾਂਗਾ, ਪਰ ਫਿਲਹਾਲ ਇਸ ਗੀਤ ਤੋਂ ਬਾਅਦ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चाहवान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in। एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चाहवान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: ਹੁਣੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ। ਪਰ ਹੁਣ ਤੋਂ ਕੁਝ ਹੀ ਪਹਿਲਾਂ ਅੱਜ ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ।
2: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ੍ਹ ਮੈਂ ਲਾਈਟ ਦੇ ਬਿੱਲ 'ਤੇ 0 ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ 0 ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
3: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
4: ਹਰ ਘਰ ਸੂਰਿਆ ਘਰ।
5: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਸਿਹਤ ਮੰਤਰੀ JP ਨੱਡਾ ਦਾ ਕਹਿਣਾ ਹੈ ਕਿ ਪੰਜਾਬ ਨੂੰ ਸਿਹਤ ਸਮੇਤ ਹੋਰ ਖੇਤਰਾਂ ਵਿੱਚ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ। ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਵੱਲੋਂ ਸੂਬੇ ਦੀਆਂ ਮੁੱਖ ਇਮਾਰਤਾਂ 'ਤੇ 2 MW ਸੋਲਰ ਪਾਵਰ ਪ੍ਰੋਜੈਕਟਾਂ ਨੂੰ ਲਾਉਣ ਦਾ ਐਲਾਨ। ਹੜ੍ਹਾਂ ਦੀ ਮਾਰ ਕਰਕੇ ਪਿਛਲੇ 4 ਸਾਲਾਂ ਤੋਂ ਬੰਦ ਇਤਿਹਾਸਿਕ ਪਠਾਨਕੋਟ ਜੋਗਿੰਦਰ ਨਗਰ ਨੈਰੋਗੇਜ ਰੇਲ ਸੇਵਾ ਅੱਜ ਤੋਂ ਮੁੜ ਸ਼ੁਰੂ। ਅਤੇ ਔਰਤਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 3ਜਾ ਅਤੇ ਆਖਰੀ 2020 ਮੈਚ ਅੱਜ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ JP ਨੱਡਾ ਨੇ ਕਿਹਾ ਹੈ ਕਿ ਭਾਰਤ ਦਾ ਸਿਹਤ ਸੰਭਾਲ ਦ੍ਰਿਸ਼ਟੀਕੋਣ ਮੁੱਖ ਤੌਰ ਤੇ ਇਲਾਜ ਮਾਡਲ ਤੋਂ ਇੱਕ ਵਿਆਪਕ ਢਾਂਚੇ ਵਿੱਚ ਵਿਕਸਿਤ ਹੋਇਆ ਹੈ। ਇਸ ਢਾਂਚੇ ਵਿੱਚ ਰੋਕਥਾਮ, ਉਤਸ਼ਾਹਿਤ ਕਰਨ, ਮੁੜ ਸੇਵਾ, ਸਹਾਇਕ ਦੇਖਭਾਲ ਅਤੇ ਬਜ਼ੁਰਗਾਂ ਦੀ ਸੰਭਾਲ ਸ਼ਾਮਿਲ ਏ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ 1,82,000 ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਰ ਸਿਹਤ ਸੰਭਾਲ ਸੇਵਾਵਾਂ ਲਈ ਸੰਪਰਕ ਦੇ ਪਹਿਲੇ ਬਿੰਦੂ ਵਜੋਂ ਸੇਵਾ ਦੇ ਰਹੇ ਨੇ। ਉਹ ਅੱਜ ਪੰਜਾਬ ਵਿੱਚ ਏਮਜ਼ ਬਠਿੰਡਾ ਦੇ ਦੂਜੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਨਾ ਸਿਰਫ ਸਿਹਤ ਖੇਤਰ ਵਿੱਚ ਸਗੋਂ ਹੋਰ ਖੇਤਰਾਂ ਵਿੱਚ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ।
6: 10 ਸਾਲ ਕੇ ਅੰਦਰ ਪੰਜਾਬ ਕੋ ਹਮਨੇ ਏਕ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਦੀਆ, ਜਹਾਂ ਜਹਾਂ ਆਪਨੇ ਡਿਸਟ੍ਰਿਕਟ ਹਾਸਪਿਟਲ ਮੰਗਾ ਵੋ ਹਮਨੇ ਦੀਆ। ਇਟ ਇਜ਼ ਓਨਲੀ ਪੰਜਾਬ ਵਿਚ ਹੈਜ਼ ਗੋਟ 2 ਸੈਟੇਲਾਈਟ ਸੈਂਟਰਸ ਵਿਦ ਇਨ 10 ਈਅਰਸ ਦੈਟ ਵੀ ਹੈਵ ਟੂ ਅੰਡਰਸਟੈਂਡ। ਐਂਡ ਵੀ ਹੈਵ ਸਪੈਂਟ ਇਨ ਏਮਜ਼ ਬਠਿੰਡਾ ਮੋਰ ਦੈਨ 1,000 ਕਰੋੜਸ, ਇਨ ਸੈਟੇਲਾਈਟ PGI ਸੈਂਟਰ ਸੰਗਰੂਰ 449 ਕਰੋੜਸ, ਐਂਡ 490 ਕਰੋੜਸ ਇਨ ਫਿਰੋਜ਼ਪੁਰ ਹੈਜ਼ ਬੀਨ ਸਪੈਂਟ। ਪੰਜਾਬ ਕੋ ਟੋਪ ਪ੍ਰਾਇਰਟੀ ਪਰ ਹੈਲਥ ਕੇ ਸੈਕਟਰ ਸੇ ਔਰ ਸਭੀ ਸੈਕਟਰਸ ਮੇਂ, ਕਿਉਂਕਿ ਹਮਾਰੀ ਪ੍ਰਾਇੋਰਟੀ ਮੈਂ ਪੰਜਾਬ ਕੋ ਹੈਲਥ ਕੇ ਖੇਤਰ ਮੇਂ ਔਰ ਸਭੀ ਸਰਵਾਂਗੀਣ ਵਿਕਾਸ ਮੇਂ ਆਗੇ ਬੜਾਨੇ ਕਾ ਹਮ ਲੋਗੋਂ ਨੇ ਤੈਅ ਕੀਆ ਹੈ।
5: ਰੋਕਥਾਮ ਸਬੰਧੀ ਸਿਹਤ ਸੰਭਾਲ ਤੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਧਿਆਨ ਤੇ ਜ਼ੋਰ ਦਿੰਦਿਆਂ ਉਨ੍ਹਾਂ ਦੱਸਿਆ ਕਿ 30 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਪੰਚਾਇਤਾਂ, ਆਸ਼ਾ

ਫਰੰਟ ਲਾਈਨ ਸਿਹਤ ਵਰਕਰਾਂ ਵੱਲੋਂ ਨਿਯਮਿਤ ਜਾਂਚ ਕਰਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਪਹਿਲਕਦਮੀਆਂ ਤਹਿਤ ਹਾਸਲ ਕੀਤੀ ਗਈ ਪ੍ਰਗਤੀ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ 36 ਕਰੋੜ ਤੋਂ ਵੱਧ ਲੋਕਾਂ ਦੀ ਮੂੰਹ ਦੇ ਕੈਂਸਰ ਲਈ, 17 ਕਰੋੜ ਤੋਂ ਵੱਧ ਔਰਤਾਂ ਦੀ ਛਾਤੀ ਦੇ ਕੈਂਸਰ ਲਈ ਅਤੇ 9 ਕਰੋੜ ਤੋਂ ਵੱਧ ਔਰਤਾਂ ਦੀ ਸਰਵਾਈਕਲ ਕੈਂਸਰ ਲਈ ਜਾਂਚ ਕੀਤੀ ਗਈ ਏ। ਇਸ ਤੋਂ ਇਲਾਵਾ 42 ਕਰੋੜ ਤੋਂ ਵੱਧ ਵਿਅਕਤੀਆਂ ਦੀ ਸ਼ੂਗਰ ਅਤੇ ਹਾਈਪਰਟੈਂਸ਼ਨ ਲਈ ਜਾਂਚ ਕੀਤੀ ਗਈ ਏ। ਆਪਣੇ ਸੰਬੋਧਨ ਦੌਰਾਨ ਮੰਤਰੀ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪੇਸ਼ੇਵਰ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਖੇਤਰ ਵਿੱਚ 3ਜੇ ਦਰਜੇ ਦੀ ਸਿਹਤ ਸੰਭਾਲ, ਡਾਕਟਰੀ ਸਿੱਖਿਆ ਅਤੇ ਖੋਜ ਨੂੰ ਮਜ਼ਬੂਤ ਕਰਨ ਵਿੱਚ ਏਮਸ ਦੇ ਵੱਧ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਮਰੀਜ਼ਾਂ ਲਈ ਕੁਝ ਡਾਕਟਰੀ ਸਹੂਲਤਾਂ ਦਾ ਉਦਘਾਟਨ ਕਰਨ ਤੋਂ ਇਲਾਵਾ ਉਨ੍ਹਾਂ ਨੇ ਬਾਲ ਵਿਕਾਸ ਅਤੇ ਸ਼ੁਰੂਆਤੀ ਸਹਾਇਤਾ ਕੇਂਦਰ CDIC ਨੂੰ ਵੀ ਭਾਈਚਾਰੇ ਨੂੰ ਸਮਰਪਿਤ ਕੀਤਾ। ਖੇਤਰ ਵਿੱਚ ਆਪਣੀ ਕਿਸਮ ਦੀ ਪਹਿਲੀ ਸਹੂਲਤ ਵਜੋਂ ਇਹ ਕੇਂਦਰ ਬੱਚਿਆਂ ਵਿੱਚ ਵਿਕਾਸ ਸੰਬੰਧੀ ਵਿਕਾਰਾਂ ਅਤੇ ਦਿਵਿਆਂਗਤਾ ਦੀ ਸ਼ੁਰੂਆਤੀ ਪਛਾਣ, ਨਿਦਾਨ ਅਤੇ ਇਸ ਪ੍ਰਤੀ ਪ੍ਰਬੰਧ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲਣੀ ਸ਼ੁਰੂ ਹੋ ਜਾਏਗੀ। 35 ਲੱਖ ਲਾਭਪਾਤਰੀਆਂ ਲਈ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਨੇ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੇਤੀਬਾੜੀ ਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਨੂੰ ਸਬਜ਼ੀਆਂ ਅਤੇ ਫਲ ਉਤਪਾਦਕਾਂ ਅਤੇ ਮੱਛੀ ਪਾਲਣ ਵਾਲਿਆਂ ਤੱਕ ਵਧਾਉਣ ਦਾ ਐਲਾਨ ਕਰਨ ਲਈ ਬੁਲਾਈ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਹੀ। ਸ਼੍ਰੀ ਮਾਨ ਨੇ ਕਿਹਾ ਕਿ ਸਰਕਾਰ ਨੇ ਇਸ ਯੋਜਨਾ ਤਹਿਤ ਮਾਲੀ ਸਹਾਇਤਾ ਪ੍ਰਦਾਨ ਕਰਨ ਲਈ ਲੋੜੀਂਦੇ ਫੰਡਾਂ ਦਾ ਬਜਟ ਪਹਿਲਾਂ ਹੀ ਤਿਆਰ ਕਰ ਲਿਆ ਹੈ। ਉਨ੍ਹਾਂ 26 ਸਾਲ ਪੁਰਾਣੀ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਵਿੱਚ ਬਦਲਾਅ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੂਰੀ ਪ੍ਰਕਿਰਿਆ ਨੂੰ ਡਿਜੀਟਾਈਜ਼ ਕੀਤਾ ਜਾਏਗਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸੂਬੇ ਦੀਆਂ ਮੁੱਖ ਇਮਾਰਤਾਂ 'ਤੇ 2 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਲਾਉਣ ਦਾ ਐਲਾਨ ਕੀਤਾ, ਜਿਸ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖਾਲਸਾ 500 ਕਿਲੋਵਾਟ, ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਤੀਰਥ ਸਥਲ ਵਿਖੇ 400 ਕਿਲੋਵਾਟ ਅਤੇ NIBE ਕਪੂਰਥਲਾ ਵਿਖੇ 300 ਕਿਲੋਵਾਟ ਦੇ ਪ੍ਰੋਜੈਕਟ ਸ਼ਾਮਿਲ ਨੇ। ਚੰਡੀਗੜ੍ਹ ਵਿੱਚ ਪੇਡਾ ਕੰਪਲੈਕਸ ਵਿਖੇ ਚੁਗਿਰਦੇ ਪੱਖੀ ਊਰਜਾ ਨਾਲ ਸਬੰਧਿਤ ਪ੍ਰੋਜੈਕਟਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ 661 ਸਰਕਾਰੀ ਇਮਾਰਤਾਂ ਦੀਆਂ ਛੱਤਾਂ 'ਤੇ ਵੀ 18.6 ਮੈਗਾਵਾਟ ਦੇ ਸੋਲਰ ਪਲਾਂਟ ਲਾਉਣ ਲਈ ਵਰਕ ਆਰਡਰ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਨੇ। ਮੀਟਿੰਗ ਦੌਰਾਨ ਮੰਤਰੀ ਨੇ ਵਿਰਾਸਤ ਏ ਖਾਲਸਾ, ਭਗਵਾਨ ਵਾਲਮੀਕਿ ਤੀਰਥ ਸਥਲ ਅਤੇ NIBE ਕਪੂਰਥਲਾ ਸਮੇਤ ਪ੍ਰਮੁੱਖ ਵਿਰਾਸਤੀ ਅਤੇ ਵਿਦਿਅਕ ਇਮਾਰਤਾਂ ਵਿਖੇ 2 ਮੈਗਾਵਾਟ ਸੋਲਰਾਈਜੇਸ਼ਨ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਅਗਸਤ 2026 ਦੇ ਅੱਧ ਤੱਕ ਦੀ ਸਮਾਂ ਸੀਮਾ ਤੈਅ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ 34 ਸਰਕਾਰੀ ਇਮਾਰਤਾਂ 'ਤੇ 1.413 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਸੋਲਰ ਪਲਾਂਟ ਲਾਏ ਜਾ ਚੁੱਕੇ ਨੇ। ਪਿੰਡਾਂ 'ਚ ਵੀ ਰਾਤ ਨੂੰ ਰੋਸ਼ਨੀ ਲਈ ਇੱਕ ਵੱਖਰੀ ਪਹਿਲਕਦਮੀ ਤਹਿਤ ਉਨ੍ਹਾਂ ਨੇ ਪੇਡਾਂ ਨੂੰ ਅਗਲੇ 6 ਮਹੀਨਿਆਂ ਦੇ ਅੰਦਰ 3 ਲੱਖ ਸੋਲਰ ਸਟ੍ਰੀਟ ਲਾਈਟਾਂ ਲਾਉਣ ਦੇ ਨਿਰਦੇਸ਼ ਦਿੱਤੇ। ਇਤਿਹਾਸਕ ਪਠਾਨਕੋਟ ਜੋਗਿੰਦਰ ਨਗਰ ਨੈਰੋ ਗੇਜ ਰੇਲ ਸੇਵਾ, ਜੋ ਕਿ ਪਿਛਲੇ ਕਰੀਬ 4 ਸਾਲਾਂ ਤੋਂ ਬੰਦ ਸੀ, ਅੱਜ ਤੋਂ ਮੁੜ ਸ਼ੁਰੂ ਹੋ ਗਈ ਏ। ਇਸ ਨਾਲ ਪੰਜਾਬ ਅਤੇ ਹਿਮਾਚਲ ਇੱਕ ਵਾਰ ਫਿਰ ਰੇਲ ਸੰਪਰਕ ਨਾਲ ਜੁੜ ਗਏ ਨੇ। ਰੇਲਵੇ ਵੱਲੋਂ ਜਾਰੀ ਸੋਧੇ ਹੋਏ ਸ਼ਡਿਊਲ ਮੁਤਾਬਕ ਪਹਿਲੀ ਰੇਲ ਗੱਡੀ ਸਵੇਰੇ 5 ਵਜੇ ਪਠਾਨਕੋਟ ਤੋਂ ਰਵਾਨਾ ਹੋਏਗੀ ਅਤੇ ਦੁਪਹਿਰ 12 ਵਜੇ ਬੈਜਨਾਥ ਪਾਪਰੋਲਾ ਪਹੁੰਚੇਗੀ ਅਤੇ ਦੂਜੀ ਰੇਲ ਸੇਵਾ ਸਵੇਰੇ 7 ਵਜੇ ਪਠਾਨਕੋਟ ਤੋਂ ਰਵਾਨਾ ਹੋ ਕੇ ਦੁਪਹਿਰ ਬਾਅਦ 1:40 'ਤੇ ਬੈਜਨਾਥ ਪਾਪਰੋਲਾ ਪਹੁੰਚੇਗੀ। ਵਾਪਸੀ ਦੀ ਯਾਤਰਾ 'ਤੇ ਇਹ ਰੇਲ ਗੱਡੀਆਂ ਦੁਪਹਿਰ ਬਾਅਦ 2:15 ਅਤੇ ਦੁਪਹਿਰ ਬਾਅਦ 3:40 'ਤੇ ਪਠਾਨਕੋਟ ਲਈ ਰਵਾਨਾ ਹੋਣਗੀਆਂ। ਅਗਸਤ 2023 ਵਿੱਚ ਜੋਗਿੰਦਰ ਨਗਰ ਰੇਲਵੇ ਟਰੈਕ 'ਤੇ ਆਏ ਭਿਆਨਕ ਖੜਾਂ ਦੌਰਾਨ ਪੰਜਾਬ ਅਤੇ ਹਿਮਾਚਲ ਦੀ ਸਰਹੱਦ 'ਤੇ ਸਥਿਤ ਚੱਕੀ ਰੇਲਵੇ ਪੁਲ ਦਾ ਇੱਕ ਵੱਡਾ ਹਿੱਸਾ ਢਹਿ ਗਿਆ ਸੀ, ਜਿਸ ਕਾਰਨ ਪੂਰਾ ਇਲਾਕਾ ਕੱਟਿਆ ਗਿਆ ਸੀ ਅਤੇ ਰੇਲ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਸਨ। ਇਸ ਸੰਕਟ ਦੇ ਮੱਦੇਨਜ਼ਰ ਰੇਲਵੇ ਮੰਤਰਾਲੇ ਨੇ ਜੰਗੀ ਪੱਧਰ 'ਤੇ ਕੰਮ ਕੀਤਾ ਅਤੇ 70 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਅਤੇ ਅਤਿ ਆਧੁਨਿਕ ਰੇਲਵੇ ਪੁਲ ਬਣਾਇਆ, ਜਿਸ ਕਾਰਨ ਰੇਲ ਸੇਵਾ ਦੀ ਮੁੜ ਬਹਾਲੀ ਹੋ ਸਕੀ। ਗੁਰਦਾਸਪੁਰ ਦੇ ਸਰਹੱਦੀ ਕਸਬੇ ਕਲਾਨੌਰ ਦੇ ਇੱਕ ਨਿੱਜੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਅੱਜ ਦੁਪਹਿਰ ਇੱਕ ਧਮਾਕਾ ਹੋਇਆ। ਧਮਾਕੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। SSP ਗੁਰਦਾਸਪੁਰ ਸ਼੍ਰੀ ਆਦਿੱਤਿਆ ਨੇ ਦੱਸਿਆ ਕਿ ਇੱਕ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ ਅਤੇ ਕਾਫ਼ੀ ਮਾਤਰਾ ਵਿੱਚ ਸਬੂਤ ਬਰਾਮਦ ਕੀਤੇ ਨੇ।

0: ਨੂੰ ਲਾਈ ਸੀਗੀ। ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਇਹਨੂੰ ਚੈੱਕ ਕੀਤਾ ਗਿਆ। ਇੱਥੇ ਗਲਾਸ ਹੈ ਉਹ ਸ਼ੈਟਰਡ ਹੋਏ ਮਿਲੇ ਹੈਗੇ। ਇਸ ਤੋਂ ਬਾਅਦ ਮੇਰੇ ਵੱਲੋਂ SPD ਵੱਲੋਂ ਵੀ ਮੌਕੇ ਦਾ ਮੁਆਇਨਾ ਕੀਤਾ ਗਿਆ। ਸਾਡੀ ਫੋਰੈਂਸਿਕ ਟੀਮਾਂ ਔਨ ਦਾ ਸਪੋਟ ਹੈਗੀ। ਇਹਦੇ 'ਚ ਮੈਂ ਦੱਸਣਾ ਚਾਹਾਂ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਪੁਲਿਸ ਵੱਲੋਂ ਜਿਹੜਾ ਹੈਗਾ ਕਿ ਸਾਰੇ ਪਹਿਲੂਆਂ 'ਤੇ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾ ਰਹੀ ਹੈ। ਸਾਨੂੰ ਇਸ ਸੰਬੰਧ ਦੇ ਵਿੱਚ ਕਾਫੀ ਵਾਈਟਲ ਕਲੂਜ਼ ਮਿਲੇ ਹੈ, ਅਸੀਂ ਉਹਦੇ 'ਚ ਇਨਵੈਸਟੀਗੇਟ ਕਰ ਰਹੇ ਹਾਂ। ਅਸੀਂ ਜਲਦੀ ਜਲਦ ਇਹਦੀ ਪ੍ਰੋਗਰੈਸ ਹੈ ਉਹ ਤੁਹਾਨੂੰ।
1: ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਚਲਾਏ ਜਾ ਰਹੇ ਖੇਤ ਬਚਾਓ ਅਭਿਆਨ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ KVK ਜਲੰਧਰ ਅਤੇ ਕੇਂਦਰੀ ਏਕੀਕ੍ਰਿਤ ਕੀਟ ਪ੍ਰਬੰਧਨ ਕੇਂਦਰ CIPMC ਜਲੰਧਰ ਦੇ ਸਹਿਯੋਗ ਨਾਲ ਜ਼ਿਲ੍ਹਾ ਜਲੰਧਰ ਦੇ ਆਦਮਪੁਰ ਬਲਾਕ ਦੇ ਪਿੰਡ ਅਰਜਨਵਾਲ ਵਿੱਚ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਵਿੱਚ ਸੰਤੁਲਿਤ ਖਾਦਾਂ ਦੀ ਵਰਤੋਂ ਅਤੇ ਮਿੱਟੀ ਦੀ ਪਰਖ ਅਧਾਰਿਤ ਖਾਦਾਂ ਦੀਆਂ ਸਿਫਾਰਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਜੰਗਲਾਤ ਅਤੇ ਜੀਵ ਸੁਰੱਖਿਆ ਵਿਭਾਗ ਨੇ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਅਤੇ ਹਰਿਆ ਭਰਿਆ ਪੰਜਾਬ ਯਕੀਨੀ ਬਣਾਉਣ ਅਤੇ ਜੰਗਲਾਤ ਹੇਠਲੇ ਰਕਬੇ ਨੂੰ ਵਧਾਉਣ ਦੇ ਉਦੇਸ਼ ਨਾਲ ਸਾਰੀਆਂ ਯੋਜਨਾਵਾਂ ਅਧੀਨ ਸੂਬੇ ਦੇ 23 ਜ਼ਿਲ੍ਹਿਆਂ ਵਿੱਚੋਂ ਹਰੇਕ ਜ਼ਿਲ੍ਹੇ ਵਿੱਚ 6.5 ਲੱਖ ਬੂਟੇ ਲਾਉਣ ਦਾ ਟੀਚਾ ਮਿਥਿਆ। ਔਰਤਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਤੀਜਾ ਅਤੇ ਆਖਰੀ 2020 ਮੈਚ ਅੱਜ ਤਾਓਤੌਨ ਵਿੱਚ ਖੇਡਿਆ ਜਾਏਗਾ। ਮੈਚ ਰਾਤੀ 11 ਵਜੇ ਸ਼ੁਰੂ ਹੋਏਗਾ। ਮੌਸਮ ਵਿਭਾਗ ਵੱਲੋਂ ਕੱਲ੍ਹ 3 ਜੂਨ ਤੋਂ 4 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਨਾਲ ਗਰਜ ਚਮਕ ਅਤੇ ਤੇਜ਼ ਹਵਾਵਾਂ ਚੱਲਣ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਆਖਰ 'ਚ ਖਾਸ ਖ਼ਬਰਾਂ। ਕੇਂਦਰੀ ਸਿਹਤ ਮੰਤਰੀ JP ਨੱਡਾ ਦਾ ਕਹਿਣਾ ਕਿ ਪੰਜਾਬ ਨੂੰ ਸਿਹਤ ਸਮੇਤ ਹੋਰ ਖੇਤਰਾਂ ਵਿੱਚ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ। ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਵੱਲੋਂ ਸੂਬੇ ਦੀਆਂ ਮੁੱਖ ਇਮਾਰਤਾਂ 'ਤੇ 2 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟਾਂ ਨੂੰ ਲਾਉਣ ਦਾ ਐਲਾਨ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: ਮੇਰਾ ਇੱਕ ਜ਼ਿੱਦੀ ਗੁਆਂਢੀ ਹੈ, ਪੂਰੀ ਕਲੋਨੀ ਨੇ ਸੋਲਰ ਪੈਨਲ ਲਗਾ ਲਏ ਨੇ, ਪਰ ਉਹ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਸੱਚਮੁੱਚ ਬਿੱਲ 0 ਆ ਸਕਦਾ ਹੈ। ਮੈਂ ਕਿਹਾ ਪੁੱਤਰ, ਨਾਮ ਹੀ ਹੈ PM ਸੂਰਯ ਘਰ ਮੁਫਤ ਬਿਜਲੀ ਯੋਜਨਾ। ਫਿਰ ਇੱਕ ਇੱਕ ਕਰਕੇ ਸਭ ਦਾ ਬਿਜਲੀ ਬਿੱਲ 0 ਆਉਣ ਲੱਗਾ। ਫਿਰ ਬੋਲਿਆ, ਹੁਣ ਲਗਾ ਹੀ ਦਿੰਦਾ ਹਾਂ। PM ਸੂਰਯ ਘਰ ਮੁਫਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM ਸੂਰਯ ਘਰ.gov.in।
3: The Indian Navy invites online applications from unmarried male and female candidates for 10+2 BTech cadet entry scheme, permanent commission. Last date for submission is 18 June 2026. For more details, visit www.joinindiannavy.gov.in. The Indian Navy, combat ready, cohesive, Atmanirbhar, safeguarding seas for a Viksit Samriddh Bharat. Join Indian Navy. The Indian Navy invites online applications from unmarried male and female candidates for 10+2 BTech cadet entry scheme, permanent commission. Last date for submission is 18 June 2026. For more details, visit www.joinindiannavy.gov.in. The Indian Navy, combat ready, cohesive, Atmanirbhar, safeguarding seas for a Viksit Samriddh Bharat. Join Indian Navy.

ਵੈਲਕਮ ਬੈਕ ਜੀ ਐਫ ਐਮ ਐਨ 102.7 ਮੈਗਾ ਹਰਟਸ 'ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਅਤੇ ਰੇਨਬੋ ਚੈਨਲ 'ਤੇ ਚੱਲ ਰਿਹਾ ਪ੍ਰੋਗਰਾਮ ਲਵ ਯੂ ਜ਼ਿੰਦਗੀ ਅਤੇ ਇਸ ਪ੍ਰੋਗਰਾਮ ਦੇ ਵਿੱਚ ਜੀਵਨ ਜੀ ਦੇ ਉਸ ਮੋਟੀਵੇਸ਼ਨਲ ਸਫ਼ਰ ਦੀ ਕਹਾਣੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੋ ਤੁਹਾਨੂੰ ਹੁਣ ਤੱਕ ਇਸ ਕਹਾਣੀ ਤੱਕ ਦੱਸ ਚੁੱਕਾਂ ਕਿ ਕਿਵੇਂ ਉਸਨੇ ਇੱਕ ਘਟਨਾ ਦੇ ਵਿੱਚ ਆਪਣਾ ਪੈਰ ਗਵਾ ਲਿਆ ਫਿਰ ਪੈਰਾ ਐਥਲੀਟ ਬਣ ਕੇ ਪਟਿਆਲੇ ਦੇ ਸਟੇਟ ਲੈਵਲ ਪੈਰਾ ਐਥਲੈਟਿਕਸ ਮੀਟ ਦੇ ਵਿੱਚ ਉਸਨੇ ਜਿਹੜਾ ਹੈ 100 ਮੀਟਰ ਅਤੇ 200 ਮੀਟਰ ਦੀ ਦੌੜ ਦੇ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ 2016 ਦੇ ਵਿੱਚ ਜੀਵਨਜੀਤ ਨੇ ਰੀਓ ਪੈਰਾਲੰਪਿਕਸ ਲਈ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕੀਤੀ ਉਹ ਬਹੁਤ ਨੇੜੇ ਪਹੁੰਚ ਗਿਆ ਪਰ ਸਿਰਫ 0.3 ਸਕਿੰਟ ਨਾਲ ਰਹਿ ਗਿਆ ਉਹ ਦਿਨ ਉਸ ਲਈ ਬਹੁਤ ਔਖਾ ਸੀ ਉਹ ਕਮਰੇ 'ਚ ਬੰਦ ਹੋ ਕੇ ਬਹੁਤ ਰੋਇਆ ਉਸ ਨੂੰ ਲੱਗਿਆ ਕਿ ਸਾਰੀ ਮਿਹਨਤ ਬੇਕਾਰ ਗਈ ਪਰ ਉਸੇ ਰਾਤ ਉਸ ਦੇ ਪਿਤਾ ਦਾ ਫੋਨ ਆਇਆ ਪਿਤਾ ਨੇ ਕਿਹਾ ਕਿ ਪੁੱਤ 0.3 ਸਕਿੰਟ ਦਾ ਮਤਲਬ ਹੈ

ਤੋਂ 99.7% ਰਸਤਾ ਤੈਅ ਕਰ ਲਿਆ। ਹੁਣ ਬਾਕੀ ਦੇ 0.3% ਲਈ ਮਿਹਨਤ ਕਰ। ਉਹ ਰਾਤ ਜੀਵਨਜੀਤ ਸੋਇਆ ਨਹੀਂ। ਅਗਲੇ ਦਿਨ ਤੋਂ ਉਸਨੇ ਆਪਣੀ ਟ੍ਰੇਨਿੰਗ ਦੁੱਗਣੀ ਕਰ ਦਿੱਤੀ। ਸਵੇਰੇ 5 ਵਜੇ ਉੱਠਣਾ, ਜਿਮ, ਟਰੈਕ, ਫਿਜ਼ੀਓਥੈਰੇਪੀ, ਇਹ ਉਸਦੀ ਰੂਟੀਨ ਬਣ ਗਈ। ਫਿਰ ਸਾਲ 2021 ਵਿੱਚ ਟੋਕਿਓ ਪੈਰਾਲੰਪਿਕ ਵਿੱਚ ਜੀਵਨਜੀਤ ਨੇ ਭਾਰਤ ਦੀ ਨੁਮਾਇੰਦਗੀ ਕੀਤੀ। 400 ਮੀਟਰ ਦੀ ਦੌੜ ਵਿੱਚ ਉਹ 5ਵੇਂ ਸਥਾਨ 'ਤੇ ਰਿਹਾ। ਮੈਡਲ ਨਹੀਂ ਮਿਲਿਆ, ਪਰ ਜਦੋਂ ਉਹ ਟਰੈਕ ਤੋਂ ਬਾਹਰ ਆਇਆ ਤਾਂ ਸਾਰੇ ਭਾਰਤੀ ਦਰਸ਼ਕ ਖੜ੍ਹੇ ਹੋ ਕੇ ਤਾੜੀਆਂ ਮਾਰ ਰਹੇ ਸੀ। ਕਮੈਂਟੇਟਰ ਨੇ ਕਿਹਾ ਕਿ ਇਹ ਮੁੰਡਾ ਮੈਡਲ ਨਹੀਂ ਜਿੱਤਿਆ, ਪਰ ਉਸਨੇ ਲੱਖਾਂ ਲੋਕਾਂ ਦੇ ਦਿਲ ਜਿੱਤ ਲਏ। ਅੱਜ ਜੀਵਨਜੀਤ ਸਿਰਫ ਐਥਲੀਟ ਨਹੀਂ, ਉਹ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਭਾਸ਼ਣ ਦਿੰਦਾ। ਉਹ ਅਪਾਹਜ ਬੱਚਿਆਂ ਲਈ ਮੁਫ਼ਤ ਟ੍ਰੇਨਿੰਗ ਕੈਂਪ ਲਗਾਉਂਦਾ ਅਤੇ ਉਸਨੇ ਇੱਕ NGO ਵੀ ਬਣਾਈ ਹੈ ਜੋ ਗਰੀਬ ਅਪਾਹਜ ਬੱਚਿਆਂ ਨੂੰ ਪ੍ਰੋਸਥੈਟਿਕ ਲੱਤਾਂ ਮੁਹੱਈਆ ਕਰਵਾਉਂਦੀ ਹੈ।

ਟੋਕੀਓ ਪੈਰਾਲੰਪਿਕ ਵਿੱਚ ਜੀਵਨਜੀਤ ਨੇ ਭਾਰਤ ਦੀ ਨੁਮਾਇੰਦਗੀ ਕੀਤੀ। 400 ਮੀਟਰ ਦੀ ਦੌੜ ਵਿੱਚ ਉਹ 5ਵੇਂ ਸਥਾਨ 'ਤੇ ਰਿਹਾ। ਮੈਡਲ ਨਹੀਂ ਮਿਲਿਆ, ਪਰ ਜਦੋਂ ਉਹ ਟਰੈਕ ਤੋਂ ਬਾਹਰ ਆਇਆ ਤਾਂ ਸਾਰੇ ਭਾਰਤੀ ਦਰਸ਼ਕ ਖੜ੍ਹੇ ਹੋ ਕੇ ਤਾੜੀਆਂ ਮਾਰ ਰਹੇ ਸੀ। ਕਮੈਂਟੇਟਰ ਨੇ ਕਿਹਾ ਕਿ ਇਹ ਮੁੰਡਾ ਮੈਡਲ ਨਹੀਂ ਜਿੱਤਿਆ, ਪਰ ਉਸਨੇ ਲੱਖਾਂ ਲੋਕਾਂ ਦੇ ਦਿਲ ਜਿੱਤ ਲਏ। ਅੱਜ ਜੀਵਨਜੀਤ ਸਿਰਫ ਐਥਲੀਟ ਨਹੀਂ, ਉਹ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਭਾਸ਼ਣ ਦਿੰਦਾ। ਉਹ ਅਪਾਹਜ ਬੱਚਿਆਂ ਲਈ ਮੁਫ਼ਤ ਟ੍ਰੇਨਿੰਗ ਕੈਂਪ ਲਗਾਉਂਦਾ ਅਤੇ ਉਸਨੇ ਇੱਕ NGO ਵੀ ਬਣਾਈ ਹੈ ਜੋ ਗਰੀਬ ਅਪਾਹਜ ਬੱਚਿਆਂ ਨੂੰ ਪ੍ਰੋਸਥੈਟਿਕ ਲੱਤਾਂ ਮੁਹੱਈਆ ਕਰਵਾਉਂਦੀ ਹੈ।

ਸੋ ਦੋਸਤੋ, ਪਿਛਲੇ ਸਾਲ ਇੱਕ 10 ਸਾਲ ਦੀ ਕੁੜੀ ਜਿਸ ਦਾ ਹਾਦਸੇ ਦੇ ਵਿੱਚ ਹੱਥ ਕੱਟਿਆ ਗਿਆ ਸੀ, ਜੀਵਨਜੀਤ ਨੂੰ ਮਿਲਣ ਲਈ ਆਈ। ਉਹ ਡਰੀ ਹੋਈ ਸੀ ਅਤੇ ਉਸਨੂੰ ਲੱਗਦਾ ਸੀ ਕਿ ਉਹ ਹੁਣ ਕਦੇ ਪੇਂਟਿੰਗ ਨਹੀਂ ਕਰ ਸਕੇਗੀ। ਤਾਂ ਜੀਵਨਜੀਤ ਨੇ ਉਸਨੂੰ ਆਪਣੀ ਕਹਾਣੀ ਸੁਣਾਈ ਅਤੇ ਉਸਨੂੰ ਇੱਕ ਬ੍ਰਸ਼ ਫੜਾਇਆ, ਅਤੇ ਅੱਜ ਉਹ ਕੁੜੀ ਆਪਣੇ ਹੱਥਾਂ ਦੇ ਨਾਲ ਬਹੁਤ ਸੁੰਦਰ ਪੇਂਟਿੰਗ ਬਣਾਉਂਦੀ ਹੈ। ਜੀਵਨਜੀਤ ਦੀ ਕਹਾਣੀ ਤੋਂ ਅਸੀਂ ਤਿੰਨ ਵੱਡੇ ਸਬਕ ਸਿੱਖ ਸਕਦੇ ਹਾਂ। ਉਹ ਤਿੰਨ ਸਬਕ ਕੀ ਨੇ, ਮੈਂ ਤੁਹਾਨੂੰ ਦੱਸਾਂਗਾ ਇਸ ਗੀਤ ਤੋਂ ਬਾਅਦ।

FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਜੀ। ਚੱਲ ਰਿਹਾ ਪ੍ਰੋਗਰਾਮ ਲਵ ਯੂ ਜ਼ਿੰਦਗੀ, ਅਤੇ ਇਸ ਪ੍ਰੋਗਰਾਮ ਦੇ ਵਿੱਚ ਜੀਵਨ ਜੀਤ ਦੀ ਕਹਾਣੀ ਜੋ ਮੈਂ ਤੁਹਾਡੇ ਨਾਲ ਸਾਂਝੀ ਕੀਤੀ, ਉਸ ਦੇ ਤਿੰਨ ਵੱਡੇ ਸਬਕ ਹੈ ਜੋ ਸਾਨੂੰ ਸਾਰਿਆਂ ਨੂੰ ਉਸ ਦੇ ਉੱਪਰ ਅਮਲ ਕਰਨਾ ਚਾਹੀਦਾ। ਹੁਣ ਤੁਸੀਂ ਗੀਤ ਵੀ ਸੁਣਿਆ, ਮੈਨੂੰ ਡੈਡੀ ਕਹਿੰਦੇ ਨੇ, ਜਿਹਦੇ ਵਿੱਚ ਤੁਸੀਂ ਸੁਣਿਆ ਕਿ ਇੱਕ ਪਿਤਾ ਆਪਣੇ ਪੁੱਤਰ ਦੀਆਂ ਕਮੀਆਂ ਗਿਣਾ ਰਿਹਾ। ਠੀਕ ਹੈ, ਕਮੀਆਂ ਹਰ ਇਨਸਾਨ ਦੇ ਵਿੱਚ ਹੁੰਦੀਆਂ ਨੇ। ਜੀਵਨ ਜੀਤ ਦੀ ਜ਼ਿੰਦਗੀ ਦੇ ਵਿੱਚ ਵੀ ਕਮੀ ਹੁੰਦੀ ਜੇਕਰ ਉਸਦੇ ਪਿਤਾ ਉਸਨੂੰ ਉਤਸ਼ਾਹਿਤ ਨਾ ਕਰਦੇ। ਜ਼ਿੰਦਗੀ ਦੇ ਵਿੱਚ ਜੋ ਅੱਛਾਈਆਂ ਨੇ ਜੇਕਰ ਉਹ ਉਸਨੂੰ ਨਾ ਦਿਖਾਉਂਦੇ ਤਾਂ ਉਹ ਬੱਚਾ ਸ਼ਾਇਦ ਇੰਨਾ ਵੱਡਾ ਇਨਸਾਨ ਨਾ ਬਣ ਸਕਦਾ ਜੋ ਦੂਸਰਿਆਂ ਲਈ ਪ੍ਰੇਰਨਾ ਸਰੋਤ ਬਣ ਚੁੱਕਿਆ। ਸੋ ਸਭ ਤੋਂ ਪਹਿਲਾਂ ਤਾਂ ਜੀ ਆਪਣੇ ਬੱਚੇ ਦੇ ਤੁਸੀਂ ਹੀ ਸਭ ਕੁਛ ਹੋ, ਅਤੇ ਆਪਣੇ ਬੱਚੇ ਨੂੰ ਮੋਟੀਵੇਟ ਵੀ ਤੁਸੀਂ ਹੀ ਕਰਨਾ। ਸੋ ਜੀਵਨ ਜੀਤ ਦੀ ਕਹਾਣੀ ਤੋਂ ਸਾਨੂੰ ਜੋ ਤਿੰਨ ਵੱਡੇ ਸਬਕ ਮਿਲਦੇ ਨੇ, ਪਹਿਲਾ ਇਹ ਕਿ ਸਾਡੀ ਕਮਜ਼ੋਰੀ ਸਾਡੀ ਪਹਿਚਾਣ ਨਹੀਂ ਹੈ। ਲੋਕ ਸਾਨੂੰ ਘਾਟੇ ਨਾਲ ਜਾਣਨਗੇ, ਪਰ ਅਸੀਂ ਆਪਣੇ ਗੁਣਾਂ ਨਾਲ ਪਹਿਚਾਣ ਬਣਾਉਣੀ ਹੈ। ਜੀਵਨ ਜੋਤ ਨੂੰ ਲੋਕ ਇੱਕ ਲੱਤ ਵਾਲਾ ਮੁੰਡਾ ਕਹਿੰਦੇ ਸੀ, ਪਰ ਅੱਜ ਉਹ ਪੈਰਾ ਓਲੰਪੀਅਨ ਜੀਵਨ ਜੋਤ ਵਜੋਂ ਜਾਣਿਆ ਜਾਂਦਾ ਹੈ। ਦੂਸਰੀ ਇਹ ਸਿੱਖਿਆ ਸਾਨੂੰ ਮਿਲਦੀ ਹੈ ਕਿ ਡਿੱਗਣਾ ਹਾਰ ਨਹੀਂ ਹੈ, ਉੱਠਣਾ ਨਾ ਛੱਡਣਾ ਹਾਰ ਹੈ। ਰੀਓ ਦੇ ਵਿੱਚ 0.3 ਸਕਿੰਟ ਨਾਲ ਰਹਿ ਜਾਣ ਤੋਂ ਬਾਅਦ ਬਹੁਤ ਸਾਰੇ ਲੋਕ ਛੱਡ ਦਿੰਦੇ, ਪਰ ਜੀਵਨ ਜੀਤ ਨੇ ਉਸ ਹਾਰ ਨੂੰ ਬਾਲਣ ਬਣਾ ਲਿਆ ਅਤੇ ਅੱਗੇ ਵੱਧਦਾ ਗਿਆ। ਅਤੇ ਤੀਸਰਾ ਸਬਕ ਇਹ ਹੈ ਕਿ ਅਸਲੀ ਕਾਮਯਾਬੀ ਉਹ ਹੈ ਜਦੋਂ ਅਸੀਂ ਦੂਜਿਆਂ ਲਈ ਰਸਤਾ ਬਣੀਏ। ਤਾਂ ਜੀਵਨ ਜੋਤ ਅੱਜ ਜੇ ਸਿਰਫ ਆਪਣੇ ਲਈ ਦੌੜਦਾ ਤਾਂ ਉਹ ਇੱਕ ਚੰਗਾ ਅਥਲੀਟ ਹੁੰਦਾ, ਪਰ ਉਹ ਦੂਜਿਆਂ ਲਈ ਦੌੜ ਰਿਹਾ, ਇਸ ਲਈ ਉਹ ਇੱਕ ਮਹਾਨ ਵਿਅਕਤੀ ਬਣ ਚੁੱਕਾ। ਅਤੇ ਕੁਝ ਆਪਣੇ ਸ਼ਬਦਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਪਿਛਲੇ ਮਹੀਨੇ ਜਦੋਂ ਜੀਵਨਜੀਤ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਆਖਿਆ ਕਿ ਜੇ ਤੁਹਾਨੂੰ ਤੁਹਾਡੀ ਪੁਰਾਣੀ ਲੱਤ ਵਾਪਸ ਮਿਲ ਜਾਵੇ ਤਾਂ ਕੀ ਤੁਸੀਂ ਉਸਨੂੰ ਲੈ ਲਵੋਗੇ? ਤਾਂ ਉਹਨਾਂ ਨੇ ਹੱਸਿਆ ਅਤੇ ਕਿਹਾ, ਨਹੀਂ ਭਾਅ ਜੀ, ਇਹ ਨਕਲੀ ਲੱਤ ਨੇ ਮੈਨੂੰ ਅਸਲੀ ਉਡਾਨ ਦਿੱਤੀ ਹੈ। ਜੇ ਮੇਰੇ ਕੋਲ ਦੋਵੇਂ ਲੱਤਾਂ ਹੁੰਦੀਆਂ ਤਾਂ ਸ਼ਾਇਦ ਮੈਂ ਕਦੇ ਉੱਡਣ ਦੀ ਕੋਸ਼ਿਸ਼ ਹੀ ਨਾ ਕਰਦਾ। ਬਸ ਇਹ ਸ਼ਬਦ ਹਰ ਕਿਸੇ ਦੇ ਦਿਲ ਵਿੱਚ ਵੱਸ ਗਏ ਨੇ, ਅਤੇ ਅਸੀਂ ਸਾਰੇ ਆਪਣੀ ਜ਼ਿੰਦਗੀ 'ਚ ਕਿਸੇ ਨਾ ਕਿਸੇ ਚੀਜ਼ ਦੀ ਕਮੀ ਮਹਿਸੂਸ ਕਰਦੇ ਹਾਂ, ਪੈਸੇ ਦੀ, ਮੌਕੇ ਦੀ, ਜਾਂ ਕਿਸੇ ਦੇ ਸਾਥ ਦੀ। ਪਰ ਜੀਵਨ ਜੀਤ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਮੀ ਉਹ ਨਹੀਂ ਜੋ ਸਾਡੇ ਕੋਲ ਨਹੀਂ, ਕਮੀ ਉਹ ਹੈ ਜੋ ਅਸੀਂ ਆਪਣੇ ਅੰਦਰ ਪੈਦਾ ਕਰ ਲੈਂਦੇ ਹਾਂ। ਇਸ ਲਈ ਅਗਲੀ ਵਾਰ ਜਦੋਂ ਦੋਸਤੋ ਇਹ ਲੱਗੇ ਕਿ ਤੁਹਾਡੇ ਹਾਲਾਤ ਔਖੇ ਨੇ, ਤਾਂ ਜੀਵਨ ਜੀਤ ਦੀ ਇਸ ਕਹਾਣੀ ਨੂੰ ਯਾਦ ਕਰਿਓ। ਉਹ ਮੁੰਡਾ ਜਿਸਨੇ ਇੱਕ ਲੱਤ ਨਾਲ ਨਾ ਸਿਰਫ ਦੌੜ ਲਗਾਈ ਸਗੋਂ ਲੱਖਾਂ ਲੋਕਾਂ ਨੂੰ ਉਡਾਉਣਾ ਵੀ ਸਿਖਾ ਰਿਹਾ ਹੈ। ਸੋ ਦੋਸਤੋ, ਜੇਕਰ ਤੁਸੀਂ ਜੀਵਨ ਜੀਤ ਦੀ ਕਹਾਣੀ ਦੇ ਉੱਪਰ ਚੱਲੋਗੇ ਤਾਂ ਮੈਨੂੰ ਲੱਗਦਾ ਹੈ ਕਿ ਲੋਕ ਖੜ ਕੇ ਤੁਹਾਨੂੰ ਸਲਿਊਟ ਜ਼ਰੂਰ ਕਰਨਗੇ।

ਲਵ ਯੂ ਜ਼ਿੰਦਗੀ ਪ੍ਰੋਗਰਾਮ ਚੱਲ ਰਿਹਾ ਜੀ, ਅਤੇ ਇੰਜੋਏ ਕਰ ਰਹੇ ਹੋ ਤੁਸੀਂ ਇਸ ਪ੍ਰੋਗਰਾਮ ਨੂੰ। ਅਤੇ ਪ੍ਰੋਗਰਾਮ ਜਿਹੜਾ ਜੀ ਆਪਣੇ ਸਮੇਂ ਦੇ ਮੁਤਾਬਕ ਚੱਲਦਾ ਰਹਿੰਦਾ ਹੈ, ਪਰ ਕੱਲ੍ਹ ਮੇਰੇ ਦੋਸਤ ਅਤੇ ਉਸਦੀ ਵਾਈਫ ਦੀ ਆਪਸ 'ਚ ਲੜਾਈ ਹੋਣੋਂ ਮਸਾਂ ਬਚੀ ਹੈ ਜੀ। ਹੋਇਆ ਇਹ ਕਿ ਮੇਰੇ ਦੋਸਤ ਦੀ ਵਾਈਫ ਨੇ ਨਵੀਂ ਸ਼ੋਪਿੰਗ ਕੀਤੀ ਅਤੇ ਭਰਾ ਦੇ ਪੈਸੇ ਕੁਝ ਜ਼ਿਆਦਾ ਹੀ ਖਰਚਾ ਦਿੱਤੇ, ਅਤੇ ਫਿਰ ਹੁੰਦਾ ਹੀ ਹੈ ਬੰਦੇ ਨੂੰ ਕਿ ਇੰਨੀ ਮਿਹਨਤ ਨਾਲ ਕਮਾਇਆ ਪੈਸਾ ਅਤੇ ਹੁਣ ਉਡਾ ਦਿੱਤਾ ਗਿਆ। ਅਤੇ ਜਦੋਂ ਘਰ ਵਾਪਸ ਆ ਕੇ ਅਤੇ ਵਾਈਫ ਨੇ ਡਰੈੱਸ ਪਾ ਕੇ ਅਤੇ ਆਪਣੇ ਪਤੀ ਨੂੰ ਪੁੱਛਿਆ, ਕਹਿੰਦੀ ਇਹ ਜੀ ਸੁਣਿਓ ਮੈਂ ਇਸ ਡਰੈੱਸ 'ਚ ਕਿਹੋ ਜਿਹੀ ਲੱਗ ਰਹੀ ਹਾਂ, ਤਾਂ ਭਾਅ ਜੀ ਗੁੱਸੇ 'ਚ ਸੀ ਪਰ ਫਿਰ ਵੀ ਕਹਿਣਾ ਪਿਆ, ਕਹਿੰਦਾ ਬਿਲਕੁਲ ਮਹਾਰਾਣੀ ਵਰਗੀ ਲੱਗ ਰਹੀ ਹਾਂ। ਤਾਂ ਪਤਾ ਨਹੀਂ ਖੁਸ਼ ਹੋ ਗਈ ਜੀ, ਕਹਿੰਦੀ ਸੱਚੀ ਜੀ ਮੈਂ ਇੰਨੀ ਸੋਹਣੀ ਲੱਗਦੀ ਹਾਂ? ਤਾਂ ਭਾਅ ਜੀ ਅੱਗੋਂ ਕਹਿੰਦੇ, ਹਾਂ ਤੂੰ ਉਸ ਮਹਾਰਾਣੀ ਵਰਗੀ ਲੱਗਦੀ ਹੈ ਜਿਹੜੀ ਹਰ ਵੇਲੇ ਜੰਗ ਕਰਨ ਲਈ ਤਿਆਰ ਰਹਿੰਦੀ ਹੈ। ਬਸ ਫਿਰ ਇੰਨੀ ਗੱਲ ਸੀ, ਭਰਾ ਦੇ ਪੈਸੇ ਵੀ ਖਰਚੇ ਗਏ ਅਤੇ ਭਰਾ ਰਾਤੀ ਖਾਣ ਪੀਣ ਤੋਂ ਵੀ ਗਿਆ। ਉਹ ਮੈਂ ਕਿਹਾ ਭਰਾਵਾ ਵੋਟੀਆਂ ਨੂੰ ਖੁਸ਼ ਰੱਖਣਾ ਕਿਸੇ PhD ਤੋਂ ਘੱਟ ਹੈ, ਔਰ ਬਹੁਤ ਮੁਸ਼ਕਲ ਹੁੰਦਾ ਜੀ ਆਪਣੀ ਵਾਈਫ ਨੂੰ ਖੁਸ਼ ਰੱਖਣਾ। ਸੋ ਹਮੇਸ਼ਾ ਜੇਕਰ ਚਾਹੁੰਦੇ ਹੋ ਤੁਹਾਡੀ ਜ਼ਿੰਦਗੀ ਖੁਸ਼ਹਾਲ ਰਹੇ, ਤਾਂ ਖੁਸ਼ਹਾਲੀ ਦਾ ਇੱਕੋ ਹੱਲ ਹੈ ਜੀ, ਆਪਣੀ ਵਾਈਫ ਨੂੰ ਖੁਸ਼ ਰੱਖੋ, ਗਾਣਾ ਸੁਣਾ ਕੇ, ਨੱਚ ਗਾ ਕੇ, ਜਾਂ ਉਹਦੀ ਪਸੰਦ ਦੀਆਂ ਕੋਈ ਚੀਜ਼ਾਂ ਖਵਾ ਕੇ।

ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਤੁਸੀਂ ਮੋਟੀਵੇਸ਼ਨਲ ਸਟੋਰੀ ਨੂੰ ਇੰਜੋਏ ਕੀਤਾ ਜੀ, ਔਰ ਉਮੀਦ ਕਰਦਾ ਉਸ ਤੋਂ ਕੁਝ ਨਾ ਕੁਝ ਤਾਂ ਜ਼ਰੂਰ ਅਸੀਂ ਸਾਰਿਆਂ ਨੇ ਮਿਲ ਕੇ ਸਿੱਖਿਆ ਹੋਵੇਗਾ, ਕਿਉਂਕਿ ਕਹਾਣੀ ਦਾ ਜੋ ਅਸਲੀ ਤੱਤ ਹੈ, ਮੈਨੂੰ ਜੋ ਖਾਸ ਉਸ ਦੇ ਵਿੱਚ ਚੀਜ਼ ਵਧੀਆ ਲੱਗੀ ਉਹ ਸੀ ਕਿ 0.03% ਜਿਹੜਾ ਉਹ ਲੇਟ ਹੋ ਗਿਆ ਸੀ, ਪਰ ਉਸਦੇ ਪਿਤਾ ਨੇ ਆਖਿਆ ਕਿ 99.7% ਜਿਹੜਾ ਫੀਸਦੀ ਹੈ ਤੂੰ ਆਪਣੀ ਜ਼ਿੰਦਗੀ ਦੀ ਜੰਗ ਨੂੰ ਜਿੱਤ ਚੁੱਕਿਆ, ਬਸ 0.3% ਤੋਂ ਡਰੀ ਜਾਂਦਾ। ਤਾਂ ਬਸ ਸਾਡਾ ਨਜ਼ਰੀਆ ਹੁੰਦਾ ਜੀ ਕਿ ਅਸੀਂ ਪੋਜ਼ਿਟਿਵਿਟੀ ਨੂੰ ਦੇਖਣਾ ਹੈ ਜਾਂ ਨੈਗੇਟਿਵਿਟੀ ਨੂੰ। ਸੋ ਬਸ ਦੋਸਤੋ, ਇਸ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਮੈਂ ਸਭ ਨੂੰ ਇਹੀ ਗੱਲ ਆਖਣਾ ਚਾਹਾਂਗਾ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਜਿਹੜੀ ਹੈ ਨਾ ਜੀ, ਔਂਕੜਾਂ ਦੇ ਨਾਲ ਭਰੀ ਪਈ ਹੈ, ਪਰ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ। ਬਸ ਉਸ ਫਲ ਦੇ ਪੱਕਣ ਤੱਕ ਸਾਨੂੰ ਆਪਣੀ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ, ਅਤੇ ਬਸ ਉਹ ਮਿਹਨਤ ਹੀ ਹੈ ਜੀ ਜਿਹੜੀ ਸਾਨੂੰ ਸਾਡੀ ਜ਼ਿੰਦਗੀ ਦੀਆਂ ਹਰ ਮੁਸ਼ਕਲਾਂ ਤੋਂ ਨਿਜਾਤ ਦਵਾ ਕੇ ਸਾਨੂੰ ਅੱਗੇ ਦੇ ਰਸਤੇ ਵੱਲ ਨੂੰ ਤੋਰ ਦੇਵੇਗੀ। ਅਤੇ ਅਸੀਂ ਇੱਕ ਵਾਰ ਜ਼ਰੂਰ ਆਖਾਂਗੇ, ਲਵ ਯੂ ਜ਼ਿੰਦਗੀ। ਸੋ ਹੁਣ ਤੁਹਾਡਾ ਦੋਸਤ ਬਿਪਨ ਸੁਮਨ ਤੁਹਾਡੇ ਤੋਂ ਇਜਾਜ਼ਤ ਲੈਂਦਾ ਜੀ, ਕਿਉਂਕਿ ਅਗਲੇ ਆਰ ਜੇ ਰਾਜਵੀਰ ਕੌਰ ਜੀ ਬਿਲਕੁਲ ਸਟੂਡੀਓ ਦੇ ਵਿੱਚ ਪਧਾਰ ਚੁੱਕੇ ਨੇ ਜੀ, ਔਰ 11 ਵਜੇ ਤੱਕ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇੰਟਰਟੇਨ ਕਰਨਗੇ। ਮੈਨੂੰ ਆਪਣੇ ਦੋਸਤ ਨੂੰ ਅਗਲੇ ਪ੍ਰੋਗਰਾਮ, ਅਗਲੇ ਆਉਣ ਵਾਲੇ ਡਿਊਟੀ ਤੱਕ ਲਈ ਦੀ ਇਜਾਜ਼ਤ ਜੀ। ਥੈਂਕ ਯੂ ਸੋ ਮਚ।

ਐਫਐਮ ਰੇਮੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ ਸ਼ਾਮ ਦੇ 7 ਵਜ ਰਹੇ ਨੇ ਤੇ ਹੁਣ ਸਮਾਂ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਭਾਰਤ ਨੇਪਾਲ ਸਰਹੱਦ ਉੱਤੇ ਨੇਪਾਲ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਤੋਂ ਬਾਅਦ ਭਾਰਤ ਨੇ ਕਿਹਾ ਹੈ ਕਿ ਨੇਪਾਲ ਅਤੇ ਭਾਰਤ ਦੇ ਦੁਵੱਲੇ ਸੰਬੰਧਾਂ ਵਿੱਚ ਕਿਸੇ ਵੀ ਤੀਜੇ ਪੱਖ ਦੀ ਕੋਈ ਭੂਮਿਕਾ ਨਹੀਂ ਹੈ। ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਦਾ ਕਹਿਣਾ ਹੈ ਕਿ ਪੰਜਾਬ ਨੂੰ ਸਿਹਤ ਸਮੇਤ ਹੋਰ ਖੇਤਰਾਂ ਦੇ ਵਿੱਚ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਤੱਕ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ। ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰਾਲੇ ਵੱਲੋਂ ਸੂਬੇ ਦੀਆਂ ਮੁੱਖ ਇਮਾਰਤਾਂ ਉੱਤੇ 2 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਲਾਉਣ ਦਾ ਐਲਾਨ। ਹੜ੍ਹਾਂ ਦੀ ਮਾਰ ਹੇਠ ਪਿਛਲੇ 4 ਸਾਲਾਂ ਤੋਂ ਬੰਦ ਇਤਿਹਾਸਿਕ ਪਠਾਨਕੋਟ ਜੋਗਿੰਦਰ ਨਗਰ ਨੈਰੋਗੇਜ ਰੇਲ ਸੇਵਾ ਅੱਜ ਤੋਂ ਮੁੜ ਸ਼ੁਰੂ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਮਹੱਤਵਪੂਰਨ ਪ੍ਰੋਜੈਕਟ ਵਜੋਂ ਸੂਬੇ ਹਰੇਕ ਜ਼ਿਲ੍ਹੇ ਦੇ ਵਿੱਚ 6.5 ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਨਾਮਜ਼ਦਗੀਆਂ ਮੰਗੀਆਂ ਨੇ। ਨਾਮਜ਼ਦਗੀਆਂ ਸਿਰਫ awards.gov.in ਤੇ ਸਥਿਤ ਰਾਸ਼ਟਰੀ ਪੁਰਸਕਾਰ ਪੋਰਟਲ ਰਾਹੀਂ 31 ਜੁਲਾਈ ਤੱਕ ਦਿੱਤੀਆਂ ਜਾ ਸਕਦੀਆਂ ਨੇ। ਮੌਸਮ ਵਿਭਾਗ ਵੱਲੋਂ ਕੱਲ੍ਹ ਤੋਂ ਯਾਨੀ ਕਿ 3 ਤੋਂ 4 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ ਉੱਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਗਰਜ ਚਮਕ ਅਤੇ ਤੇਜ਼ ਹਵਾਵਾਂ ਚੱਲਣ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਔਰਤਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਤੀਜਾ ਅਤੇ ਆਖਰੀ 2020 ਮੈਚ ਅੱਜ ਟੌਨਟੌਨ ਵਿਖੇ ਰਾਤੀ 11:30 ਵਜੇ ਖੇਡਿਆ ਜਾਏਗਾ। ਇਹ ਸਨ ਹੁਣ ਤੱਕ ਦੀਆਂ ਐਫਐਮ ਨਿਊਜ਼ ਹੈਡਲਾਈਨਜ਼।

0: ਕਰ ਸਾਹਿਬਾ, ਮਿਰਜ਼ੇ ਦੀ ਬੱਗੀ ਹਵਾਵਾਂ ਨੂੰ ਚੀਰਦੇ ਹੋਇਆ ਪਲਾਂ ਚ ਤੇਰੇ ਵੀਰਾਂ ਤੋਂ ਕੋਹਾਂ ਦੂਰ ਨਿਕਲ ਜਾਏਗੀ।
1: ਜਸਟ ਚਿਲ ਮਿਰਜ਼ਿਆ, ਮੇਰੇ ਵੀਰ ਤਾਂ ਹਲੇ ਘਰੋਂ ਹੀ ਨਹੀਂ ਨਿਕਲੇ, ਉਹ ਤੇ ਘਰ ਬੈਠੇ ਐਫਐਮ ਰੇਨਬੋ ਸੁਣ ਰਹੇ ਨੇ ਤੇ ਸੁਣਦੇ ਹੀ ਰਹਿਣਗੇ।
2: ਐਫਐਮ ਰੇਨਬੋ ਬਾਕੀ ਸਭ ਕੁਝ ਭੁਲਾ ਦੇਵੇ।

107.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਮੈਂ ਹਾਂ ਅੱਜ ਰਾਜਵੀਰ ਤੇ ਲੈ ਕੇ ਪੇਸ਼ ਹੋ ਗਈ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਜਿਸਦਾ ਨਾਮ ਹੈ ਫਿਲਮੀ ਦੁਨੀਆ। ਅੱਜ ਫਿਲਮੀ ਦੁਨੀਆ ਦਾ ਸਫ਼ਰ ਬਹੁਤ ਜ਼ਿਆਦਾ ਹਸੀਨ ਹੋਣ ਵਾਲਾ ਹੈ, ਬਹੁਤ ਜ਼ਿਆਦਾ ਰੋਮਾਂਟਿਕ ਹੋਣ ਵਾਲਾ ਹੈ ਅਤੇ ਬਹੁਤ ਜ਼ਿਆਦਾ ਐਕਸ਼ਨ ਦੇ ਨਾਲ ਭਰਪੂਰ ਹੋਣ ਵਾਲਾ ਹੈ। ਗੱਲ ਕਰਾਂਗੇ ਅੱਜ ਉਸ ਅਦਾਕਾਰ ਦੀ, ਉਹ ਅਦਾਕਾਰ ਜਿਹੜਾ ਕਿ ਸਾਰਿਆਂ ਦੀ ਸੁਪਰ ਹਿੱਟ ਲਿਸਟ ਦੇ ਵਿੱਚ ਸਭ ਤੋਂ ਟੌਪ 'ਤੇ ਆਉਂਦਾ ਹੈ। ਜੀ ਹਾਂ, ਅੱਜ ਗੱਲ ਕਰਾਂਗੇ ਕਪੂਰ ਖਾਨਦਾਨ ਦੇ ਬਹੁਤ ਹੀ ਜ਼ਿਆਦਾ ਟੈਲੈਂਟਡ ਐਕਟਰ ਜਿਸਦਾ ਨਾਮ ਹੈ ਰਾਜ ਕਪੂਰ। ਭਾਰਤੀ ਸਿਨੇਮਾ ਦੀ ਗੱਲ ਕਰੀਏ ਤਾਂ ਰਾਜ ਕਪੂਰ ਨੂੰ ਭਾਰਤੀ ਫਿਲਮ ਇੰਡਸਟਰੀ ਦਾ ਸ਼ੋਮੈਨ ਕਿਹਾ ਜਾਂਦਾ ਹੈ। ਜੀ ਹਾਂ, ਰਾਜ ਕਪੂਰ ਇੱਕ ਇੱਦਾਂ ਦਾ ਨਾਮ ਜਿਨ੍ਹਾਂ ਨੇ ਆਪਣੀ ਖੁਦ ਇੱਕ ਕੰਪਨੀ ਬਣਾਈ, ਇੱਕ ਖੁਦ ਇੱਕ ਉਹਨਾਂ ਦਾ ਸਟੂਡੀਓ, ਅਤੇ ਉਸ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਕੁ ਜ਼ਿਆਦਾ ਉਹਨਾਂ ਨੇ ਫਿਲਮਾਂ ਦਿੱਤੀਆਂ ਅਤੇ ਅਜੇ ਤੱਕ ਰਾਜ ਕਪੂਰ ਦੀ ਲੈਗੇਸੀ ਜਾਰੀ ਹੈ। ਗੱਲ ਕਰਦੇ ਹਾਂ ਹੁਣ ਰਾਜ ਕਪੂਰ ਦੀ ਕਿ ਉਹਨਾਂ ਦਾ ਜਨਮ ਹੋਇਆ ਸੀ 14 ਦਸੰਬਰ 1924 ਨੂੰ। ਸਿਰਫ ਇੱਕ ਅਦਾਕਾਰ ਹੀ ਨਹੀਂ ਸਗੋਂ ਨਿਰਦੇਸ਼ਕ ਅਤੇ ਨਾਲ ਨਿਰਮਾਤਾ ਵੀ ਸੀ। ਉਹਨਾਂ ਨੇ ਭਾਰਤੀ ਸਿਨੇਮਾ ਨੂੰ ਨਵੀਂ ਪਛਾਣ ਦਿੱਤੀ ਅਤੇ ਆਪਣੀਆਂ ਫਿਲਮਾਂ ਦੇ ਰਾਹੀਂ ਸਮਾਜਿਕ ਮੁੱਦਿਆਂ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਪੇਸ਼ ਕੀਤਾ। ਇਹ ਉਸ ਦੌਰ ਦੀ ਗੱਲ ਹੋ ਰਹੀ ਹੈ ਜਿਸ ਦੌਰ ਦੇ ਵਿੱਚ ਅਜੇ ਕਨਸੈਪਟ ਬੇਸਡ ਫਿਲਮਾਂ ਆਉਣੀਆਂ ਬਾਕੀ ਸੀ। ਜਿੱਥੇ ਰਾਜ ਕਪੂਰ ਦਾ ਨਾਮ ਆਉਂਦਾ ਹੈ ਉੱਥੇ ਹੀ ਸਾਡੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ, ਜਿਵੇਂ ਕਿ ਉਹਨਾਂ ਦੀ ਐਵਰ ਹਿੱਟ ਐਵਰਗ੍ਰੀਨ ਫਿਲਮ ਅਵਾਰਾ, ਸ਼੍ਰੀ 420, ਸੰਗਮ, ਮੇਰਾ ਨਾਮ ਜੋਕਰ। ਫਿਲਹਾਲ ਗੱਲ ਕਰਾਂਗੇ ਹੋਰ ਵੀ ਬਹੁਤ ਸਾਰੇ ਇਸ ਪੂਰੇ ਆਰ ਦੇ ਵਿੱਚ ਰਾਜ ਕਪੂਰ ਦੀ ਸਾਰੀ ਜ਼ਿੰਦਗੀ ਨੂੰ ਸਮੇਟਣ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਇੱਕ ਆਰ ਵੀ ਘੱਟ ਪੈ ਜਾਂਦਾ ਹੁੰਦਾ, ਲੇਕਿਨ ਉਸ ਤੋਂ ਪਹਿਲਾਂ ਸੁਣਦੇ ਹਾਂ ਉਹਨਾਂ ਦੀ ਹੀ ਸੁਪਰਹਿੱਟ ਮੂਵੀ ਸ਼੍ਰੀ 420 ਦਾ ਇਹ ਗੀਤ।

0: ਫਿਲਮ ਆਈ ਸੀ ਸ਼੍ਰੀ 420 ਤੇ ਸ਼੍ਰੀ 420 ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਰੋਮਾਂਟਿਕ ਸਟੋਰੀ ਦਿਖਾਈ ਗਈ ਸੀ ਜਿਸ ਦੇ ਵਿੱਚ ਰਾਜ ਕਪੂਰ ਤੇ ਨਰਗਿਸ ਦਾ ਥੋੜ੍ਹਾ ਜਿਹਾ ਨੋਕਝੋਕ ਵੀ ਦਿਖਾਈ ਗਈ ਸੀਗੀ। ਉਸ ਫਿਲਮ ਦਾ ਹੀ ਇੱਕ ਡਾਇਲੋਗ ਹੈ ਜਿਹੜੇ ਕਿ ਹੁਣ ਪਲੇ ਕਰਨ ਜਾ ਰਹੀ ਹਾਂ ਕਿ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਹੁੰਦੀਆਂ ਨੇ ਕਿ ਜਦੋਂ ਸਾਨੂੰ ਲੱਗਦਾ ਹੈ ਕਿ ਨਹੀਂ ਜੀ ਨਰਗਿਸ ਜਿਹੜੀ ਹੈ ਕਿਤੇ ਨਾ ਕਿਤੇ ਨਖਰਾ ਦਿਖਾ ਰਹੀ ਹੈ ਅਤੇ ਰਾਜ ਕਪੂਰ ਆਪਣੇ ਨਖਰੇ ਭਰੇ ਅੰਦਾਜ਼ ਦੇ ਵਿੱਚ ਹੀ ਉਸਨੂੰ ਜਿੱਤਣ ਦੀ ਕੋਸ਼ਿਸ਼ ਕਰ ਰਿਹਾ। ਆਓ ਸੁਣਦੇ ਹਾਂ।
1: ऐसा क्या गजब हो गया? खेलने कूदने दीजिए बच्चों को।
2: खेलने कूदने दो, जैसे बेकार आवारा अनपढ़ हो वैसा इन बच्चों को बनाना चाहते हो।
1: बेकार आवारा, आप ठीक कहते, अनपढ़ यही मेरी बदकिस्मती है देवी जी कि मैं अनपढ़ नहीं। अगर ऐसा होता तो कम से कम टोकरी ढो सकता था, स्टेशन पर हमाली कर सकता था, मगर क्या करूं, मैं ग्रेजुएट हूं, बीए पास।
2: बीए पास, एक और झूठ। जरा अपना हुलिया तो देखो, कॉलेज के पढ़े लिखे ग्रेजुएट की ये सूरत होती है।
1: खा गई ना आप भी कपड़ों से धोकर। अगर आज मैं एक बढ़िया सूट पहने शानदार गाड़ी में बैठकर यहाँ आता तो शायद आप मुझे बदतमीज जाहिल गंवार न कहें। इसमें आपका कोई दोष नहीं देवी जी।

ਸੋ ਜਿਨ੍ਹਾਂ ਲੋਕਾਂ ਨੇ ਸ਼੍ਰੀ 420 ਮੂਵੀ ਦੇਖੀ ਹੈ ਉਹਨਾਂ ਨੂੰ ਪਤਾ ਹੈ ਕਿ ਇਹ ਕਨਸੈਪਟ ਕੀ ਸੀਗਾ, ਗਰੀਬੀ ਦਾ ਕਨਸੈਪਟ ਸੀਗਾ। ਲੇਕਿਨ ਉਸ ਗਰੀਬੀ ਦੇ ਵਿੱਚ ਹੀ ਜਦੋਂ ਨਰਗਿਸ ਦੇ ਨਾਲ ਰਾਜ ਕਪੂਰ ਸਾਹਿਬ ਨੂੰ ਪਿਆਰ ਹੋ ਜਾਂਦਾ ਹੈ, ਹਾਲਾਂਕਿ ਕਰੈਕਟਰ ਵੱਖਰੇ ਵੱਖਰੇ ਹੁੰਦੇ ਨੇ, ਲੇਕਿਨ ਉਸ ਤੋਂ ਬਾਅਦ ਇੱਕ ਗਾਣਾ ਜਿਸਦਾ ਨਾਮ ਸੀਗਾ ਪਿਆਰ ਹੁਆ ਇਕਰਾਰ ਹੁਆ। ਜੀ ਹਾਂ, ਇਹ ਗਾਣਾ ਅੱਜ ਵੀ ਡੁਇਟ ਵੱਜਦਾ ਆ। ਇੰਸਟਾਗ੍ਰਾਮ ਚੈੱਕ ਕਰ ਲਈਏ ਤਾਂ ਉੱਥੇ ਵੀ ਕਿਤੇ ਨਾ ਕਿਤੇ ਉਹਨੂੰ ਰਾਈਮ ਦੇ ਕੇ ਜਾਂ ਫਿਰ ਰੀਮਿਕਸ ਕਰਕੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਆਪਣੀਆਂ ਭਾਵਨਾਵਾਂ ਨੂੰ ਦੂਜਿਆਂ ਸਾਹਮਣੇ ਬਿਆਨ ਕਰ ਸਕੀਏ। ਲੇਕਿਨ ਉਸ ਗਾਣੇ ਦੀ ਖਾਸੀਅਤ ਇਹ ਵੀ ਰਹੀ ਸੀਗੀ ਕਿ ਰਾਜ ਕਪੂਰ ਸਾਹਿਬ ਦੇ ਤਿੰਨੋਂ ਬੱਚੇ ਉਸ ਗਾਣੇ ਦੇ ਵਿੱਚ ਦਿਖਾਈ ਦਿੱਤੇ ਸੀਗੇ। ਸੋ ਹੈ ਨਾ, ਰਾਜ ਕਪੂਰ ਸਾਹਿਬ ਵਰਗਾ ਨਿਰਦੇਸ਼ਨ ਕੋਈ ਨਹੀਂ ਅੱਜ ਤੱਕ ਕਰ ਸਕਿਆ, ਅਤੇ ਤਾਂ ਹੀ ਕਹਿੰਦੇ ਨੇ ਕਿ ਰਾਜ ਕਪੂਰ ਇਜ਼ ਦਾ ਸ਼ੋਮੈਨ ਆਫ ਦੀ ਬਾਲੀਵੁੱਡ ਇੰਡਸਟਰੀ। ਫਿਲਹਾਲ ਸਮਾਂ ਹੋ ਗਿਆ ਹੈ ਇੱਕ ਗੀਤ ਦਾ, ਸੁਣਦੇ ਹਾਂ ਸ਼੍ਰੀ 420 ਮੂਵੀ ਦੇ ਵਿੱਚੋਂ ਇਹ ਸੁਪਰ ਡੁਪਰ ਹਿੱਟ ਗੀਤ।

ਸੁਰਾਜ ਕਪੂਰ ਸਾਹਿਬ ਬਾਰੇ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਇਹਨਾਂ ਦਾ ਨਾਮ ਤਾਂ ਪ੍ਰਿਥਵੀ ਰਾਜ ਕਪੂਰ ਦੇ ਮੁੰਡੇ ਸਨ ਅਤੇ ਇਸ ਕਰਕੇ ਇਹਨਾਂ ਦਾ ਸਫ਼ਰ ਆਸਾਨ ਰਿਹਾ ਹੋਵੇਗਾ, ਪਰ ਅਸਲ ਦੇ ਵਿੱਚ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਕਰੀਅਰ ਦੇ ਸ਼ੁਰੂਆਤੀ ਦਿਨਾਂ ਦੀ ਜੇ ਗੱਲ ਕਰੀਏ ਤਾਂ ਉਹ ਫਿਲਮ ਸਟੂਡੀਓ ਦੇ ਵਿੱਚ ਛੋਟੇ ਮੋਟੇ ਕੰਮ ਕਰਦੇ ਸੀ, ਕਈ ਵਾਰ ਸੈੱਟਸ ਦੇ ਉੱਤੇ ਸਹਾਇਕ ਵਜੋਂ ਵੀ ਕੰਮ ਕਰਕੇ ਉਹਨਾਂ ਨੇ ਫਿਲਮ ਬਣਾਉਣ ਦੀਆਂ ਬਾਰੀਕੀਆਂ ਸਿੱਖੀਆਂ। ਸਿਰਫ 24 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣਾ ਸਟੂਡੀਓ ਆਰ ਕੇ ਫਿਲਮਸ ਸਥਾਪਿਤ ਕੀਤਾ। ਉਸ ਸਮੇਂ ਇਹਨੇ ਛੋਟੀ ਉਮਰ ਦੇ ਵਿੱਚ ਫਿਲਮ ਨਿਰਮਾਣ ਦਾ ਜ਼ੋਖਮ ਲੈਣਾ ਬਹੁਤ ਵੱਡੀ ਗੱਲ ਸੀ। ਕਈ ਲੋਕਾਂ ਨੇ ਉਹਨਾਂ ਦੇ ਫੈਸਲੇ ਤੇ ਸ਼ੱਕ ਵੀ ਜਤਾਇਆ, ਪਰ ਰਾਜ ਕਪੂਰ ਨੇ ਹਿੰਮਤ ਬਿਲਕੁਲ ਨਹੀਂ ਹਾਰੀ। ਉਹਨਾਂ ਦੀਆਂ ਫਿਲਮਾਂ ਅਵਾਰਾ ਅਤੇ ਸ਼੍ਰੀ 420 ਉਹਨਾਂ ਨੂੰ ਅੰਤਰਰਾਸ਼ਟਰੀ ਪਛਾਣ ਦਿਵਾਈ। ਇਹਨਾਂ ਫਿਲਮਾਂ ਦੇ ਵਿੱਚ ਉਹਨਾਂ ਨੇ ਇੱਕ ਆਮ ਇਨਸਾਨ ਦੀ ਕਹਾਣੀ ਦਿਖਾਈ ਜੋ ਗਰੀਬੀ, ਬੇਰੁਜ਼ਗਾਰੀ ਅਤੇ ਸਮਾਜਿਕ ਅਸਮਾਨਤਾਵਾਂ ਦੇ ਨਾਲ ਲੜਦਾ ਆ। ਇਹ ਕਿਰਦਾਰ ਲੋਕਾਂ ਦੇ ਦਿਲਾਂ ਨੂੰ ਛੂਹ ਗਏ ਕਿਉਂਕਿ ਉਹਨਾਂ ਦੇ ਵਿੱਚ ਆਪਣੀ ਜ਼ਿੰਦਗੀ ਦੀ ਲੋਕਾਂ ਨੂੰ ਝਲਕ ਜ਼ਰੂਰ ਦਿਖਾਈ ਦਿੱਤੀ। ਫਿਲਹਾਲ ਸੁਣਦੇ ਹਾਂ ਅਵਾਰਾ ਮੂਵੀ ਦਾ ਇਹ ਗੀਤ ਕਿ ਮੈਂ ਅਵਾਰਾ ਹੂੰ।

0: ਸੁਣਦੇ ਹਾਂ ਰਾਜ ਕਪੂਰ ਸਾਹਿਬ ਦੀ ਹੀ ਆਵਾਜ਼ ਦੇ ਵਿੱਚ ਇੱਕ ਡਾਇਲੋਗ ਜ਼ਿੰਦਗੀ ਦੇ ਬਾਰੇ ਲਿਖਦੇ ਨੇ ਤੇ ਜ਼ਿੰਦਗੀ ਦੇ ਬਾਰੇ ਉਹਨਾਂ ਨੇ ਬਹੁਤ ਖੂਬਸੂਰਤ ਬੋਲਿਆ ਵੀ।
1: ਖੇਲ ਮੇ ਹਮ ਹੋ ਨਾ ਹੋ ਗਰਦਿਸ਼ ਮੇ ਤਾਰੇ ਰਹੇਂਗੇ ਸਦਾ ਭੁਲੋਗੇ ਤੁਮ ਭੁਲੇਂਗੇ ਵੋ ਪਰ ਹਮ ਤੁਮਹਾਰੇ ਰਹੇਂਗੇ।
0: ਕਿਸ ਫਿਲਮ ਦੇ ਵਿੱਚੋਂ ਇਹ ਡਾਇਲੋਗ ਸੀਗਾ ਤੇ ਇਸ ਫਿਲਮ ਦੇ ਪਿੱਛੇ ਦੀ ਕਹਾਣੀ ਕੀ ਹੈ, ਇਸ ਗੀਤ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੀ। ਲੇਕਿਨ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਉਹਨਾਂ ਦੀ ਹੀ ਸੁਪਰਹਿੱਟ ਮੂਵੀ ਸੰਗਮ। ਇਹ ਮੂਵੀ ਜਦੋਂ ਆਈ ਸੀਗੀ ਉਸ ਤੋਂ ਬਾਅਦ ਵਿਜੰਤੀ ਮਾਲਾ ਦੇ ਨਾਲ ਜਿਹੜੀ ਇਹਨਾਂ ਦੀ ਕੈਮਿਸਟਰੀ ਦਿਖਾਈ ਗਈ ਸੀਗੀ। ਹਾਲਾਂਕਿ ਅਗਲਾ ਗਾਣਾ ਪਲੇ ਕਰਾਂਗੀ ਕਿ ਬੋਲ ਰਾਧਾ ਬੋਲ ਸੰਗਮ ਹੋਗਾ ਕਿ ਨਹੀਂ। ਜਿਨ੍ਹਾਂ ਨੇ ਇਹ ਗਾਣਾ ਦੇਖਿਆ ਵੀ ਹੋਇਆ ਉਹਨਾਂ ਨੂੰ ਪਤਾ ਹੈ ਕਿ ਇਸ ਗਾਣੇ ਦੀ ਟਿਊਨਿੰਗ ਕਿੰਨੀ ਵਧੀਆ ਸੀਗੀ ਤੇ ਇਹ ਗਾਣਾ ਉਸ ਜ਼ਮਾਨੇ ਦਾ ਸਭ ਤੋਂ ਜ਼ਿਆਦਾ ਸੁਪਰਹਿੱਟ ਸੌਂਗ ਸੀ।

ਕਹਿੰਦੇ ਨੇ ਕਿ ਕਈ ਫਿਲਮਾਂ ਨੂੰ ਹਿੱਟ ਹੋਣ ਦੇ ਵਿੱਚ ਬਹੁਤ ਸਾਲ ਲੱਗ ਜਾਂਦੇ ਨੇ ਅਤੇ ਕਈ ਫਿਲਮਾਂ ਨੂੰ ਫਲੋਪ ਹੋਣ ਦੇ ਵਿੱਚ ਵੀ ਅਤੇ ਉਹਨਾਂ ਦੀ ਮਿਹਨਤ ਪਿੱਛੇ ਵੀ ਕਈ ਸਾਲ ਲੱਗੇ ਹੁੰਦੇ ਨੇ। ਇਹ ਮੈਂ ਨਹੀਂ ਕਹਿ ਰਹੀ, ਇਹ ਕਹਿ ਰਹੇ ਨੇ ਦਰਸ਼ਕ ਜਿਨ੍ਹਾਂ ਨੇ ਰਾਜ ਕਪੂਰ ਦੇ ਵੱਲੋਂ ਬਣਾਈ ਗਈ ਇੱਕ ਫਿਲਮ ਨੂੰ ਫਲੋਪ ਕਰ ਦਿੱਤਾ ਸੀਗਾ। ਲੇਕਿਨ ਜੇ ਅੱਜ ਦੀ ਗੱਲ ਕਰੀਏ, ਜਦੋਂ ਅਸੀਂ ਅੱਜ ਉਸ ਮੂਵੀ ਨੂੰ ਦੁਬਾਰਾ ਦੇਖਦੇ ਹਾਂ, ਉਹ ਮੂਵੀ ਅਜੇ ਵੀ ਬਹੁਤ ਸੋਹਣਾ ਸੰਦੇਸ਼ ਦੇ ਕੇ ਜਾਂਦੀ ਆ। ਲੇਕਿਨ ਉਸ ਸਮੇਂ ਦੇ ਦਰਸ਼ਕਾਂ ਨੇ ਪਸੰਦ ਨਹੀਂ ਕੀਤਾ। ਨਤੀਜਾ ਇਹ ਹੋਇਆ, ਰਾਜ ਕਪੂਰ ਨੇ ਬਹੁਤ ਸਾਰੀ ਮਿਹਨਤ ਕੀਤੀ ਸੀ, ਬਹੁਤ ਸਾਰਾ ਪੈਸਾ ਲੱਗਾ ਸੀ, ਕਨਸੈਪਟ ਬੇਸਡ ਮੂਵੀ ਸੀਗੀ, ਇਮੋਸ਼ਨਲ ਸੀਗੀ, ਲੇਕਿਨ ਕਿਤੇ ਨਾ ਕਿਤੇ ਸਾਡੀ ਆਈਡੀਓਲੋਜੀ ਉਸ ਟਾਈਮ ਦੇ ਉੱਤੇ ਪਿੱਛੇ ਰਹਿ ਗਈ। ਕਹਿੰਦੇ ਕਿ ਆਈਕੋਨਿਕ ਸੀਨ ਸੀਗਾ ਉਸ ਮੂਵੀ ਦੇ ਵਿੱਚ, ਜਦੋਂ ਰਾਜ ਕਪੂਰ ਨੇ ਇੱਕ ਜੋਕਰ ਦਾ ਕਿਰਦਾਰ ਨਿਭਾਇਆ ਸੀਗਾ। ਮੇਰਾ ਨਾਮ ਜੋਕਰ ਮੂਵੀ ਦੀ ਗੱਲ ਕਰ ਰਹੀ ਹਾਂ, ਜਿਸ ਦੇ ਵਿੱਚ ਉਹਨਾਂ ਨੇ ਇੱਕ ਕਿਰਦਾਰ ਨਿਭਾਇਆ ਸੀਗਾ ਜਦੋਂ ਉਹਨਾਂ ਦੀ ਮਦਰ ਦੀ ਡੈਥ ਹੋ ਜਾਂਦੀ ਆ। ਫਿਰ ਉਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਉਸੇ ਹੀ ਸਰਕਸ ਦੇ ਵਿੱਚ ਪੁਕਾਰਦੇ ਨੇ। ਸੁਣਦੇ ਹਾਂ ਉਸ ਮੂਵੀ ਦਾ ਹੀ ਇਹ ਡਾਇਲੋਗ।

1970 ਦੇ ਵਿੱਚ ਆਈ ਇਹ ਫਿਲਮ ਮੇਰਾ ਨਾਮ ਜੋਕਰ ਨੂੰ ਬਣਾਉਣ ਦੇ ਵਿੱਚ ਕਈ ਸਾਲ ਲੱਗੇ ਸੀ, ਬਹੁਤ ਜ਼ਿਆਦਾ ਪੈਸਾ ਖਰਚ ਹੋਇਆ। ਫਿਲਮ ਰਿਲੀਜ਼ ਹੋਈ ਤਾਂ ਬਾਕਸ ਆਫਿਸ 'ਤੇ ਫਲੋਪ ਰਹੀ, ਇਸ ਕਾਰਨ ਉਹ ਵੱਡੇ ਆਰਥਿਕ ਸੰਕਟ ਦੇ ਵਿੱਚ ਫਸ ਗਏ। ਕਈ ਲੋਕਾਂ ਨੇ ਕਿਹਾ ਕਿ ਉਹਨਾਂ ਦਾ ਕਰੀਅਰ ਹੁਣ ਖਤਮ ਹੋ ਗਿਆ ਹੈ, ਕਿਉਂਕਿ ਉਹਨਾਂ ਨੇ ਆਪਣਾ ਘਰ ਅਤੇ ਆਪਣੀ ਜਿੰਨੀ ਵੀ ਉਸ ਜ਼ਮਾਨੇ ਦੀ ਪੂੰਜੀ ਸੀਗੀ ਸਾਰੀ ਇਸ ਫਿਲਮ ਨੂੰ ਬਣਾਉਣ ਦੇ ਉੱਤੇ ਲਗਾ ਦਿੱਤੀ। ਹਾਲਾਂਕਿ ਰਾਜ ਕਪੂਰ ਦੀ ਖਾਸੀਅਤ ਇਹ ਹੁੰਦੀ ਸੀਗੀ ਕਿ ਉਹ ਕਦੀ ਵੀ ਕਿਸੇ ਦਾ ਪੈਸਾ ਤਨਖਾਹ ਲੇਟ ਨਹੀਂ ਸੀ ਕਰਦੇ। ਉਹਨਾਂ ਨੂੰ ਸੀਗਾ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਆ, ਭਾਵੇਂ ਉਹ ਸੈੱਟ 'ਤੇ ਛੋਟੇ ਤੋਂ ਛੋਟਾ ਬੰਦਾ ਕਿਉਂ ਨਾ ਹੋਵੇ ਅਤੇ ਭਾਵੇਂ ਉਹ ਐਕਟਰ ਕਿਉਂ ਨਾ ਹੋਵੇ, ਉਹਨੂੰ ਸਮੇਂ ਤੋਂ ਉਹਦੀ ਤਨਖਾਹ ਮਿਲਣੀ ਬਹੁਤ ਜ਼ਰੂਰੀ ਹੈ, ਜਿਹੜੀ ਕਿ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਹੀ ਸਾਰਿਆਂ ਤੋਂ ਵਿਲੱਖਣ ਕਰਦੀ ਸੀ। ਅੱਜ ਵੀ ਰਾਜ ਕਪੂਰ ਸਾਹਿਬ ਨੂੰ ਜਦੋਂ ਲੋਕ ਯਾਦ ਕਰਦੇ ਨੇ ਤਾਂ ਉਹਨਾਂ ਦੀ ਦਰਿਆ ਦਿਲੀ ਅਤੇ ਉਹਨਾਂ ਦੇ ਸੁਭਾਅ ਕਰਕੇ, ਅਤੇ ਦੂਸਰੀ ਗੱਲ ਪਰਸਨੈਲਿਟੀ ਜਿਹੜੀ ਹੁੰਦੀ ਆ ਉਹ ਇਨਸਾਨ ਨੂੰ ਸਦਾ ਸਦਾ ਲਈ ਅਮਰ ਕਰ ਦਿੰਦੀ ਆ। ਅੱਜ ਵੀ ਰਾਜ ਕਪੂਰ ਸਾਹਿਬ ਨੂੰ ਯਾਦ ਕੀਤਾ ਜਾਂਦਾ ਆ ਉਹਨਾਂ ਦੇ ਵੱਖਰੇ ਅੰਦਾਜ਼ ਹੋਣ ਕਰਕੇ। ਉਹਨਾਂ ਦੀਆਂ ਪਹਿਲੀਆਂ ਫਿਲਮਾਂ ਜਦੋਂ ਬਲੈਕ ਐਂਡ ਵਾਈਟ ਦਾ ਦੌਰ ਹੁੰਦਾ ਸੀਗਾ, ਉਸ ਜ਼ਮਾਨੇ ਦੀਆਂ ਫਿਲਮਾਂ ਦੀ ਜੇਕਰ ਗੱਲ ਕਰੀਏ ਤਾਂ ਉਦੋਂ ਵੀ ਉਹਨਾਂ ਨੇ ਅਲੱਗ ਛਾਪ ਛੱਡੀ। ਇੱਕ ਤਾਂ ਉਹ ਦੇਖਣ ਦੇ ਵਿੱਚ ਸਾਰਿਆਂ ਨੂੰ ਬਹੁਤ ਅਟਰੈਕਟਿਵ ਲੱਗਦੇ ਸੀਗੇ, ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਸਮਾਂ ਬਦਲਿਆ, ਸਮਾਂ ਬਦਲਣ ਦੇ ਨਾਲ ਕਰੈਕਟਰ ਬਦਲੇ, ਉਹਨਾਂ ਨੇ ਹਰ ਕਰੈਕਟਰ ਦੇ ਵਿੱਚ ਆਪਣਾ ਵੱਖਰਾ ਰੋਲ ਅਦਾ ਕੀਤਾ। ਸੁਣਦੇ ਹਾਂ ਇਸ ਮੂਵੀ ਦੇ ਵਿੱਚੋਂ ਹੀ ਗੀਤ ਮੇਰਾ ਨਾਮ ਜੋਕਰ ਦੇ ਵਿੱਚੋਂ, ਜੀਣਾ ਯਹਾਂ ਮਰਨਾ ਜਹਾਂ। ਬਹੁਤ ਹੀ ਡੂੰਘਾ ਗੀਤ ਹੈ, ਲੇਕਿਨ ਇਸ ਨੂੰ ਸਮਝਣ ਦੇ ਵਿੱਚ ਦਰਸ਼ਕਾਂ ਨੂੰ ਕਈ ਸਾਲ ਲੱਗ ਗਏ ਸਨ।

ਗੱਲ ਕਰ ਰਹੇ ਸੀ ਆਪਾਂ ਮੂਵੀ ਮੇਰਾ ਨਾਮ ਜੋਕਰ ਦੀ। ਮੂਵੀ ਤਾਂ ਇਹ ਬਾਕਸ ਆਫਿਸ 'ਤੇ ਫਲੋਪ ਹੋ ਗਈ। ਇਸ ਸਫਲਤਾ ਨੇ ਰਾਜ ਕਪੂਰ ਨੂੰ ਆਰਥਿਕ ਅਤੇ ਮਾਨਸਿਕ ਤੌਰ ਦੇ ਉੱਤੇ ਬਹੁਤ ਵੱਡਾ ਝਟਕਾ ਦਿੱਤਾ। ਉਹਨਾਂ ਨੇ ਫਿਲਮ ਦੇ ਵਿੱਚ ਆਪਣੀ ਬਹੁਤ ਸਾਰੀ ਪੂੰਜੀ ਲਗਾ ਦਿੱਤੀ ਸੀ ਅਤੇ ਨੁਕਸਾਨ ਕਾਰਨ ਕਾਫੀ ਕਰਜ਼ਾ ਉਹਨਾਂ ਦੇ ਸਿਰ ਦੇ ਉੱਤੇ ਆ ਗਿਆ ਸੀ। ਕਈ ਫਿਲਮ ਮਾਹਿਰਾਂ ਦਾ ਮੰਨਣਾ ਹੈ ਕਿ ਰਾਜ ਕਪੂਰ ਇਸ ਅਸਫਲਤਾ ਦੇ ਨਾਲ ਬਹੁਤ ਜ਼ਿਆਦਾ ਦੁਖੀ ਹੋ ਗਏ ਸਨ, ਕਿਉਂਕਿ ਇਹ ਸਿਰਫ ਇੱਕ ਫਿਲਮ ਨਹੀਂ ਸੀ ਸਗੋਂ ਉਹਨਾਂ ਦਾ ਸੁਪਨਾ ਸੀ। ਪਰ ਇੱਥੇ ਹੀ ਉਹਨਾਂ ਦੀ ਅਸਲ ਮਹਾਨਤਾ ਵੀ ਸਾਹਮਣੇ ਆਈ। ਉਹਨਾਂ ਨੇ ਹਾਰ ਮੰਨਣ ਦੀ ਬਜਾਏ ਇੱਕ ਨਵੀਂ ਸੋਚ ਸਾਰਿਆਂ ਦੇ ਸਾਹਮਣੇ ਪੇਸ਼ ਕੀਤੀ। ਕੀ ਸੀ ਉਹ ਦੱਸਦੇ ਹਾਂ। ਉੱਨੀ ਦੇ ਵਿੱਚ ਫਿਰ ਆਈ ਫਿਲਮ ਬੌਬੀ। ਜੀ ਹਾਂ, ਉਹ ਫਿਲਮ ਜਿਹੜੀ ਕਿ ਦਰਸ਼ਕ ਦੇਖਣਾ ਚਾਹੁੰਦੇ ਸੀ ਅਤੇ ਦੇਖੀ ਵੀ ਗਈ। ਘੱਟ ਬਜਟ ਅਤੇ ਨਵੇਂ ਕਲਾਕਾਰਾਂ ਦੇ ਨਾਲ ਬਣੀ ਇਹ ਫਿਲਮ ਸੁਪਰਹਿੱਟ ਸਾਬਿਤ ਹੋਈ ਅਤੇ ਰਾਜ ਕਪੂਰ ਨੂੰ ਮੁੜ ਸਫਲਤਾ ਦੇ ਸ਼ਿਖਰ ਤੇ ਲੈ ਗਈ। ਦੱਸ ਦਈਏ ਕਿ ਇਸ ਦੇ ਵਿੱਚ ਅਸਲ ਦੇ ਵਿੱਚ ਰਾਜ ਕਪੂਰ ਨੇ ਰਿਸ਼ੀ ਕਪੂਰ ਅਤੇ ਉਸ ਦੇ ਨਾਲ ਕਿਹੜੀ ਹੀਰੋਇਨ ਸੀ, ਡਿੰਪਲ ਕਪਾਡੀਆ, ਜਿਹੜੀ ਕਿ ਉਸ ਸਮੇਂ ਨਵੇਂ ਨਵੇਂ ਫਿਲਮਾਂ ਦੇ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ, ਕਿਤੇ ਨਾ ਕਿਤੇ ਟੇਕ ਮਿਲ ਜਾਏ। ਲੇਕਿਨ ਰਾਜ ਕਪੂਰ ਨੇ ਉਹਨਾਂ ਨੂੰ ਮੇਨ ਲੀਡ ਦਾ ਰੋਲ ਦਿੱਤਾ। ਉਸ ਸਮੇਂ ਉਹਨਾਂ ਦੀ ਉਮਰ ਸਿਰਫ 16 ਜਾਂ 17 ਸਾਲ ਦੀ ਸੀ, ਬਿਲਕੁਲ ਹੀ ਛੋਟੀ ਉਮਰ ਦੀ ਹੀਰੋਇਨ। ਉਸ ਸਮੇਂ ਰਾਜ ਕਪੂਰ ਨੇ ਬੌਬੀ ਫਿਲਮ ਦੇ ਵਿੱਚ ਸਾਰਿਆਂ ਦੇ ਸਾਹਮਣੇ ਪੇਸ਼ ਕੀਤੀ। ਫਿਰ ਉਸ ਤੋਂ ਬਾਅਦ ਦਿਲਚਸਪ ਗੱਲ ਇਹ ਰਹੀ ਕਿ ਮੇਰਾ ਨਾਮ ਜੋਕਰ ਦੇ ਵਿੱਚ ਫਲੋਪ ਕਨਸੈਪਟ ਸਾਰਿਆਂ ਨੂੰ ਲੱਗਾ, ਲੇਕਿਨ ਭਾਰਤੀ ਸਿਨੇਮਾ ਦੀ ਇੱਕ ਕਲਾਸਿਕ ਫਿਲਮ ਵੀ ਉਸਨੂੰ ਅੱਜ ਤੱਕ ਮੰਨਿਆ ਜਾਂਦਾ ਹੈ। ਕਈ ਫਿਲਮ ਵਿਦਵਾਨ ਇਸਨੂੰ ਰਾਜ ਕਪੂਰ ਦੀ ਸਭ ਤੋਂ ਨਿੱਜੀ ਅਤੇ ਕਲਾਤਮਕ ਰਚਨਾ ਵੀ ਮੰਨਦੇ ਨੇ। ਮੇਰਾ ਨਾਮ ਜੋਕਰ ਨੇ ਸ਼ਾਇਦ ਉਸ ਵੇਲੇ ਟਿਕਟ ਖਿੜਕੀ 'ਤੇ ਕਾਮਯਾਬੀ ਨਾ ਹਾਸਲ ਕੀਤੀ ਹੋਵੇ, ਪਰ ਇਸਨੇ ਸਾਬਿਤ ਕਰ ਦਿੱਤਾ ਕਿ ਇੱਕ ਸੱਚਾ ਕਲਾਕਾਰ ਆਪਣੀ ਕਲਾ ਲਈ ਹਰ ਜੋਖਮ ਉਠਾਉਣ ਦੇ ਲਈ ਤਿਆਰ ਹੁੰਦਾ ਹੈ, ਅਤੇ ਇਹੀ ਸੀ ਰਾਜ ਕਪੂਰ ਦੀ ਅਸਲੀ ਪਛਾਣ। ਸੋ ਉਸ ਸਮੇਂ ਜਦੋਂ ਰਿਸ਼ੀ ਕਪੂਰ ਅਤੇ ਡਿੰਪਲ ਕਪਾੜੀਆ ਦੀ ਕੈਮਿਸਟਰੀ ਦਿਖਾਈ ਗਈ ਉਸ ਜ਼ਮਾਨੇ ਦੀ, ਅਤੇ ਸਾਰਿਆਂ ਨੂੰ ਬਹੁਤ ਪਸੰਦ ਆਈ। ਨਤੀਜਾ ਇਹ ਹੋਇਆ ਕਿ ਉਹ ਫਿਲਮ ਹਾਊਸਫੁੱਲ ਚੱਲੀ ਅਤੇ ਕਿੰਨੇ ਹੀ ਸਾਲ, ਕਿੰਨੇ ਹੀ ਮਹੀਨੇ ਉਹ ਲੋਕਾਂ ਨੇ ਫਿਲਮ ਦੁਬਾਰਾ ਦੇਖਣ ਦਾ ਮਨ ਬਣਾਇਆ, ਅਤੇ ਉਹ ਫਿਲਮ ਅੱਜ ਵੀ ਜੇਕਰ ਉਸਦੀ ਗੱਲ ਕੀਤੀ ਜਾਂਦੀ ਹੈ ਤਾਂ ਉਸਦੇ ਕੁਝ ਕਨਸੈਪਟ ਇੱਦਾਂ ਦੇ ਨੇ ਜਿਹੜੇ ਕਿ ਸਿਰਫ ਰਾਜ ਕਪੂਰ ਹੀ ਫਿਲਮਾ ਸਕਦੇ ਸੀ, ਅਤੇ ਉਹ ਅੱਜ ਵੀ ਮੂਵੀ ਸਾਰਿਆਂ ਨੂੰ ਯਾਦ ਹੈ। ਸੋ ਹੋਰ ਸਮਾਂ ਨਾ ਗਵਾਉਂਦੇ ਹੋਏ ਸੁਣਦੇ ਹਾਂ ਉਸ ਮੂਵੀ ਦੇ ਵਿੱਚੋਂ, ਬੌਬੀ ਫਿਲਮ ਦੇ ਵਿੱਚੋਂ ਹੀ ਇਹ ਖੂਬਸੂਰਤ ਗੀਤ।

ਗੱਲ ਕਰਦੇ ਹਾਂ ਕਿ ਜਦੋਂ ਰਾਜ ਕਪੂਰ ਨਿਰਮਾਤਾ ਹੁੰਦੇ ਨੇ, ਕਦੇ ਉਹ ਫਿਲਮਾਂ ਬਣਾਉਂਦੇ ਸੀ, ਜਦੋਂ ਉਦੋਂ ਫਿਲਮਾਂ ਦੇ ਵਿੱਚ ਕਿੱਦਾਂ ਦੀ ਜਾਨ ਪਾ ਦਿੰਦੇ ਸੀ ਕਿ ਫਿਲਮਾਂ ਅੱਜ ਤੱਕ ਵੀ ਲੋਕ ਬਾਰ ਬਾਰ ਦੇਖਣਾ ਪਸੰਦ ਕਰਦੇ ਨੇ। ਅੱਜ ਸਾਡੇ ਕੋਲ ਮੋਬਾਈਲ ਆ ਹੱਥ ਦੇ ਵਿੱਚ, ਅਸੀਂ ਕਦੇ ਵੀ ਕਲਿੱਕ ਕਰੀਏ ਕਿਸੇ ਵੀ ਐਪਲੀਕੇਸ਼ਨ 'ਤੇ ਜਾਈਏ, ਅਸੀਂ ਫਟਾਫਟ ਮੂਵੀ ਦੇਖ ਸਕਦੇ ਹਾਂ। ਲੇਕਿਨ ਜਦੋਂ ਅਸੀਂ ਬਲੈਕ ਐਂਡ ਵਾਈਟ ਦੌਰ ਦੀ ਗੱਲ ਕਰਦੇ ਹਾਂ, ਸ਼ੋਰ ਸ਼ਰਾਬਾ ਨਹੀਂ ਹੈ, ਉਸ ਟਾਈਮ ਦੇ ਉੱਤੇ ਐਚ ਡੀ ਕੁਆਲਿਟੀ ਨਹੀਂ ਸੀ ਹੁੰਦੀ, ਲੇਕਿਨ ਕੰਸੈਪਟ ਜਿਹੜੇ ਕਲੀਅਰ ਹੁੰਦੇ ਸੀ ਉਹ ਐਚ ਡੀ ਕੁਆਲਿਟੀ ਨਾਲੋਂ ਕਿਤੇ 4K ਤੱਕ ਗਏ ਹੁੰਦੇ ਸੀ। ਉੱਨੀ ਸੌ 54 ਦੇ ਵਿੱਚ ਫਿਲਮ ਆਈ ਬੂਟ ਪੋਲਿਸ਼। ਇਸ ਫਿਲਮ ਦੇ ਨਿਰਮਾਤਾ ਰਾਜ ਕਪੂਰ, ਜੋ ਕਿ ਇਸ ਫਿਲਮ ਦੇ ਵਿੱਚ ਕੁਝ ਵੱਖਰਾ ਕਰਨਾ ਚਾਹੁੰਦੇ ਸੀ। ਕਹਾਣੀ ਸੀ ਕਿ ਦੋ ਨਾਥ ਬੱਚੇ ਨੇ, ਭੋਲਾ ਅਤੇ ਬੇਲੂ, ਜਿਨ੍ਹਾਂ ਨੂੰ ਉਹਨਾਂ ਦੀ ਬੇਰਹਿਮ ਮਾਸੀ ਭੀਖ ਮੰਗਣ ਦੇ ਲਈ ਮਜਬੂਰ ਕਰਦੀ ਆ, ਪਰ ਉਹ ਸਵੈ ਮਾਣ ਦੇ ਨਾਲ ਜਿਉਣ ਦੇ ਲਈ ਬੂਟ ਪਾਲਿਸ਼ ਕਰਨ ਦਾ ਕੰਮ ਸ਼ੁਰੂ ਕਰ ਦਿੰਦੇ ਨੇ। ਫਿਲਮ ਦੇ ਵਿੱਚ ਖਲਨਾਇਕ ਸੀ ਮਾਸੀ, ਜਿਹਨੂੰ ਅਸੀਂ ਕਮਲਾ ਚਾਚੀ ਦੇ ਕਿਰਦਾਰ ਨਾਲ, ਯਾਨੀ ਕਿ ਚਾਂਦ ਬੁਰਕੇ ਨੇ ਨਿਭਾਇਆ ਸੀ। ਚਾਂਦ ਬੁਰਕੇ ਜਿਹੜੇ ਕਿ ਅਭਿਨੇਤਾ ਰਣਵੀਰ ਸਿੰਘ ਦੀ ਦਾਦੀ। ਜੀ ਹਾਂ, ਰਣਵੀਰ ਸਿੰਘ ਦੀ ਵਿੱਚ ਗੱਲ ਹੋ ਰਹੀ, ਕਿਉਂਕਿ ਰਣਵੀਰ ਸਿੰਘ ਅੱਜ ਬਾਲੀਵੁੱਡ ਦੇ ਉਹਨਾਂ ਐਕਟਰਸ ਦੇ ਵਿੱਚੋਂ ਆਉਂਦੇ ਨੇ ਜਿਨ੍ਹਾਂ ਨੇ ਅੱਜ ਤੱਕ ਹਰ ਕਰੈਕਟਰ ਨੂੰ ਬਖੂਬੀ ਤਰੀਕੇ ਨਾਲ ਨਿਭਾਇਆ ਹੈ। ਵਣ ਤੋਂ ਪਹਿਲਾਂ ਲਾਹੌਰ ਸਿਨੇਮਾ ਦੀ ਸਭ ਤੋਂ ਜ਼ਿਆਦਾ ਮਸ਼ਹੂਰ ਅਦਾਕਾਰਾ ਸੀ, ਜਿਨ੍ਹਾਂ ਦਾ ਨਾਮ ਸੀ ਚਾਂਦ ਬੁਰਕੇ। ਉਹਨਾਂ ਨੂੰ ਡਾਂਸਿੰਗ ਲਿਲੀ ਆਫ ਦੀ ਪੰਜਾਬ ਵੀ ਕਿਹਾ ਜਾਂਦਾ ਸੀ। ਗੱਲ ਕਰ ਲੈਂਦੇ ਹਾਂ ਇਸ ਫਿਲਮ ਦੇ ਸੰਗੀਤ ਦੀ। ਫਿਲਮ ਦਾ ਸੰਗੀਤ ਸ਼ੰਕਰ ਜੈਕਿਸ਼ਨ ਨੇ ਦਿੱਤਾ ਸੀ, ਅਤੇ ਇਸ ਗੀਤ ਯਾਨੀ ਕਿ ਨੰਨੇ ਮੁੰਨੇ ਬੱਚੇ ਤੇਰੀ ਮੁੱਠੀ ਮੈਂ ਕਿਹਾ ਹੈ, ਅੱਜ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ। ਤਾਂ ਦੇਰ ਕਿਸ ਗੱਲ ਦੀ, ਤੁਹਾਡੇ ਸਾਹਮਣੇ ਪਲੇ ਕਰਨ ਜਾ ਰਹੀ ਹੈ ਕਿ ਨੰਨੇ ਮੁੰਨੇ ਬੱਚੇ ਤੇਰੀ ਮੁੱਠੀ ਮੈਂ ਕਿਹਾ ਹੈ।

ਰਾਜ ਕਪੂਰ ਦੀ ਇੱਕ ਫਿਲਮ ਆਈ ਸੀ 1949 ਦੇ ਵਿੱਚ ਬਰਸਾਤ। ਭਾਰਤੀ ਸਿਨੇਮਾ ਦੀ ਇੱਕ ਇਤਿਹਾਸਿਕ ਅਤੇ ਬੇਹੱਦ ਮਸ਼ਹੂਰ ਫਿਲਮ। ਇਹ ਕਹਾਣੀ ਦੋ ਦੋਸਤਾਂ ਦੀ ਹੈ ਜਿਨ੍ਹਾਂ ਦਾ ਪਿਆਰ ਦੇਖਣ ਦਾ ਨਜ਼ਰੀਆ ਇੱਕ ਦੂਜੇ ਤੋਂ ਬਿਲਕੁਲ ਵੱਖਰਾ ਹੈ। ਹੁੰਦਾ ਹੈ ਨਾ ਅੱਜ ਦੀ ਦੁਨੀਆ ਦੇ ਵਿੱਚ ਵੀ, ਕੋਈ ਪਿਆਰ ਨੂੰ ਕਿਸੇ ਹੋਰ ਤਰੀਕੇ ਨਾਲ ਦੇਖਦਾ ਆ, ਜਦੋਂ ਕਿਸੇ ਦੀ ਬਹੁਤ ਜ਼ਿਆਦਾ ਉਮਰ ਲੰਘ ਜਾਂਦੀ ਆ ਉਹਦਾ ਨਜ਼ਰੀਆ ਅਲੱਗ ਹੋ ਜਾਂਦਾ ਆ, ਅਤੇ ਕੋਈ ਅਜੇ ਵੀ ਜਦੋਂ ਪਿਆਰ ਦੇ ਵਿੱਚ ਪਿਆ ਹੀ ਨਹੀਂ ਹੁੰਦਾ ਉਹਦਾ ਨਜ਼ਰੀਆ ਅਲੱਗ ਹੁੰਦਾ ਆ। ਗੱਲ ਕਰਦੇ ਹੁਣ ਇਸ ਫਿਲਮ ਦੇ ਵਿੱਚ ਕਿੰਨੇ ਕਰੈਕਟਰ ਸੀਗੇ। ਅਸਲ ਦੇ ਵਿੱਚ ਪ੍ਰਾਣ ਯਾਨੀ ਕਿ ਰਾਜ ਕਪੂਰ ਇੱਕ ਅਮੀਰ, ਸੰਵੇਦਨਸ਼ੀਲ ਅਤੇ ਸੱਚਾ ਪਿਆਰ ਕਰਨ ਵਾਲਾ ਨੌਜਵਾਨ। ਦੂਸਰੇ ਪਾਸੇ ਗੋਪਾਲ ਯਾਨੀ ਕਿ ਪ੍ਰੇਮਨਾਥ ਸਾਹਿਬ, ਪ੍ਰਾਣ ਦਾ ਦੋਸਤ ਜੋ ਕੁੜੀਆਂ ਨੂੰ ਸਿਰਫ ਦਿਲ ਪਰਚਾਵੇ ਦਾ ਸਾਧਨ ਮੰਨਦਾ ਸੀ। ਤੀਸਰੀ ਸੀ ਸਾਡੇ ਕੋਲ ਰੇਸ਼ਮਾ ਯਾਨੀ ਕਿ ਨਰਗਿਸ, ਕਸ਼ਮੀਰ ਦੀ ਇੱਕ ਮਾਸੂਮ ਪੇਂਡੂ ਕੁੜੀ ਜਿਸ ਨੂੰ ਪ੍ਰਾਣ ਦੇ ਨਾਲ ਸੱਚਾ ਪਿਆਰ ਹੋ ਜਾਂਦਾ ਯਾਨੀ ਕਿ ਰਾਜ ਕਪੂਰ ਦੇ ਨਾਲ। ਫਿਰ ਉਸ ਤੋਂ ਬਾਅਦ ਸੀ ਨੀਲਾ ਯਾਨੀ ਕਿ ਨਿੰਮੀ, ਇੱਕ ਪੋਲੀ ਪਾਲੀ ਪਹਾੜੀ ਕੁੜੀ ਜੋ ਕਿ ਗੋਪਾਲ ਦੇ ਝੂਠੇ ਪਿਆਰ ਨੂੰ ਸੱਚ ਮੰਨ ਬੈਠੀ ਹੈ। ਹੁੰਦਾ ਕਿ ਅਸਲ ਦੇ ਵਿੱਚ ਪ੍ਰਾਣ ਅਤੇ ਗੋਪਾਲ ਦੋਵੇਂ ਸ਼ਹਿਰ ਤੋਂ ਕਸ਼ਮੀਰ ਦੀਆਂ ਵਾਦੀਆਂ ਦੇ ਵਿੱਚ ਘੁੰਮਣ ਆਉਂਦੇ ਨੇ। ਉੱਥੇ ਉਹਨਾਂ ਦੀ ਮੁਲਾਕਾਤ ਦੋ ਸਥਾਨਕ ਕੁੜੀਆਂ ਦੇ ਨਾਲ ਹੁੰਦੀ ਹੈ ਅਤੇ ਇੱਥੋਂ ਦੋ ਵੱਖ ਵੱਖ ਪਿਆਰ ਦੀਆਂ ਕਹਾਣੀਆਂ ਸ਼ੁਰੂ ਹੁੰਦੀਆਂ ਨੇ। ਪ੍ਰਾਣ ਅਤੇ ਰੇਸ਼ਮਾ ਇੱਕ ਦੂਜੇ ਨੂੰ ਦੇਖਦੇ ਹੀ ਸੱਚਾ ਪਿਆਰ ਕਰ ਬੈਠਦੇ ਨੇ, ਪਰ ਰੇਸ਼ਮਾ ਦੇ ਪਿਤਾ ਇਸ ਰਿਸ਼ਤੇ ਦੇ ਸਖ਼ਤ ਖਿਲਾਫ਼ ਨੇ। ਜਦੋਂ ਪ੍ਰਾਣ ਸ਼ਹਿਰ ਵਾਪਸ ਚਲਾ ਜਾਂਦਾ ਹੈ ਤਾਂ ਰੇਸ਼ਮਾ ਦੇ ਘਰ ਵਾਲੇ ਉਸਦਾ ਵਿਆਹ ਜ਼ਬਰਦਸਤੀ ਇੱਕ ਮਛੁਆਰੇ ਭੋਲੂ ਨਾਲ ਤੈਅ ਕਰ ਦਿੰਦੇ ਨੇ। ਪਿਆਰ ਦੇ ਇਸ ਸਫ਼ਰ ਵਿੱਚ ਉਹਨਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੇਸ਼ਮਾ ਨਦੀ ਵਿੱਚ ਹੜ੍ਹ ਜਾਣ ਕਾਰਨ ਡੁੱਬਣੋਂ ਬਚਦੀ ਹੈ ਅਤੇ ਪ੍ਰਾਣ ਦਾ ਵੀ ਇੱਕ ਭਿਆਨਕ ਕਾਰ ਐਕਸੀਡੈਂਟ ਹੋ ਜਾਂਦਾ ਹੈ, ਪਰ ਕਈ ਇਮਤਿਹਾਨਾਂ ਅਤੇ ਮੁਸ਼ਕਿਲਾਂ ਤੋਂ ਬਾਅਦ ਦੋਵਾਂ ਦਾ ਸੱਚਾ ਪਿਆਰ ਜਿੱਤ ਜਾਂਦਾ ਹੈ ਅਤੇ ਉਹ ਆਖਿਰਕਾਰ ਮਿਲ ਜਾਂਦੇ ਨੇ। ਅਤੇ ਜਦੋਂ ਗੋਪਾਲ ਅਤੇ ਆਪਣੇ ਦੋਸਤ ਪ੍ਰਾਣ ਦੇ ਸੱਚੇ ਪਿਆਰ ਨੂੰ ਵੇਖਦਾ ਆ ਤਾਂ ਉਸਦੀ ਜ਼ਮੀਰ ਜਾਗਦੀ ਆ। ਉਸਨੂੰ ਅਹਿਸਾਸ ਹੁੰਦਾ ਹੈ ਕਿ ਉਸਨੇ ਨੀਲਾ ਨਾਲ ਬਹੁਤ ਗਲਤ ਕੀਤਾ। ਤੜਫਦਾ ਹੋਇਆ ਨੀਲਾ ਕੋਲ ਵਾਪਸ ਕਸ਼ਮੀਰ ਭੱਜਦਾ ਆ ਅਤੇ ਕਹਿੰਦਾ ਹੈ ਕਿ ਉਡੀਕ ਕਰਦੇ ਕਰਦੇ ਦੁਨੀਆ ਤੋਂ ਕਿਤੇ ਨਾ ਕਿਤੇ ਉਹ ਰੁਖਸਤ ਹੋ ਚੁੱਕੀ ਆ। ਫਿਰ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਇਸ ਫਿਲਮ ਦੀਆਂ ਖਾਸ ਗੱਲਾਂ ਦੀ। ਗੀਤ ਯਾਨੀ ਕਿ ਜਦੋਂ ਇਸ ਗਾਣੇ ਦੇ ਗੀਤਾਂ ਦੀ ਗੱਲ ਕੀਤੀ ਜਾਂਦੀ ਹੈ ਯਾਨੀ ਕਿ 1949 ਦੀ ਗੱਲ ਹੈ ਕਿ ਆਜ਼ਾਦੀ ਤੋਂ ਸਿਰਫ ਕੁਝ ਸਾਲਾਂ ਬਾਅਦ ਦੀ ਗੱਲ ਹੈ। ਇਸ ਫਿਲਮ ਦੇ ਗੀਤ ਜਿਵੇਂ ਕਿ ਹਵਾ ਮੇਂ ਉੜਤੇ ਜਾਏ ਜਾਂ ਫਿਰ ਬਰਸਾਤ ਮੇਂ ਹਮਸੇ ਮਿਲੋ ਤੁਮ ਅੱਜ ਵੀ ਸੁਣੇ ਜਾਂਦੇ ਨੇ। ਜੀ ਹਾਂ, ਅੱਜ ਦੀ ਦੁਨੀਆ ਦੇ ਵਿੱਚ ਗੱਲ ਉਹੀ ਹੋ ਗਈ। ਕੰਸੈਪਟ ਸਾਡੇ ਕੋਲ ਬੇਸਿਕ ਹੈ, ਜੋ ਸਾਡੀਆਂ ਓਲਡ ਮੂਵੀਜ਼ ਦੇ ਵਿੱਚ ਬਲੈਕ ਐਂਡ ਵਾਈਟ ਦੇ ਵਿੱਚ ਸੀਗਾ, ਜੋ ਰਾਜ ਕਪੂਰ ਸਾਹਿਬ

ਪ੍ਰਾਣ ਸਾਹਿਬ ਜਾਂ ਫਿਰ ਜਿੰਨੇ ਵੀ ਹੋਰ ਵੀ ਬਾਲੀਵੁੱਡ ਐਕਟਰ ਸੀਗੇ ਜਿਨ੍ਹਾਂ ਨੇ ਨੀਂਹ ਰੱਖੀ ਸੀਗੀ ਬਾਲੀਵੁੱਡ ਮੂਵੀਜ਼ ਦੀ, ਅਜੇ ਵੀ ਸ਼ੰਕਰ ਜੈਕਿਸ਼ਨ ਦੀ ਜਿਹੜੀ ਜੋੜੀ ਆ ਉਹਨਾਂ ਦੀ ਇਹ ਪਹਿਲੀ ਫਿਲਮ ਹੈ ਹਿੱਟ ਮੰਨੀ ਜਾਂਦੀ ਸੀਗੀ। ਆਰ ਕੇ ਸਟੂਡੀਓ ਦਾ ਲੋਗੋ ਵੀ ਇਸ ਫਿਲਮ ਦੇ ਵਿੱਚ ਸਭ ਤੋਂ ਪਹਿਲਾਂ ਪ੍ਰਕਾਸ਼ਿਤ ਕੀਤਾ ਗਿਆ ਸੀਗਾ, ਜੋ ਕਿ ਇਸ ਫਿਲਮ ਦੀ ਵੱਖਰੀ ਪਛਾਣ ਬਣਾ ਗਿਆ। ਫਿਲਹਾਲ ਸੁਣਦੇ ਹਾਂ ਬਰਸਾਤ ਫਿਲਮ ਦਾ ਇਹ ਗੀਤ।

1960 ਦੀ ਇੱਕ ਮਸ਼ਹੂਰ ਫਿਲਮ, ਯਾਨੀ ਕਿ ਜਿਹਨੂੰ ਆਪਾਂ 60s ਕਹਿ ਦਿੰਦੇ ਹਾਂ, ਕਿ ਉਸ ਦੌਰ ਦੇ ਵਿੱਚ ਰਾਜ ਕਪੂਰ ਦੀ ਜੇ ਫਿਲਮ ਦੀ ਗੱਲ ਕਰੀਏ ਤਾਂ ਉਹ ਸੀਗੀ ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ। ਸਭ ਤੋਂ ਪਹਿਲੀ ਫਿਲਮ ਜਿਹਨਾਂ ਨੇ ਰਾਜ ਕਪੂਰ ਨੇ ਉਹਨਾਂ ਨੂੰ ਪ੍ਰੋਡਿਊਸ ਕੀਤਾ ਸੀਗਾ, ਅਤੇ ਇਸ ਦੇ ਵਿੱਚ ਉਹਨਾਂ ਨੇ ਮੁੱਖ ਭੂਮਿਕਾ ਯਾਨੀ ਕਿ ਰਾਜੂ ਦੀ ਭੂਮਿਕਾ ਵੀ ਨਿਭਾਈ ਸੀਗੀ। ਇਸ ਫਿਲਮ ਦੀ ਸਮਾਜਿਕ ਸੁਧਾਰ, ਗਾਂਧੀਵਾਦੀ ਅਹਿੰਸਾ ਅਤੇ ਇਨਸਾਨੀਅਤ ਦੇ ਸੰਦੇਸ਼ ਦੇ ਉੱਤੇ ਪੂਰੀ ਦੀ ਪੂਰੀ ਫਿਲਮ ਆਧਾਰਿਤ ਸੀਗੀ। ਦਰਅਸਲ ਇਸ ਫਿਲਮ ਦੇ ਕਰੈਕਟਰਸ ਦੀ ਗੱਲ ਕਰੀਏ ਤਾਂ ਰਾਜੂ ਯਾਨੀ ਕਿ ਰਾਜ ਕਪੂਰ ਇੱਕ ਭੋਲਾ ਪਾਲਾ ਅਨਾਥ ਅਤੇ ਨੇਕ ਦਿਲ ਗਾਇਕ ਜੋ ਕਿ ਡਫਲੀ ਵਜਾ ਕੇ ਗੁਜ਼ਾਰਾ ਕਰਦਾ ਹੈ। ਦੂਸਰੇ ਪਾਸੇ ਕੰਮੋ ਯਾਨੀ ਕਿ ਪਦਮਨੀ ਡਾਕੂਆਂ ਦੇ ਸਰਦਾਰ ਦੀ ਧੀ ਜਿਸ ਨੂੰ ਰਾਜੂ ਦੇ ਨਾਲ ਪਿਆਰ ਹੋ ਜਾਂਦਾ ਹੈ। ਦੂਸਰੇ ਪਾਸੇ ਸੀ ਰੌਕਾ ਯਾਨੀ ਕਿ ਪ੍ਰਾਣ ਯਾਨੀ ਕਿ ਪ੍ਰਾਣ ਸਾਰਿਆਂ ਨੂੰ ਪਤਾ ਹੈ ਕਿ ਸਭ ਤੋਂ ਜ਼ਿਆਦਾ ਵਿਲਨਸ ਦੇ ਵਿੱਚੋਂ ਟੌਪ 'ਤੇ ਮੰਨੇ ਜਾਂਦੇ ਨੇ। ਇੱਕ ਪ੍ਰਾਣ, ਇੱਕ ਰਣਜੀਤ, ਜਿਹੜੇ ਕਿ ਅੱਜ ਵੀ ਆਪਣਾ ਬਾਲੀਵੁੱਡ ਦੇ ਵਿੱਚ ਦਬਦਬਾ ਕਾਇਮ ਰੱਖਿਆ ਹੋਇਆ ਇਹਨਾਂ ਨੇ। ਡਾਕੂਆਂ ਦੇ ਜੇਕਰ ਗੱਲ ਕਰੀਏ, ਗੈਂਗ ਦਾ ਇੱਕ ਬੇਰਹਿਮ ਅਤੇ ਖਤਰਨਾਕ ਡਾਕੂ ਜੋ ਕਿ ਫਿਲਮ ਦਾ ਵਿਲਨ ਹੈ, ਉਹ ਸੀ ਰਾਕਾ ਯਾਨੀ ਕਿ ਪ੍ਰਾਣ ਸਾਹਿਬ। ਫਿਰ ਉਸ ਤੋਂ ਬਾਅਦ ਸੀ ਸਰਦਾਰ ਡਾਕੂਆਂ ਦਾ ਮੁਖੀ ਅਤੇ ਕੰਮੋ ਦਾ ਪਿਤਾ। ਹੁਣ ਗੱਲ ਕਰਦੇ ਹਾਂ ਇਸ ਕਹਾਣੀ ਦੀ। ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਰਾਜ ਕਪੂਰ ਤੋਂ, ਜੋ ਕਿ ਬਹੁਤ ਹੀ ਮਾਸੂਮ ਅਤੇ ਗੰਗਾ ਮਈਆਂ ਨੂੰ ਬਹੁਤ ਮੰਨਦਾ ਹੈ, ਅਤੇ ਇੱਕ ਦਿਲ ਜਿਸ ਨੂੰ ਜ਼ਖਮੀ ਕਰਨ ਦੇ ਵਿੱਚ ਇੱਕ ਵਿਅਕਤੀ ਮਿਲਦਾ। ਰਾਜੂ ਉਸਦੀ ਮਦਦ ਕਰਦਾ ਹੈ ਅਤੇ ਜਾਨ ਬਚਾਉਂਦਾ ਹੈ। ਅਸਲ ਦੇ

ਵਿੱਚ ਇੱਕ ਚੰਬਲ ਦੇ ਡਾਕੂਆਂ ਦਾ ਸਰਦਾਰ ਹੈ। ਡਾਕੂ ਜਿਹੜੇ ਆ ਰਾਜੂ ਨੂੰ ਪੁਲਿਸ ਵਾਲਾ ਸਮਝ ਕੇ ਕਿਡਨੈਪ ਕਰ ਲੈਂਦੇ ਨੇ, ਪਰ ਜਦੋਂ ਸਰਦਾਰ ਨੂੰ ਪਤਾ ਲੱਗਦਾ ਹੈ ਕਿ ਇਸ ਨੇ ਉਸਦੀ ਜਾਨ ਬਚਾਈ ਸੀ, ਤਾਂ ਉਹ ਡਾਕੂ ਨੂੰ ਆਪਣੇ ਕਬੀਲੇ ਦੇ ਵਿੱਚ ਇੱਜ਼ਤ ਦੇ ਨਾਲ ਰੱਖਦੇ ਨੇ। ਫਿਰ ਇਸੇ ਤਰੀਕੇ ਦੇ ਨਾਲ ਕਹਾਣੀ ਚੱਲਦੀ ਆ। ਜੇ ਫਿਲਮ ਦੇ ਅੰਤ ਦੀ ਗੱਲ ਕਰੀਏ ਤਾਂ ਪੁਲਿਸ ਪੂਰੇ ਕਬੀਲੇ ਨੂੰ ਘੇਰ ਲੈਂਦੀ ਆ, ਰਾਜੂ ਡਾਕੂਆਂ ਅਤੇ ਪੁਲਿਸ ਦੇ ਵਿਚਕਾਰ ਖੜਾ ਹੋ ਜਾਂਦਾ ਆ। ਉਹ ਡਾਕੂਆਂ ਨੂੰ ਹਿੰਸਾ ਛੱਡਣ ਅਤੇ ਪੁਲਿਸ ਦੇ ਸਾਹਮਣੇ ਸਰੈਂਡਰ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ। ਰਾਜੂ ਦੀ ਨੇਕੀ, ਸੱਚਾਈ ਅਤੇ ਗਾਂਧੀਵਾਦੀ ਸੋਚ ਅੱਗੇ ਸਾਰੇ ਡਾਕੂਆਂ ਦਾ ਦਿਲ ਪਿਘਲ ਜਾਂਦਾ ਹੈ। ਅਖੀਰ ਦੇ ਵਿੱਚ ਕਾਨੂੰਨ ਦੀ ਜਿੱਤ ਹੁੰਦੀ ਹੈ ਅਤੇ ਡਾਕੂਆਂ ਦਾ ਹਿਰਦਾ ਪਰਿਵਰਤਨ ਹੋ ਜਾਂਦਾ ਹੈ। ਤਾਂ ਹੀ ਇਸ ਫਿਲਮ ਦਾ ਟਾਈਟਲ ਵੀ ਰੱਖਿਆ ਕਿ ਜਿਸ ਦੇਸ਼ ਮੇਂ ਗੰਗਾ ਵਹਿਤੀ ਹੈ, ਯਾਨੀ ਕਿ ਉਹ ਸੋਚ ਜਿਸ ਦੇ ਨਾਲ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਨੇ। ਇਸ ਫਿਲਮ ਦੇ ਵਿੱਚ ਰਾਜ ਕਪੂਰ ਨੇ ਸਾਰੀ ਦੁਨੀਆਂ ਨੂੰ ਇਹ ਸੰਦੇਸ਼ ਦਿੱਤਾ ਸੀ। ਫਿਲਹਾਲ ਸੁਣਦੇ ਹਾਂ ਇਸ ਸੁਪਰਹਿੱਟ ਮੂਵੀ ਦਾ ਇਹ ਸੁਪਰਹਿੱਟ ਗੀਤ।

जुर्म किया, इन आँखों का रंग हो गया गुलाबी गुलाबी।

ਐਫ ਐਮ ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ ਸਾਡੇ ਕੋਲ 7:57 ਹੋ ਰਹੇ ਨੇ। ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਇਸ ਪ੍ਰੋਗਰਾਮ ਨੂੰ ਅੱਗੇ ਆਪਾਂ ਜਾਰੀ ਰੱਖੀਏ। ਫਿਲਹਾਲ ਦੇ ਲਈ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਰਾਜ ਕਪੂਰ ਸਾਹਿਬ ਦੇ ਕਿੱਸੇ ਸ਼ੇਅਰ ਕੀਤੇ ਇਸ ਪ੍ਰੋਗਰਾਮ ਦੇ ਵਿੱਚ। ਇੱਕ ਗੱਲ ਸੀ ਜਿਹੜੀ ਕਿ ਰਹਿ ਗਈ ਦੱਸਣ ਵਾਲੀ ਕਿ ਰਾਜ ਕਪੂਰ ਸਾਹਿਬ ਨੂੰ ਸਭ ਤੋਂ ਵੱਡਾ ਅਵਾਰਡ ਜਿਹੜਾ ਕਿ ਭਾਰਤੀ ਸਿਨੇਮਾ ਦਾ ਸੀ ਉਹਨਾਂ ਨੂੰ ਮਿਲਿਆ ਸੀ ਦਾਦਾ ਸਾਹਿਬ ਫਾਲਕੇ ਅਵਾਰਡ। ਉਹਨਾਂ ਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀਗਾ, ਜਿਹੜਾ ਕਿ ਅੱਜ ਦੀ ਦੁਨੀਆ ਦੇ ਵਿੱਚ ਜਦੋਂ ਅਸੀਂ ਫਿਲਮ ਇੰਡਸਟਰੀ ਦੀ ਗੱਲ ਕਰਦੇ ਹਾਂ ਤਾਂ ਬਹੁਤ ਰੇਅਰ ਨੇ ਜਿਹਨਾਂ ਨੂੰ ਇਹ ਅਵਾਰਡ ਅੱਜ ਤੱਕ ਮਿਲ ਚੁੱਕਾ ਹੈ। ਠੀਕ 8 ਵਜੇ ਤੁਸੀਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ, ਉਸ ਤੋਂ ਬਾਅਦ ਅਗਲਾ ਆਰ ਹੋਏਗਾ ਰੰਗਲਾ ਪੰਜਾਬ ਆਰ ਜੇ ਰਾਜਵੀਰ ਦੇ ਨਾਲ। ਫਿਲਹਾਲ ਲਈ ਸੁਣਦੇ ਹਾਂ ਸ਼੍ਰੀ 420 ਮੂਵੀ ਦਾ ਇਹ ਗੀਤ।

0: ਐਫਐਮ ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 8 ਵਜ ਰਹੇ ਨੇ ਤੇ ਹੁਣ ਸਮਾਂ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਭਾਰਤ ਨੇ ਕਿਹਾ ਹੈ ਕਿ ਨੇਪਾਲ ਅਤੇ ਭਾਰਤ ਦੇ ਦੁਵੱਲੇ ਸੰਬੰਧਾਂ ਦੇ ਵਿੱਚ ਕਿਸੇ ਵੀ ਤੀਜੀ ਧਿਰ ਦੀ ਕੋਈ ਵੀ ਭੂਮਿਕਾ ਨਹੀਂ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਨੌਜਵਾਨ ਦੇਸ਼ ਦੀ ਤਾਕਤ, ਉਮੀਦ ਅਤੇ ਉਜਵਲ ਭਵਿੱਖ ਦੀ ਨੁਮਾਇੰਦਗੀ ਕਰਦੇ ਨੇ। ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਦਾ ਕਹਿਣਾ ਹੈ ਕਿ ਪੰਜਾਬ ਨੂੰ ਸਿਹਤ ਸਮੇਤ ਹੋਰ ਖੇਤਰਾਂ ਦੇ ਵਿੱਚ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਦਿੱਲੀ ਦੀ ਇੱਕ ਅਦਾਲਤ ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਵਿੱਚ 5 ਮੁਲਜ਼ਮਾਂ ਦੀ ਨਿਆਇਕ ਹਿਰਾਸਤ 15 ਤਰੀਕ ਤੱਕ ਵਧਾ ਦਿੱਤੀ ਹੈ। UPI ਨੇ ਪਿਛਲੇ ਮਹੀਨੇ ਰਿਕਾਰਡ 23 ਅਰਬ 20 ਕਰੋੜ ਲੈਣ ਦੇਣ ਕੀਤੇ ਨੇ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ। ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਵੱਲੋਂ ਸੂਬੇ ਦੀਆਂ ਮੁੱਖ ਇਮਾਰਤਾਂ ਉੱਤੇ 2 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਲਾਉਣ ਦਾ ਐਲਾਨ। ਹੜ੍ਹਾਂ ਦੀ ਮਾਰ ਹੇਠ ਪਿਛਲੇ 4 ਸਾਲਾਂ ਤੋਂ ਬੰਦ ਇਤਿਹਾਸਿਕ ਪਠਾਨਕੋਟ ਜੋਗਿੰਦਰ ਨਗਰ ਰੇਲ ਅੱਜ ਤੋਂ ਮੁੜ ਸ਼ੁਰੂ ਹੋਈ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਮਹੱਤਵਪੂਰਨ ਪ੍ਰੋਜੈਕਟ ਵਜੋਂ ਸੂਬੇ ਦੇ ਹਰੇਕ ਜ਼ਿਲ੍ਹੇ ਦੇ ਵਿੱਚ 6.5 ਲੱਖ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੇ ਲਈ ਨਾਮਜ਼ਦਗੀਆਂ ਮੰਗੀਆਂ ਨੇ। ਨਾਮਜ਼ਦਗੀਆਂ ਸਿਰਫ awards.gov.in ਤੇ ਰਾਸ਼ਟਰੀ ਪੁਰਸਕਾਰ ਪੋਰਟਲ ਦੇ ਰਾਹੀਂ 31 ਜੁਲਾਈ ਤੱਕ ਭੇਜੀਆਂ ਜਾ ਸਕਦੀਆਂ ਨੇ। ਮੌਸਮ ਵਿਭਾਗ ਵੱਲੋਂ 3 ਅਤੇ 4 ਜੂਨ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ ਉੱਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਚੱਲਣ ਦਾ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਐਫਐਮ ਨਿਊਜ਼ ਹੈਡਲਾਈਨਸ।
1: ਓਏ ਹੋਏ ਓਏ, ਗੱਲ ਨੀ ਬਾਤ ਨੀ ਦਿਨ ਨੀ ਰਾਤ ਨੀ, ਐਵੇਂ ਰੌਲਾ ਪਾਇਆ, ਸਿਰ ਦੁਖਣਾ ਲਾਇਆ, ਆ ਲਗਾ ਯਾਰ ਐਫਐਮ ਰੇਨਬੋ 102.7 ਮੈਗਾਹਰਟਜ਼। ਹਾਏ ਹਾਏ ਹਾਏ ਹਾਏ, ਆ ਹੋਈ ਨਾ ਗੱਲ, ਬਈ ਸਵਾਲ ਆ ਗਿਆ, ਉੜਾਤੇ ਤੋਤੇ ਪਾਤੇ।

ਜਾਂ ਚਾਹੁੰਦੇ ਨੇ। ਗੱਲ ਕਰ ਰਹੇ ਹਾਂ ਜ਼ਿੰਦਗੀ ਦਾ ਸਭ ਤੋਂ ਵੱਡਾ ਡਿਸੀਜ਼ਨ ਜਿਸ ਨੂੰ ਅਸੀਂ ਕਹਿੰਦੇ ਹਾਂ ਵਿਆਹ, ਇੰਗਲਿਸ਼ ਦੇ ਵਿੱਚ ਵੈਡਿੰਗ। ਲੇਕਿਨ ਵਿਆਹ ਦੇ ਬਦਲਦੇ ਰੂਪ ਅਤੇ ਜਦੋਂ ਵਿਆਹ ਦੀ ਗੱਲ ਹੁੰਦੀ ਹੈ ਤਾਂ ਪੰਜਾਬੀ ਦੀ ਗੱਲ ਹੁੰਦੀ ਹੈ, ਜਦੋਂ ਪੰਜਾਬੀਆਂ ਦੀ ਗੱਲ ਹੁੰਦੀ ਹੈ ਤਾਂ ਪੰਜਾਬੀਆਂ ਦੇ ਵਿਆਹ ਰੀਤੀ ਰਿਵਾਜ, ਘੋੜੀਆਂ, ਸਿੱਠਣੀਆਂ, ਟੱਪੇ, ਇਹਨਾਂ ਸਾਰੀਆਂ ਗੱਲਾਂ ਦੀ ਫਿਰ ਲੜੀ ਹੀ ਵੱਜ ਜਾਂਦੀ ਹੈ। ਵੀ ਪੰਜਾਬੀ ਵਿਆਹ, ਵਿਆਹ ਦੀਆਂ ਰਸਮਾਂ ਅਤੇ ਲੋਕ ਗੀਤ, ਪੰਜਾਬ ਦੇ ਵਿਆਹ ਸਿਰਫ ਦੋ ਲੋਕਾਂ ਦਾ ਮਿਲਾਪ ਨਹੀਂ ਹੁੰਦੇ, ਸਗੋਂ ਪਰਿਵਾਰਾਂ, ਦੋ ਸੱਭਿਆਚਾਰ ਅਤੇ ਅਨੇਕਾਂ ਰਿਸ਼ਤਿਆਂ ਦਾ ਸੁੰਦਰ ਮੇਲ ਹੁੰਦੇ ਨੇ। ਵਿਆਹਾਂ ਦੇ ਦਿਨਾਂ ਦੇ ਵਿੱਚ ਘਰਾਂ ਦੇ ਵਿਹੜੇ ਹਾਸਿਆਂ, ਖੁਸ਼ੀਆਂ ਅਤੇ ਗੀਤਾਂ ਦੇ ਨਾਲ ਗੂੰਜ ਉੱਠਦੇ ਨੇ। ਪੁਰਾਣੇ ਸਮਿਆਂ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਕਈ ਹਫ਼ਤੇ ਪਹਿਲਾਂ ਸ਼ੁਰੂ ਹੋ ਜਾਂਦੀਆਂ ਸਨ। ਰਿਸ਼ਤੇਦਾਰ ਦੂਰ ਦੂਰ ਤੋਂ ਆਉਂਦੇ ਅਤੇ ਪੂਰਾ ਪਿੰਡ ਇਸ ਖੁਸ਼ੀ ਦੇ ਵਿੱਚ ਸ਼ਾਮਿਲ ਹੁੰਦਾ ਸੀ। ਅੱਜ ਭਾਵੇਂ ਸਮਾਂ ਬਦਲ ਗਿਆ, ਬਹੁਤ ਅਸੀਂ ਫਾਸਟ ਦੌਰ ਦੇ ਵਿੱਚ ਚਲੇ ਗਏ ਹਾਂ ਜਿਸ ਦੇ ਵਿੱਚ 5G ਹੋਣ ਵਾਲੇ ਸਮੇਂ ਦੇ ਵਿੱਚ 6G, 7G, ਪਤਾ ਨਹੀਂ ਕਿੰਨੇ ਹੋਰ ਜੀ ਜੁੜਦੇ ਜਾਣਗੇ। ਲੇਕਿਨ ਪੁਰਾਣੇ ਸਮੇਂ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਸਪੀਡ ਤਾਂ ਠੀਕ ਹੈ, ਦਰਮਿਆਨੀ ਹੁੰਦੀ ਸੀਗੀ, ਲੇਕਿਨ ਸਪੀਡ ਤੋਂ ਬਾਅਦ ਦੀ ਜੇ ਗੱਲ ਕਰੀਏ, ਜਿਹੜਾ ਮਿਲਵਰਤਨ ਸੀ, ਪਿਆਰ ਸੀ, ਉਹ ਬਹੁਤ ਜ਼ਿਆਦਾ ਗਹਿਰਾ ਹੁੰਦਾ ਸੀਗਾ। ਅੱਜ ਭਾਵੇਂ ਸਮਾਂ ਬਹੁਤ ਜ਼ਿਆਦਾ ਅੱਗੇ ਨਿਕਲ ਚੁੱਕਾ ਹੈ, ਲੇਕਿਨ ਵਿਆਹ ਦੀਆਂ ਰਸਮਾਂ ਦੇ ਵਿੱਚ ਜਿਵੇਂ ਕਿ ਰੋਕਾ, ਸ਼ਗਨ, ਮਹਿੰਦੀ, ਚੂੜਾ, ਹਲਦੀ, ਕੋੜੀ ਚੜ੍ਹਨਾ, ਮਿਲਣੀ ਅਤੇ ਆਨੰਦ ਕਾਰਜ ਵਰਗੀਆਂ ਰਸਮਾਂ ਖਾਸ ਮਹੱਤਵ ਰੱਖਦੀਆਂ ਨੇ। ਹਰ ਰਸਮ ਦੇ ਨਾਲ ਇੱਕ ਭਾਵਨਾ ਅਤੇ ਇੱਕ ਪਰੰਪਰਾ ਜੁੜੀ ਹੋਈ ਆ, ਜੋ ਕਿ ਸਾਡੀ ਵਿਰਾਸਤ ਨੂੰ ਅੱਗੇ ਵੀ ਵਧਾਉਂਦੀ ਆ। ਅਤੇ ਜਦੋਂ ਗੱਲ ਪੰਜਾਬੀ ਵਿਆਹਾਂ ਦੀ ਹੋਵੇ ਤਾਂ ਲੋਕ ਗੀਤਾਂ ਦਾ ਜ਼ਿਕਰ ਨਾ ਹੋਵੇ? ਜੀ ਜੀ, ਨਹੀਂ, ਬਿਲਕੁਲ ਨਹੀਂ, ਇੱਦਾਂ ਹੋ ਹੀ ਨਹੀਂ ਸਕਦਾ। ਸੋ ਪੰਜਾਬ ਦੀਆਂ ਔਰਤਾਂ ਵਿਆਹਾਂ ਦੌਰਾਨ ਸੁਹਾਗ, ਘੋੜੀਆਂ, ਸਿੱਠਣੀਆਂ ਅਤੇ ਗਿੱਧੇ ਦੇ ਬੋਲ ਗਾ ਕੇ ਸਮਾਗਮ ਨੂੰ ਹੋਰ ਵੀ ਰੰਗੀਨ ਬਣਾ ਦਿੰਦੀਆਂ ਨੇ। ਸੁਹਾਗ ਦੇ ਗੀਤ ਧੀ ਦੇ ਵਿਛੋੜੇ ਦੀਆਂ ਭਾਵਨਾਵਾਂ ਨੂੰ ਬਿਆਨ ਕਰਦੇ ਨੇ, ਜਦਕਿ ਘੋੜੀਆਂ ਲਾੜੇ ਦੀਆਂ ਖੁਸ਼ੀਆਂ ਦਰਸਾਉਂਦੀਆਂ ਨੇ। ਗਿੱਧੇ ਅਤੇ ਭੰਗੜੇ ਦੇ ਬੋਲ ਵਿਆਹਾਂ ਦੀ ਉਹ ਰੂਹ ਮੰਨੇ ਜਾਂਦੇ ਨੇ ਜੋ ਹਰ ਕਿਸੇ ਨੂੰ ਨੱਚਣ ਦੇ ਲਈ ਮਜਬੂਰ ਕਰ ਦਿੰਦੇ ਨੇ। ਪੰਜਾਬੀ ਵਿਆਹਾਂ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਇੱਥੇ ਹਰ ਰਸਮ ਦੇ ਵਿੱਚ ਪਿਆਰ, ਸਤਿਕਾਰ ਅਤੇ ਪਰਿਵਾਰਿਕ ਏਕਤਾ ਦੀ ਝਲਕ ਮਿਲਦੀ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਵਿਆਹ ਦੁਨੀਆ ਭਰ ਦੇ ਵਿੱਚ ਵੱਖਰੀ ਹੀ ਪਛਾਣ ਰੱਖਦੇ ਨੇ। ਹੋਵੇ ਵੀ ਕਿਉਂ ਨਾ ਵੀ ਪੰਜਾਬੀ ਹਾਂ, ਵਿਆਹ ਕਰਦੇ ਹਾਂ ਖੁੱਲ੍ਹੇ ਮਨ ਦੇ ਨਾਲ ਕਰਦੇ ਹਾਂ, ਲੇਕਿਨ ਅੱਜ ਇਸ ਪੂਰੇ ਆਰ ਦੇ ਵਿੱਚ ਗੱਲ ਕਰਾਂਗੇ ਕਿ ਸਾਡੇ ਜਿੰਨੇ ਵੀ ਪੰਜਾਬੀ ਗੀਤ ਨੇ, ਲੋਕ ਸੱਭਿਆਚਾਰਕ ਗੀਤ ਨੇ, ਵਿਆਹਾਂ ਦੇ ਵਿੱਚ ਗਾਏ ਜਾਣ ਵਾਲੇ ਨੇ, ਅਤੇ ਵਿਆਹਾਂ ਦਾ ਜਿਹੜਾ ਬਦਲਦਾ ਰੂਪ ਆ ਉਹ ਕਿਸ ਤਰੀਕੇ ਦੇ ਨਾਲ ਹੌਲੀ ਹੌਲੀ ਆਪਣੇ ਆਪ ਨੂੰ ਮੋਲਡ ਕਰ ਰਿਹਾ, ਅਤੇ ਸਾਡੇ ਪੰਜਾਬ ਦੇ ਕਲਚਰ ਜਿਹੜੇ ਨੇ ਉਹ ਕਿਵੇਂ ਅਸੀਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ ਅੱਗੇ ਪਹੁੰਚਾਵਾਂਗੇ। ਲੇਕਿਨ ਜੇਕਰ ਤੁਸੀਂ ਵੀ ਆਪਣੇ ਨਾਲ ਕੋਈ ਸਾਂਝ ਰੱਖਦੇ ਹੋ, ਆਪਣੀ ਕੋਈ ਯਾਦ ਰੱਖੀ ਹੋਈ ਹੈ ਕਿ ਪਹਿਲਾਂ ਦੇ ਵਿਆਹਾਂ ਦੀਆਂ ਗੱਲਾਂ ਜਾਂ ਫਿਰ ਹੁਣ ਕੀ ਬਦਲਦਾ ਰੂਪ ਹੈ, ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਸੁਝਾਅ ਸਾਂਝੇ ਕਰ ਸਕਦੇ ਹੋ। ਕਰਨਾ ਕੀ, ਇੱਕ ਨੰਬਰ ਨੋਟ ਕਰ ਲਓ, 0181 43 174। ਤੁਸੀਂ ਆਪਣੀ ਕੋਈ ਵੀ ਯਾਦ ਸਾਂਝੀ ਕਰ ਸਕਦੇ ਹੋ। ਲੇਕਿਨ ਹਾਂ, ਇਸ ਦੇ ਵਿੱਚ ਇੱਕ ਖਾਸ ਗੱਲ ਦਾ ਧਿਆਨ ਰੱਖਿਆ ਜਾਏ ਕਿ ਜਦੋਂ ਤੁਸੀਂ ਗੱਲ ਸਾਂਝੀ ਕਰ ਰਹੇ ਹੋ ਤਾਂ ਗੌਰ ਕੀਤਾ ਜਾਏ ਕਿ ਜਿਸ ਗੱਲ ਦੇ ਉੱਤੇ ਫੋਕਸ ਹੈ ਉੱਥੇ ਕੀਤੀ ਜਾਏ। ਲੇਕਿਨ ਆਊਟ ਆਫ ਟੋਪਿਕ ਆਪਾਂ ਜਾਣੇ ਨਹੀਂ। ਫਿਲਹਾਲ ਸੁਣਦੇ ਹਾਂ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀ ਆਵਾਜ਼ ਦੇ ਵਿੱਚ ਮਾਵਾਂ ਅਤੇ ਧੀਆਂ ਰਲ ਬੈਠੀਆਂ ਨੀ ਮਾਏ। ਇਹ ਉਦੋਂ ਗਾਇਆ ਜਾਂਦਾ ਹੈ ਜਦੋਂ ਕੁੜੀ ਦੀ ਡੋਲੀ ਤੋੜਨੀ ਹੁੰਦੀ ਆ, ਲੇਕਿਨ ਉਸ ਤੋਂ ਕੁਝ ਕੁ ਦਿਨ ਪਹਿਲਾਂ ਮਾਂ ਅਤੇ ਧੀ ਦਾ ਆਪਸ 'ਚ ਬਹੁਤ ਪਿਆਰ ਹੁੰਦਾ ਆ। ਸੁਣਦੇ ਹਾਂ ਉਹਨਾਂ ਦੋਵਾਂ ਦੀ ਆਵਾਜ਼ ਦੇ ਵਿੱਚ ਇਹ ਗੀਤ।

ਗੱਲ ਹੋ ਗਈ ਕਿ ਜਦੋਂ ਮਾਵਾਂ ਧੀਆਂ ਰਲ ਬੈਠਦੀਆਂ ਨੇ ਤਾਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ। ਯਾਦ ਆਉਂਦਾ ਹੈ ਕਿ ਇੱਥੇ ਬੈਠੇ ਹੁੰਦੇ ਸੀਗੇ, ਆਹ ਕਰਦੇ ਸੀ, ਮਾਂ ਤੂੰ ਮੇਰੇ ਨਾਲ ਬਹੁਤ ਪਿਆਰ ਕੀਤਾ, ਪਰ ਹੁਣ ਮੈਂ ਦੂਸਰੇ ਘਰ ਚਲੀ ਜਾਣਾ ਆ, ਉਹ ਵੀ ਮੇਰਾ ਘਰ ਹੈ, ਜਿਵੇਂ ਕਿ ਤੂੰ ਇਸ ਘਰ ਦੇ ਵਿੱਚ ਵਿਆਹ ਕੇ ਆਈ ਹੈ ਉਸੇ ਤਰੀਕੇ ਦੇ ਨਾਲ ਮੈਂ ਚਲੇ ਜਾਣਾ ਆ। ਲੇਕਿਨ ਵਿਆਹਾਂ ਦੀ ਜੇਕਰ ਗੱਲ ਕਰੀਏ ਤਾਂ ਵਿਆਹਾਂ ਦਾ ਰੂਪ ਬਦਲ ਰਿਹਾ ਹੈ। ਪਹਿਲਾਂ ਕੀ ਹੁੰਦਾ ਸੀਗਾ, ਵਿਆਹ ਸੁਣਨ ਦੇ ਵਿੱਚ ਜੇਕਰ ਬਜ਼ੁਰਗਾਂ ਤੋਂ ਸੁਣੀਏ ਤਾਂ ਉਹ ਕਹਿੰਦੇ ਸੀਗੇ ਕਿ ਪਹਿਲਾਂ ਵਿਆਹ ਤਾਂ 15-15 ਦਿਨ ਚੱਲਦੇ ਹੁੰਦੇ ਸੀਗੇ, ਜੰਝ ਬਿਠਾਈ ਜਾਂਦੀ ਸੀਗੀ, 2-3 ਦਿਨ ਤਾਂ ਬੈਠਦੀ ਹੁੰਦੀ ਸੀਗੀ ਜੰਝ।

ਕਿ ਬਰਾਤ ਕੁਛ ਸ਼ਬਦ ਇੱਦਾਂ ਦੇ ਨੇ ਜਿਹੜੇ ਕਿ ਸਾਨੂੰ ਅੱਜ ਤੱਕ ਨਹੀਂ ਪਤਾ, ਲੇਕਿਨ ਜਦੋਂ ਅਸੀਂ ਵਡੇਰਿਆਂ ਤੋਂ ਸੁਣਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੇ ਵਿਆਹ ਸ਼ਾਦੀਆਂ ਦੇ ਵਿੱਚ ਜੋ ਰੌਣਕਾਂ ਹੁੰਦੀਆਂ ਸੀਗੀਆਂ ਆਪਣਿਆਂ ਦੇ ਨਾਲ ਹੁੰਦੀਆਂ ਸੀਗੀਆਂ। ਦੂਰੋਂ ਦੂਰੋਂ ਮੇਲ ਆਉਣਾ, ਨਾਨਕਾ ਮੇਲ ਆਉਣਾ, ਨਾਨਕਾ ਮੇਲ ਕਿੰਨੇ ਦੇਰ ਬੈਠਦਾ ਹੁੰਦਾ ਸੀਗਾ। ਅਤੇ ਜੇਕਰ ਤੁਹਾਨੂੰ ਵੀ ਅੱਜ ਤੱਕ ਕੋਈ ਯਾਦ ਆ ਕਿ ਹਾਂਜੀ ਉਸ ਜ਼ਮਾਨੇ ਦੇ ਵਿੱਚ ਬਹੁਤ ਜ਼ਿਆਦਾ ਮਿਲਵਰਤਨ ਹੁੰਦਾ ਸੀਗਾ, ਸਾਰੇ ਇਕੱਠੇ ਬੈਠਦੇ ਹੁੰਦੇ ਸੀਗੇ ਅਤੇ ਵਿਆਹ ਇੱਕ ਤਿਉਹਾਰ ਵਾਂਗ ਹੁੰਦਾ ਸੀ। ਅਤੇ ਅੱਜ ਵੀ ਕਈ ਪੁਰਾਣੀਆਂ ਬੀਬੀਆਂ ਪਿੰਡਾਂ ਦੇ ਵਿੱਚ ਜਦੋਂ ਘਰ ਦੇ ਬਾਹਰ ਬੈਠੇ ਹੁੰਦੇ, ਕਿਉਂਕਿ ਗਰਮੀਆਂ ਦੇ ਦਿਨ ਆ ਅਤੇ ਹਾਲਾਂਕਿ ਘਰ ਦੇ ਅੰਦਰ ਇੰਨਾ ਨਹੀਂ ਰਿਹਾ ਜਾਂਦਾ, ਘਰ ਦੇ ਬਾਹਰ ਬੈਠ ਕੇ ਦੋ ਤਿੰਨ ਜਾਣੀਆਂ ਅਜੇ ਵੀ ਪੁਰਾਣੇ ਗੀਤ ਗਾਉਣ ਦੀ ਕੋਸ਼ਿਸ਼ ਕਰਦੀਆਂ ਨੇ। ਅਤੇ ਜੇਕਰ ਤੁਹਾਨੂੰ ਵੀ ਕੋਈ ਨਾ ਕੋਈ ਅਜੇ ਤੱਕ ਗੀਤ ਯਾਦ ਆ ਕਿ ਜਿਹੜਾ ਕਿ ਅਜੇ ਵੀ ਤੁਹਾਡੀ ਦਾਦੀ ਨਾਨੀ ਤੁਹਾਨੂੰ ਸੁਣਾਉਂਦੀ ਹੁੰਦੀ ਸੀਗੀ, ਹੋ ਸਕਦਾ ਹੈ ਕਿ ਉਹਨਾਂ ਨੇ ਮੋਲਡ ਕੀਤਾ ਹੋਵੇ, ਕਿਉਂਕਿ ਸਮੇਂ ਸਮੇਂ ਦੇ ਨਾਲ ਬਹੁਤ ਸਾਰੇ ਗੀਤ ਜਿਹੜੇ ਆ ਕਿਤੇ ਨਾ ਕਿਤੇ ਅੱਗੇ ਤੋਂ ਅੱਗੇ ਕਹਾਣੀ ਜਿਹੜੀ ਆ ਬਦਲ ਜਾਂਦੀ ਆ, ਲੇਕਿਨ ਜਜ਼ਬਾਤ ਜਿਹੜੇ ਉਹੀ ਰਹਿੰਦੇ ਆ। ਹੁਣ ਗੱਲ ਕਰਦੇ ਹਾਂ ਕਿ ਪਹਿਲਾਂ ਜੰਝ ਬਿਠਾਈ ਜਾਂਦੀ ਸੀ, ਕਿੰਨੇ ਕਿੰਨੇ ਦਿਨ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਸੀ, ਘਰ ਦੇ ਵਿੱਚ ਹੀ ਬਹੁਤ ਸਾਰੇ ਸੂਟ ਜਿਹੜੇ ਉਹਨਾਂ 'ਤੇ ਕਢਾਈ ਕੀਤੀ ਜਾਂਦੀ ਸੀ, ਘਰ ਦੇ ਵਿੱਚ ਹੀ ਹਲਵਾਈ ਲਗਾਏ ਜਾਂਦੇ ਸੀਗੇ ਅਤੇ ਜਿਹੜੀਆਂ ਪੇਟੀਆਂ ਹੁੰਦੀਆਂ ਸੀ ਘਰ ਦੇ ਵਿੱਚ। ਹਾਲਾਂਕਿ ਕੁਛ ਜਿਹੜੇ ਲੋਕ ਨੇ ਜਿਹੜੇ ਨਵੇਂ ਸੁਣ ਰਹੇ ਨੇ ਲਿਸਨਰ, ਜਿਹੜੇ ਕਿ 2000 ਤੋਂ ਬਾਅਦ ਪੈਦਾ ਹੋਏ ਨੇ, ਉਹਨਾਂ ਨੇ ਸ਼ਾਇਦ ਇਹ ਚੀਜ਼ਾਂ ਨਹੀਂ ਦੇਖੀਆਂ ਕਿ ਘਰ ਦੀਆਂ ਜਿਹੜੀਆਂ ਪੇਟੀਆਂ ਹੁੰਦੀਆਂ ਸੀਗੀਆਂ ਉਹ ਖਾਲੀ ਕਰਵਾ ਦਿੱਤੀਆਂ ਜਾਂਦੀਆਂ ਸੀ, ਉਸ ਦੇ ਵਿੱਚ ਭਾਜੀ ਜੋ ਸ਼ੱਕਰ ਪਾਰੇ ਜਾਂ ਸੀਰਨੀ ਹੁੰਦੀ ਸੀਗੀ ਬਹੁਤ ਜ਼ਿਆਦਾ ਕੁਆਂਟਿਟੀ ਦੇ ਵਿੱਚ ਉਹ ਰੱਖੀ ਜਾਂਦੀ ਸੀਗੀ, ਕਿਉਂਕਿ ਪੂਰੇ ਪਿੰਡ ਨੂੰ ਵੰਡਣੀ ਹੁੰਦੀ ਸੀਗੀ ਅਤੇ ਵੰਡਣੀ ਵੀ ਖੁੱਲ੍ਹੇ ਦਿਲ ਦੇ ਨਾਲ ਹੁੰਦੀ ਸੀਗੀ। ਲੇਕਿਨ ਹੁਣ ਵਿਆਹਾਂ ਦਾ ਰੂਪ ਇੱਦਾਂ ਬਦਲਿਆ ਹੈ ਕਿ ਅਸੀਂ ਜਦੋਂ ਕਿਸੇ ਨੂੰ ਇਨਵਾਈਟ ਕਰਨ ਜਾਂਦੇ ਹਾਂ, ਅਸੀਂ ਇੱਕ ਛੋਟਾ ਜਿਹਾ 2 ਕਿਲੋ ਦਾ ਜਾਂ ਫਿਰ 1.5 ਕਿਲੋ ਦਾ ਡੱਬਾ ਲੈ ਜਾਂਦੇ ਭਾਜੀ ਦਾ। ਲੇਕਿਨ ਜਿਨ੍ਹਾਂ ਨੇ ਉਹ ਪੁਰਾਣਾ ਕਲਚਰ ਦੇਖਿਆ ਜਿਸ ਦੇ ਵਿੱਚ ਖੁੱਲ੍ਹ ਦਿਲ ਹੁੰਦੀ ਸੀਗੀ, ਖੁੱਲ੍ਹੇ ਦਿਲ ਦੇ ਨਾਲ ਵੰਡਿਆ ਜਾਂਦਾ ਸੀਗਾ, ਉਹਨਾਂ ਨੂੰ ਅੱਜ ਦਾ ਇਹ ਰਿਵਾਜ ਬਿਲਕੁਲ ਵੀ ਪਸੰਦ ਨਹੀਂ ਆਉਂਦਾ। ਉਹਨਾਂ ਨੂੰ ਹੁੰਦਾ ਹੈ ਕਿ ਜੇ ਆਹ ਹੀ ਦੇਣਾ ਸੀਗਾ ਤਾਂ ਫਿਰ ਤੁਸੀਂ ਸਾਨੂੰ ਇਨਵਾਈਟ ਵੀ ਕਰਨ ਨਾ ਆਉਂਦੇ। ਹਾਲਾਂਕਿ ਸਮੇਂ ਸਮੇਂ ਦੀ ਗੱਲ ਹੁੰਦੀ ਆ, ਜਿਸ ਤਰੀਕੇ ਦੇ ਨਾਲ ਸਮਾਂ ਅੱਗੇ ਵੱਧਦਾ ਆ ਉਸ ਤਰੀਕੇ ਦੇ ਨਾਲ ਲੋਕ ਵੀ ਉਹ ਸਾਰੀਆਂ ਚੀਜ਼ਾਂ ਨੂੰ ਅਪਣਾ ਰਹੇ ਨੇ। ਲੇਕਿਨ ਜੇਕਰ ਅੱਜ ਵੀ ਆਪਾਂ ਗੱਲ ਕਰੀਏ ਮਿਲਵਰਤਨ ਦੀ, ਮਿਲਵਰਤਨ ਚੀਜ਼ਾਂ ਦੇ ਜ਼ਰੀਏ ਹੋ ਸਕਦਾ ਹੈ ਕਿ ਵਿਆਹਾਂ ਦੇ ਵਿੱਚ ਫੈਲਾਇਆ ਜਾਂਦਾ ਸੀਗਾ, ਲੇਕਿਨ ਅੱਜ ਸਮਾਂ ਬਦਲ ਚੁੱਕਾ ਆ। ਅੱਜ ਵਿਆਹ ਸਿਰਫ ਇੱਕ ਦਿਨ ਦੇ ਸੀਮਤ ਰਹਿ ਗਏ ਨੇ, ਇੱਕ ਦਿਨ ਵੀ ਘੱਟ ਕਹਿ ਲਈਏ, ਇੱਕ ਦਿਨ ਵੀ ਵੱਧ ਹੈ, ਲੇਕਿਨ ਵਿਆਹ ਅੱਜ ਸਿਰਫ 1 ਘੰਟੇ ਜਾਂ ਫਿਰ 2 ਘੰਟੇ ਦੇ ਸੀਮਤ ਰਹਿ ਗਏ ਨੇ। ਜੋ ਸਾਨੂੰ ਇਨਵਾਈਟ ਹੁੰਦਾ, ਸਾਨੂੰ ਹੁੰਦਾ ਕਿ ਠੀਕ ਆ, ਵਿਆਹ ਵਾਲੇ ਦਿਨ ਸਿਰਫ ਅਸੀਂ ਦਿਖਾਲੀ ਦੇਣ ਚੱਲ ਜਾਵਾਂਗੇ। ਲੇਕਿਨ ਉਹੀ ਗੱਲ ਹੋ ਗਈ, ਅਸੀਂ ਫੋਰਮੈਲਿਟੀ ਦੇ ਲਈ ਜਾਣਾ ਸ਼ੁਰੂ ਕਰ ਦਿੱਤਾ ਹੈ। ਤੁਹਾਡੀ ਇਸ ਦੇ ਬਾਰੇ ਕੀ ਰਾਏ, ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹੋ? ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਕਿ ਅੱਜ ਦਾ ਜੋ ਦੌਰ ਚੱਲ ਰਿਹਾ, ਵਿਆਹਾਂ ਦਾ ਜੋ ਦੌਰ ਚੱਲ ਰਿਹਾ, ਉਹ ਸਹੀ ਹੈ ਤੁਹਾਡੇ ਅਕੋਰਡਿੰਗ, ਜਾਂ ਫਿਰ ਜੋ ਪਹਿਲਾਂ ਸੀਗਾ ਉਹ ਸਹੀ ਹੈ? ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਇਸ ਪ੍ਰੋਗਰਾਮ 'ਚ ਸ਼ਮੂਲੀਅਤ ਕਰ ਸਕਦੇ ਹੋ। ਸਾਡਾ FM ਰੇਨਬੋ ਦਾ ਸਟੂਡੀਓ ਨੰਬਰ ਹੈ 0181 3142174। ਫਿਲਹਾਲ ਸੁਣਦੇ ਹਾਂ, ਇਸ ਟਾਈਮ ਦੇ ਉੱਤੇ ਇੱਕ ਸੁਹਾਗ ਹੈ ਜਿਸਦਾ ਨਾਮ ਹੈ ਸਾਡਾ ਚਿੜੀਆਂ ਦਾ ਚੰਬਾਵੇ, ਬਾਬੋ ਲੱਸਾ ਉੱਡ ਜਾਣਾ। ਉਸ ਤੋਂ ਬਾਅਦ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇੱਦਾਂ ਦੇ ਲੋਕ ਗੀਤ ਨੇ ਜਿਹੜੇ ਕਿ ਅੱਜ ਵੀ ਪੰਜਾਬੀ ਵਿਆਹਾਂ ਦੇ ਵਿੱਚ DJ 'ਤੇ ਚਲਾਏ ਜਾਂਦੇ ਨੇ।

0: ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੁਸੀਂ ਰੰਗਲਾ ਪੰਜਾਬ ਆਰ ਜੇ ਰਾਜਵੀਰ ਦੇ ਨਾਲ। ਫਿਲਹਾਲ ਇਸ ਸਮੇਂ ਮੇਰੇ ਨਾਲ ਇੱਕ ਨਵੇਂ ਕਾਲਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
0: ਕੌਣ ਗੱਲ ਕਰ ਰਹੇ ਨੇ?
1: ਮੈਂ ਜੁਗਲ ਕਿਸ਼ੋਰ ਲੁਧਿਆਣੇ ਤੋਂ ਬੋਲਦਾ ਬੇਟਾ।
0: ਜੁਗਲ ਕਿਸ਼ੋਰ ਜੀ, ਇਹ ਦੱਸੋ ਕਿ ਵਿਆਹਾਂ ਦੀ ਗੱਲ ਹੋ ਰਹੀ ਹੈ ਤੇ ਤੁਹਾਨੂੰ ਕੋਈ ਪੁਰਾਣੀ ਯਾਦ ਹੋਵੇ ਜਿਹੜੀ ਕਿ ਤੁਹਾਨੂੰ ਲੱਗਦਾ ਕਿ ਅੱਜ ਦੇ ਵਿਆਹਾਂ ਦੇ ਵਿੱਚ ਬਿਲਕੁਲ ਗਾਇਬ ਹੋ ਚੁੱਕੀ ਹੈ।
1: ਉਹ ਪਹਿਲਾਂ ਜਿਹੜੇ ਵਿਆਹ ਦੇਖਦੇ ਹੁੰਦੇ ਸੀ, 15-15 ਦਿਨ ਨਾ ਪਹਿਲਾਂ ਲੇਡੀ ਸੰਗੀਤ ਬਿਠਾ ਲੈਂਦੇ, ਉਹਨਾਂ ਨੂੰ ਫਿਰ ਨਾ ਗੁੜ ਦਿੰਦੀ ਜਾਂਦੀ ਸੀ ਲੇਡੀ ਨੂੰ, ਸਾਰਿਆਂ ਨੂੰ ਗੁੜ ਵੰਡਣਾ ਜਿਹਨਾਂ ਨੇ ਗਾਉਣ ਵਾਸਤੇ ਆਉਣਾ।
0: ਹਾਂਜੀ,
1: ਤੇ 15-15 ਦਿਨ ਪਹਿਲਾਂ ਨਾ ਮਤਲਬ ਕਿ ਰਿਸ਼ਤੇਦਾਰ ਇਕੱਠੇ ਹੋ ਜਾਂਦੇ। ਜਿਹੜਾ ਹੁੰਦਾ ਸਮਾਂ, ਹੁਣ ਤਾਂ ਮੇਰੇ ਮੈਂ ਤਾਂ ਗੱਲ ਕਹਿੰਦਾ ਨਾ ਵੀ ਜਿਹੜੇ ਰਿਸ਼ਤੇਦਾਰੀ ਰਹਿ ਗਈ, ਦੋ ਜਗ੍ਹਾ ਦੀ ਰਹਿ ਗਈ, ਇੱਕ ਸ਼ਮਸ਼ਾਨ ਘਾਟ ਦੀ, ਇੱਕ ਮੈਰਿਜ ਪੈਲਸ ਦੀ। ਅਗਲਾ ਸਿੱਧਾ ਹੀ ਕਹਿੰਦਾ ਜੀ ਮੈਰਿਜ ਪੈਲਸ ਆਓ, ਅੱਛਾ ਭੁੱਲ ਭੁਲੇਖੇ ਕੋਈ ਘਰੇ ਨਾ ਡੱਬੇ ਵੀ ਮੈਰਿਜ ਪੈਲਸ ਹੀ ਲੈ, ਉੱਥੇ ਦੇ ਕੇ ਤੋਰ ਦਿੰਦੇ।
0: ਕਿਤੇ ਨਾ ਕਿਤੇ ਜਿਹਨੇ ਇਨਵਾਈਟ ਕਰਨ ਆਉਂਦੇ ਆ ਉਹਨਾਂ ਦੀ ਵੀ ਇਹਦੇ ਵਿੱਚ ਗਲਤੀ ਆ।
1: ਹਾਂਜੀ, ਸਮਾਂ ਹੀ ਕੁਛ ਐਸਾ ਆ ਗਿਆ, ਬਸ ਇੱਕ ਦਿਖਾਵਟ ਰਹਿ ਗਈ। ਉਹ ਦਿਲ ਜਿਹੜਾ ਢਿੱਡੋ ਪਿਆਰ ਹੁੰਦਾ ਸੀ ਨਾ,
0: ਹਾਂਜੀ,
1: ਬਿਲਕੁਲ ਹੀ ਖਤਮ ਹੋ ਗਈ।
0: ਚਲੋ ਜੀ, ਤੇ ਜੇਕਰ ਤੁਹਾਡੇ ਨਾਲ ਕੋਈ ਇੱਦਾਂ ਦੀ ਯਾਦ ਜੁੜੀ ਹੈ ਕਿ ਜਿਹੜੀ ਤੁਸੀਂ ਅਜੇ ਤੱਕ ਨਹੀਂ ਭੁੱਲ ਪਾ ਰਹੇ ਆ? ਹਾਂਜੀ, ਉਸ ਟਾਈਮ ਦਾ ਇੱਕ ਵਿਆਹ ਦੇਖਿਆ ਸੀਗਾ ਲੇਕਿਨ ਉਹ ਦੁਬਾਰਾ ਨਹੀਂ ਦੇਖਿਆ।
1: ਵਿਆਹ ਤਾਂ ਬਹੁਤ ਦੇਖੇ ਨੇ ਬੇਟਾ, ਮੈਨੂੰ ਆਪਣੇ ਵਿਆਹ ਦੀ ਗੱਲ ਯਾਦ ਆਉਂਦੀ ਹੈ। ਮੈਨੂੰ ਕਹਿੰਦੇ ਛੰਦ ਸੁਣਾਓ
0: ਜੀ,
1: ਮੈਂ ਕਿਹਾ ਵੀ ਛੰਦ ਸੁਣਾ ਕੇ, ਛੰਦ ਪੜਾ ਕੇ। ਮੇਰੀ ਨਾ ਮਤਲਬ ਕਿ ਪੰਜ ਮੇਰੀਆਂ ਘਰ ਵਾਲੀ ਪੰਜ ਭੈਣਾਂ ਨੇ, ਦੋ ਵੱਡੀਆਂ ਵਿਚਕਾਰਲੀ ਮੇਰੀ ਘਰ ਵਾਲੀ
0: ਜੀ,
1: ਮੈਨੂੰ ਕਹਿੰਦੇ ਛੰਦ ਸੁਣਾਓ ਵੀ ਛੰਦ ਸੁਣਾਓ। ਮੈਂ ਕਿਹਾ ਛੰਦ ਪੜਾ ਕੇ, ਛੰਦ ਪੜਾ ਕੇ ਉੱਲੂ, ਮੈਂ ਕਿਹਾ ਇਹਨੂੰ ਤਾਂ ਮੈਂ ਲੈ ਕੇ ਚੱਲਿਆ, ਬਾਕੀ ਲੈ ਕੇ ਜਾਣਗੇ ਉੱਲੂ।
0: ਅੱਛਾ, ਤੁਸੀਂ ਤਾਂ ਉੱਥੇ ਹੱਸਾ ਹੀ ਪਾਤਾ ਫਿਰ।
1: ਸੁਣੋ ਸਹੀ, ਜਿਹੜੀ ਮੇਰੀ ਛੋਟੀ ਸਾਲੀ ਸੀ, ਕਹਿੰਦੀ ਜਿਹੜੇ ਪਹਿਲਾਂ ਆਏ ਸੀ ਉਹ ਵੀ ਇਹੀ ਸੁਣਾ ਕੇ ਗਏ ਸੀਗੇ।
0: ਅੱਛਾ ਜੀ,
1: ਮੈਨੂੰ ਵੀ ਉੱਲੂ ਬੁਲਾਤਾ ਉਹਨਾਂ ਨੇ।
0: ਅੱਛਾ, ਤੋ ਇਹ ਛੰਦ ਦਾ ਜਿਹੜਾ ਸਿਲਸਿਲਾ ਹੈ ਫਿਰ ਹਾਸੇ ਮਜ਼ਾਕ ਵਾਲਾ ਹੁੰਦਾ।
1: ਹਾਂਜੀ ਹਾਂਜੀ, ਬਹੁਤ ਮਜ਼ਾ ਆਉਂਦਾ ਸੀ ਉਹ ਵਿਆਹ ਤਾਂ, ਜਿਹੜੇ ਮਤਲਬ ਦਿਲੋਂ ਖੁਸ਼ੀਆਂ ਢਿੱਡੋਂ ਖੁਸ਼ੀਆਂ ਹੁੰਦੀਆਂ ਸੀ। ਹੁਣ ਤਾਂ ਪੈਸਾ ਦੇਖ ਕੇ ਵੀ ਟਿੱਕਾ ਕੱਢਿਆ ਜਾਂਦਾ, ਜੈਸਾ ਕੋਈ ਰਿਸ਼ਤੇਦਾਰ ਦਾ
0: ਬਦਲ ਗਿਆ ਸਭ ਕੁਝ,
1: ਖਿੱਚ ਜਾਂਦਾ ਕਈ ਵਾਰ।
0: ਚਲੋ,
1: ਪੈਸੇ ਵਾਲੇ ਨੂੰ ਬੁਲਾ ਲਓ, ਰਿਸ਼ਤੇ ਦੇ ਦੂਜੇ ਨੂੰ ਬੁਲਾਓ ਨਾ। ਦੇਖੋ ਰਿਸ਼ਤਿਆਂ ਦੀ ਪ੍ਰੋਬਲਮ ਵੀ ਤਾਂ ਹੀ ਆ ਰਹੀ ਹੈ, ਕੋਈ ਰਿਸ਼ਤੇ ਵੀ ਨੀ ਅੱਜ ਕੱਲ ਕੋਈ ਕਰਾ ਰਿਹਾ, ਕਿਉਂਕਿ ਕੋਈ ਕਿਸੇ ਦੂਜੇ ਨਾਲ ਮਿਲਣ ਵਰਤਣਾ ਹੀ ਬਹੁਤ ਘੱਟ ਗਿਆ
0: ਜੀ। ਬਿਲਕੁਲ, ਕਿਤੇ ਨਾ ਕਿਤੇ ਸਾਰੇ ਬਿਜ਼ੀ ਹੋ ਗਏ ਜ਼ਿੰਦਗੀ ਦੇ ਵਿੱਚ, ਲੇਕਿਨ ਅੱਜ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਉਹ ਸਾਰੀਆਂ ਯਾਦਾਂ ਨੂੰ ਸਾਂਝਾ ਜ਼ਰੂਰ ਕਰਾਂਗੇ, ਤਾਜ਼ਾ ਕਰਾਂਗੇ ਕਿ ਅਸੀਂ ਕੀ ਕੁਛ ਹੈ ਜਿਹੜਾ ਅਜੇ ਪਿੱਛੇ ਛੱਡ ਰਹੇ ਹਾਂ, ਸੰਭਾਲ ਸਕਦੇ ਹਾਂ।
1: ਜੋ ਮਜ਼ਾ ਪਹਿਲਾਂ ਮਿਲ ਕੇ ਵਿਆਹ ਰਹੇ, ਕੁਰਤਾ ਆਪਣੇ ਮੰਜੇ ਇਕੱਠੇ ਕਰਨੇ, ਮੈਂ ਰਾਤ ਰਾਤ ਰਹਿੰਦੀ ਦੇਖੀ ਹੈ, ਰਾਤ ਇੱਕ ਪਹਿਲਾਂ ਆ ਜਾਣਾ, ਰਾਤ ਰਹਿ ਕੇ ਫਿਰ ਦੂਜੇ ਦਿਨ ਜਾਂਦੇ ਹੁੰਦੇ ਸੀ, ਹੁਣ ਤਾਂ
0: ਜਿੰਨੀ ਵੀ ਗੱਲ ਸਾਂਝੀ ਕੀਤੀ ਉਹ ਸਾਰਿਆਂ ਨੂੰ ਹਸਾ ਕੇ ਜ਼ਰੂਰ ਗਈ ਆ।
1: ਠੀਕ ਹੈ ਬਿਟੀਆ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
0: ਧੰਨਵਾਦ ਜੀ ਗੱਲ ਕਰਨ ਲਈ। ਸੋ ਇਹਨਾਂ ਨੇ ਦੱਸਿਆ ਕਿ ਛੰਦ ਜਿਹੜੇ ਹੁੰਦੇ ਨੇ ਉਹ ਹਾਸਾ ਮਜ਼ਾਕ ਕਰਦੇ ਨੇ, ਮਤਲਬ ਕਿ ਬੋਰੀਅਤ ਨੂੰ ਖਤਮ ਕੀਤਾ ਜਾਂਦਾ ਆ। ਹਾਲਾਂਕਿ ਹੋ ਜਾਂਦਾ ਹੈ ਕਿ ਜਦੋਂ ਵਿਆਹ ਦਾ ਮਾਹੌਲ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਬੋਰੀਅਤ ਹੈ ਉਹ ਕਿਤੇ

ਕਿਤੇ ਸਾਨੂੰ ਕਹਿ ਦਿੰਦੀ ਹੈ ਕਿ ਨਹੀਂ ਜੀ ਥੋੜ੍ਹਾ ਜਿਹਾ ਰੰਗੀਨ ਮਾਹੌਲ ਲੈ ਕੇ ਆਓ ਜਾਂ ਇੱਦਾਂ ਕਰੋ ਉੱਦਾਂ ਕਰੋ। ਲੇਕਿਨ ਤੁਸੀਂ ਵੀ ਆਪਣੇ ਜੇਕਰ ਕੋਈ ਕਿੱਸਾ ਆ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ 0181-2342-74। ਹੁਣ ਗੱਲ ਕਰਾਂਗੇ ਕਿ ਪੰਜਾਬੀ ਵਿਆਹਾਂ ਦੇ ਵਿੱਚ ਜਿਹੜੀ ਜਾਗੋ ਦੀ ਪਰੰਪਰਾ ਆ ਉਸਦਾ ਕੀ ਮਹੱਤਵ ਆ। ਅਗਲੀ ਗੱਲ ਹੋਏਗੀ ਜਾਗੋ ਦੇ ਉੱਤੇ ਜਿਹੜੀ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਬਦਲ ਚੁੱਕੀ ਆ। ਫਿਲਹਾਲ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਟੱਪੇ।

ਇਸ ਗੀਤ ਤੋਂ ਪਹਿਲਾਂ ਗੱਲ ਕੀਤੀ ਸੀਗੀ, ਇਸ ਤੋਂ ਬਾਅਦ ਗੱਲ ਕਰਾਂਗੇ ਜਾਗੋ ਦੀ। ਜਾਗੋ ਕੱਢੀ ਜਾਂਦੀ ਹੈ ਰਾਤ ਦੇ ਸਮੇਂ, ਇੰਨਾ ਸਾਰਿਆਂ ਨੂੰ ਪਤਾ ਹੈ, ਲੇਕਿਨ ਇਸ ਜਾਗੋ ਦੇ ਪਿੱਛੇ ਦੀ ਕਹਾਣੀ ਕੀ ਆ? ਵੀ ਕਹਿੰਦੇ ਕਿ ਪੰਜਾਬੀ ਵਿਆਹ ਦੇ ਵਿੱਚ ਜਾਗੋ ਦੀ ਰਸਮ ਬਹੁਤ ਹੀ ਮਹੱਤਵਪੂਰਨ ਜੋਸ਼ ਅਤੇ ਉਤਸ਼ਾਹ ਦੇ ਨਾਲ ਭਰੀ ਇੱਕ ਇਤਿਹਾਸਿਕ ਪਰੰਪਰਾ ਹੈ। ਇਸ ਰਸਮ ਦਾ ਮੁੱਖ ਮਕਸਦ ਹੁੰਦਾ ਹੈ ਕਿ ਵਿਆਹ ਵਾਲੇ ਘਰ ਅਤੇ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਾਉਣਾ ਅਤੇ ਸਾਰਿਆਂ ਨੂੰ ਵਿਆਹ ਦੇ ਜਸ਼ਨਾਂ ਦੇ ਲਈ ਇੱਕ ਵਾਰ ਫਿਰ ਤੋਂ ਇਨਵਾਈਟ ਕਰਨਾ ਵੀ ਇਹ ਕੱਲ ਵਿਆਹ ਆ, ਜਾਗੋ। ਵੀ ਸਿੱਧਾ ਸਾਦਾ ਮਤਲਬ ਆ, ਜਾਗੋ ਦਾ ਸਿੱਧਾ ਅਰਥ ਆ ਜਾਗ ਪਵੋ, ਤੁਹਾਨੂੰ ਜਾਗਣਾ ਹੀ ਪੈਣਾ ਆ। ਇਸ ਰਸਮ ਦੇ ਰਾਹੀਂ ਪਰਿਵਾਰ, ਰਿਸ਼ਤੇਦਾਰ ਅਤੇ

ਪਿੰਡ ਸ਼ਹਿਰ ਦੇ ਲੋਕਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਤੋਂ ਜਾਗ ਕੇ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਖੁੱਲ੍ਹਾ ਸੱਦਾ ਹੁੰਦਾ ਹੈ। ਪੁਰਾਣੇ ਸਮੇਂ ਦੇ ਵਿੱਚ ਜਦੋਂ ਮੋਬਾਈਲ ਜਾਂ ਵਿਆਹ ਦੇ ਕਾਰਡ ਨਹੀਂ ਹੁੰਦੇ ਸਨ, ਉਦੋਂ ਵਿਆਹ ਤੋਂ ਇੱਕ ਦੋ ਰਾਤ ਪਹਿਲਾਂ ਜਾਗੋ ਕੱਢੀ ਜਾਂਦੀ ਸੀ। ਹੁਣ ਤਾਂ ਜਾਗੋ ਫਿਰ ਵੀ ਇੱਕ ਰਾਤ ਤੱਕ ਸਿਮਟ ਕੇ ਰਹਿ ਗਈ ਆ, ਪਹਿਲਾਂ ਤਾਂ ਦੋ ਰਾਤਾਂ ਵੀ ਜਾਗੋ ਕੱਢੀ ਜਾਂਦੀ ਸੀ। ਪਿੰਡਾਂ ਨੂੰ ਸੂਚਿਤ ਕੀਤਾ ਜਾਂਦਾ ਸੀ ਕਿ ਲਾੜੇ ਜਾਂ ਲਾੜੀ ਦੇ ਪਰਿਵਾਰ ਵਾਲੇ ਪਿੰਡ ਨੂੰ ਯਾਨੀ ਕਿ ਰਾਤ ਨੂੰ ਗਲੀਆਂ ਵਿੱਚ ਘੁੰਮ ਕੇ ਗੀਤਾਂ ਅਤੇ ਨਾਚ ਦੇ ਰਾਹੀਂ ਯਾਨੀ ਗਿੱਧਾ ਪੈਂਦਾ ਸੀ, ਭਰਪੂਰ ਅਤੇ ਮਜ਼ਾਕ ਛੜਿਆਂ ਦੇ ਨਾਲ ਸਭ ਤੋਂ ਜ਼ਿਆਦਾ ਕੀਤਾ ਜਾਂਦਾ ਸੀਗਾ, ਕਿਉਂਕਿ ਜਿਹਦਾ ਵਿਆਹ ਹੁੰਦਾ ਸੀਗਾ ਉਹ ਤਾਂ ਦੂਸਰੇ ਦੇ ਦਿਨ ਡਬਲ ਹੋਣ ਵਾਲਾ ਹੁੰਦਾ ਸੀਗਾ, ਲੇਕਿਨ ਜੋ ਛੜਾ ਹੁੰਦਾ ਸੀਗਾ ਉਹਦੇ ਘਰ ਦਾ ਜਿਹੜਾ ਕੁੰਡਾ ਆ ਜ਼ਰੂਰ ਖੜਕਾਇਆ ਜਾਂਦਾ ਸੀਗਾ। ਉਸਦੇ ਘਰ ਦੇ ਵਿੱਚ ਇੱਕ ਵਾਰ ਦਸਤਕ ਜ਼ਰੂਰ ਦਿੱਤੀ ਜਾਂਦੀ ਸੀ ਕਿ ਤੂੰ ਵੀ ਜਾਗ, ਤੂੰ ਵੀ ਵਿਆਹ ਕਰਾ ਅਤੇ ਤੂੰ ਵੀ ਆਪਣਾ ਘਰ ਵਸਾ। ਸੋ ਬਿਜਲੀ ਨਾ ਹੋਣ ਕਰਕੇ ਮਿੱਟੀ ਦੇ ਘੜੇ ਯਾਨੀ ਗਾਗਰ ਦੇ ਉੱਤੇ ਸਰੋਂ ਦੇ ਤੇਲ ਦੀ ਦੀਵੇ ਜਗਾ ਕੇ ਸਿਰ 'ਤੇ ਰੱਖ ਕੇ ਜਾਗੋ ਕੱਢੀ ਜਾਂਦੀ ਸੀਗੀ ਅਤੇ ਰਾਤ ਨੂੰ ਰੋਸ਼ਨੀ ਵੀ ਹੁੰਦੀ ਸੀਗੀ। ਇਸ ਦੇ ਨਾਲ ਲੋਕ ਬਹੁਤ ਖੁਸ਼ ਹੁੰਦੇ ਸੀਗੇ ਕਿਉਂਕਿ ਰਾਤ ਦੇ ਹਨੇਰੇ ਦੇ ਵਿੱਚ ਇਹ ਜਗਮਗ ਜਗਮਗ ਕਰਦੀ ਜਿਹੜੀ ਉਹ ਲੋਹ ਹੁੰਦੀ ਸੀਗੀ ਬਹੁਤ ਪਸੰਦ ਆਉਂਦੀ ਸੀ। ਸੋ ਗੱਲ ਕਰਦੇ ਹਾਂ ਇਸ ਦੇ ਵਿੱਚ ਨਾਨਕੇ ਪਰਿਵਾਰ ਦੀ ਭੂਮਿਕਾ ਕੀ ਹੁੰਦੀ ਸੀ। ਇਸ ਰਸਮ ਦੇ ਵਿੱਚ ਮਾਮੇ ਅਤੇ ਮਾਮੀ ਦੀ ਮੁੱਖ ਭੂਮਿਕਾ ਹੁੰਦੀ ਆ। ਲਾੜੇ ਜਾਂ ਲਾੜੀ ਦੀ ਜਿਹੜੀ ਮਾਮੀ ਆ ਸਿਰ 'ਤੇ ਦੀਵਿਆਂ ਨਾਲ ਸਜੀ ਜਾਗੋ, ਜਿਹਨੂੰ ਅਸੀਂ ਗਾਗਰ ਜਾਂ ਪਿੱਤਲ ਦਾ ਬਰਤਨ ਵੀ ਕਹਿੰਦੇ ਹਾਂ, ਉਹ ਚੁੱਕਦੀ ਆ। ਮਾਮੀ ਦਾ ਹੀ ਮੇਨ ਕੰਮ ਹੁੰਦਾ ਆ ਜਾਗੋ ਚੁੱਕਣ ਦਾ। ਵੀ ਸੁਣ ਲਓ, ਜਿਨ੍ਹਾਂ ਦੀਆਂ ਮਾਮੀਆਂ ਬਹੁਤ ਦੂਰ ਗਈਆਂ ਹੋਈਆਂ ਨੇ, ਜਦੋਂ ਉਹਨਾਂ ਦਾ ਵਿਆਹ ਹੋਣ ਵਾਲਾ ਹੈ ਨਾ, ਤੁਸੀਂ ਆਪਣੇ ਮਾਮੀਆਂ ਨੂੰ ਜ਼ਰੂਰ ਬੁਲਾਓ, ਕਿਉਂਕਿ ਜਾਗੋ ਮਾਮੀ ਤੋਂ ਬਿਨਾਂ ਅਧੂਰੀ ਹੁੰਦੀ ਆ। ਔਰਤਾਂ ਹੱਥ ਦੇ ਵਿੱਚ ਘੁੰਗਰੂਆਂ ਵਾਲੀ ਸੋਟੀ ਯਾਨੀ ਕਿ ਜਾਗੋ ਸਟਿੱਕ ਫੜ ਕੇ ਜ਼ਮੀਨ 'ਤੇ ਖੜਕਾਉਂਦੀਆਂ ਆ। ਫਿਰ ਇਸ ਦੇ ਨਾਲ ਕੀ ਹੁੰਦਾ ਹੈ ਕਿ ਮਾਮੀਆਂ ਦੇ ਵੱਲੋਂ ਛੱਜ ਭੰਨਣ ਦੀ ਜਿਹੜੀ ਰਸਮ ਆ ਕੀਤੀ ਜਾਂਦੀ ਆ। ਮਤਲਬ ਹੁੰਦਾ ਆ ਛੱਜ ਭੰਨਣਾ, ਮਤਲਬ ਜਿੰਨੀਆਂ ਵੀ ਬੁਰਾਈਆਂ ਨੇ ਇਸ ਵਿਆਹ ਦੇ ਉੱਤੇ ਮੰਡਰਾ ਰਹੀਆਂ ਉਹ ਦੂਰ ਹੋ ਜਾਣ, ਉਹਨਾਂ ਬੁਰਾਈਆਂ ਨੂੰ ਅਸੀਂ ਭੰਨ ਦਿੱਤਾ। ਲੇਕਿਨ ਆਧੁਨਿਕ ਸਮੇਂ ਦੇ ਵਿੱਚ ਜਾਗੋ ਦਾ ਬਿਲਕੁਲ ਹੀ ਰੂਪ ਬਦਲ ਚੁੱਕਾ ਆ। ਕਿਵੇਂ ਬਦਲ ਚੁੱਕਾ ਆ? ਬਦਲ ਦੀ ਗੱਲ ਕਰੀਏ ਤਾਂ ਜਾਗੋ ਡੀਜਿਆਂ 'ਤੇ ਸੀਮਤ ਰਹਿ ਗਈ ਆ। ਅਸੀਂ ਕਿਸੇ ਦੇ ਘਰ ਜਾਣ ਦੀ ਬਜਾਏ ਸਿਰਫ ਸ਼ਰੀਕਾਂ ਦੇ ਜਾਣਾ ਹੀ ਪਸੰਦ ਕਰਦੇ ਹਾਂ, ਜਿਹੜੇ ਕਿ ਸਾਡੇ ਲਾਗੇ ਲਾਗੇ ਦੇ ਘਰ ਹੁੰਦੇ ਆ। ਲੇਕਿਨ ਕੰਪੈਰੀਜ਼ਨ ਜੇ ਅਜੇ ਵੀ ਕਰੀਏ ਇਸ ਪੂਰੇ ਆਰ ਦੇ ਵਿੱਚ ਕਿ ਸਾਡੇ ਜਿਹੜੇ ਆ ਪੰਜਾਬੀ ਵਿਆਹ ਨੇ, ਜਿਹੜੀਆਂ ਗੀਤ ਨੇ ਰਵਾਇਤੀ, ਉਹ ਕਿੱਦਾਂ ਬਦਲ ਰਹੇ ਨੇ? ਉਹ ਸਾਡੀ ਸੋਚ ਦੇ ਨਾਲ ਹੀ ਬਦਲ ਰਹੇ ਨੇ। ਜਿਹੜੀ ਸੋਚ ਦਿਮਾਗ 'ਚ ਅਸੀਂ ਬਿਠਾ ਚੁੱਕੇ ਹਾਂ ਉਹੀ ਸਾਨੂੰ ਅੱਗੇ ਜਾਣ ਤੋਂ ਮਜਬੂਰ ਨਹੀਂ ਕਰ ਰਹੀ। ਸੋ ਇਸ ਦੇ ਬਾਬਤ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਕਿ ਸਾਡੇ ਰਵਾਇਤੀ ਸੱਭਿਆਚਾਰ ਜੋ ਹੁਣ ਦਾ ਚੱਲ ਰਿਹਾ ਆ ਉਸਦੇ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ। ਫਿਲਹਾਲ ਸੁਣਦੇ ਹਾਂ ਜਾਗੋ ਕਿਹਦੇ ਜ਼ਮਾਨੀ ਹੈ, ਹਰਭਜਨ ਮਾਨ ਅਤੇ ਸੁਦੇਸ਼ ਕੁਮਾਰੀ ਦੇ। ਇਸ ਤੋਂ ਬਾਅਦ ਗੱਲ ਕਰਾਂਗੇ ਇੱਕ ਵੱਖਰੇ ਕੰਸੈਪਟ ਦੀ ਜਿਹੜਾ ਕਿ ਅੱਜ ਦੇ ਵਿਆਹਾਂ ਦੇ ਵਿੱਚੋਂ ਕਿਤੇ ਨਾ ਕਿਤੇ ਅਲੋਪ ਹੋ ਰਿਹਾ ਆ।

ਸੋ ਗੱਲ ਹੋ ਰਹੀ ਅੱਜ ਪੁਰਾਣੇ ਪੰਜਾਬ ਦੇ ਵਿਆਹਾਂ ਦੀ। ਵਿਆਹਾਂ ਦਾ ਬਦਲਦਾ ਰੂਪ ਅਤੇ ਬਦਲਣ ਦੇ ਨਾਲ ਨਾਲ ਸਾਡਾ ਗਾਣਿਆਂ ਦਾ ਸਵਾਦ ਵੀ ਬਦਲਿਆ ਅਤੇ ਸਾਨੂੰ ਹੌਲੀ ਹੌਲੀ ਖਾਣ ਪੀਣ ਦਾ ਸਵਾਦ ਵੀ ਬਦਲਿਆ। ਇਸ ਬਾਬਤ ਹੀ ਮੇਰੇ ਨਾਲ ਫੋਨ ਲਾਈਨ 'ਤੇ ਨਵੇਂ ਕਾਲਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਨੇ? ਮੁਖਤਿਆਰ ਜੀ, ਮੈਨੂੰ ਤੁਹਾਡੀ ਆਵਾਜ਼ ਸਾਫ ਨਹੀਂ ਸੁਣਾਈ ਦੇ ਰਹੀ। ਹਾਂਜੀ, ਮਾਫ ਕਰਨਾ, ਮੈਨੂੰ ਤੁਹਾਡੀ ਆਵਾਜ਼ ਨਹੀਂ ਕਲੀਅਰ ਸੁਣਾਈ ਦੇ ਰਹੀ। ਸੋ ਕਿਸੇ ਟੈਕਨੀਕਲ ਖਰਾਬੀ ਹੋਣ ਦੇ ਕਰਕੇ ਉਹਨਾਂ ਦੀ

ਆਵਾਜ਼ ਜਿਹੜੇ ਨਵੇਂ ਕਾਲਰ ਸਾਡੇ ਨਾਲ ਜੁੜੇ ਸੀਗੇ, ਆਵਾਜ਼ ਸਾਫ਼ ਨਹੀਂ ਸੁਣਾਈ ਦੇ ਰਹੀ। ਲੇਕਿਨ ਹੁਣ ਗੱਲ ਕਰਦੇ ਹਾਂ ਕਿ ਖਿਆਲ, ਯਾਨੀ ਕਿ ਵਿਆਹਾਂ ਦਾ ਖਿਆਲ ਦੀ ਜਦੋਂ ਗੱਲ ਹੁੰਦੀ ਹੈ, ਵਿਆਹਾਂ ਦੇ ਖਿਆਲ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਵੀ ਇੱਦਾਂ ਦੀਆਂ ਆਉਂਦੀਆਂ ਨੇ ਜਿਹੜੀਆਂ ਸਾਨੂੰ ਲੱਗਦੀਆਂ ਹੈ ਕਿ ਨਹੀਂ, ਪੁਰਾਣਾ ਪਹਿਰਾਵਾ, ਨਵਾਂ ਪਹਿਰਾਵਾ। ਹੁਣ ਗੱਲ ਆ ਗਈ ਪਹਿਰਾਵੇ ਦੇ ਉੱਤੇ। ਜੀ ਹਾਂ, ਪਹਿਲਾਂ ਕੁੜੀਆਂ ਦੇ ਜਿਹੜੇ ਵਿਆਹ ਹੁੰਦੇ ਸੀਗੇ ਅਤੇ ਸਾਦੇ ਹੁੰਦੇ ਸੀ, ਨੋ ਮੇਕਅਪ, ਵਿਦਾਊਟ ਐਨੀ ਪਾਰਲਰ। ਅਤੇ ਅੱਜ ਕੱਲ੍ਹ ਤਾਂ ਗਲੋ ਅਪ ਲਿਆ ਜਾਂਦਾ ਆ 10 ਦਿਨ 15 ਦਿਨ ਪਹਿਲਾਂ। ਉਸ ਗਲੋ ਅਪ ਲੈਣ ਤੋਂ ਬਾਅਦ ਵੀ ਕੁੜੀਆਂ ਨੂੰ ਲੱਗਦਾ ਹੈ ਕਿ ਨਹੀਂ, ਅਸੀਂ ਬਿਲਕੁਲ ਸੋਹਣੀਆਂ ਨਹੀਂ ਲੱਗ ਰਹੀਆਂ। ਅਤੇ ਜੇਕਰ ਗੱਲ ਕਰੀਏ ਅਸੀਂ ਆਪਣੀਆਂ ਮਦਰਸ ਦੇ ਵਿਆਹ ਦੀ, ਦਾਦੀਆਂ ਦੇ ਵਿਆਹ ਦੀ, ਉਹਨਾਂ ਦੀ ਜੇਕਰ ਫੋਟੋ ਦੇਖੀਏ ਤਾਂ ਬਹੁਤ ਸੋਹਣੇ ਲੱਗ ਰਹੇ ਨੇ, ਬਿਨਾਂ ਮੇਕਅਪ ਤੋਂ ਵੀ ਬਹੁਤ ਸੋਹਣੇ ਜੱਚ ਰਹੇ ਨੇ। ਅਤੇ ਹੁਣ ਇੱਥੇ ਗੱਲ ਸਾਹਮਣੇ ਨਿਕਲ ਕੇ ਆਉਂਦੀ ਹੈ ਕਿ ਅੱਜ ਦੇ ਵਿਆਹਾਂ ਦੇ ਵਿੱਚ ਪੁਰਾਣੀਆਂ ਰਸਮਾਂ ਘੱਟ ਹੋ ਰਹੀਆਂ ਨੇ। ਸੁਹਾਗ ਆਮ ਤੌਰ ਦੇ ਉੱਤੇ ਜਿਹੜੇ ਮੌਕਿਆਂ 'ਤੇ ਗਾਏ ਜਾਂਦੇ ਸੀਗੇ, ਉਹ ਗਾਉਣ ਵਾਲੀਆਂ ਬੀਬੀਆਂ ਵੀ ਘੱਟ ਗਈਆਂ ਨੇ। ਪੰਜਾਬ ਦੇ ਵਿਆਹ ਵਿੱਚ ਜਿਹੜੀ ਮਿਲਣੀ ਦੀ ਰਸਮ ਆ, ਸਭ ਤੋਂ ਜ਼ਿਆਦਾ ਜ਼ਰੂਰੀ ਰਸਮ ਜਿਸ ਦੇ ਵਿੱਚ ਸਾਰਿਆਂ ਨੂੰ ਦੇਖਣ ਦਾ ਮਨ ਹੁੰਦਾ ਸੀਗਾ, ਜਿਹੜੀ ਮਿਲਣੀ ਹੁੰਦੀ ਸੀਗੀ, ਕਿੱਥੇ ਹੁੰਦੀ ਸੀਗੀ? ਉਹ ਕੁੜੀ ਦੇ ਪਿੰਡ।

ਕਿਸਮਾਂ ਘੱਟ ਹੋ ਰਹੀਆਂ ਨੇ। ਸੁਹਾਗ ਆਮ ਤੌਰ ਦੇ ਉੱਤੇ ਜਿਹੜੇ ਮੌਕਿਆਂ 'ਤੇ ਗਾਏ ਜਾਂਦੇ ਸੀਗੇ, ਉਹ ਗਾਉਣ ਵਾਲੀਆਂ ਬੀਬੀਆਂ ਵੀ ਘੱਟ ਗਈਆਂ ਨੇ। ਪੰਜਾਬ ਦੇ ਵਿਆਹ ਵਿੱਚ ਜਿਹੜੀ ਮਿਲਣੀ ਦੀ ਰਸਮ ਆ, ਸਭ ਤੋਂ ਜ਼ਿਆਦਾ ਜ਼ਰੂਰੀ ਰਸਮ ਜਿਸਦੇ ਵਿੱਚ ਸਾਰਿਆਂ ਨੂੰ ਦੇਖਣ ਦਾ ਮਨ ਹੁੰਦਾ ਸੀਗਾ, ਜਿਹੜੀ ਮਿਲਣੀ ਹੁੰਦੀ ਸੀਗੀ ਕਿੱਥੇ ਹੁੰਦੀ ਸੀਗੀ, ਉਹ ਕੁੜੀ ਦੇ ਪਿੰਡ ਜਾ ਕੇ ਹੁੰਦੀ ਸੀਗੀ। ਯਾਨੀ ਕਿ ਬਰਾਤ ਜਾਂਦੀ ਸੀਗੀ, ਬਰਾਤ ਜਦੋਂ ਜਾਂਦੀ ਸੀਗੀ ਉੱਥੇ ਫਿਰ ਸਭ ਤੋਂ ਪਹਿਲਾਂ ਮਿਲਣੀ ਕੀਤੀ ਜਾਂਦੀ ਸੀਗੀ, ਮਿਲਣੀ ਹਾਰ ਪਾ ਕੇ, ਫਿਰ ਉਸ ਤੋਂ ਬਾਅਦ ਕੁਛ ਨਾ ਕੁਛ ਪੇਂਟ ਕੀਤਾ ਜਾਂਦਾ ਸੀਗਾ, ਕੰਬਲਾਂ ਦੇ ਨਾਲ ਮਿਲਣੀ ਕੀਤੀ ਜਾਂਦੀ ਸੀਗੀ, ਲੋਈਆਂ ਦੇ ਨਾਲ ਮਿਲਣੀ ਕੀਤੀ ਜਾਂਦੀ ਸੀਗੀ। ਹੁਣ ਤਾਂ ਸਮਾਂ ਹੀ ਬਦਲ ਗਿਆ ਆ, ਹੁਣ ਤਾਂ ਸੋਨੇ ਦੀਆਂ ਮੁੰਦਰਾਂ ਦੇ ਨਾਲ ਮਿਲਣੀ ਕੀਤੀ ਜਾਂਦੀ ਆ। ਸਭ ਤੋਂ ਜ਼ਰੂਰੀ ਪਾਰਟ ਵਿਆਹਾਂ ਦਾ ਭੰਗੜਾ ਅਤੇ ਗਿੱਧਾ, ਜਿਹੜਾ ਕਿ ਅੱਜ ਦੇ ਲੋਕਾਂ ਨੂੰ ਟੈਕਨੀਕਲ ਯੁੱਗ ਦੇ ਵਿੱਚ, ਜਿਹੜੇ ਕਿ ਪੀਸੀ ਦੇ ਸਾਹਮਣੇ ਬੈਠ ਕੇ ਸਾਰਾ ਦਿਨ ਟਿਕ ਟਿਕ ਟਿਕ ਕਰਦੇ ਰਹਿੰਦੇ, ਲੇਕਿਨ ਉਹਨਾਂ ਨੂੰ ਭੰਗੜਾ ਅਤੇ ਗਿੱਧੇ ਦੀ ਤਾਲ ਦਾ ਨਹੀਂ ਪਤਾ ਪੈਰ ਕਿੱਦਾਂ ਚੱਕਣਾ ਹੈ। ਇਸ ਕਰਕੇ ਸਾਨੂੰ ਬਾਹਰੋਂ ਕਿਰਾਏ ਤੋਂ ਬੰਦੇ ਬੁਲਾਉਣੇ ਪੈਂਦੇ ਨੇ, ਜਿਹੜੇ ਕਿ ਵਿਆਹਾਂ ਦਾ ਇੱਕ ਬਦਲਦਾ ਰੂਪ ਆ। ਮਲਵਈ ਗਿੱਧਾ ਅੱਜ ਵਿਆਹਾਂ ਦੀ ਸ਼ਾਨ ਬਣਿਆ ਹੋਇਆ, ਕਿਉਂਕਿ ਉਹਨਾਂ ਨੇ ਉਸ ਕਲਾ ਨੂੰ ਆਪਣਾ ਰੁਜ਼ਗਾਰ ਬਣਾਇਆ, ਅਤੇ ਹੋਵੇ ਵੀ ਕਿਉਂ ਨਾ, ਕਿਉਂਕਿ ਅਸੀਂ ਜਦ ਆਪ ਹੀ ਭੁੱਲ ਚੁੱਕੇ ਹਾਂ ਤਾਂ ਫਿਰ ਸਾਨੂੰ ਬਾਹਰੋਂ ਹੀ ਲੋਕਾਂ ਨੂੰ ਬੁਲਾਉਣਾ ਪਵੇਗਾ। ਅਤੇ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਇਹ ਜਿਹੜੀਆਂ ਕੁਆਲਿਟੀਜ਼ ਆ, ਇਹ ਕਲਾ ਆ ਜਿਹੜੀ ਵਿਆਹਾਂ ਦੇ ਵਿੱਚ ਹੋਣੀ ਹਰ ਇੱਕ ਦੇ ਵਿੱਚ ਜ਼ਰੂਰੀ ਆ, ਰੰਗ ਤਾਂ ਹੀ ਬਣਦਾ ਆ ਵਿਆਹਾਂ ਦੇ ਵਿੱਚ ਜਦੋਂ ਇਹ ਸਾਰੇ ਛੋਟੇ ਛੋਟੇ ਪਾਰਟਸ ਆ, ਜਾਗੋ ਹੋ ਗਿਆ, ਮਿਲਣੀ ਹੋ ਗਈ, ਜਾਂ ਫਿਰ ਮਹਿੰਦੀ ਲੱਗਣੀ ਹੋ ਗਈ, ਮਾਈਆਂ ਹੋ ਗਿਆ। ਹੁਣ ਜੇ ਮਾਈਆਂ ਦੀ ਗੱਲ ਕਰ ਲਈਏ, ਮਾਈਆਂ ਜਿਹੜਾ ਹੁੰਦਾ ਸੀਗਾ 2 ਦਿਨ ਤਾਂ ਐਟਲੀਸਟ ਲੱਗਦਾ ਹੁੰਦਾ ਸੀਗਾ, ਲੇਕਿਨ ਅੱਜ ਗੱਲ ਕਰੀਏ ਤਾਂ ਮਾਈਏ ਨੂੰ ਵੀ ਇੱਕ ਸਿਰਫ ਰਸਮ ਯਾਨੀ ਕਿ ਫੋਟੋ ਖਿਚਵਾਉਣ ਦੇ ਲਈ ਹੀ ਵਰਤਿਆ ਜਾ ਰਿਹਾ, ਜਸਟ ਬਿਕੋਜ਼ ਆਫ ਕਹਿੰਦੇ ਕਿ ਨਹੀਂ, ਅਸੀਂ ਕੁਦਰਤੀ ਚੀਜ਼ਾਂ ਨੂੰ ਆਪਣੇ ਫੇਸ 'ਤੇ ਨਹੀਂ ਲਗਾਉਣਾ, ਅਸੀਂ ਜੋ ਪਾਰਲਰ ਜਾ ਕੇ ਗਲੋ ਅਪ ਲੈਣਾ ਆ ਉਹ ਕਰਾਂਗੇ। ਲੇਕਿਨ ਇੱਥੇ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ, ਕਿਉਂਕਿ ਇਨਸਾਨ ਹੀ ਅਸੀਂ ਦੁਨੀਆ 'ਤੇ ਪੈਦਾ ਹੋਏ, ਅਤੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਮਿੱਟੀ ਤੋਂ ਅਸੀਂ ਬਣੇ ਹਾਂ, ਉਸ ਮਿੱਟੀ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਉੱਗ ਰਹੀਆਂ ਨੇ, ਉਹ ਸਾਡੇ ਨਾਲ ਕੰਪੈਟੀਬਲ ਹੀ ਨੇ, ਉਹ ਸਾਡੇ ਲਈ ਹੀ ਲਾਭਦਾਇਕ ਨੇ। ਹਾਨੀਕਾਰਕ ਤਾਂ ਉਹ ਨੇ ਜਿਹੜੀਆਂ ਅਸੀਂ ਆਪ ਲੈਬਸ ਦੇ ਵਿੱਚ ਬਣਾ ਰਹੇ ਹਾਂ। ਲੇਕਿਨ ਫਿਲਹਾਲ ਅਸੀਂ ਸੁਰਿੰਦਰ ਕੌਰ ਦੇ ਗੀਤ ਸੁਣੇ, ਹਰਭਜਨ ਮਾਨ ਦਾ ਸੁਣਿਆ, ਐਮੀ ਵਿਰਕ ਦਾ ਸੁਣਿਆ, ਅਮਰਿੰਦਰ ਗਿੱਲ ਦਾ ਸੁਣਿਆ। ਇੱਕ ਇਨਸਾਨ ਜਿਸ ਨੇ ਵਿਆਹਾਂ ਦਾ ਰੂਪ ਬਦਲ ਕੇ ਰੱਖਿਆ, ਉਹਦਾ ਨਾਮ ਹੈ ਦਿਲਜੀਤ ਦੋਸਾਂਝ ਜੀ। ਹਾਂ, ਪੂਰੀ ਦੁਨੀਆ ਦੇ ਉੱਤੇ ਰਾਜ ਕਰ ਰਹੇ ਨੇ, ਉਹਨਾਂ ਦੇ ਕੌਨਸਰਟਸ ਲੱਗ ਰਹੇ ਨੇ, ਲੇਕਿਨ ਉਹਨਾਂ ਦਾ ਇਹ ਗੀਤ ਅੱਜ ਵੀ ਵਿਆਹਾਂ ਦੇ ਵਿੱਚ ਜ਼ਰੂਰ ਵੱਜਦਾ ਹੀ ਵੱਜਦਾ ਆ। ਜਦੋਂ ਵਿਆਹਾਂ ਦੇ ਵਿੱਚ ਜਾਗੋ ਦੀ ਡੀਜੇ ਨਾਈਟ ਲਗਾਈ ਜਾਂਦੀ ਆ, ਅਤੇ ਡੀਜੇ ਨਾਈਟ ਦੇ ਵਿੱਚ ਇਸ ਗੀਤ ਤੋਂ ਬਿਨਾਂ ਕੋਈ ਵੀ ਨਾਈਟ ਕੰਪਲੀਟ ਨਹੀਂ ਹੁੰਦੀ। ਹਾਲਾਂਕਿ ਰੂਪ ਬਦਲ ਚੁੱਕਾ ਆ ਵਿਆਹਾਂ ਦਾ, ਲੇਕਿਨ ਅੱਜ ਵੀ ਜੇਕਰ ਗੱਲ ਕਰੀਏ 20-22 ਸਾਲ ਪਹਿਲਾਂ ਦੀ, ਜਦੋਂ ਇਹ ਗੀਤ ਆਇਆ ਸੀਗਾ, ਇਹ ਗੀਤ ਅੱਜ ਵੀ ਐਵਰਗ੍ਰੀਨ ਹੈ। ਇਸ ਤੋਂ ਬਾਅਦ ਗੱਲ ਕਰਾਂਗੇ ਕਿ ਹੋਰ ਇੱਦਾਂ ਦੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਕਿ ਸਾਡੇ ਰਵਾਇਤੀ ਅਤੇ ਹੁਣ ਵਾਲੇ ਵਿਆਹਾਂ ਦੇ ਸੱਭਿਆਚਾਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਾ ਰਹੀਆਂ ਨੇ। ਫਿਲਹਾਲ ਸੁਣਦੇ ਹਾਂ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ।

0: ਸੋ ਵਿਆਹਾਂ ਦੇ ਵਿੱਚ ਚੂੜੇ ਦੀ ਰਸਮ ਦਾ ਬਹੁਤ ਜ਼ਿਆਦਾ ਮਹੱਤਵ ਆ। ਕੁੜੀਆਂ ਨੂੰ ਚੂੜਾ ਪਾਉਣ ਦਾ ਬਹੁਤ ਸ਼ੌਂਕ ਹੁੰਦਾ ਆ, ਬਚਪਨ ਤੋਂ ਹੀ ਹੁੰਦਾ ਆ, ਅਤੇ ਅੱਜ ਕੱਲ੍ਹ ਤਾਂ ਚੂੜੇ ਵੀ ਲਾਲ ਰੰਗ ਤੋਂ ਛੁੱਟ ਨੀਲਾ, ਹਰਾ, ਪੀਲਾ, ਈਵਨ ਕਿ ਚਿੱਟਾ ਚੂੜਾ ਵੀ ਚੱਲ ਪਿਆ ਆ। ਜੇਕਰ ਗੱਲ ਕਰੀਏ ਹੁਣ ਚੂੜੇ ਦੀ ਰਸਮ ਦੀ, ਚੂੜੇ ਦੀ ਰਸਮ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਯਾਦ ਆਉਂਦੇ ਆ ਮਾਮਾ, ਯਾਨੀ ਕਿ ਜਿਹੜਾ ਕਿ ਤੁਹਾਡੀ ਮੰਮੀ ਦਾ ਭਰਾ ਹੁੰਦਾ ਆ, ਉਹਨਾਂ ਦਾ ਹੁੰਦਾ ਆ ਫਰਜ਼, ਯਾਨੀ ਕਿ ਨਾਨਕਿਆਂ ਦੇ ਵੱਲੋਂ ਇਹ ਚੂੜਾ ਆਉਂਦਾ ਆ, ਅਤੇ ਚੂੜਾ ਹਾਥੀ ਦੰਦ ਦਾ ਬਣਿਆ ਹੁੰਦਾ ਆ। ਮੇਚ ਲੈ ਕੇ ਪੂਰਾ ਚੂੜਾ ਕੁੜੀ ਦੇ ਪਾਇਆ ਜਾਂਦਾ ਆ ਕੱਚੇ ਦੁੱਧ ਦੇ ਵਿੱਚ, ਯਾਨੀ ਕਿ ਕੱਚੀ ਲੱਸੀ ਦੇ ਵਿੱਚ ਉਸ ਚੂੜੇ ਨੂੰ ਪਹਿਲਾਂ ਸਾਫ਼ ਕੀਤਾ ਜਾਂਦਾ ਆ ਅਤੇ ਉਸਦੇ ਨਾਲ ਹੀ ਚੂੜਾ ਪਾ ਦਿੱਤਾ ਜਾਂਦਾ ਹੈ, ਅਤੇ ਚੂੜੇ ਨੂੰ ਉਦੋਂ ਤੱਕ ਲੜਕੀ ਨੂੰ ਨਹੀਂ ਦਿਖਾਇਆ ਜਾਂਦਾ ਜਦੋਂ ਤੱਕ ਅਗਲੇ ਦਿਨ ਉਹਨੂੰ ਲਾਵਾਂ ਦੇ ਲਈ ਨਹੀਂ ਤਿਆਰ ਕੀਤਾ ਜਾਂਦਾ। ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਦੋਂ ਲੜਕੀ ਜਾ ਕੇ ਲਾਵਾਂ ਦੇ ਲਈ ਬੈਠਦੀ ਆ, ਫਿਰ ਉਸ ਤੋਂ ਬਾਅਦ ਚੂੜੇ ਦੀ ਰਸਮ ਹੈ ਜਿਹੜੀ ਉਹ ਸਾਰਿਆਂ ਸਾਹਮਣੇ ਆਉਂਦੀ, ਮਤਲਬ ਕਿ ਚੂੜਾ ਜਿਹੜਾ ਆ ਸਾਰਿਆਂ ਦੇ ਸਾਹਮਣੇ ਦਿਖਾਇਆ ਜਾਂਦਾ ਆ। ਉਦੋਂ ਤੱਕ ਦੇ ਲਈ ਚੂੜੇ ਨੂੰ ਹਾਈਡ ਰੱਖਿਆ ਜਾਂਦਾ ਆ। ਇਸੇ ਤਰੀਕੇ ਦੇ ਨਾਲ ਜਿਹੜਾ ਚੂੜਾ ਆ ਹੌਲੀ ਹੌਲੀ ਬਦਲਦਾ ਜਾ ਰਿਹਾ ਆ। ਪਹਿਲਾਂ ਲੜਕੀ ਕਿੰਨੇ ਮਹੀਨੇ ਪਾਉਂਦੀ ਹੁੰਦੀ ਸੀਗੀ, ਹੁਣ ਕੀ ਹੋ ਗਿਆ ਹੈ ਕਿ ਕੰਮ ਕਾਜ ਦੇ ਚੱਕਰ ਦੇ ਵਿੱਚ ਕਿ ਸੋਹਣਾ ਨਹੀਂ ਲੱਗਦਾ ਜਾਂ ਫਿਰ ਅਸੀਂ ਬਹੁਤ ਜ਼ਿਆਦਾ ਪਿਛੜੇ ਹੋਏ ਲੱਗਾਂਗੇ, ਤਾਂ ਫਿਰ ਉਹ ਨਾ ਕੀ ਹੋ ਗਿਆ ਕਿ ਇੱਕ ਜਾਂ ਦੋ ਸਿਰਫ ਵੰਗਾਂ ਜਿਹੜੀਆਂ, ਵੰਗਾਂ ਹੀ ਕਹਿੰਦੇ ਆ ਚੂੜਾ ਨਹੀਂ ਉਹਨੂੰ ਫਿਰ ਕਹਿੰਦੇ, ਇੱਕ ਦੋ ਚੂੜੇ ਦੀਆਂ ਵੰਗਾਂ ਹੀ ਸਿਰਫ ਉਨੀਆਂ ਰਹਿ ਗਈਆਂ। ਫਿਲਹਾਲ ਮੇਰੇ ਨਾਲ ਇੱਕ ਕਾਲਰ ਜੁੜ ਗਏ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਨੇ?
1: ਮੁਖਤਿਆਰ ਸਿੰਘ ਬੋਲ ਰਿਹਾ ਮੈਡਮ ਜੀ।
0: ਮੁਖਤਿਆਰ ਜੀ, ਇਹ ਦੱਸੋ ਕਿ ਪੁਰਾਣਾ ਪੰਜਾਬ ਤੁਸੀਂ ਦੇਖਿਆ ਹੋਣਾ ਹੈ ਕਿ ਸਾਰਾ ਵਿਆਹਾਂ ਸ਼ਾਦੀਆਂ ਕਿੰਨੇ ਕਿੰਨੇ ਦਿਨ ਚੱਲਦੇ ਹੁੰਦੇ ਸੀਗੇ, ਅਤੇ ਜੇਕਰ ਗੱਲ ਕਰੀਏ ਕਿ ਪੰਜਾਬੀ ਵਿਆਹਾਂ ਦਾ ਸਭ ਤੋਂ ਜ਼ਿਆਦਾ ਇਮੋਸ਼ਨਲ ਪਲ ਤੁਹਾਡੇ ਅਕੋਰਡਿੰਗ ਕੀ ਹੁੰਦਾ ਸੀ?
1: ਸਾਡੇ ਮੈਡਮ ਜੀ ਮੇਰੇ ਹਿਸਾਬ ਦੇ ਲਾਊਡ ਸਪੀਕਰ ਹੁੰਦਾ ਸੀ ਉਹਦਾ।
0: ਹਾਂਜੀ,
1: ਮਨੋਰੰਜਨ ਦੇ ਇੰਨੇ ਸਾਧਨ ਵੀ ਹੈ ਨਹੀਂ ਸੀ, ਨਾ ਟੀਵੀ ਹੈਗੇ ਸੀ, ਨਾ ਹੀ ਕੋਈ ਟੇਪਾਂ ਟੂਪਾਂ, ਨਾ ਹੀ ਐਫਐਮ ਚੱਲਦੇ ਸੀ, ਇਕੱਲਾ ਇੱਕ ਮੇਨਟੇਨ ਜਲੰਧਰ ਹੀ।
0: ਹਲਕਾ ਹਲਕਾ ਯਾਦ ਹੋ ਸਕਦਾ ਹੈ ਕਿ ਦੋ ਮੰਜੇ ਜੋੜ ਕੇ ਜਦੋਂ ਘਰ ਦੇ ਵਿੱਚ ਪਾਠ ਵੀ ਰੱਖਿਆ ਜਾਂਦਾ ਸੀਗਾ ਉਹ ਸਪੀਕਰ ਉਦੋਂ ਵੀ ਵੱਜਦੇ ਹੁੰਦੇ ਸੀ,
1: ਸਪੀਕਰ ਗੀਤ ਲਾਏ ਜਾਂਦੇ ਜਦੋਂ ਵਿਆਹ ਦੇ,
0: ਤੇ ਪਾਠ ਰੱਖਣ ਦਾ ਰੂਪ ਵੀ ਬਦਲ ਰਿਹਾ ਹੌਲੀ ਹੌਲੀ।
1: 5 ਦਿਨ ਨਾ ਲਾਊਡ ਸਪੀਕਰ ਚੱਲਦਾ ਸੀ ਕਾਰਜ।
0: ਅੱਛਾ ਜੀ,
1: ਉਹਦਾ ਡੀਜੇ ਤਾਂ ਹੁੰਦੇ ਨੀ ਜਿਹੜੇ ਸਾਊਂਡ ਹੁਣ ਲਾਉਂਦੇ ਨੇ।
0: ਹਾਂਜੀ,
1: ਉਹਦਾ ਉਹਦੇ ਤੇ ਨੱਚਦੇ ਸੀ ਤੇ ਉਹ ਚੱਲਦੇ ਸੀ ਮਤਲਬ ਪੱਥਰ ਦੇ ਗੀਤ ਹੁੰਦੇ ਸੀ ਰਿਕਾਰਡ, ਜਿਹੜੇ ਇੱਕ ਰਿਕਾਰਡ ਚੱਲ ਜਾਣਾ ਗੀਤ ਤੇ ਸੂਈ ਫਿਰ ਬਦਲਦਾ ਸੀ, ਉਹਨੂੰ ਹੱਥ ਨਚਾਚਿਆ ਵੀ ਪਰਦੇ ਸੀ ਮਸ਼ੀਨ ਨੂੰ, ਮੁੰਡੇ ਉਹਦੇ ਕੋਲ ਖਲੋਣਾ, ਉਹਨਾਂ ਨੇ ਸੂਈਆਂ ਚੁੱਕਣੀਆਂ ਭੱਜ ਭੱਜ ਕੇ
0: ਜੀ,
1: ਜਿਹੜੇ ਉਹਦੇ ਸੂਈ ਸੁੱਟਣੀ ਨਾ ਮੁੰਡੇ ਚੁੱਕ ਕੇ ਇਕੱਠੀਆਂ ਕਰਦੇ ਹੁੰਦੇ ਸੀ।
0: ਅੱਛਾ ਜੀ, ਇਹ ਤਾਂ ਤੁਸੀਂ ਸਿਰਫ ਸਾਨੂੰ ਦੱਸ ਰਹੇ ਹੋ, ਮੈਨੂੰ ਲੱਗਦਾ ਹੈ ਕਿ ਕਿਸੇ ਨੇ ਇਹ ਚੀਜ਼ ਦੇਖੀ ਨਹੀਂ ਹੋਣੀ ਅਜੇ ਤੱਕ, ਕਿਉਂਕਿ ਸਪੋਟੀਫਾਈ

0: ਦਾ ਜ਼ਮਾਨਾ ਆ ਗਿਆ, ਇੰਸਟੈਂਟ ਦਾ ਜ਼ਮਾਨਾ ਆ ਗਿਆ ਕਿ ਫਟਾਫਟ ਕਲਿੱਕ ਕਰੋ ਤੇ ਗਾਣਾ ਸੁਣ ਲਓ।
1: ਹਾਂਜੀ ਹਾਂਜੀ, ਉਹਦਾ ਮੈਨੂੰ ਤੇ ਅਸਰ ਨਹੀਂ ਹੁੰਦਾ ਸੀ, ਮਤਲਬ ਪੱਥਰ ਦੇ ਗੀਤ ਹੁੰਦੇ ਸੀ ਉੱਤੇ ਸੂਈ ਚੱਲਦੀ ਸੀ, ਇੱਕ ਸੂਈ ਗੀਤ ਚੱਲ ਕੇ ਦੁਬਾਰੇ ਫਿਰ ਸੂਈ ਬਦਲਣੀ ਪੈਂਦੀ ਸੀ ਉਹਨਾਂ ਨੂੰ
0: ਜੀ। ਤੇ ਜੇਕਰ ਤੁਸੀਂ ਕੋਈ ਪਲ ਸਾਂਝਾ ਕਰਨਾ ਚਾਹੋ ਕਿ
1: ਪਲਾਸਟਿਕ ਦੇ ਗੀਤ ਆ ਗਏ,
0: ਅੱਛਾ ਜੀ,
1: ਉਹਦੇ ਤੇ ਸੂਈ ਨਹੀਂ ਬਦਲਣੀ ਪੈਂਦੀ ਸੀ, ਉਹ ਨਹੀਂ ਚੱਲਦੇ ਸੀ
0: ਜੀ। ਸਭ ਤੋਂ ਜ਼ਿਆਦਾ ਭਾਵਕ ਪਲ ਵਿਆਹ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜਾ ਹੁੰਦਾ ਸੀ?
1: ਵਿਆਹ ਦੇ ਵਿੱਚ ਮਤਲਬ ਸਾਰੇ ਪਹਿਲੇ ਵਿੱਚ ਤਾਂ ਸਾਰੇ ਦਿਨ ਹੀ ਹੁੰਦੇ ਸੀ ਚੰਗੇ ਮਨਾਉਂਦੇ ਸੀ, ਚਾਰ ਪੰਜ ਦਿਨ ਵਿਆਹ ਲੱਗਦਾ, ਤਿੰਨ ਚਾਰ ਦਿਨ ਚੱਲਦਾ ਸੀ ਘੱਟੋ ਘੱਟ
0: ਜੀ। ਸੋ ਮੈਨੂੰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਫਿਲਹਾਲ, ਤੁਸੀਂ ਜਿੰਨੀ ਵੀ ਜਾਣਕਾਰੀ ਸਾਂਝੀ ਕੀਤੀ ਸੁਣਨ ਵਾਲਿਆਂ ਨੂੰ ਬਹੁਤ ਵਧੀਆ ਲੱਗੀ।
1: ਠੀਕ ਹੈ ਜੀ, ਓਕੇ ਮੈਮ,
0: ਓਕੇ ਜੀ। ਸੋ ਭਾਵਕ ਪਾਲ ਦੀ ਜੇ ਗੱਲ ਕਰੀਏ ਤਾਂ ਭਾਵਕ ਪਾਲ ਸਭ ਤੋਂ ਜ਼ਿਆਦਾ ਉਹੀ ਹੁੰਦਾ ਆ ਜਦੋਂ ਇੱਕ ਕੁੜੀ ਦੀ ਡੋਲੀ ਤੁਰਦੀ ਆ, ਲੇਕਿਨ ਹੁਣ ਡੋਲੀ ਘਰੋਂ ਨਹੀਂ ਤੁਰਦੀ, ਹੁਣ ਜਿਹੜੀ ਲੜਕੀ ਦੀ ਡੋਲੀ ਆ ਉਹ ਪੈਲਸ ਤੋਂ ਹੀ ਤੋੜ ਦਿੱਤੀ ਜਾਂਦੀ ਆ। ਹਾਂ, ਇੱਥੇ ਪੈਲਸ ਦਾ ਜ਼ਿਕਰ ਰਹਿ ਗਿਆ ਕਿ ਹੁਣ ਤਾਂ ਵਿਆਹ ਜਿਹੜੇ ਆ ਸਿਰਫ ਚੰਦ ਘੰਟਿਆਂ ਦੀ ਖੇਡ ਰਹਿ ਗਏ ਨੇ। ਜਜ਼ਬਾਤਾਂ ਦੀ ਗੱਲ ਕਰੀਏ, ਸਦਰਾਂ ਉਮੰਗਾਂ ਉਮੀਦਾਂ ਦੀ ਗੱਲ ਕਰੀਏ ਤਾਂ ਉਹ ਜਿਹੜੇ ਕਾਹਲੀ ਪਾਣੇ ਅੱਜ ਸਾਡੇ ਵਿੱਚ ਦੌੜਿਆ ਹੋਇਆ ਉਹ ਕਿਤੇ ਨਾ ਕਿਤੇ ਕਾਹਲੀ ਦੇ ਵਿੱਚ ਹੀ ਵਹਿ ਜਾ ਰਹੇ ਆ। ਇਹਦਾ ਕਿਤੇ ਨਾ ਕਿਤੇ ਕਾਰਨ ਉਹ ਵੀ ਹੁੰਦਾ ਆ, ਫਿਰ ਉਸ ਤੋਂ ਬਾਅਦ ਜਦੋਂ ਸੈਟਿਸਫੈਕਸ਼ਨ ਨਹੀਂ ਆਉਂਦੀ ਤੁਹਾਨੂੰ ਕਿ ਮੈਂ ਇੱਦਾਂ ਚਾਹੁੰਦੀ ਸੀ, ਇੱਦਾਂ ਨਹੀਂ ਹੋਇਆ, ਮੈਂ ਇੱਦਾਂ ਚਾਹੁੰਦਾ ਸੀ, ਹੋ ਜਾਣਾ ਚਾਹੀਦਾ ਸੀ, ਲੇਕਿਨ ਸਮਾਂ ਘੱਟ ਹੋਣ ਦੇ ਬਾਵਜੂਦ ਨਹੀਂ ਹੋਇਆ, ਫਿਰ ਸਾਡੇ ਕੋਲ ਪਰ ਰੀਜ਼ਨ ਬਲਾ ਬਲਾ ਇਹ ਸਾਰੀਆਂ ਚੀਜ਼ਾਂ ਹੱਥੀ ਰਹਿ ਜਾਂਦੀਆਂ ਨੇ। ਸੋ ਸੁਣਦੇ ਹਾਂ ਹੁਣ ਸੁਰਜੀਤ ਬਿੰਦ ਰੱਖਿਆ ਅਤੇ ਡੋਲੀ ਦੀ ਆਵਾਜ਼ ਦੇ ਵਿੱਚ ਟੱਪੇ।

ਐਫ ਐਮ ਰੇਮੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 8:55 ਅਤੇ 40 ਸੈਕਿੰਡ ਹੋ ਗਏ ਨੇ। ਸਮਾਂ ਮੈਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਇਸ ਪ੍ਰੋਗਰਾਮ ਨੂੰ ਅੱਗੇ ਮੈਂ ਕੰਟੀਨਿਊ ਕਰਾਂ, ਕਿਉਂਕਿ ਇਸ ਤੋਂ ਬਾਅਦ ਵੀ ਇੱਕ ਤੁਹਾਡਾ ਹੀ ਪਸੰਦੀਦਾ ਪ੍ਰੋਗਰਾਮ ਸ਼ੁਰੂ ਹੋਵੇਗਾ। ਠੀਕ 9 ਵਜੇ ਤੋਂ ਬਾਅਦ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਦਿਲ ਚਾਹਤਾ ਹੈ। ਇਸ ਦੇ ਵਿੱਚ ਤੁਸੀਂ ਵਟਸਐਪ ਦੇ ਉੱਤੇ ਤੁਹਾਡੇ ਦਿਲ ਕੀ ਚਾਹੁੰਦਾ ਹੈ ਸੁਣਨਾ ਤੁਸੀਂ ਭੇਜ ਸਕਦੇ ਹੋ, ਲੇਕਿਨ ਆਪਣਾ ਪਤਾ ਅਤੇ ਆਪਣਾ ਨਾਮ ਜ਼ਰੂਰ ਭੇਜਿਓ। ਸੋ ਅੱਜ ਇਸ ਪੂਰੇ ਆਰ ਦੇ ਵਿੱਚ ਗੱਲ ਕੀਤੀ ਪੁਰਾਣੇ ਪੰਜਾਬੀ ਵਿਆਹਾਂ ਦੇ ਰਵਾਇਤੀ ਲੋਕ ਗੀਤ, ਅਤੇ ਇਸ ਦੇ ਨਾਲ ਹੀ ਗੱਲ ਕੀਤੀ ਕਿ ਸਮਾਂ ਸੱਭਿਆਚਾਰ ਕਿਸ ਤਰੀਕੇ ਦੇ ਨਾਲ ਬਦਲ ਰਿਹਾ ਆ। ਰਵਾਇਤੀ ਸੁਹਾਗ ਦੇ ਬਾਰੇ ਗੱਲ ਹੋਈ, ਕੁਝ ਕਾਲਰਸ ਵੀ ਸਾਡੇ ਨਾਲ ਜੁੜੇ ਜਿਨ੍ਹਾਂ ਨੇ ਆਪਣੇ ਕਿੱਸੇ ਸਾਂਝੇ ਕੀਤੇ। ਉਹਨਾਂ ਨੇ ਛੰਦ ਦੇ ਬਾਰੇ ਦੱਸਿਆ ਕਿ ਛੰਦ ਮਤਲਬ ਕਿ ਹਾਸਾ ਠੱਠਾ ਜ਼ਰੂਰ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਘੋੜੀਆਂ ਦੀ ਗੱਲ ਹੁੰਦੀ ਆ, ਘੋੜੀਆਂ ਯਾਨੀ ਕਿ ਮੁੰਡੇ ਦੇ ਵਿਆਹ ਦੇ ਉੱਤੇ ਗਾਈਆਂ ਜਾਂਦੀਆਂ ਆ, ਜਿਸ ਦੇ ਵਿੱਚ ਵੀਰ ਜੀ ਵਿਆਹੁਣ ਚੱਲਿਆ, ਅੱਜ ਦਿਨ ਖੁਸ਼ੀਆਂ ਦਾ, ਢੋਲ ਜਗੀਰੋ ਦਾ, ਇੱਦਾਂ ਦੇ ਜਿਹੜੇ ਕਿ ਜਸ਼ਨ ਵਾਲੇ ਹੁੰਦੇ ਆ। ਲੇਕਿਨ ਜਦੋਂ ਜਦੋਂ ਕੁੜੀ ਨੂੰ ਵਿਦਾ ਕੀਤਾ ਜਾਂਦਾ ਆ ਅਤੇ ਲੜਕੀ ਦੀ ਵਿਦਾਈ ਬਹੁਤ ਜ਼ਿਆਦਾ ਇਮੋਸ਼ਨਲ ਹੁੰਦੀ ਹੈ, ਕਿਉਂਕਿ ਘਰ ਛੱਡਣਾ ਸੌਖਾ ਨਹੀਂ ਹੁੰਦਾ ਹੈਗਾ, ਅਤੇ ਘਰ ਛੱਡਣ ਸਮੇਂ ਜੋ ਮਨ ਦੇ ਵਿੱਚ ਆਉਂਦਾ ਆ ਉਹ ਸਾਰਾ ਦਾ ਸਾਰਾ ਜਿਹੜਾ ਬਿਆਨ ਆ ਉਹ ਗੀਤ ਦੇ ਰਾਹੀਂ ਕੀਤਾ ਜਾਂਦਾ ਹੈ। ਸੋ ਗੀਤ ਹੁੰਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਹੈਲਪ ਕਰਦੇ ਨੇ ਸਾਡੇ ਇਮੋਸ਼ਨਸ ਨੂੰ ਵਹਾਉਣ ਦੇ ਵਿੱਚ ਵੀ, ਕੰਟਰੋਲ ਕਰਨ ਦੇ ਵਿੱਚ ਵੀ, ਅਤੇ ਕਿਤੇ ਨਾ ਕਿਤੇ ਸਮਝਣ ਦੇ ਵਿੱਚ ਵੀ। ਸੋ ਇਸ ਸਾਲ ਦੇ ਵਿੱਚ ਥੋੜ੍ਹੀ ਜਿਹੀ ਝਾਤ ਪਾਉਣ ਦੀ ਆਪਾਂ ਕੋਸ਼ਿਸ਼ ਕੀਤੀ ਕਿ ਵਿਆਹਾਂ ਦਾ ਬਦਲਦਾ ਰੂਪ ਅਤੇ ਪਹਿਲਾਂ ਦੇ ਜਿਹੜੇ ਵਿਆਹ ਹੁੰਦੇ ਸੀਗੇ ਉਹ ਕਿਸ ਤਰੀਕੇ ਦੇ ਹੁੰਦੇ ਸੀਗੇ। ਫਿਲਹਾਲ ਮੈਂ ਤੁਹਾਨੂੰ ਇਸ ਆਰ ਦੇ ਵਿੱਚ ਐਮੀ ਵਿਰਕ ਅਤੇ ਮੰਨਣ ਨੂਰ ਦੀ ਆਵਾਜ਼ ਦੇ ਨਾਲ ਇੱਥੇ ਹੀ ਛੱਡਾਂਗੀ, ਲੇਕਿਨ ਉਸ ਤੋਂ ਬਾਅਦ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਦਿਲ ਜਾਤਾ ਹੈ, ਅਤੇ ਠੀਕ 9 ਵਜੇ ਤੁਸੀਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਜ਼।

ਐਫਐਮ ਰੇਮੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ ਰਾਤ ਦੇ 9 ਵਜ ਰਹੇ ਨੇ ਤੇ ਹੁਣ ਸਮਾਂ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਭਾਰਤ ਨੇ ਕਿਹਾ ਹੈ ਕਿ ਨੇਪਾਲ ਅਤੇ ਭਾਰਤ ਦੇ ਦੁਵੱਲੇ ਸੰਬੰਧਾਂ ਦੇ ਵਿੱਚ ਕਿਸੇ ਵੀ ਤੀਜੀ ਧਿਰ ਦੀ ਕੋਈ ਵੀ ਭੂਮਿਕਾ ਨਹੀਂ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਨੌਜਵਾਨ ਦੇਸ਼ ਦੀ ਤਾਕਤ, ਉਮੀਦ ਅਤੇ ਉਜਵਲ ਭਵਿੱਖ ਦੀ ਨੁਮਾਇੰਦਗੀ ਕਰਦੇ ਨੇ। ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਦਾ ਕਹਿਣਾ ਹੈ ਕਿ ਪੰਜਾਬ ਨੂੰ ਸਿਹਤ ਸਮੇਤ ਹੋਰ ਖੇਤਰਾਂ ਦੇ ਵਿੱਚ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਦਿੱਲੀ ਦੀ ਇੱਕ ਅਦਾਲਤ ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਵਿੱਚ 5 ਮੁਲਜ਼ਮਾਂ ਦੀ ਨਿਆਇਕ ਹਿਰਾਸਤ 15 ਤਰੀਕ ਤੱਕ ਵਧਾ ਦਿੱਤੀ ਹੈ। UPI ਨੇ ਪਿਛਲੇ ਮਹੀਨੇ ਰਿਕਾਰਡ 23.20 ਅਰਬ ਲੈਣ ਦੇਣ ਕੀਤੇ ਨੇ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ। ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਵੱਲੋਂ ਸੂਬੇ ਦੀਆਂ ਮੁੱਖ ਇਮਾਰਤਾਂ ਉੱਤੇ 2 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਲਾਉਣ ਦਾ ਐਲਾਨ। ਹੜ੍ਹਾਂ ਦੀ ਮਾਰ ਹੇਠ ਕਰਕੇ ਪਿਛਲੇ 4 ਸਾਲਾਂ ਤੋਂ ਬੰਦ ਇਤਿਹਾਸਿਕ ਪਠਾਨਕੋਟ ਜੋਗਿੰਦਰਾ ਨਾਥ ਰੇਲ ਸੇਵਾ ਅੱਜ ਤੋਂ ਮੁੜ ਸ਼ੁਰੂ ਹੋਈ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਮਹੱਤਵਪੂਰਨ ਪ੍ਰੋਜੈਕਟ ਵਜੋਂ ਸੂਬੇ ਦੇ ਹਰੇਕ ਜ਼ਿਲ੍ਹੇ ਦੇ ਵਿੱਚ 6.5 ਲੱਖ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੇ ਲਈ ਨਾਮਜ਼ਦਗੀਆਂ ਮੰਗੀਆਂ ਨੇ। ਨਾਮਜ਼ਦਗੀਆਂ ਸਿਰਫ awards.gov.in ਤੇ ਰਾਸ਼ਟਰੀ ਪੁਰਸਕਾਰ ਪੋਰਟਲ ਰਾਹੀਂ 31 ਜੁਲਾਈ ਤੱਕ ਭੇਜੀਆਂ ਜਾ ਸਕਦੀਆਂ ਨੇ। ਅਤੇ ਮੌਸਮ ਵਿਭਾਗ ਦੇ ਵੱਲੋਂ 3 ਅਤੇ 4 ਜੂਨ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਚੱਲਣ ਦਾ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਜ਼।

ਐਫ ਐਮ ਰੇਮੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 9:03 ਹੋ ਗਏ ਨੇ ਅਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੁਸੀਂ, ਜਿਸ ਦਾ ਨਾਮ ਹੈ ਦਿਲ ਜਾਤਾ ਹੈ। ਇਸ ਪ੍ਰੋਗਰਾਮ ਦੇ ਵਿੱਚ ਸਾਡਾ ਇੱਕ ਵਟਸਐਪ ਨੰਬਰ ਹੈ, ਤੁਸੀਂ ਨੋਟ ਕਰ ਲਓ, 9855 10 10 27। ਇਸ ਨੰਬਰ ਦੇ ਜ਼ਰੀਏ ਤੁਸੀਂ ਆਪਣੀ ਫਰਮਾਇਸ਼ ਭੇਜ ਸਕਦੇ ਹੋ, ਤੁਹਾਡਾ ਦਿਲ ਕੀ ਚਾਹੁੰਦਾ ਹੈ ਇਸ ਸਮੇਂ ਸੁਣਨ ਦੇ ਲਈ ਤੁਸੀਂ ਭੇਜ ਸਕਦੇ ਹੋ। ਆਪਣਾ ਨਾਮ ਅਤੇ ਪਤਾ ਲਿਖਣਾ ਨਾ ਭੁੱਲੋ। ਫਿਲਹਾਲ ਸੁਣਦੇ ਹਾਂ ਸਭ ਤੋਂ ਪਹਿਲਾਂ ਸ਼ਾਨ ਅਤੇ ਨਿਹਾਰੀਆ ਦੀ ਆਵਾਜ਼ ਦੇ ਵਿੱਚ ਇਹ ਗੀਤ।

ਵਟਸਐਪ ਦੇ ਉੱਤੇ ਇੱਕ ਮੈਸੇਜ ਆਇਆ ਮੈਨੂੰ। ਮੈਸੇਜ ਦੇ ਉੱਤੇ ਲਿਖਿਆ ਹੈ ਕਿ ਰਾਜ ਕਪੂਰ ਸਾਹਿਬ ਕੇ 38ਵੀਂ ਪੁੰਨਿਆ ਤਿਥੀ ਕੇ ਅਵਸਰ ਪਰ ਯੇ ਹੈ ਗੀਤ ਸੁਣਾ ਦੀਜੀਏ। ਫਿਲਮ ਦਾ ਨਾਮ ਹੈ ਚੋਰੀ ਚੋਰੀ, ਸੌਂਗ ਹੈ ਜਹਾਂ ਮੈਂ ਜਾਤੀ ਹੂੰ ਵਹੀ ਚਲੇ ਆਤੇ ਹੋ। ਸੋ ਲਤਾ ਮੰਗੇਸ਼ਕਰ ਅਤੇ ਮੰਨਾ ਡੇ ਦੀ ਆਵਾਜ਼ ਦੇ ਵਿੱਚ ਨਰਗੋੜਾ ਛੱਤੀਸਗੜ੍ਹ ਸੇ, ਅਤੇ ਇਹਨਾਂ ਨੇ ਕਿਹਾ ਹੈ ਕਿ ਇਹ ਗੀਤ ਸੁਣਵਾ ਦਿਓ ਜੀ। ਜ਼ਰੂਰ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਵੇਗੀ।

ਵਟਸਐਪ ਦੇ ਉੱਤੇ ਇੱਕ ਮੈਸੇਜ ਆਇਆ ਹੈ ਅਤੇ ਮੈਸੇਜ ਦੇ ਵਿੱਚ ਲਿਖਿਆ ਹੋਇਆ ਹੈ ਕਿ ਗਾਂਵ ਕੁਮਹਾਰ ਹੋੜਾ ਸਹਾਰਨਪੁਰ ਸੇ ਸਦੱਦਿਆ ਮਸੂਰ ਸ਼ਾਇਨਾ ਹਸਨ ਅਕਸਾ ਨਾਜ਼ੀਆ ਹਾਫੀਆ ਇਬਰਾਹਿਮ ਸੱਦਾਮ ਅਦੀਬ ਕਹਿੰਦੇ ਨੇ ਕਿ ਕੋਈ ਵੀ ਗੀਤ ਆਪ ਸੁਣਵਾ ਦੀਜੀਏ। ਫਿਰ ਉਸ ਤੋਂ ਬਾਅਦ ਸਾਡੇ ਕੋਲ ਅਗਲਾ ਮੈਸੇਜ ਆਇਆ ਕਿ ਗਾਂਵ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਹਰਿਆਣਾ ਸੇ ਰਾਧੇਸ਼ਾਮ ਸ਼ਰਮਾ ਇੰਦਰਾ ਸ਼ਰਮਾ ਸਾਰਥਕ ਸ਼ਰਮਾ ਯਸ਼ ਵਸ਼ਿਸ਼ਟ। ਉਸ ਤੋਂ ਬਾਅਦ ਸੁਖਬੀਰ ਸਿੰਘ ਕੋਮਲਪ੍ਰੀਤ ਕੌਰ ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਕਹਿੰਦੇ ਕਿ ਕੋਈ ਵੀ ਗੀਤ ਸੁਣਵਾ ਦਿਓ।

ਵਟਸਐਪ ਦੇ ਉੱਤੇ ਇੱਕ ਮੈਸੇਜ ਆਇਆ ਹੈ ਅਤੇ ਮੈਸੇਜ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੇਰਠ ਕੈਂਟ ਸੇ ਦਿਵਿਆ ਦਰਸ਼ਨ ਔਰ ਕਵਿਤਾ ਗੋਡ ਫਿਲਮ ਇਹਨਾਂ ਨੇ ਕਿਹਾ ਹੈ ਕਿ ਤੀਸਰੀ ਕਸਮ ਗਾਣਾ ਸਜਨ ਰੇ ਝੂਠ ਮਤ ਬੋਲੋ ਖੁਦਾ ਕੇ ਪਾਸ ਹੈ ਚੋਣਾ ਨਾ ਹਾਥੀ ਹੈ ਨਾ ਘੋੜਾ ਵੇਹੀ ਪੈਦਲ

ਵਟਸਐਪ ਦੇ ਉੱਤੇ ਇੱਕ ਮੈਸੇਜ ਆਇਆ ਤੇ ਮੈਸੇਜ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਫਿਲਮ ਦਾ ਨਾਮ ਹੈ ਸਨ ਆਫ ਸਰਦਾਰ ਤੇ ਗੀਤ ਹੈ ਰਾਨੀ ਮੈਂ ਤੂੰ ਰਾਜਾ। ਉੱਤਮ ਨਗਰ ਦਿੱਲੀ ਸੇ ਬੋਧਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਖੋਰਵਾਲ ਤੇ ਭਾਨੂ ਪ੍ਰਕਾਸ਼ ਇਹਨਾਂ ਦੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ।

ਵਟਸਐਪ ਦੇ ਉੱਤੇ ਇੱਕ ਅਗਲੀ ਫਰਮਾਇਸ਼ ਆਈ ਹੈ ਅਤੇ ਫਰਮਾਇਸ਼ ਕਰਨ ਵਾਲੇ ਨੇ ਲਿਖਿਆ ਹੈ ਕਿ ਫਿਲਮ ਮੇਰਾ ਨਾਮ ਜੋਕਰ 1970 ਦੇ ਵਿੱਚ ਜਿਹੜੀ ਆਈ ਸੀਗੀ, ਆਵਾਜ਼ ਹੈ ਮੁਕੇਸ਼ ਦੀ, ਗੀਤ ਦੇ ਬੋਲ ਨੇ ਜਾਣੇ ਕਹਾਂ ਗਏ ਵੋ ਦਿਨ, ਅਤੇ ਫਰਮਾਇਸ਼ ਕਰਨ ਵਾਲੇ ਦਾ ਨਾਮ ਹੈ ਸਾਦੁਲ ਸਹਿਰ, ਰਾਜਸਥਾਨ ਸੇ, ਰਾਮ ਕੁਮਾਰ ਰਿਵਾੜ, ਚੰਦਰਕਲਾ ਰਿਵਾੜ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ।

ਵਟਸਐਪ ਦੇ ਉੱਤੇ ਮੈਸੇਜਸ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇੱਕ ਬਹੁਤ ਹੀ ਦੂਰ ਤੋਂ ਮੈਸੇਜ ਆਇਆ ਸਾਨੂੰ ਸਰੀ ਕੈਨੇਡਾ ਤੋਂ। ਅੰਮ੍ਰਿਤ ਫਰਮਾਇਸ਼ ਕੀਤੀ ਇਹਨਾਂ ਨੇ ਕਿ ਮੂਵੀ ਦਾ ਨਾਮ ਹੈ ਵੇਕਅਪ ਸਿਡ ਅਤੇ ਗੀਤ ਸੁਣਾ ਦਿਓ ਇੱਕ ਦੌਰਾਨ। ਜੀ ਜ਼ਰੂਰ, ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਵੇਗੀ। ਫਿਰ ਉਸ ਤੋਂ ਬਾਅਦ ਅੱਗੇ ਸਾਨੂੰ ਗ੍ਰਾਮ ਪੰਚਾਇਤ ਕਾਲੂਗਾਵ ਜ਼ਫਰਾਬਾਦ ਸੇ ਸ਼੍ਰੀ ਸੁਧਾਗਰ ਰਾਜੇ ਗਾਵਵ, ਡਾਕਟਰ ਪ੍ਰਸ਼ਾਂਤ ਰਾਜੇ ਯਾਦਵ, ਕੁਮਾਰ ਸੰਚਿਤ ਵਾਇਲ ਅਤੇ ਸਾਰੇ ਪਰਿਵਾਰ ਸਹਿਤ ਇਹਨਾਂ ਨੇ ਕਿਹਾ ਕਿ ਕੋਈ ਵੀ ਗੀਤ ਆਪ ਹਮੇ ਸੁਣਵਾ ਦੀਜੀਏ। ਉਸ ਤੋਂ ਬਾਅਦ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਚੌੜਾ, ਸਿਟੀ ਦੀਵਾਨਾ। ਅਤੇ ਉਸ ਤੋਂ ਬਾਅਦ ਸਾਡੇ ਕੋਲ ਅਗਲਾ ਨਾਮ ਆਇਆ ਹੈ ਸਾਦੁਲ ਸ਼ਹਿਰ ਰਾਜਸਥਾਨ ਸੇ, ਰਾਜਕੁਮਾਰ ਰਿਵਾੜ, ਇਹਨਾਂ ਨੇ ਵੀ ਫਰਮਾਇਸ਼ ਕੀਤੀ ਸੀ। ਫਿਰ ਉਸ ਤੋਂ ਬਾਅਦ ਸਾਡੇ ਕੋਲ ਮੁਕੇਸ਼ ਬੱਤਰਾ, ਨੀਲਮ ਬੱਤਰਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਇਸ ਦੇ ਨਾਲ ਨਾਲ ਇਹਨਾਂ ਨੇ ਸਹਿ ਪਰਿਵਾਰ ਸਹਿਤ। ਸੋ ਫਿਲਹਾਲ ਪਲੇ ਕਰਨ ਜਾ ਰਹੀ ਹਾਂ ਇੱਕ ਤਾਰਾ ਸੌਂਗ।

ਵਟਸਐਪ ਦੇ ਉੱਤੇ ਅਗਲਾ ਮੈਸੇਜ ਆਇਆ ਹੈ ਕਿ ਫਿਲਮ ਤੀਸਰੀ ਕਸਮ ਗੀਤ ਹੈ ਦੁਨੀਆ ਬਣਾਨੇ ਵਾਲੇ ਕਿਆ ਤੇਰੇ ਮਨ ਮੇ ਸਮਾਈ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰੀਆ, ਦਿਸ਼ਵਾਨੀ ਔਰ ਨਿਮਿਤ ਆਹੂਜਾ। ਇਸ ਤੋਂ ਬਾਅਦ ਸਾਡੇ ਕੋਲ ਹੈ ਇੱਕ ਨਾਮ ਅੱਗੇ ਆਇਆ ਹੈ ਰਘੂਵੀਰ ਨਗਰ ਸੇ, ਦਿਲਾਵਰ ਖਾਨ, ਹਸੀਨਾ ਬਾਨੋ, ਐਲੀਜ਼ਾ ਨਾਇਬ ਔਰ ਲੱਡੂ। ਇਹਨਾਂ ਨੇ ਕਿਹਾ ਕਿ ਕੋਈ ਵੀ ਗੀਤ ਤੁਸੀਂ ਸਾਨੂੰ ਸੁਣਵਾ ਦਿਓ। ਫਿਰ ਉਸ ਤੋਂ ਬਾਅਦ ਸਾਡੇ ਕੋਲ ਅਗਲਾ ਨਾਮ ਆਇਆ ਹੈ ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੇਫਾਲੀ, ਸ਼ੈਫੀ, ਮਾਸਟਰ ਡੇਵਿਸ। ਫਿਰ ਉਸ ਤੋਂ ਬਾਅਦ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਅੱਗੇ ਫਰਮਾਇਸ਼ਾਂ, ਲਗਾਤਾਰ ਸਿਲਸਿਲਾ ਜਾਰੀ ਹੈ। ਫਿਲਹਾਲ ਇਹਨਾਂ ਦੀ ਪਸੰਦ ਦਾ ਪਲੇ ਕਰਦਿਆਂ ਮੁਕੇਸ਼ ਦੀ ਆਵਾਜ਼ ਦੇ ਵਿੱਚ ਦੁਨੀਆ ਬਣਾਉਣ ਵਾਲੇ।

ਭਾਈ ਦਾ ਗੀਤ ਹੈ ਕਿ ਪਲ ਪਲ ਹਰ ਪਲ। ਇਹਨਾਂ ਨੇ ਫਰਮਾਇਸ਼ ਕਰਨ ਵਾਲੇ ਦਾ ਨਾਮ ਹੈ ਹੀਰਾ ਮਣੀ ਵਰਮਾ, ਪਾਰਸਾ ਮਣੀ ਵਰਮਾ, ਪੁਸ਼ਪੇਂਦਰ ਮਣੀ ਵਰਮਾ ਔਰ ਨਿਖਿਲਾਲ ਵਰਮਾ। ਇਹ ਸਾਨੂੰ ਫਰਮਾਇਸ਼ ਆਈ ਹੈ ਛੱਤੀਸਗੜ੍ਹ ਭਾਟਾਪਾਰਾ ਦਤਰੋਂਗੀ ਤੋਂ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ, ਲਗੇ ਰਹੋ ਮੁੰਨਾ ਭਾਈ ਤੋਂ ਇਹ ਗੀਤ।

ਵਟਸਐਪ ਦੇ ਉੱਤੇ ਅਗਲੇ ਮੈਸੇਜ ਆ ਗਏ ਨੇ ਅਤੇ ਮੈਂ ਦੱਸ ਦੇਵਾਂ ਕਿ ਇਸ ਸਮੇਂ ਰਾਤ ਦੇ 9:50 FM ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਆਲਰੇਡੀ ਹੋ ਗਏ ਨੇ। ਫਿਲਹਾਲ ਅਗਲੀ ਰਿਕੁਐਸਟ ਲੈਂਦੇ ਹਾਂ, ਫਿਲਮ ਹੋਲੀ ਆਈ ਰੇ ਗੀਤ ਦਾ ਨਾਮ ਹੈ ਮੇਰੀ ਤਮੰਨਾ ਕੀ ਤਕਦੀਰ ਤੁਮ ਸਵਾਰ ਦਿਓ। ਅਤੇ ਇਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਭੇਜਣ ਵਾਲੇ ਦਾ ਨਾਮ ਹੈ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ,

ਗਾਇਰਾ ਮਲਹੋਤਰਾ ਭਾਈ ਸੁੱਚਾ ਸਿੰਘ ਪਾਠਕ ਕਹਿੰਦੇ ਕਿ ਸਾਨੂੰ ਇਹ ਗੀਤ ਸੁਣਵਾ ਦਿਓ। ਉਸ ਤੋਂ ਬਾਅਦ ਅਗਲਾ ਨਾਮ ਹੈ ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ, ਕਹਿੰਦੇ ਕਿ ਕੋਈ ਵੀ ਗੀਤ ਸਾਨੂੰ ਸੁਣਵਾ ਦਿਓ। ਇਸ ਤੋਂ ਬਾਅਦ ਸਾਡੇ ਕੋਲ ਅਗਲਾ ਨਾਮ ਆਇਆ ਹੈ ਜੌਨ ਡਿਕ੍ਰੈਸਟਰੋ, ਰੋਜੀ ਡਿਕ੍ਰੈਸਟਰੋ, ਪਰਲ ਡਿਕ੍ਰੈਸਟਰੋ ਐਂਡ ਵਿਮਲ ਡਿਕ੍ਰੈਸਟਰੋ। ਸੋ ਇਹਨਾਂ ਦੀ ਫਰਮਾਇਸ਼ 'ਤੇ ਪਲੇ ਕਰਨ ਜਾ ਰਹੀ ਹਾਂ ਇਹ ਗੀਤ।

ਐਫ ਐਮ ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 9:55 ਹੋ ਰਹੇ ਨੇ ਅਤੇ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਦਿਲ ਚਾਹਤਾ ਇਹ ਪ੍ਰੋਗਰਾਮ ਅੱਗੇ ਕੰਟੀਨਿਊ ਕਰੀਏ। ਠੀਕ 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮੇ ਗਜ਼ਲ ਅਤੇ ਠੀਕ 10:30 ਵਜੇ ਤੁਸੀਂ ਇੰਜੋਏ ਕਰੋਗੇ।

ਇੰਸਟਾਗ੍ਰਾਮ ਇੱਕ ਪਿਆਰ ਕਾ ਨਗਮਾ ਹੈ। ਫਿਲਹਾਲ ਦੇਖ ਲੈਂਦੇ ਹਾਂ ਕਿ ਹੋਰ ਕਿਹੜੇ ਕਿਹੜੇ ਮੈਸੇਜ ਆਏ ਨੇ। ਇੱਕ ਮੈਸੇਜ ਆਇਆ ਕਿ ਵੋ ਚਾਂਦ ਜੈਸੀ ਲੜਕੀ ਫਰੋਮ ਦੇਵਦਾਸ ਮੂਵੀ, ਅੰਮ੍ਰਿਤ ਫਰੋਮ ਸਰੀ। ਠੀਕ ਹੈ, ਇਸ ਤੋਂ ਬਾਅਦ ਕੁਛ ਸਾਨੂੰ ਥੈਂਕ ਯੂ ਦੇ ਮੈਸੇਜਿਸ ਵੀ ਆਏ ਨੇ ਕਿ ਹਾਂਜੀ ਤੁਸੀਂ ਸਾਡਾ ਇਹ ਫਰਮਾਇਸ਼ ਪੂਰੀ ਕਰ ਦਿੱਤੀ। ਫਿਰ ਉਸ ਤੋਂ ਬਾਅਦ ਸਾਡੇ ਕੋਲ ਕਿਹਾ ਗਿਆ ਕਿ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜ਼ਿੰਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਕਹਿੰਦੇ ਕਿ ਕੋਈ ਵੀ ਗੀਤ ਸਾਨੂੰ ਸੁਣਵਾ ਦਿਓ। ਫਿਰ ਉਸ ਤੋਂ ਬਾਅਦ ਗਾਓ ਨਥਾਣਾ ਪੰਜਾਬ ਤੋਂ ਹਰਜਿੰਦਰ ਸ਼ਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ ਕਹਿੰਦੇ ਕਿ ਕੋਈ ਵੀ ਸਾਨੂੰ ਗੀਤ ਸੁਣਵਾ ਦਿਓ ਜੀ। ਠੀਕ ਹੈ, ਪਲੇ ਕਰਨ ਜਾ ਰਹੀ ਹਾਂ ਦੇਵਦਾਸ ਮੂਵੀ ਤੋਂ ਇਹ ਗੀਤ।

FM ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ ਠੀਕ 10 ਵਜ ਰਹੇ ਨੇ। ਪ੍ਰੋਗਰਾਮ ਦਾ ਨਾਮ ਸ਼ਾਮੇ ਗਜ਼ਲ। ਆਰ ਜੇ ਰਾਜਵੀਰ ਦੇ ਨਾਲ ਤੁਸੀਂ ਇਹ ਪ੍ਰੋਗਰਾਮ ਇੰਜੋਏ ਕਰੋਗੇ, ਮੇਰੇ ਯਾਨੀ ਆਰ ਜੇ ਰਾਜਵੀਰ ਦੇ ਨਾਲ। ਠੀਕ 11 ਵਜੇ ਤੱਕ ਇਸੇ ਤਰ੍ਹਾਂ ਸਿਲਸਿਲਾ ਜਾਰੀ ਰਹੇਗਾ। ਕਹਿੰਦੇ ਕਿ ਇਸ਼ਕ ਦੀ ਬਾਜ਼ੀ ਜਿੱਤਣ ਨਾਲੋਂ ਹਾਰ ਜਾਈਏ ਤਾਂ ਚੰਗਾ ਏ, ਭੱਜਣ ਨਾਲੋਂ ਵਿੱਚ ਮੈਦਾਨੇ ਮਰ ਜਾਈਏ ਤਾਂ ਚੰਗਾ ਏ। ਚੜ੍ਹੀ ਹਨੇਰੀ ਰੱਬ ਹੀ ਜਾਣੇ ਕਿਹੜਾ ਰੰਗ ਲਿਆਵੇਗੀ, ਇਹਦੇ ਆਉਣ ਤੋਂ ਪਹਿਲਾਂ ਘਰ ਜਾਈਏ ਤਾਂ ਚੰਗਾ ਏ।

ਕਹਿੰਦੇ ਕਿ ਸਾਡੇ ਲਈ ਤਾਂ ਲਾਲ ਇਸ਼ਾਰੇ ਰਹਿ ਗਏ ਨੇ, ਚੁੱਕਣ ਦੇ ਲਈ ਪੱਥਰ ਭਾਰੇ ਰਹਿ ਗਏ ਨੇ, ਇੰਜ ਖਲੋਤੇ ਵਿੱਦਿਆ ਕਰਕੇ ਡੋਲੀ ਨੂੰ, ਵਿੱਚ ਮੈਦਾਨੇ ਜਿਸ ਤਰ੍ਹਾਂ ਹਾਰੇ ਰਹਿ ਗਏ ਨੇ, ਜਿਨ੍ਹਾਂ ਮੁੜ ਕੇ ਦਿੱਤਾ ਬੂਟੇ ਬੂਟੇ ਨੂੰ, ਪੱਕਾ ਫਲ ਤੇ ਤੱਕਦੇ ਸਾਰੇ ਰਹਿ ਗਏ ਨੇ, ਉਹਦੇ ਕੋਲ ਵੀ ਸਾਡਾ ਦਿਲ ਪਰਚਾਵਣ ਲਈ ਜੰਨਤ ਵਰਗੇ ਫਿੱਕੇ

ਕਹਿੰਦੇ ਕਿ ਆਲੇ ਦੁਆਲੇ ਘੁੱਪ ਹਨੇਰਾ ਕੱਲਾ ਮੈਂ, ਲੱਖਾਂ ਸੱਪਾਂ ਵਿੱਚ ਸਵੇਰਾ ਕੱਲਾ ਮੈਂ, ਕੁਝ ਵੀ ਨਹੀਂ ਜੇ ਰੱਖਿਆ ਵਿੱਚ ਇਬਾਦਤ ਦੇ, ਬਾਗਾਂ ਦੇਵਾਂ ਮਲ ਬਨੇਰਾ ਕੱਲਾ ਮੈਂ, ਭੇੜੇ ਨੂੰ ਮੈਂ ਭੈੜਾ ਕਰਨ ਤੋਂ ਡਰਦਾ ਨਹੀਂ, ਕਿੱਡਾ ਵੱਡਾ ਜਿਗਰਾ ਮੇਰਾ ਤਾਂ ਵੀ ਕੱਲਾ ਮੈਂ, ਮੈਨੂੰ ਕਾਗਜ਼ ਕਲਮ ਸਿਆਹੀ ਦਿੰਦੇ ਰਹੋ, ਕਰ ਦੇਵਾਂਗਾ ਦੂਰ ਹਨੇਰਾ ਕੱਲਾ ਮੈਂ, ਮੇਰਾ ਨਾਂ ਹੀ ਨਜ਼ਮੀ ਰੱਬਾ ਮੂਸਾ ਨਹੀਂ,

ਸ਼ਿਵ ਕੁਮਾਰ ਬਟਾਲਵੀ, ਜਿਹਨੂੰ ਅਸੀਂ ਬਿਰਹਾ ਦਾ ਕਾਵਿ ਵੀ ਕਹਿੰਦੇ ਹਾਂ, ਬਿਰਹਾ ਦਾ ਸੁਲਤਾਨ ਕਹਿੰਦੇ ਹਾਂ, ਇੱਕ ਗਜ਼ਲ ਲਿਖੀ ਸੀ ਉਹਨਾਂ ਨੇ। ਕਹਿੰਦੇ ਕਿ

ਤੂੰ ਵਿਦਾ ਹੋਇਓ ਮੇਰੇ ਦਿਲ 'ਤੇ ਉਦਾਸੀ ਛਾ ਗਈ, ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆਂ ਵਿੱਚ ਆ ਗਈ, ਦੂਰ ਤੱਕ ਮੇਰੀ ਨਜ਼ਰ ਤੇਰੀ ਪੈੜ ਚੁੰਬਦੀ ਰਹੀ, ਫਿਰ ਤੇਰੀ ਪੈੜ ਰਾਹਾਂ ਦੀ ਮਿੱਟੀ ਖਾ ਗਈ। ਤੁਰਨ ਤੋਂ ਪਹਿਲਾਂ ਸੀ ਤੇਰੇ ਜੋਬਨ 'ਤੇ ਬਹਾਰ, ਤੁਰਨ ਪਿੱਛੋਂ ਵੇਖਿਆ ਕਿ ਹਰ ਕਲੀ ਕਮਲਾ ਗਈ, ਉਸ ਦਿਨ ਪਿੱਛੋਂ ਅਸਾਂ ਨਾ ਬੋਲਿਆ ਨਾ ਵੇਖਿਆ, ਇਹ ਜਵਾ ਖਾਮੋਸ਼ ਹੋ ਗਈ ਅਤੇ ਨਜ਼ਰ ਪਥਰਾ ਗਈ। ਇਸ਼ਕ ਨੂੰ ਸੁਗਾਤ ਪੀੜ ਸਹਿਤ ਦੇ ਗਿਆ ਤੂੰ, ਅੰਤ ਉਹੀਓ ਪੀੜ ਸ਼ਿਵ ਨੂੰ ਖਾਂਦੀ ਖਾਂਦੀ ਖਾ ਗਈ।

ਗੱਲ ਕਰਦੇ ਹਾਂ ਅੱਜ ਸ਼ਿਵ ਦੀ ਹੀ ਇੱਕ ਹੋਰ ਗਜ਼ਲ ਦੀ। ਸ਼ਿਵ ਦੀ ਗਜ਼ਲ ਦੇ ਵਿੱਚ ਕਹਿੰਦੇ ਕਿ ਅੱਜ ਫੇਰ ਦਿਲ ਗਰੀਬ ਇੱਕ ਪੈਂਦਾ ਹੈ ਵਾਸਤਾ, ਦੇ ਜਾ ਮੇਰੀ ਕਲਮ ਨੂੰ ਇੱਕ ਹੋਰ ਹਾਦਸਾ, ਮੁੱਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂ, ਪੀੜਾਂ 'ਚੋਂ ਹੰਝੂ ਘੋਲ ਦੇ ਜਾਂ ਦੋ ਆਦਸ਼ਾ, ਕਾਗਜ਼ ਦੀ ਕੋਰੀ ਰੀਝ ਹੈ ਚੁੱਪ ਚਾਪ ਵੇਖਦੀ, ਸ਼ਬਦਾਂ ਦੇ ਥਲ 'ਚ ਭਟਕਦਾ ਹੈ ਗੀਤਾਂ ਦਾ ਕਾਫਲਾ, ਤੁਰਨਾ ਮੈਂ ਚਾਹੁੰਦਾ ਪੈਰ ਵਿੱਚ ਕੰਢੇ ਦੀ ਲੈ ਕੇ ਪੀੜ, ਕੁੱਖ ਤੋਂ ਕਬਰ ਤੱਕ ਦੋਸਤਾ ਜਿੰਨਾ ਵੀ ਫਾਸਲਾ, ਆ ਬਹੁੜ ਸ਼ਿਵ ਦੀ ਨੂੰ ਪੀੜ ਵੀ ਏ ਕੰਢ ਦੇ ਚੱਲੀ, ਰੱਖੀ ਸੀ ਜਿਹੜੀ ਉਸਨੇ ਮੁੱਦਤ ਤੋਂ ਦਾਸਤਾ, ਰੱਖੀ ਸੀ ਜਿਹੜੀ ਉਸਨੇ ਮੁੱਦਤ ਤੋਂ ਦਾਸਤਾ। ਸ਼ਿਵ ਦੀ ਕਿਤਾਬ ਬਿਰਹਾ ਦਾ ਸੁਲਤਾਨ ਸਾਰਾ ਕੁਛ ਬਿਆਨ ਕਰਦੀ ਆ। ਅਤੇ ਜਗਜੀਤ ਸਿੰਘ ਨੇ ਵੀ ਕਿਹਾ ਕਿ ਇਹ ਜੋ ਜ਼ਿੰਦਗੀ ਕੀ ਕਿਤਾਬ ਹੈ। ਸੁਣਦੇ ਹਾਂ, ਇਸ ਤੋਂ ਬਾਅਦ ਠੀਕ 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ।

FM ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 10:30 ਹੋ ਗਏ ਨੇ ਅਤੇ ਹੁਣ ਸਮਾਂ ਹੋ ਗਿਆ ਹੈ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਦਾ। ਇੱਕ ਪਿਆਰ ਕਾ ਨਗਮਾ ਹੈ ਪ੍ਰੋਗਰਾਮ ਹਰ ਰੋਜ਼ ਠੀਕ 10:30 ਸ਼ੁਰੂ ਕੀਤਾ ਜਾਂਦਾ ਹੈ। ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਇਸ ਲਿਖਤ ਤੋਂ। ਕਹਿੰਦੇ ਕਿ ਬੇਮਤਲਬ ਜਿਹਾ ਹੱਸਣਾ ਨਹੀਂ ਹੈ, ਤਰਸ ਅਧਾਰੇ ਵਸਣਾ ਨਹੀਂ ਹੈ। ਜੇ ਤੂੰ ਅੱਖੀਆਂ ਪੜ੍ਹ ਨਹੀਂ ਸਕਦਾ, ਬੋਲ ਕੇ ਮੈਂ ਵੀ ਦੱਸਣਾ ਨਹੀਂ ਹੈ। ਜੀਕਣ ਗੱਲ ਆਖਣ 'ਤੇ ਆ ਗਈ, ਜੀਕਣ ਗੱਲ ਆਖਣ 'ਤੇ ਆ ਗਈ, ਮੈਂ ਫਿਰ ਪਿੱਛੇ ਨੱਸਣਾ ਨਹੀਂ ਹੈ।

ਕਹਿੰਦੇ ਕਿ ਲੱਖ ਭੁਲਾਈਏ ਯਾਰ ਕਦੇ ਵੀ ਭੁੱਲਦੇ ਨਹੀਂ, ਪਹਿਲੇ ਪਹਿਲੇ ਪਿਆਰ ਕਦੇ ਵੀ ਭੁੱਲਦੇ ਨਹੀਂ, ਬੇਸ਼ੱਕ ਓਹਲੇ ਹੋ ਜਾਵਣ ਅੱਖੀਆਂ ਤੋਂ, ਅੱਖੀਆਂ ਦੇ ਫਨਕਾਰ ਕਦੇ ਵੀ ਭੁੱਲਦੇ ਨਹੀਂ।

ਕਹਿੰਦੇ ਕਿ ਚੁੱਪ ਰਹੀਏ ਕਿ ਸ਼ੋਰ ਮਚਾਈਏ, ਸਮਝ ਨਹੀਂ ਆਉਂਦੀ ਕਿੱਧਰ ਜਾਈਏ, ਤੇਰੀ ਯਾਦ 'ਚ ਸੜਕਾਂ ਉੱਤੇ ਤੁਰ ਤੁਰ ਯਾਰ ਥਕੇੜੇ ਲਾਈਏ, ਇੱਕ ਦੂਜੇ ਦੀਆਂ ਕਸਮਾਂ ਚੱਕੀਏ, ਕਸਮਾਂ ਚੁੱਕ ਕੇ ਭਰਮ ਗਵਾਈਏ, ਦਿਲ ਤਾਂ ਕਾਫਿਰ ਹੁੰਦਾ ਸਹੇਲੀ, ਵੀ ਦਿਲ ਤਾਂ ਕਾਫਿਰ ਹੁੰਦਾ ਸਹੇਲੀ, ਦਿਲ ਦੀ ਗੱਲ 'ਚ ਕਦੇ ਨਾ ਆਈਏ।

ਕਹਿੰਦੇ ਨੇ ਕਿ ਸਾਡਾ ਭਾਵੇਂ ਕੱਖ ਨਾ ਰੱਖ ਪਰ ਆਪਣੇ ਤੋਂ ਵੱਖ ਨਾ ਰੱਖ, ਦਿਲ ਦੇਣਾ ਸੀ ਦੇ ਛੱਡਿਆ, ਤੇਰੀ ਮਰਜ਼ੀ ਰੱਖ ਨਾ ਰੱਖ, ਡੱਕਣੀਆਂ ਨੇ ਤੇ ਸਥਾਵਾਂ ਡੱਕ, ਤੁਖ ਦੀ ਉੱਤੇ ਕੱਖ ਨਾ ਰੱਖ, ਨਾਜ਼ ਅਦਾਵਾਂ ਆਪਣੀ ਥਾਂ, ਹੱਦੋ ਬਹੁਤੀ ਦੱਖ ਨਾ ਰੱਖ। ਅੱਗੇ ਕਹਿੰਦੇ ਕਿ ਵੇਖਣ 'ਤੇ ਪਾਬੰਦੀ ਨਹੀਂ ਹੈ, ਵੇਖਣ 'ਤੇ ਪਾਬੰਦੀ ਨਹੀਂ ਹੈ ਪਰ ਸਾਡੇ ਉੱਤੇ ਅੱਖ ਨਾ ਰੱਖ।

ਕਹਿੰਦੇ ਕਿ ਸਵਾਲ ਨਹੀਂ ਕਰਨਾ, ਤੇਰੇ ਮੂੰਹੋਂ ਕਿਰੀ ਗੱਲ ਦਾ ਮੈਂ ਮੰਦਾ ਹਾਲ ਨਹੀਂ ਕਰਨਾ, ਤੂੰ ਜੋ ਵੀ ਕਹਿਤਾ ਮੰਨ ਲੈਣਾ, ਮੈਂ ਸਵਾਲ ਨਹੀਂ ਕਰਨਾ। ਆ ਦੇਖ ਤੇਰੇ ਗਲ ਲੱਗ ਕੇ ਮੈਂ ਕਿੰਨਾ ਖਾਸ ਹੋ ਗਿਆ ਹਾਂ, ਇਸ ਤੋਂ ਵਧੇਕੇ ਵੇਲੇ ਨੇ ਮੈਂ ਹੋਰ ਕਮਾਲ ਨਹੀਂ ਕਰਨਾ।

ਸ਼ਿਵ ਕੁਮਾਰ ਦੀ ਗਜ਼ਲ ਹੈ ਕਿ ਜਦ ਵੀ ਤੇਰਾ ਦੀਦਾਰ ਹੋਵੇਗਾ, ਵੱਲ ਦਿਲ ਦਾ ਬਿਮਾਰ ਹੋਵੇਗਾ, ਕਿਸੇ ਵੀ ਜਨਮ ਆ ਕੇ ਵੇਖ ਲਈ, ਤੇਰਾ ਹੀ ਇੰਤਜ਼ਾਰ ਹੋਵੇਗਾ। ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ, ਸੋਈਓ ਮੇਰਾ ਮਜ਼ਾਰ ਹੋਵੇਗਾ। ਕਿਸੇ ਨੇ ਮੈਨੂੰ ਆਵਾਜ਼ ਮਾਰੀ ਹੈ, ਕੋਈ ਤਾਂ ਦਿਲ ਦਾ ਬਿਮਾਰ ਹੋਵੇਗਾ। ਇੰਝ ਲੱਗਦਾ ਹੈ ਸ਼ਿਵ ਦੇ ਸ਼ੇਰਾਂ 'ਚੋਂ ਕੋਈ ਦੁੱਖ ਦਾ ਅੰਗਾਰ ਹੋਵੇਗਾ। ਪ੍ਰੋਗਰਾਮ ਦਾ ਨਾਮ ਹੈ ਇੱਕ ਪਿਆਰ ਕਾ ਨਗਮਾ ਹੈ। ਅੱਜ ਰਾਜਵੀਰ ਤੁਹਾਡੇ ਨਾਲ ਬਣੀ ਹੋਈ ਹੈ। ਫਿਲਹਾਲ FM ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ 10:55 ਹੋ ਰਹੇ ਨੇ। ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਇਸ ਪ੍ਰੋਗਰਾਮ ਨੂੰ ਅੱਗੇ ਜਾਰੀ ਕੀਤਾ ਜਾਏ। ਪਲੇ ਕਰਾਂਗੀ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਗੀਤ ਰਹੇ ਨਾ ਰਹੇ ਹਾਂ।

FM Band 107.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਸਾਡੀ ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਇੱਥੇ ਖਤਮ ਹੁੰਦੇ ਨੇ। ਸਵੇਰੇ ਫਿਰ ਮਿਲਾਂਗੇ ਨਵੇਂ ਦੋਸਤ ਨਵੇਂ ਪ੍ਰੋਗਰਾਮਸ ਦੇ ਨਾਲ। ਉਦੋਂ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸ਼ਬਾ ਖੈਰ, ਜੈ ਹਿੰਦ।